0: ਸ਼ਨੀਵਾਰ ਨੂੰ ਰੋਸ਼ਨਾਉਣ ਲਈ ਆ ਗਈ ਸੁਨਹਿਰੀ ਸ਼ਾਮ, ਲੱਖਾਂ ਢੇਰ ਦੁਆਵਾਂ ਲੈ ਕੇ ਵੰਡਣ ਲਈ ਦੁਆ ਸਲਾਮ। ਵਿਰਸੇ ਨੂੰ ਸਾਂਭਣ ਦਾ ਹੋਕਾ ਘਰ ਘਰ ਤੱਕ ਲੈ ਜਾਈਏ, ਭਾਵੇਂ ਕਿਤੇ ਵੀ ਵਸਣ ਪੰਜਾਬੀ, ਪਰ ਮਾਂ ਬੋਲੀ ਨਾ ਭੁੱਲ ਜਾਈਏ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਰੇਡੀਓ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਤੇ ਪਿਆਰੀ ਜੀ ਗੁੱਡ ਈਵਨਿੰਗ। ਉਮੀਦ ਕਰਦੇ ਹਾਂ ਜੀ, ਅੱਜ ਦਾ ਦਿਨ 20 ਮਾਰਚ ਦਾ ਅੱਜ ਦਾ ਦਿਨ ਤੇ ਅੱਜ ਦੀ ਸ਼ਾਮ ਤੁਸੀਂ ਖੂਬ ਆਪਣੇ ਪਰਿਵਾਰ ਦੇ ਨਾਲ ਇੰਜੋਏ ਕਰ ਰਹੇ ਹੋ। ਸਮਾਂ ਵਧੀਆ ਬੀਤ ਰਿਹਾ ਤੇ ਹੁਣ 1 ਘੰਟੇ ਦਾ ਸਮਾਂ ਜੋ ਹੈ ਉਹ ਤੁਹਾਡਾ ਸਾਡੇ ਨਾਲ ਜੁੜ ਚੁੱਕਾ। ਸੁਨਹਿਰੀ ਸ਼ਾਮ ਰੇਡੀਓ 8 ਤੋਂ 9 ਵਜੇ ਤੁਸੀਂ ਜ਼ਰੂਰ ਸੁਣਦੇ ਰਹਿਣਾ ਤੇ ਗੀਤ ਸੰਗੀਤ ਵੀ ਹੋਵੇਗਾ ਤੇ ਅੱਜ ਦੀ ਕਹਾਣੀ ਤੇ ਕਹਾਣੀ ਚੋਂ ਮਿਲੀ ਸਿੱਖਿਆ ਵੀ ਜ਼ਰੂਰ ਹੋਵੇਗੀ। ਸੁਨਹਿਰੀ ਸ਼ਾਮ ਰੇਡੀਓ ਜਿੱਥੇ ਤੁਸੀਂ GTA ਏਰੀਆ ਦੇ ਵਿੱਚ ਦੂਰ ਦੂਰ ਤੱਕ AM 530 ਫ੍ਰੀਕੁਐਂਸੀ ਰਾਹੀਂ ਸੁਣ ਰਹੇ ਹੋ ਤੇ ਨਾਲ ਹੀ iHeart ਰੇਡੀਓ ਐਪ ਰਾਹੀਂ ਤੁਸੀਂ ਐਪ ਰਾਹੀਂ ਵੀ ਇਹ ਰੇਡੀਓ ਪ੍ਰੋਗਰਾਮ ਜੱਗ ਵਿੱਚ ਕਿਤੇ ਵੀ ਬੈਠਿਆਂ ਇਸ ਵੇਲੇ ਸੁਣ ਸਕਦੇ ਹੋ ਤੇ 1 ਘੰਟੇ ਪੂਰਾ ਜੁੜੇ ਰਹਿਣਾ ਜੀ ਪ੍ਰੋਗਰਾਮ ਦੇ ਨਾਲ ਤੇ ਕੁਝ ਹੀ ਪਲਾਂ ਦੇ ਵਿੱਚ ਅੱਜ ਦੀ ਕਹਾਣੀ ਤੇ ਅੱਜ ਦੀ ਕਹਾਣੀ ਦਾ ਪਹਿਲਾਂ ਵਿਸ਼ਾ ਜੋ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ।
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karjyan di ik choti jahi monthly kisht banao. Call Ajay ya Nadeem nu 416-650-5800-416-650-5800 or
0: gtacredit.com. ਇਹ ਦੁਨੀਆ ਤਾਂ ਇੱਕ ਮੇਲਾ ਆ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ, ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ, ਕੋਈ ਦੁੱਖਾਂ ਵਿੱਚ ਉਮਰ ਲੰਘਾ ਜਾਂਦਾ, ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ। ਤੇ ਹਰ ਇੱਕ ਦੀ ਜ਼ਿੰਦਗੀ ਜੋ ਹੈ, ਹਰ ਇੱਕ ਦੀ ਜ਼ਿੰਦਗੀ ਇੱਕ ਆਪਣੀ ਹੀ ਕਿਤਾਬ ਹੈ, ਉਸ ਕਿਤਾਬ ਦਾ ਇੱਕ ਆਪਣਾ ਹੀ ਵਿਸ਼ਾ ਹੈ, ਆਪਣੀ ਇੱਕ ਕਹਾਣੀ ਹੈ ਤੇ ਆਪਣਾ ਹੀ ਇੱਕ ਜੋ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦਾ ਸਫ਼ਰ ਹੈ ਤੇ ਇਹ ਸਿਰਫ ਆਪਣੇ ਆਪ ਤੇ ਹੀ ਡਿਪੈਂਡ ਕਰਦਾ ਤੇ ਅਸੀਂ ਉਸ ਕਿਤਾਬ ਨੂੰ ਇੱਕ ਖੁਸ਼ਨੁਮਾ ਢੰਗ ਦੇ ਨਾਲ ਲਿਖੀਏ ਜਾਂ ਫਿਰ ਉਸ ਨੂੰ ਅਸੀਂ ਗਮਗੀਨ ਰਾਹ ਤੇ ਲੈ ਜਾਈਏ, ਇਹ ਸਿਰਫ ਸਾਡੇ ਹੱਥ ਦੇ ਵਿੱਚ ਹੀ ਆ ਤੇ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਅਸੀਂ ਬਸ ਤੁਰਦੇ ਜਾਈਏ ਖੁਸ਼ੀ ਖੁਸ਼ੀ ਪੋਜ਼ਿਟਿਵਿਟੀ ਦੇ ਨਾਲ, ਕਿਉਂਕਿ ਕਿਸੇ ਨੇ ਇਹ ਬਹੁਤ ਬਖੂਬੀ ਕਿਹਾ ਕਿ ਜੇਕਰ ਅਸੀਂ ਆਪਣਾ ਜੋ ਵੇਖਣ ਦਾ ਨਜ਼ਰੀਆ ਹੈ ਉਸ ਨੂੰ ਅਸੀਂ ਪੋਜ਼ਿਟਿਵ ਰੱਖਾਂਗੇ ਅਤੇ ਵਾਕਈ ਹੀ ਜੋ ਪੂਰੀ ਕਾਇਨਾਤ ਹੈ ਉਹ ਸਾਡੇ ਲਈ ਉਸ ਪੋਜ਼ਿਟਿਵਿਟੀ ਨੂੰ ਹੀ ਹੋਰ ਜ਼ਿਆਦਾ ਸਪਰੈਡ ਕਰੇਗੀ। ਅਤੇ ਇਹੀ ਗੱਲ ਨੈਗੇਟਿਵਿਟੀ ਦੇ ਨਾਲ ਵੀ ਹੁੰਦੀ ਆ, ਜੇਕਰ ਅਸੀਂ ਉਦਾਸ ਹੋਵਾਂਗੇ, ਅਸੀਂ ਗੱਲ ਗੱਲ 'ਤੇ ਫਿਕਰਾਂ ਦੇ ਵਿੱਚ ਬੈਠਾਂਗੇ, ਹਰ ਗੱਲ 'ਤੇ ਅਸੀਂ ਫਿਕਰ ਕਰਦੇ ਰਹਾਂਗੇ, ਭਰੋਸਾ ਨਹੀਂ ਕਰਾਂਗੇ ਕਿ ਇਹ ਹੋ ਨਹੀਂ ਸਕਦਾ, ਫਿਰ ਉਹ ਵਾਕਈ ਚੀਜ਼ ਹੋ ਨਹੀਂ ਸਕਦੀ। ਤੇ ਇਸੇ ਥੋਟ ਦੇ ਨਾਲ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੀ ਬਿਲਕੁਲ ਜੁੜੇ ਰਹਿਣਾ ਜੀ। ਮੈਂ ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-00094168190009 ਤੇ। ਹਰਿੰਦਰ ਆਪਣੇ ਪਿੰਡ ਉਸ ਘਰ ਦੇ ਗੇਟ ਅੱਗੇ ਖੜਾ ਸੀ ਜਿੱਥੇ ਕਦੇ ਇਸ ਦੁਨੀਆ ਵਿੱਚ ਆਉਣ ਸਮੇਂ ਉਸ ਦੀ ਪਹਿਲੀ ਕਿਲਕਾਰੀ ਗੂੰਜੀ ਸੀ। ਸਭ ਕੁਝ ਆਪਣਾ ਹੁੰਦਿਆਂ ਹੋਇਆਂ ਵੀ ਸਭ ਕੁਝ ਉਪਰਾ ਉਪਰਾ ਪਾਸ ਹੋ ਰਿਹਾ ਸੀ। ਡੌਰ ਪੌਰ ਆਸੇ ਪਾਸੇ ਝਾਕ ਰਿਹਾ ਸੀ ਪਰ ਚਾਰੇ ਪਾਸੇ ਤਾਂ ਚੁੱਪ ਪਸਰੀ ਪਈ ਸੀ। ਵੀਰਾਨ ਘਰ ਮੂਹਰੇ ਖਲੋਤਿਆਂ ਇੱਕ ਅਜੀਬ ਬੇਚੈਨੀ ਮਹਿਸੂਸ ਹੋਣ ਲੱਗੀ ਸੀ। ਪਰ ਅਚਾਨਕ ਬੇਹੱਦ ਆਪਣੇਪਣ ਵਿੱਚ ਅੰਦਰੋਂ ਆਈ ਬਹੁਤ ਹੀ ਧੀਮੀ ਆਵਾਜ਼ ਨੇ ਹਰਿੰਦਰ ਨੂੰ ਅਚੰਬਿਤ ਕਰ ਦਿੱਤਾ। ਧੰਨ ਭਾਗ ਪੁੱਤਰਾ, ਤੈਨੂੰ ਉਡੀਕਦਿਆਂ ਤਾਂ ਮੈਨੂੰ ਦਿਨ ਤਰੀਕਾਂ ਦੀ ਗਿਣਤੀ ਵੀ ਭੁੱਲ ਗਈ ਆ। ਅੱਜ ਤੂੰ ਆਇਆ, ਤੈਨੂੰ ਜੀ ਆਇਆ ਨੂੰ। ਆ ਜਾ ਅੰਦਰ ਲੰਘਾ, ਗੇਟ ਖੁੱਲਾ ਹੀ ਆ, ਹੁਣ ਗੇਟ ਤੇ ਤਾਲੇ ਕਿਹਨੇ ਲਾਉਣੇ ਆ। ਉਂਝ ਗੇਟ ਨੂੰ ਧਿਆਨ ਨਾਲ ਖੋਲੀ, ਇਹਦੇ ਵੀ ਕਬਜ਼ੇ ਹਿੱਲੇ ਪਏ ਨੇ, ਕਿਤੇ ਤੇਰੇ ਉੱਤੇ ਹੀ ਨਾ ਡਿੱਗ ਪਵੇ। ਹਰਿੰਦਰ ਹੈਰਾਨ ਸੀ, ਅੰਦਰ ਕੌਣ ਹੋ ਸਕਦਾ, ਅਸੀਂ ਤਾਂ ਘਰ ਖਾਲੀ ਛੱਡਿਆ ਹੋਇਆ। ਗੇਟ ਤੋਂ ਅੰਦਰ ਲੰਘਦਿਆਂ ਇਸ ਸਵਾਲ ਨੇ ਹੋਰ ਬੇਚੈਨ ਕਰ ਦਿੱਤਾ ਸੀ। ਪਹਿਲਾਂ ਵਾਲੀ ਆਵਾਜ਼ ਦਬਵੇਂ ਹਾਸੇ ਵਿੱਚ ਫੇਰ ਆਈ। ਘਬਰਾ ਨਾ ਪੁੱਤਰਾ, ਮੈਂ ਤੇਰਾ ਆਪਣਾ ਘਰ ਬੋਲਦਾ। ਤੂੰ ਸ਼ਹਿਰ ਵਿੱਚ ਨੌਕਰੀ ਦੇ ਰੁਝੇਵਿਆਂ ਚੋਂ ਮੇਰੇ ਵੱਲ ਗੇੜਾ ਮਾਰਨ ਦਾ ਸਮਾਂ ਭਾਵੇਂ ਨਹੀਂ ਕੱਢ ਸਕਿਆ, ਪਰ ਮੈਂ ਆਸ ਨਹੀਂ ਸੀ ਛੱਡੀ ਪੁੱਤਰਾ। ਹਰਿੰਦਰ ਦੇ ਢਹਿੰਦੇ ਮਨ ਨੂੰ ਢਾਰਸ ਜਿਹਾ ਵੱਜਦਾ ਜਾਪਿਆ ਤੇ ਮਨ ਹੀ ਮਨ ਸੋਚਣ ਲੱਗਾ, ਵਾਕੇ ਹੀ ਰੁਝੇਵਿਆਂ ਮੋਹ ਦੀਆਂ ਤੰਦਾਂ ਤੇ ਵੀ ਕਿਸ ਕਦਰ ਹਾਵੀ ਹੋ ਗਏ ਨੇ, ਕਦੇ ਖਿਆਲ ਹੀ ਨਹੀਂ ਆਇਆ। ਅਗਲੀ ਆਵਾਜ਼ ਨੇ ਉਸ ਦੀ ਸੋਚਾਂ ਦੀ ਲੜੀ ਹੋਰ ਲੰਬੀ ਨਾ ਹੋਣ ਦਿੱਤੀ। ਪੁੱਤਰਾ, ਤੇਰੇ ਦਾਦੇ ਨੇ ਬੜੇ ਚਾਵਾਂ ਨਾਲ ਬਣਾਇਆ ਸੀ ਮੈਨੂੰ। ਉੱਚੇ ਪਿੰਡ ਦੇ ਮਿਸਤਰੀਆਂ ਦੀ ਕਾਰੀਗਰੀ ਉਹਨਾਂ ਦਿਨਾਂ ਵਿੱਚ ਮਸ਼ਹੂਰ ਸੀ, ਜਿਨ੍ਹਾਂ ਕਰਕੇ ਮੇਰੀ ਉਸਾਰੀ 15 ਦਿਨ ਲੇਟ ਸ਼ੁਰੂ ਕਰਨੀ ਪਈ। ਤੇਰਾ ਬਾਪੂ ਉਦੋਂ ਜਵਾਨ ਭਰ ਸੀ, ਤੇਰੇ ਦਾਦੇ ਦੀ ਨੇਕ ਦਿਲੀ ਕਰਕੇ ਸਾਰਾ ਪਿੰਡ ਮੇਰੀ ਉਸਾਰੀ ਵਿੱਚ ਹੱਥ ਵਟਾਉਂਦਾ ਸੀ। ਜੈਲਦਾਰਾਂ ਦੇ ਭੱਠੇ ਦੀ ਮਸ਼ਹੂਰ ਇੱਟ ਲਾਈ ਸੀ। ਲੱਕੜ ਨਿਆਈ ਵਾਲੇ ਖੇਤ ਵਿੱਚ ਸਾਲਾਂ ਤੋਂ ਖੜੀ ਪੁਰਾਣੀ ਟਾਹਲੀ ਦੀ ਲਾਈ ਸੀ। ਸਾਰਾ ਕੰਮ ਚਾਵਾਂ ਨਾਲ ਹੋਇਆ ਸੀ। ਪੱਕੇ ਫਰਸ਼ ਤਾਂ ਥਾਣੇਦਾਰ ਦੀ ਹਵੇਲੀ ਨੂੰ ਛੱਡ ਕੇ ਦੂਜੀ ਥਾਂ ਮੈਨੂੰ ਹੀ ਨਸੀਬ ਹੋਏ ਸਨ। 4 ਕੁ ਮਹੀਨਿਆਂ ਵਿੱਚ ਉੱਤੇ ਇੱਕ ਚੁਬਾਰਾ ਸਮੇਤ ਮੇਰੀ ਉਸਾਰੀ ਮੁਕੰਮਲ ਹੋਈ ਸੀ। ਘਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਗਿਆ ਸੀ। ਮੇਰੀ ਲਿਸ਼ਕ ਪੁਸ਼ਕ ਦੀ ਸਾਰੇ ਪਿੰਡ ਵਿੱਚ ਚਰਚਾ ਸੀ ਤੇ ਮੇਰਾ ਸਿਰ ਵੀ ਮਾਣ ਨਾਲ ਉੱਚਾ ਰਹਿੰਦਾ ਸੀ। ਹਰਿੰਦਰ ਦੀ ਨਜ਼ਰ ਵਿਹੜੇ ਵਿੱਚ ਘੁੰਮ ਰਹੀ ਸੀ, ਸਭ ਕੁਝ ਉਜੜਿਆ ਲੱਗ ਰਿਹਾ ਸੀ। 4 ਦੀਵਾਰੀ ਦਾ ਪਲਸਤਰ ਝੜ ਰਿਹਾ ਸੀ, ਵਿਹੜੇ ਵਿੱਚ ਇੱਟਾਂ ਦੇ ਫਰਸ਼ ਉੱਚੇ ਉੱਚੇ ਘਾਹ ਨੇ ਢੱਕ ਲਏ ਸੀ। ਇੱਕ ਪਲ ਹਰਿੰਦਰ ਦਾ ਦਿਲ ਭਰ ਆਇਆ। ਇਸ ਫਰਸ਼ ਨੂੰ ਮਾਂ ਦਿਨ ਵਿੱਚ ਕਈ ਕਈ ਵਾਰ ਸਾਫ਼ ਕਰਦੀ ਸੀ। ਦੀਵਾਰ ਨਾਲ ਬਣਿਆ ਓਟਾ ਢਹਿ ਚੁੱਕਿਆ ਸੀ, ਬਸ ਕਾੜਨੀ ਦੇ ਧੂਏ ਦੇ ਕਾਲੇ ਨਿਸ਼ਾਨ ਆਪਣੀ ਹੋਂਦ ਦੀ ਨਿਸ਼ਾਨਦੇਹੀ ਦੇ ਰਹੇ ਸਨ। ਪਰ ਇਹ ਕੋਨੇ ਵਿੱਚ ਬਣਿਆ ਬਾਥਰੂਮ ਵੀ ਆਪਣੀ ਤਰਸਯੋਗ ਹਾਲਤ ਬਿਆਨ ਕਰਦਾ ਆਪਣੇ ਤੰਦਰੁਸਤ ਹੋਣ ਦੀ ਆਸ ਛੱਡ ਰਿਹਾ ਜਾਪਦਾ ਸੀ। ਹਰਿੰਦਰ ਤੋਂ ਹੋਰ ਦੇਖਿਆ ਨਾ ਗਿਆ, ਨਜ਼ਰ ਸਿੱਧੀ ਚੁਬਾਰੇ ਵੱਲ ਚਲੀ ਗਈ, ਜਿਸ ਦੀ ਸ਼ਾਨ ਅਜੇ ਵੀ ਕਾਇਮ ਲੱਗ ਰਹੀ ਸੀ। ਪੌੜੀਆਂ ਵੱਲ ਨੂੰ ਤੇਜ਼ ਕਦਮੀ ਤੁਰ ਪਿਆ, ਪਰ ਅਪਣੱਤ ਭਰੀ ਆਵਾਜ਼ ਨੇ ਫਿਰ ਸਾਵਧਾਨ ਕੀਤਾ, ਇੰਨਾ ਕਾਹਲਾ ਨਾ ਪੈ ਪੁੱਤਰਾ, ਮੈਨੂੰ ਵੀ ਆਪਣੀ ਗੱਲ ਪੂਰੀ ਕਰ, ਮਨ ਹੌਲਾ ਕਰ ਲੈਣ ਦੇ। ਮੇਰੀ ਉਸਾਰੀ ਤੋਂ ਬਾਅਦ ਤੇਰੇ ਬਾਪੂ ਦਾ ਵਿਆਹ ਬੜੇ ਚਾਵਾਂ ਨਾਲ ਹੋਇਆ। ਮੇਰੀ ਸ਼ਾਨ ਦਾ ਜਹਾਨੋ ਵੱਖਰੀ ਸੀ। ਮੈਨੂੰ ਲਾਈਟਾਂ ਨਾਲ ਸ਼ਿੰਗਾਰਿਆ ਗਿਆ, ਪੂਰੇ 3 ਦਿਨ ਸਪੀਕਰ ਵੱਜੇ ਸੀ। ਜਦੋਂ ਤੇਰੀ ਮਾਂ ਨੇ ਮੇਰੇ ਵਿਹੜੇ ਵਿੱਚ ਪੈਰ ਧਰਿਆ ਸੀ, ਸੱਚ ਜਾਣੀ ਸ਼ਰਮ ਨਾਲ ਮੇਰਾ ਚਿਹਰਾ ਵੀ ਲਾਲ ਹੋ ਗਿਆ ਸੀ। ਫਿਰ ਪੁੱਤਰਾ ਤੇਰਾ ਜਨਮ ਹੋਇਆ ਤੇ 2 ਸਾਲ ਬਾਅਦ ਤੇਰੀ ਭੈਣ ਸ਼ਿੰਦੋ ਦਾ। ਇੰਨੀਆਂ ਖੁਸ਼ੀਆਂ, ਮੈਨੂੰ ਸੱਚੀ ਮੁੱਜੀ ਸਵਰਗ ਦਾ ਭੁਲੇਖਾ ਪੈਂਦਾ ਸੀ। ਯਾਦ ਕਰ ਪੁੱਤਰਾ, ਇਹ ਉਹੀ ਪੌੜੀ ਆ, ਅਜੇ ਤੂੰ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਸੀ ਸਿੱਖਿਆ। ਇਸ ਪੌੜੀ ਰਾਹੀਂ ਛੱਤ ਤੇ ਜਾ ਚੜਦਾ ਸੀ ਤੇ ਸਾਰੇ ਟੱਬਰ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਸੀ। ਪਰ ਪੁੱਤਰਾ, ਹੁਣ ਇਹ ਪੌੜੀ ਵੀ ਡਿਗੂ ਡਿਗੂ ਕਰਦੀ ਆ, ਕੰਧ ਦਾ ਸਹਾਰਾ ਲੈ ਕੇ ਬਚਾ ਕੇ ਚੜੀ ਮੇਰਾ ਪੁੱਤ। ਹਰਿੰਦਰ ਘਰ ਦੀ ਛੱਤ ਤੇ ਪਹੁੰਚ ਗਿਆ। ਚੁਬਾਰੇ ਦੀ ਦਿੱਖ ਬਾਹਰੋਂ ਠੀਕ ਲੱਗਦੀ ਸੀ, ਪਰ ਇਹ ਵੀ ਪੂਰੇ ਘਰ ਵਾਂਗ ਤਾਕਤ ਗੁਆ ਚੁੱਕੀ ਸੀ। ਛੱਤ ਤੇ ਚੜ੍ਹ ਕੇ ਹਰਿੰਦਰ ਅਤੀਤ ਦੀਆਂ ਯਾਦਾਂ ਵਿੱਚ ਗੁਆਚਦਾ ਚਲਾ ਗਿਆ। ਕਿਵੇਂ ਇਸ ਘਰ ਦੀ ਸ਼ਾਨ ਹੁੰਦੀ ਸੀ। ਸਾਰੀ ਪੜ੍ਹਾਈ ਦੌਰਾਨ ਚੁਬਾਰਾ ਉਸਦਾ ਬੈੱਡਰੂਮ ਕੰਮ ਸਟੱਡੀ ਰੂਮ ਰਿਹਾ ਸੀ। ਗਰਮੀਆਂ ਸਰਦੀਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਲੱਗਦੀਆਂ ਰੌਣਕਾਂ ਉਹਨੂੰ ਇੱਕ ਇੱਕ ਕਰਕੇ ਚੇਤੇ ਆ ਗਈਆਂ ਸਨ। ਕਿਤੇ ਹਰਿੰਦਰ ਦੀ ਮਾਂ ਚੁਬਾਰੇ ਦੀ ਦੀਵਾਰ ਓਲੇ ਸਰਦੀਆਂ ਦੀ ਧੁੱਪ ਵਿੱਚ ਉਸਦੇ ਸਿਰ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਆ, ਕਿਤੇ ਗਰਮੀਆਂ ਵਿੱਚ ਬਿਜਲੀ ਚਲੀ ਜਾਣ ਕਾਰਨ ਛੱਤਾਂ ਤੇ ਡੱਟੇ ਮੱਝੀਆਂ ਤੇ ਆਂਡੀਆਂ ਗੁਆਂਢੀਆਂ ਨਾਲ ਗੱਲਾਂ ਕਰੀ ਜਾਣਾ। ਕਿਤੇ ਫੁਰਸਤ ਵਿੱਚ ਚੁਬਾਰੇ ਤੇ ਚੜ ਕੇ ਦੂਰ ਦੂਰ ਤੱਕ ਸਾਰੇ ਪਿੰਡ ਦਾ ਨਜ਼ਾਰਾ ਵੇਖਦੇ ਰਹਿਣਾ। ਇੱਕ ਪਲ ਲਈ ਤਾਂ ਲੱਗਿਆ ਮਾਂ ਰਸੋਈ ਚੋਂ ਚਾਹ ਪੀਣ ਲਈ ਹੁਣੇ ਆਵਾਜ਼ ਮਾਰੂਗੀ, ਪਰ ਇਸ ਵਾਰ ਫਿਰ ਆਪਣੱਤ ਭਰੀ ਆਵਾਜ਼ ਨੇ ਉਸਦੀ ਸੋਚਾਂ ਦੀ ਲੜੀ ਤੋੜ ਦਿੱਤੀ। ਪੁੱਤਰਾ, ਗੇੜਾ ਮਾਰ ਲਿਆ ਕਰੋ, ਹੋਰ ਤਾਂ ਮੈਂ ਤੁਹਾਡੇ ਤੋਂ ਕੁਛ ਨਹੀਂ ਮੰਗਦਾ, ਤੁਹਾਡੇ ਨਾਲ ਹੀ ਮੇਰਾ ਭਾਗ ਆ ਤੇ ਮੇਰੇ ਕਰਕੇ ਲੋਕੀ ਤੇਰੇ ਦਾਦੇ ਨੂੰ ਜਾਣਦੇ ਆ, ਤੇਰੇ ਬਾਪੂ ਨੂੰ ਜਾਣਦੇ ਆ। ਉਹਨਾਂ ਨੇਕ ਇਨਸਾਨਾਂ ਦੀਆਂ ਯਾਦਾਂ ਨੂੰ ਸਾਂਭ ਲੈ ਪੁੱਤਰਾ। ਹੁਣ ਤੱਕ ਹਰਿੰਦਰ ਨੇ ਉਸ ਆਪਣੱਤ ਭਰੀ ਆਵਾਜ਼ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਇਹ ਤਰਲਾ ਸੁਣ ਕੇ ਉਹ ਚੀਕ ਉੱਠਿਆ, ਹਾਂ ਮੈਂ ਸੰਭਾਲ ਕਰਾਂਗਾ, ਸਾਰੇ ਕੰਮ ਛੱਡ ਕੇ ਸੰਭਾਲ ਕਰਾਂਗਾ, ਕੁਝ ਵੀ ਢਹਿ ਢੇਰੀ ਨਹੀਂ ਹੋਣ ਦੇਵਾਂਗਾ। ਦਰਅਸਲ ਇਹ ਆਵਾਜ਼ਾਂ ਹਰਿੰਦਰ ਦੇ ਮੂੰਹੋਂ ਇੰਨੀਆਂ ਉੱਚੀਆਂ ਤੇ ਸਪਸ਼ਟ ਨਿਕਲੀਆਂ ਕਿ ਸੁੱਤੀ ਪਈ ਉਸ ਦੀ ਪਤਨੀ ਸਰਬਜੀਤ ਡਰ ਕੇ ਉੱਠ ਬੈਠੀ। ਉਧਰ ਹਰਿੰਦਰ ਦਾ ਸੁਪਨਾ ਵੀ ਟੁੱਟ ਚੁੱਕਾ ਸੀ। ਕੀ ਹੋ ਗਿਆ, ਸੁਪਨੇ ਵਿੱਚ ਕਿਹਦੀ ਸੰਭਾਲ ਕਰੀ ਜਾਂਦੇ ਹੋ, ਕਿਹੜਾ ਕਿਲਾ ਢਹਿ ਢੇਰੀ ਹੋ ਗਿਆ? ਸਰਬਜੀਤ, ਤੂੰ ਤਾਂ ਜਾਣਦੀ ਆ ਆਪਣੀ ਦੋਹਾਂ ਦੀ ਨੌਕਰੀ ਪਿੰਡ ਤੋਂ ਦੂਰ ਸ਼ਹਿਰ ਵਿੱਚ ਹੋਣ ਕਰਕੇ ਮਜਬੂਰੀ ਵੱਸ ਸਾਨੂੰ ਸ਼ਹਿਰ ਸ਼ਿਫਟ ਕਰਨਾ ਪਿਆ। ਸ਼ੁਰੂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਤਾਂ ਬੜਾ ਦਿਲ ਕਰਦਾ ਸੀ ਸਾਡੇ ਸੁਪਨਿਆਂ ਦਾ ਵੀ ਘਰ ਹੋਵੇ, ਜਿਹਨੂੰ ਅਸੀਂ ਚਾਵਾਂ ਨਾਲ ਬਣਾਈਏ ਸ਼ਿੰਗਾਰੀਏ, ਕੋਈ ਸਾਨੂੰ ਰੋਕਣ ਟੋਕਣ ਵਾਲਾ ਨਾ ਹੋਵੇ। ਚਲੋ ਪਰਮਾਤਮਾ ਦੀ ਰਹਿਮਤ ਨਾਲ ਅਸੀਂ ਬਚਤ ਕਰ ਕਰਕੇ ਕੁਝ ਪੂੰਜੀ ਜਮ੍ਹਾਂ ਕਰਕੇ ਬਾਕੀ ਲੋਨ ਲੈ ਕੇ ਆਪਣਾ ਘਰ ਬਣਾ ਲਿਆ। ਮਕਾਨ ਦਾ ਚਾਅ ਬਹੁਤ ਜ਼ਿਆਦਾ ਸੀ, ਬਾਪੂ ਜੀ ਤੇ ਬੀਜੀ ਨੂੰ ਵੀ ਆਪਣੇ ਕੋਲ ਲੈ ਆਏ ਸਾਂ। ਬੈਂਕ ਦੀ ਹਰ ਮਹੀਨੇ ਜਾਂਦੀ ਕਿਸ਼ਤ ਹੁਣ ਵੀ ਧਰਾ ਕੱਢ ਦਿੰਦੀ ਆ। ਮੈਂ ਸੁਣਦਾ ਹੁੰਦਾ ਕਿ ਭਾਵੇਂ ਬੰਦਾ ਵਿਦੇਸ਼ਾਂ ਵਿੱਚ ਮਹਿਲ ਬਣਾ ਲਵੇ ਪਰ ਸੁਪਨੇ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਆਪਾਂ ਵੀ ਸ਼ਹਿਰ ਵਾਲੇ ਘਰ ਨੂੰ ਆਪਣੀ ਮਿਹਨਤ ਦੀ ਕਮਾਈ ਚੋਂ ਹਮੇਸ਼ਾ ਸ਼ਿੰਗਾਰਨ ਵਿੱਚ ਲੱਗੇ ਰਹਿੰਦੇ ਹਾਂ, ਪਰ ਮੈਨੂੰ ਵੀ ਜਦੋਂ ਕਦੇ ਸੁਪਨਾ ਆਇਆ ਤਾਂ ਦਾਦਾ ਜੀ ਤੇ ਬਾਪੂ ਜੀ ਦੇ ਉਸਾਰੇ ਉਹ ਪਿੰਡ ਵਾਲੇ ਘਰ ਦਾ ਹੀ ਆਇਆ। ਇਸ ਸ਼ਹਿਰ ਵਾਲੇ ਘਰ ਨੂੰ ਜਿਹਨੂੰ ਮੈਂ ਆਪਣੇ ਸੁਪਨਿਆਂ ਦੇ ਘਰ ਵਜੋਂ ਉਸਾਰਿਆ, ਹਕੀਕਤ ਵਿੱਚ ਕਦੇ ਮੇਰੇ ਸੁਪਨੇ ਵਿੱਚ ਹੀ ਨਹੀਂ ਆਇਆ। ਹੁਣ ਸਰਬਜੀਤ, ਤੂੰ ਹੀ ਫੈਸਲਾ ਕਰ, ਸੁਪਨਿਆਂ ਦਾ ਘਰ ਤਾਂ ਉਹੀ ਹੋਇਆ ਨਾ ਜਿਹਦੇ ਮੁੜ ਮੁੜ ਕੇ ਸੁਪਨੇ ਆਉਂਦੇ ਆ। ਪਰ ਅੱਜ ਤਾਂ ਕੋਈ ਜ਼ਿਆਦਾ ਸੀਰੀਅਸ ਸੁਪਨਾ ਆਇਆ ਲੱਗਦਾ। ਸਹੀ ਕਿਹਾ ਸਰਬਜੀਤ, ਅੱਜ ਦਾ ਪਿੰਡ ਵਾਲੇ ਘਰ ਦੇ ਮੋਹ ਤੇ ਤਰਲਿਆਂ ਨੇ ਸਾਡੇ ਰੁਝੇਵਿਆਂ ਦੇ ਬਹਾਨਿਆਂ ਨੂੰ ਬੇਜਾਨ ਕਰਕੇ ਰੱਖ ਦਿੱਤਾ। ਉਸ ਘਰ ਨਾਲ ਇਸ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਖਾਸ਼ਾਂ ਦੁਆਵਾਂ ਜੁੜੀਆਂ ਹੋਈਆਂ ਨੇ। ਇਹ ਮੋਹ ਦੀਆਂ ਤੰਦਾਂ ਇੰਨੀਆਂ ਕੱਚੀਆਂ ਨਹੀਂ ਕਿ ਇਸ ਪਰਿਵਾਰ ਦੀ ਸੁੱਖ ਮੰਗਣ ਵਾਲੀਆਂ ਦੀਵਾਰਾਂ ਨੂੰ ਢਹਿ ਢੇਰੀ ਹੋਣ ਦੇਣਾ ਚਾਹੀਦਾ। ਸੱਚੀ ਜਾਣੀ ਤਾਂ ਇਹ ਸੁਪਨਾ ਨਹੀਂ ਸੀ, ਮੈਨੂੰ ਫਰਜ਼ਾਂ ਪ੍ਰਤੀ ਜਗਾਉਣ ਲਈ ਪਰਮਾਤਮਾ ਵੱਲੋਂ ਹਲੂਣਾ ਦਿੱਤਾ ਗਿਆ ਸੀ। ਸਰਬਜੀਤ ਨੇ ਦੂਰ ਅੰਦੇਸ਼ੀ ਨਾਲ ਕਿਹਾ, ਬਾਪੂ ਜੀ ਤੇ ਬੀਜੀ ਤਾਂ ਉਸ ਘਰ ਦੀ ਦਬੇ ਮਨ ਨਾਲ ਹਮੇਸ਼ਾ ਫਿਕਰ ਕਰਦੇ ਰਹਿੰਦੇ ਨੇ, ਪਰ ਉਹ ਸਾਡੇ ਕੰਮਾਂ ਕਾਰਾਂ ਕਰਕੇ ਆਪਣਾ ਦਰਦ ਦਬਾ ਲੈਂਦੇ ਨੇ। ਕੁਝ ਵੀ ਹੋਵੇ, ਆਪਾਂ ਸਾਰੇ ਕੰਮ ਛੱਡ ਕੇ ਪਿੰਡ ਵਾਲੇ ਘਰ ਦੀ ਰੈਨੋਵੇਸ਼ਨ ਪਲਾਨ ਕਰਾਂਗੇ ਤੇ ਇੱਕ ਵਾਰ ਫੇਰ ਉਸ ਘਰ ਵੱਲੋਂ ਪਰਿਵਾਰ ਲਈ ਕੀਤੀਆਂ ਜਾਂਦੀਆਂ ਦੁਆਵਾਂ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ। ਉਸ ਵਿਹੜੇ ਦੀ ਵਿਰਾਨਗੀ ਨੂੰ ਰੌਣਕਾਂ ਵਿੱਚ ਅਸੀਂ ਜ਼ਰੂਰ ਬਦਲਾਂਗੇ। ਸੋ ਇਹ 100% ਸੱਚ ਆ ਕਿ ਸ਼ਹਿਰਾਂ ਵਿੱਚ ਆਪਣੇ ਉਸਾਰੇ ਮਹਿਲਾਂ ਵਿੱਚ ਰਹਿ ਕੇ ਵੀ ਸੁਪਨੇ ਜਨਮ ਵਾਲੇ ਭਾਵ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਅਸਲ ਵਿੱਚ ਜਿੱਥੇ ਜਜ਼ਬਾਤ ਇੰਨੇ ਭਾਰੂ ਹੋਣ, ਉੱਥੇ ਅਮਲੀ ਤੌਰ ਤੇ ਵੀ ਉਹਨਾਂ ਜਜ਼ਬਾਤਾਂ ਪਿਛਲੇ ਸੱਚ ਦੀ ਸੰਭਾਲ ਲਈ ਕੁਛ ਕਰਨਾ ਜ਼ਰੂਰ ਬਣਦਾ। ਇਹਨਾਂ ਵਿਰਾਨ ਦੀਵਾਰਾਂ ਦੀ ਸੰਭਾਲ ਕਰਕੇ ਜਿੱਥੇ ਅਸੀਂ ਆਪਣੇ ਵਿਰਸੇ ਦੀ ਸੰਭਾਲ ਕਰ ਸਕਾਂਗੇ, ਉੱਥੇ ਬਦਲੇ ਵਿੱਚ ਬੇਸ਼ਕੀਮਤੀ ਭਾਵਨਾਤਮਕ ਖੁਸ਼ੀ ਖੁਦ ਬਖੁਦ ਸਾਡੇ ਸਵਾਗਤ ਲਈ ਖੜੀ ਹੋਣ ਦਾ ਅਹਿਸਾਸ ਜ਼ਰੂਰ ਕਰਾਵੇਗੀ। ਸੋ ਅੱਜ ਦੀ ਕਹਾਣੀ ਦਾ ਇਹ ਦਰਸਾਉਣ ਦਾ ਯਤਨ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਨਾਲ ਜੁੜੇ ਹੋਏ ਹਾਂ ਇਮੋਸ਼ਨਲੀ, ਸਾਡਾ ਘਰ ਵੀ ਸਾਨੂੰ ਯਾਦ ਜ਼ਰੂਰ ਕਰਦਾ। ਬੇਸ਼ੱਕ ਕਹਾਣੀ ਦੇ ਵਿੱਚ ਉਹ ਬਸ ਇੱਕ ਸੁਪਨਾ ਹੀ ਸੀ, ਪਰ ਸੁਪਨਾ ਇੱਕ ਸਿਰਫ ਸੁਪਨਾ ਨਹੀਂ ਜਿਸ ਦੇ ਵਿੱਚ ਘਰ ਬੋਲ ਪਿਆ, ਪਰ ਘਰ ਜਦੋਂ ਬੋਲ ਪਿਆ ਆਪਣੇ ਇਮੋਸ਼ਨਸ ਆਪਣੇ ਪੁੱਤ ਨੂੰ ਜੰਮਦੇ ਤੋਂ ਜਵਾਨ ਹੁੰਦਾ ਉਸ ਘਰ ਨੇ ਵੀ ਵੇਖਿਆ, ਤੇ ਹੁਣ ਇਕੱਲਾ ਬੇਜਾਨ ਰੌਣਕਾਂ ਤੋਂ ਹੀਨ ਉਹ ਘਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਕਿ ਭੁੱਲ ਕੇ ਮੇਰੇ ਵਿਹੜੇ ਵਿੱਚ ਵੀ ਰੌਣਕਾਂ ਲਗਾਓ, ਮੈਨੂੰ ਵੀ ਮਿਲਣ ਜ਼ਰੂਰ ਆਓ। ਘਰ ਦੇ ਬਾਹਰ ਬੇਸ਼ੱਕ ਦਿਮਾਗ ਲੈ ਕੇ ਜਾਓ ਕਿਉਂਕਿ ਬਾਹਰ ਬਾਜ਼ਾਰ ਹੈ, ਪਰ ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਓ ਕਿਉਂਕਿ ਅੰਦਰ ਇੱਕ ਪਰਿਵਾਰ ਹੈ ਤੇ ਸਾਡੇ ਘਰ ਦਾ ਵੀ ਇੱਕ ਦਿਲ ਹੁੰਦਾ ਜੋ ਸਾਡੇ ਨਾਲ ਕਨੈਕਟਡ ਹੁੰਦਾ, ਜਿਸ ਦੇ ਇਮੋਸ਼ਨਸ ਸਾਡੀਆਂ ਯਾਦਾਂ ਦੇ ਨਾਲ ਉਵੇਂ ਹੀ ਜੁੜੇ ਨੇ, ਉਹ ਵੀ ਸਾਡੀ ਉਡੀਕ ਕਰ ਰਿਹਾ।

ਇਹ ਗੀਤ ਸੁਣ ਕੇ ਵਾਕਈ ਅਸੀਂ ਘਰ ਪਹੁੰਚ ਜਾਂਦੇ ਹਾਂ ਤੇ ਘਰ ਦੀ ਯਾਦ ਨਾਲ ਅੱਖਾਂ ਵਾਕਈ ਨਮ ਹੋ ਜਾਂਦੀਆਂ ਨੇ। ਪਰ ਜ਼ਰੂਰ ਕੋਸ਼ਿਸ਼ ਕਰੋ ਕਿ ਸਾਲ ਦੇ ਵਿੱਚ ਇੱਕ ਗੇੜਾ ਆਪਣੇ ਘਰ ਦਾ ਜ਼ਰੂਰ ਲਗਾਓ ਤੇ ਆਪਣੇ ਬਚਪਨ ਵਾਲੇ ਘਰ ਦੀਆਂ ਜੋ ਯਾਦਾਂ ਨੇ ਉਸ ਨੂੰ ਜਾ ਕੇ ਜ਼ਰੂਰ ਸਮੇਟੋ, ਉਸ ਨੂੰ ਜਾ ਕੇ ਜ਼ਰੂਰ ਜੀਓ, ਆਪਣਾ ਬਚਪਨ ਮੁੜ ਕੇ ਜੀਓ, ਕਿਉਂਕਿ ਬਚਪਨ ਹਮੇਸ਼ਾ ਆਪਣੇ ਅੰਦਰ ਵੱਸਦਾ ਤੇ ਅਸੀਂ ਹਮੇਸ਼ਾ ਉਸ ਨੂੰ ਜੀ ਸਕਦੇ ਹਾਂ ਤੇ ਸਾਡਾ ਘਰ ਸਾਨੂੰ ਜ਼ਰੂਰ ਉਡੀਕ ਰਿਹਾ। ਇਸ ਦੇ ਨਾਲ ਹੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਆਪਣੇ ਸਪੌਂਸਰਸ ਦੇ ਸੰਦੇਸ਼ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ, ਕਿਉਂਕਿ ਤੁਹਾਨੂੰ A1 ਸਰਵਿਸ ਉਹ ਪ੍ਰੋਵਾਈਡ ਕਰਦੇ ਨੇ, ਹਮੇਸ਼ਾ ਤੁਹਾਡੇ ਨਾਲ ਖੜੇ ਹੁੰਦੇ ਨੇ ਤੇ ਹਮੇਸ਼ਾ ਸਾਡੇ ਨਾਲ ਵੀ ਸਾਡੇ ਸਪੌਂਸਰਸ ਖੜੇ ਨੇ ਤੇ ਸਾਡੇ ਸਪੌਂਸਰਸ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ, ਕਿਉਂਕਿ ਉਹਨਾਂ ਦੀ ਸਦਕਾ ਹੀ ਇਹ ਪ੍ਰੋਗਰਾਮ ਜੋ ਹੈ ਉਹ ਤੁਹਾਡੇ ਤੱਕ ਲੈ ਕੇ ਆਈਦਾ। ਤੇ ਗੱਲ 3 Lion ਲੀਗਲ ਸਰਵਿਸਿਜ਼ ਦੀ ਕਰਾਂਗੇ, ਇੱਕੋ ਛੱਤ ਥੱਲੇ ਇਹ ਮਲਟੀਪਲ ਸੇਵਾਵਾਂ ਦਿੰਦੇ ਨੇ, ਤੁਸੀਂ ਕਿਸੇ ਵੀ ਮਸਲੇ ਦੇ ਵਿੱਚ ਇਹਨਾਂ ਦੀ ਸਲਾਹ ਜ਼ਰੂਰ ਲੈ ਸਕਦੇ ਹੋ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ, ਗੱਲ ਚਾਹੇ ਲੈਂਡਲੋਰਡ ਅਤੇ ਟੇਨੈਂਟ ਦੇ ਮਸਲੇ ਦੀ ਹੋਵੇ, ਜਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਟ੍ਰੈਫਿਕ ਟਿਕਟਾਂ ਦਾ ਮਸਲਾ ਹੈ, ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਕਰਨੀ ਤੇ ਤੁਹਾਡੀ ਮੁਸ਼ਕਲ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਨੰਬਰ ਨੋਟ ਕਰ ਲੈਣੇ 905-451-9977 ਸੈਮ ਬਸਰਾ ਜੀ ਲਈ, 905-451-9777 ਤੇ ਕਾਲ ਕੀਤੀ ਜਾ ਸਕਦੀ ਹੈ। ਤੇ 251 ਪਾਰਕਹਸਟ ਸਕੁਐਰ ਯੂਨਿਟ 1 ਏਅਰਪੋਰਟ ਅਤੇ ਸਟੀਲਸ ਦੇ ਲਾਗੇ ਬ੍ਰੈਮਟਨ ਦੇ ਵਿੱਚ ਲੋਕੇਟਡ ਨੇ 3 Lion ਲੀਗਲ ਸਰਵਿਸਿਜ਼। ਅੱਜ ਹੀ ਇਹਨਾਂ ਨੂੰ ਸੰਪਰਕ ਕਰ ਲੈਣਾ ਜੇਕਰ ਤੁਸੀਂ ਕਿਸੇ ਵੀ ਲੀਗਲ ਪਰੇਸ਼ਾਨੀ ਦੇ ਵਿੱਚ ਹੋ। ਨਾਲ ਦੀ ਨਾਲ ਜੀ, ਜੇਕਰ ਤੁਸੀਂ ਘਰ ਆਪਣਾ ਨਵਾਂ ਖਰੀਦਿਆ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨਾ ਤੇ ਫਰਨੀਚਰ ਸੋਹਣਾ ਹੋਣਾ ਜ਼ਰੂਰ ਹੋਣਾ ਚਾਹੀਦਾ ਤੇ ਸੋਹਣੇ ਦੇ ਨਾਲ ਨਾਲ ਫਰਨੀਚਰ ਟਿਕਾਊ ਹੋਣਾ ਵੀ ਬਹੁਤ ਜ਼ਰੂਰੀ ਆ। ਤੇ ਮਜ਼ਬੂਤ ਟਿਕਾਊ ਤੇ ਸੋਹਣਾ ਫਰਨੀਚਰ ਤੁਸੀਂ ਲੈ ਕੇ ਆਓ ਸੋਫਾ ਮਾਰਟ ਤੋਂ, ਜੋ ਕਿ ਆਪ ਤਿਆਰ ਕਰਦੇ ਨੇ ਤੁਹਾਡੇ ਲਈ ਵੱਖੋ ਵੱਖ ਕਲਰਸ ਦੇ ਵਿੱਚ ਤੁਹਾਡੇ ਘਰ ਦੀ ਮੈਜ਼ਰਮੈਂਟਸ ਲੈ ਕੇ ਸੋਫੇ, ਤੇ ਨਾਲ ਹੀ ਸੋਫਿਆਂ ਦੇ ਨਾਲ ਨਾਲ ਕੈਨੇਡੀਅਨ ਮੇਡ ਫਰਨੀਚਰ ਸੈੱਟ ਦੀ ਪੂਰੀ ਰੇਂਜ, ਬੈਸਟ ਪ੍ਰਾਈਸ, ਬੈਸਟ ਕੁਆਲਿਟੀ ਸੋਫਾ ਮਾਰਟ ਕੋਲ ਹੈ। ਦੋ ਲੋਕੇਸ਼ਨਸ ਤੇ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਨਾਲ ਹੀ 120 ਡੈਲਟਾ ਪਾਰਕ ਏਅਰਪੋਰਟ ਅਤੇ ਕੁਈਨਸ ਦੇ ਲਾਗੇ ਇਹ ਲੋਕੇਟਡ ਨੇ। ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਪਰਮਜੀਤ ਜੀ ਨੂੰ, ਨੰਬਰ 905-803-8056 905-803-8056 ਤੇ ਸੰਪਰਕ ਸੋਫਾ ਮਾਰਟ ਨਾਲ ਹੋ ਸਕਦੇ ਨੇ। ਤੇ ਜਦੋਂ ਵੀ ਸਾਡੇ ਕਿਸੇ ਸਪੌਂਸਰ ਨੂੰ ਕਾਲ ਕਰਦੇ ਹੋ ਤੇ ਹਮੇਸ਼ਾ ਸੁਨਹਿਰੀ ਸ਼ਾਮ ਰੇਡੀਓ ਦਾ ਹਵਾਲਾ ਤੁਸੀਂ ਇੱਕ ਵਾਰੀ ਜ਼ਰੂਰ ਦੇ ਦੇਣਾ। ਤੇ ਤੁਸੀਂ ਆਪਣੇ ਫੀਡਬੈਕ, ਆਪਣੇ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਆਪਣੀਆਂ ਜੋ ਹੁਣ ਤੱਕ ਦੀਆਂ ਜਿੰਨੀਆਂ ਵੀ ਕਹਾਣੀਆਂ ਨੇ ਉਹ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਪੇਜ ਫੇਸਬੁੱਕ ਤੇ ਜ਼ਰੂਰ ਲਾਈਕ ਕਰਨਾ, ਜ਼ਰੂਰ ਫੋਲੋ ਕਰਨਾ, ਤੇ ਨਾਲ ਦੀ ਨਾਲ ਨੰਬਰ 437-230-6569 ਤੇ ਵੀ ਤੁਸੀਂ ਆਪਣਾ ਫੀਡਬੈਕ ਦੇ ਸਕਦੇ ਹੋ। ਤੇ ਨਾਲ ਹੀ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤੇ ਨੰਬਰ 437-230-6569 ਤੇ ਕਾਲ ਕੀਤੀ ਜਾ ਸਕਦੀ ਹੈ। 437-230-6569 ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਰੇਡੀਓ ਸੁਨਹਿਰੀ ਸ਼ਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਮੈਂ ਹਾਂ ਤੁਹਾਡੀ ਹੋਸਟ ਰੁਪਿੰਦਰ ਕੌਰ। ਗੱਲ ਘਰਾਂ ਦੀ ਚੱਲੀ ਹੈ ਤਾਂ ਗੱਲ ਜ਼ਿਲ੍ਹਿਆਂ ਦੀ ਵੀ ਕਰ ਲਈਏ। ਪੰਜਾਬ ਹਰ ਇੱਕ ਨੂੰ ਜਿੰਨਾ ਪਿਆਰਾ, ਪੰਜ ਆਬਾਂ ਦੇ ਨਾਲ ਜਿੰਨਾ ਲਗਾਓ ਹੈ, ਉਨਾ ਹੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਨਾਲ ਵੀ ਖਾਸ ਲਗਾਓ ਹੈ। ਇੱਥੇ ਵੀ ਦੇਖਣ ਨੂੰ ਮਿਲਦਾ ਗੱਡੀਆਂ ਦੀ ਨੰਬਰ ਪਲੇਟਸ ਤੇ PB13 PB65 ਵੇਖਣ ਨੂੰ ਅਸੀਂ ਜ਼ਰੂਰ ਦੇਖਦੇ ਹਾਂ ਤੇ ਖੁਸ਼ ਹੁੰਦੇ ਹਾਂ ਤੇ ਡਿਸਟ੍ਰਿਕਟ ਦਾ, ਜ਼ਿਲ੍ਹੇ ਦਾ ਅਸੀਂ ਨਾਂ ਜ਼ਰੂਰ ਚੇਤੇ ਕਰਦੇ ਹਾਂ। ਤੇ ਉਸ ਲਗਾਓ ਦਾ ਨੰਬਰ ਪਲੇਟਸ ਤੋਂ ਅੰਦਾਜ਼ਾ ਜੋ ਹੈ ਉਹ ਬਖੂਬੀ ਲਗਾਇਆ ਜਾ ਸਕਦਾ ਕਿ ਸਾਨੂੰ ਸਾਡੇ ਜ਼ਿਲ੍ਹੇ ਦੇ ਨਾਲ, ਸਾਨੂੰ ਸਾਡੇ ਪੰਜਾਬ ਦੇ ਨਾਲ ਕਿੰਨਾ ਪਿਆਰ ਆ। ਚਲੋ ਫਿਰ ਆਪਣੇ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਦੇਖਦੇ ਹਾਂ ਕਿਹੜਾ ਜ਼ਿਲ੍ਹਿਆਂ ਜੋ ਕਿਹੜੀ ਕਿਹੜੀ ਗੱਲ ਜੋ ਹੈ ਉਹ, ਕਿਹੜਾ ਜ਼ਿਲ੍ਹਾ ਜੋ ਹੈ ਉਹ ਮਸ਼ਹੂਰੀ ਜੋ ਹੈ ਉਹ ਖੱਟਦਾ ਤੇ ਕਿਹੜਾ ਜ਼ਿਲ੍ਹਾ ਕਿਹੜੀ ਗੱਲ ਲਈ ਜੋ ਮਸ਼ਹੂਰ ਹੈ। ਕਹਿੰਦੇ ਲੁਧਿਆਣੇ ਵਿਕਦਾ ਕੱਪੜਾ ਮਸ਼ਹੂਰ ਵਰਧਮਾਨ ਦੇ ਗੋਲੇ, ਮੁਕਤਸਰ ਵਿੱਚ ਚਰਚਾ ਵਿੱਚ ਰਹਿੰਦੇ ਜੱਟਾਂ ਦੇ ਪਾਣੀਆਂ ਦੇ ਰੌਲੇ, ਜਗਰਾਓਂ ਜਾਂ ਦੇਖ ਆ ਸੰਦਾਂ ਦਾ ਮੇਲਾ, ਰਾਹ 'ਚ ਪੈਂਦਾ ਮੋਗਾ ਉੱਥੇ ਸਿੱਖੀ ਮਹਿਮਾਨ ਨਵਾਜ਼ੀ, ਭਾਵੇਂ ਲੋਕੀ ਕਹਿੰਦੇ ਮੋਗਾ ਬਸ ਚਾਹ ਜੋਗਾ, ਬਾਬਾ ਆਲਾ ਸਿੰਘ ਨੇ ਵਸਾਇਆ ਬਰਨਾਲਾ, ਬਠਿੰਡਾ ਅੱਜ ਵੀ ਵੱਜਦਾ ਉਵੇਂ ਬੰਦੂਕਾਂ ਵਾਲਾ, ਸੰਗਰੂਰ ਵਾਲਿਆਂ ਨੂੰ ਗੱਲ ਮੱਲੋ ਮੱਲੀ ਫੁਰਦੀ, ਗਰਮੀ ਬੜੀ ਪਈ ਮਾਨਸੇ ਬਸ ਗੇੜਾ ਮਾਰਾਈ ਕੈਂਚੀਆਂ ਮੁਰੇ ਦੀ, ਕਿਨੂਆਂ ਦੇ ਬਾਗਾਂ ਤੋਂ ਅਬੋਹਰ ਦਾ ਪਤਾ ਲੱਗਦਾ, ਸ਼ਹੀਦ ਭਗਤ ਸਿੰਘ ਨਗਰ ਨੂੰ ਕਰੀਏ ਹਮੇਸ਼ਾ ਸਜਦਾ, ਜਲੰਧਰ ਵਿੱਚ ਬਣਿਆ ਬੱਲਾ ਵਿੱਚ ਵਿਦੇਸ਼ਾਂ ਚੱਲੇ, ਗੁਰਦਾਸਪੁਰ ਦੇ ਭਾਊਆਂ ਦੀ ਵੀ ਪੂਰੀ ਬੱਲੇ ਬੱਲੇ, ਰਾਜਿਆਂ ਦਾ ਸ਼ਹਿਰ ਮਸ਼ਹੂਰ ਬੜਾ ਪਟਿਆਲਾ, ਫੁਲਕਾਰੀ ਜਿੱਥੇ ਸ਼ੀਸ਼ਿਆਂ ਵਾਲੀ ਨਾਲੇ ਸੂਟ ਬੂਟੀਆਂ ਵਾਲਾ, ਬਾਰਡਰ ਨੂੰ ਲੱਗਿਆ ਫਾਜ਼ਿਲਕਾ ਫਿਰੋਜ਼ਪੁਰ, ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਵੱਜਦਾ ਹੁਸ਼ਿਆਰਪੁਰ, ਕਪੂਰਥਲਾ ਸ਼ਾਹੀ ਸ਼ਹਿਰ ਜਿੱਥੇ ਬਣਦੀਆਂ ਨੇ ਰੇਲਾਂ, ਹਰ ਵਾਰੀ ਅੱਖਾਂ ਭਰ ਆਉਣ ਜਦੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਾਂ, ਬਾਬੇ ਫਰੀਦ ਦੀ ਬਾਣੀ ਦੇ ਰਾਹ ਪਾਉਂਦਾ ਹੈ ਫਰੀਦਕੋਟ, ਹਰਿਆਲੀ ਤੇ ਸੋਹਣੇ ਵਾਤਾਵਰਨ ਨਾਲ ਮੇਲ ਕਰਾਉਂਦਾ ਜ਼ਿਲ੍ਹਾ ਪਠਾਨਕੋਟ, ਸੁੱਚੀ ਧਰਤੀ ਸੁੱਚਾ ਪਾਣੀ ਅੰਮ੍ਰਿਤਸਰ ਸਾਹਿਬ ਦਾ ਉੱਚਾ ਨਿਸ਼ਾਨ ਝੂਲਦਾ ਰਹੇ ਅਨੰਦਪੁਰ ਕੇਸਗੜ੍ਹ ਸਾਹਿਬ ਦਾ, ਰੋਪੜ ਦੱਬ ਕੇ ਰਹਿ ਗਿਆ ਹੁਣ ਪੁਲਾਂ ਦੇ ਹੇਠ, ਮੋਹਾਲੀ ਦੇ ਭਾਵੇਂ ਹੋ ਗਏ ਮਹਿੰਗੇ ਰੇਟ

0: ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
1: ਫਿਕਰ ਨਾ ਕਰ ਭਾਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 4168199009

0: ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਇਸ ਦੇ ਨਾਲ ਨਾਲ ਜੀ ਦੱਸ ਦਈਏ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋ ਤੇ 3 Lion ਲੀਗਲ ਸਰਵਿਸਿਜ਼ ਵਾਲੇ ਤੁਹਾਡੀ ਮਦਦ ਕਰ ਸਕਦੇ ਆ। ਗੱਲ ਭਾਵੇਂ ਕੋਈ ਵੀ ਮਸਲੇ ਦੀ ਹੋਵੇ, ਬੇਸ਼ੱਕ ਟੈਨੈਂਟ ਤੇ ਲੈਂਡਲੋਰਡ ਦਾ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਤਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇੱਕ ਕਾਲ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਕਰਨੀ। ਨੰਬਰ 905-451-1777 905-451-9777। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਹੀ ਬੈਠੀ ਹੈ। ਫੋਨ ਕੰਸਲਟੇਸ਼ਨ ਤੁਸੀਂ ਜ਼ਰੂਰ ਕਰਨੀ ਆਉਣ ਜਾਣ ਤੋਂ ਪਹਿਲਾਂ। ਨੰਬਰ 905-451-9777 ਤੇ ਸੰਪਰਕ ਹੋ ਸਕਦੇ ਨੇ 3 Lion ਲੀਗਲ ਸਰਵਿਸਿਜ਼ ਨਾਲ। ਨਾਲ ਦੀ ਨਾਲ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਪੇਂਟ ਜੋਬ, ਰੈਨੋਵੇਸ਼ਨ ਦਾ ਕੰਮ ਕਰਾਉਣਾ, ਜਾਂ ਫਿਰ ਪਲੰਬਿੰਗ, ਇਲੈਕਟ੍ਰੀਕਲ, ਜਾਂ ਫਿਰ ਲੀਗਲ ਬੇਸਮੈਂਟਸ ਤਿਆਰ ਕਰਾਉਣੀਆਂ, ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ, ਤੁਸੀਂ ਇੱਕ ਕਾਲ ਦੇਣੀ ਹੈ 6 Sigma ਰੈਨੋਵੇਸ਼ਨਸ ਨੂੰ, ਜੋ ਕਿ ਆਪਣੇ ਕੰਮ ਦੇ ਖਾਸ ਮਾਹਰ ਨੇ, ਸਮੇਂ ਸਿਰ ਤੁਹਾਡਾ ਕੰਮ ਜੋ ਹੈ ਘਰ ਦਾ ਪੂਰਾ ਕਰਕੇ ਦੇਣਗੇ। ਹਰਮਨਜੀਤ ਸਿੰਘ ਨਾਗੀ, ਨੰਬਰ 647-992-9952 6479929952 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਪੂਰੇ GTA ਏਰੀਆ ਤੇ GTA ਏਰੀਆ ਤੋਂ ਬਾਹਰ ਵੀ ਇਹ ਸਰਵ ਕਰਦੇ ਨੇ। ਇੱਕ ਕਾਲ ਜ਼ਰੂਰ ਦੇਣੀ ਨੰਬਰ 647-992-9952 ਤੇ। ਨਾਲ ਦੀ ਨਾਲ ਹੁਣ ਫਰਨੀਚਰ ਤੁਸੀਂ ਆਪਣਾ ਨਵਾਂ ਤਿਆਰ ਕਰਾਉਣਾ, ਘਰ ਫਰਨੀਚਰ ਨਾਲ ਸ਼ਾਨਦਾਰ ਬਣਾਉਣਾ, ਸੋਫਾ ਮਾਰਟ ਜ਼ਰੂਰ ਹੋ ਕੇ ਆ ਸਕਦੇ ਹੋ, ਜੋ ਕਿ ਆਪ ਖਾਸ ਤਿਆਰ ਕਰਦੇ ਨੇ ਸੋਫੇ, ਕਸਟਮਾਈਜ਼ ਕਰਦੇ ਨੇ ਤੁਹਾਡੇ ਘਰ ਦੀ ਮੈਜ਼ਰਮੈਂਟਸ, ਰੰਗ ਦੇ ਹਿਸਾਬ ਦੇ ਨਾਲ ਤੇ 24 ਰੀਗਨ ਰੋਡ ਤੇ ਨਾਲ ਹੀ 120 ਡੈਲਟਾ ਪਾਰਕ ਬੁਲਵਰਡ ਤੇ ਇਹ ਲੋਕੇਟਡ ਨੇ। ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ ਪਰਮਜੀਤ ਕੌਰ ਜੀ ਦੇ ਲਈ, ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ 905-803-8056 ਤੇ। ਫੋਨ ਰਾਹੀਂ ਪਹਿਲਾਂ ਅਪੁਆਇੰਟਮੈਂਟ ਲੈ ਕੇ ਹੀ ਤੁਸੀਂ ਜਾਣਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਲਾਈਨ ਤੇ ਹੁਣ ਬਿਲਕੁਲ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਜੋ ਕਿ ਮੋਰਗੇਜ ਦੇ ਅਪਡੇਟਸ ਲੈ ਕੇ ਹਾਜ਼ਰ ਨੇ। ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਕੋਈ ਵੀ ਕੁਐਸਚਨ ਹੈ, ਇੱਕ ਕਾਲ ਇਹਨਾਂ ਨੂੰ ਦੇਣੀ ਨੰਬਰ 647-539-4499 ਤੇ। ਜੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
1: ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸੋ ਸਿਕਿਓਰਡ ਮਤਲਬ ਤੁਹਾਡੇ ਘਰ ਪਿੱਛੇ ਜਿਹੜੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ ਇੱਥੇ ਜ਼ਰੂਰੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਪਈ ਹੋਈ ਹੈ, ਤਾਂ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹੈਗੇ ਹਾਂ। ਇਹ ਬਹੁਤ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ। ਡਿਫਰੈਂਟ ਰੀਜ਼ਨਸ ਕਰਕੇ ਕਿ ਵਧੀਆ ਰੇਟ ਆਫ ਇੰਟਰਸਟ ਮਿਲਿਆ ਹੋਇਆ ਜਾਂ ਫਿਕਸ ਰੇਟ 'ਤੇ ਹੈਗੀ ਮੋਰਗੇਜ ਪੈਨਲਟੀ ਪੈ ਰਹੀ ਉਹਨੂੰ ਤੋੜਨ 'ਤੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ। ਸੋ ਦੱਸਣਾ ਚਾਹਾਂਗੀ ਇੱਥੇ ਕਿ ਅਕਾਲ ਮੋਰਗੇਜਸ 'ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਤੁਸੀਂ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਜਿਹੜੀ ਹੈ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ 'ਤੇ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਭਾਵੇਂ ਤੁਸੀਂ ਫਰਦਰ ਇਨਵੈਸਟਮੈਂਟ ਕਰਨੀ ਹੈਗੀ ਹੈ, ਕੋਈ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਚਾਹੀਦਾ, ਜਾਂ ਆਪਣੇ ਸਾਰੇ ਡੈਟ ਜਿਹੜੇ ਕੰਸੋਲੀਡੇਟ ਕਰਨੇ ਨੇ, ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਲਿੱਤੀ ਹੋਈ ਹੈ ਉਹਨੂੰ ਪੇ ਆਊਟ ਕਰਨਾ, ਕਿਸੇ ਵੀ ਪਰਪਸ ਵਾਸਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ 'ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤਾਂ ਅਸੀਂ ਹਮੇਸ਼ਾ ਆਪਣੇ ਵਾਅਦੇ 'ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਸਿਕਿਓਰ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਜਾਂ ਫਿਰ ਮਹਿੰਦਰਪਾਲ ਸਿੰਘ ਨੂੰ ਫਰੋਮ ਅਕਾਲ ਮੋਰਗੇਜਸ, 6475394499 647 549 44 99।
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ, ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਆਪਣੇ ਘਰ ਦੀ, ਆਪਣੇ ਪੁਰਾਣੇ ਘਰ ਦੀ, ਆਪਣੇ ਬਚਪਨ ਵਾਲੇ ਘਰ ਦੀਆਂ ਯਾਦਾਂ ਜੋ ਨੇ ਅੱਜ ਅਸੀਂ ਤਾਜ਼ੀਆਂ ਕੀਤੀਆਂ। ਤੇ ਅੱਜ ਦੀ ਕਹਾਣੀ ਰਾਹੀਂ ਅਸੀਂ ਇਹੀ ਵੇਖਿਆ ਕਿ ਘਰ ਜੋ ਨੇ ਉਹ ਸਾਡੇ ਬਾਜੋਂ ਕਿਤੇ ਨਾ ਕਿਤੇ ਬੇਜਾਨ ਨੇ, ਤੇ ਉਹਨਾਂ ਦੇ ਵਿੱਚ ਅਸੀਂ ਵਾਪਸ ਜਾ ਕੇ ਜਾਨ ਜ਼ਰੂਰ ਪਾਉਂਦੇ ਰਹੀਏ, ਤਾਂ ਕਿ ਆਪਣੇ ਮਨ ਨੂੰ ਵੀ ਹਮੇਸ਼ਾ ਤਸੱਲੀ ਰਹੇ, ਆਪਣਾ ਬਚਪਨ ਵੀ ਹਮੇਸ਼ਾ ਸਾਡੇ ਮਨ ਦੇ ਵਿੱਚ ਜੋ ਹੈ ਉਹ ਤਾਜ਼ਾ ਰਹੇ, ਤੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਨਾ ਰੁੱਝ ਜਾਈਏ ਕਿ ਅਸੀਂ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਭੁੱਲ ਜਾਈਏ, ਅਸੀਂ ਆਪਣੇ ਬਚਪਨ ਦੀਆਂ ਸੋਹਣੀਆਂ ਯਾਦਾਂ ਨੂੰ ਕਦੇ ਫਰੋਲ ਹੀ ਨਾ ਸਕੀਏ। ਤੇ ਉਮੀਦ ਕਰਾਂਗੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਤੁਸੀਂ ਆਪਣਾ ਫੀਡਬੈਕ ਜ਼ਰੂਰ ਸਾਨੂੰ ਦਿੰਦੇ ਰਹਿਣਾ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨੂੰ ਤੁਸੀਂ ਲਾਈਕ ਫੋਲੋ ਕਰਨਾ, ਤੇ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਰਿਲੇਟਿਵਸ ਨੂੰ ਜ਼ਰੂਰ ਦੱਸਣਾ, ਤੇ ਵੱਧ ਤੋਂ ਵੱਧ ਜੋ ਜਿੰਨਾ ਤੁਸੀਂ ਸਾਡੇ ਨਾਲ ਜੁੜੋਗੇ ਉਨਾ ਵੱਧ ਤੋਂ ਵੱਧ ਸਾਡਾ ਹੌਸਲਾ ਜੋ ਹੈ ਹੋਰ ਵਧੇਗਾ। ਤੇ ਇਸ ਦੇ ਨਾਲ ਹੀ ਸਾਡੇ ਸਪੋਂਸਰਸ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ, ਕਿਉਂਕਿ ਪ੍ਰੋਗਰਾਮ ਕੋਈ ਵੀ ਹੁੰਦਾ ਉਸ ਦੇ ਵਿੱਚ ਸਪੋਂਸਰਸ ਦਾ ਬਹੁਤ ਵੱਡਾ ਰੋਲ ਹੁੰਦਾ ਉਸ ਦੀ ਹੋਂਦ ਬਣਾਉਣ ਦੇ ਵਿੱਚ, ਤੇ ਸਾਡੇ ਸਾਰੇ ਹੀ ਸਪੋਂਸਰਸ ਤੁਹਾਨੂੰ ਸਰਵਿਸਿਜ਼ ਦੇਣ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਨੇ। ਤੇ ਇਸ ਵੇਲੇ ਸਾਡੇ ਨਾਲ ਲਾਈਨ 'ਤੇ ਬਿਲਕੁਲ ਤਿਆਰ ਬਰ ਤਿਆਰ ਨੇ ਜਸਪਿੰਦਰ ਕੌਰ ਤੱਗੜ ਜੀ, ਤੁਹਾਨੂੰ ਇੰਸ਼ੋਰੈਂਸ ਦੀ ਅਪਡੇਟਸ ਦੇਣ ਲਈ। ਇੰਸ਼ੋਰੈਂਸ ਕਰਾਉਣੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਤਾਂ ਕਿ ਸਟ੍ਰੈਸ ਫਰੀ ਜ਼ਿੰਦਗੀ ਜੋ ਹੈ ਅਸੀਂ ਜੀ ਸਕੀਏ, ਤੇ ਨਾਲ ਹੀ ਕੋਈ ਵੀ ਜਦੋਂ ਔਖਾ ਵੇਲਾ ਆਇਆ ਤਾਂ ਪਰਿਵਾਰ ਨੂੰ ਮੁਸ਼ਕਿਲ ਦੀ ਘੜੀ ਨਾ ਵੇਖਣੀ ਪਵੇ। ਤੇ ਨੰਬਰ ਤੁਸੀਂ ਜਸਵਿੰਦਰ ਜੀ ਲਈ ਯਾਦ ਰੱਖਣੇ, ਨੰਬਰ 6477563240 6477652340। ਜੀ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ
2: ਜੀ। ਰਪਿੰਦਰ ਜੀ ਸਤਿ ਸ਼੍ਰੀ ਅਕਾਲ, ਤੇ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
0: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ
2: ਜੀ? ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਇੱਕ ਸਾਲ ਲਈ 1 ਲੱਖ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ, ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜ਼ਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ, ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ ਜਿਹੜੇ ਸਾਡੇ ਸਟੂਡੈਂਟਸ ਆਏ ਹੋਏ ਆ। 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ ਜੇ ਉਹਨਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
0: ਜੀ,
2: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਿਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6475-2340-647-7563-40। ਰੁਪਿੰਦਰ ਜੀ ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680-7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ, ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680-7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਆਪਣੇ ਘਰ ਦਾ ਬਨੇਰਾ ਸਾਰਿਆਂ ਨੂੰ ਚੇਤੇ ਆ ਗਿਆ ਹੋਣਾ ਤੇ ਹਮੇਸ਼ਾ ਚੇਤਾ ਹੀ ਰੱਖੀਏ ਤਾਂ ਕਿ ਸਾਨੂੰ ਦਿਲੀ ਖੁਸ਼ੀ ਹਮੇਸ਼ਾ ਮਿਲਦੀ ਰਹੇ, ਦਿਲੀ ਖੁਸ਼ੀ ਹਮੇਸ਼ਾ ਸਾਡੇ ਨਾਲ ਵਸੇ। ਤੇ ਇਸ ਦੇ ਨਾਲ ਹੀ ਮੈਨੂੰ ਹੁਣ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਕਿਉਂਕਿ ਸਮਾਂ ਜਾਣ ਦਾ ਹੋ ਚੱਲਿਆ। ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਸਾਥ ਨਿਭਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫ਼ਤੇ ਇੱਕ ਨਵੀਂ ਕਹਾਣੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਨੰਬਰ 437-230-6569 ਤੁਸੀਂ ਜ਼ਰੂਰ ਯਾਦ ਰੱਖਣੇ, 4372306569। ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣਾ ਫੀਡਬੈਕ ਤੇ ਕੀਮਤੀ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ। ਤੇ ਇਹਦੇ ਨਾਲ ਹੀ ਮੈਂ ਰੁਪਿੰਦਰ ਕੌਰ ਲੈਣੀ ਆ ਅੱਜ ਲਈ ਅਲਵਿਦਾ। ਹੱਸਦੇ ਰਹਿਣਾ, ਵਸਦੇ ਰਹਿਣਾ, ਸਤਿ ਸ੍ਰੀ ਅਕਾਲ। ਤੇ ਇਹ ਗੀਤ ਜ਼ਰੂਰ ਤੁਸੀਂ ਇੰਜੋਏ ਕਰਨਾ।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 47 702 V23
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हाँ पनीर दी भुर्जी बिल्कुल ना भूलिया जे। लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ ਜੀ ਆਇਆਂ ਨੂੰ। ਦਿਨ ਸ਼ਨੀਵਾਰ ਦਾ ਟਾਈਮ ਹੋ ਗਿਆ 9:04 ਅਤੇ ਸਰਬ ਰੇਡੀਓ ਤੁਸੀਂ ਸੁਣਦੇ ਹੋ ਸ਼ਨੀਵਾਰ 9 to 10 AM 5:30 ਅਤੇ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ ਅਤੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ, ਵੈਲਕਮ। ਅਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਨਾਲ ਹੰਡਾਇਆ ਹੋਏਗਾ। ਅਤੇ ਦਿਨ ਸ਼ਨੀਵਾਰ ਦਾ, ਸ਼ਨੀਵਾਰ ਨੂੰ ਹੀ ਆਪਾਂ ਆਈਦਾ, ਅਤੇ ਵੈਦਰ ਵੀ ਬੜਾ ਸ਼ਾਨਦਾਰ ਸੀ। ਜੇ ਵੈਦਰ ਦੀ ਗੱਲ ਕਰੀਏ ਅਤੇ ਇਸ ਤੋਂ ਪਹਿਲਾਂ ਕਿ ਫੋਲ ਆਵੇ, ਠੰਡਕ ਜੀ ਆਵੇ, ਅਤੇ ਖਾਸ ਕਰਕੇ ਇਹੋ ਜਿਹਾ ਵੈਦਰ ਸਾਨੂੰ ਜੇ ਵੀਕਐਂਡ 'ਤੇ ਲੱਭ ਜੇ ਤਾਂ ਫਿਰ ਕਿਆ ਹੀ ਬਾਤਾਂ ਯਾਰ। ਇੰਜੋਏ ਕਰਨਾ ਚਾਹੀਦਾ ਸਾਨੂੰ, ਅਤੇ ਜ਼ਰੂਰ ਵੈਦਰ, ਕੁਦਰਤ ਅਤੇ ਰੇਡੀਓ, ਅਤੇ ਹੁਣ ਸਰਬ ਰੇਡੀਓ ਨੂੰ ਵੀ ਤੁਸੀਂ ਜ਼ਰੂਰ ਇੰਜੋਏ ਕਰੋ। ਅਤੇ ਸਾਥ ਬਣ ਗਿਆ ਸਾਡਾ ਪੂਰੇ 10 ਤੱਕ ਦਾ। ਨੌ ਸੌ 5 6 73 33 37 3 3 3 7 'ਤੇ ਕਰਾਂਗੇ ਗੱਲਾਂ ਬਾਤਾਂ, ਪੂਰੀਆਂ ਰੌਣਕਾਂ ਲੱਗਣਗੀਆਂ ਜਿਵੇਂ ਕਿ ਹਮੇਸ਼ਾ ਹਰ ਸ਼ਨੀਵਾਰ ਆਪਾਂ ਗੱਲਬਾਤ ਕਰਦੇ ਹਾਂ। ਕੋਈ ਵਿਸ਼ੇ 'ਤੇ ਗੱਲਬਾਤ ਹੁੰਦੀ ਹੈ, ਬੜੀਆਂ ਚੀਜ਼ਾਂ ਤੁਹਾਡੇ ਕੋਲੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ, ਅਤੇ ਬਾਕੀ ਸਰੋਤਿਆਂ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ। ਅਤੇ ਇੱਦਾਂ ਹੀ ਬਸ ਆਪਸ ਦੇ ਵਿੱਚ ਇੱਕ ਪਰਿਵਾਰਕ ਸਾਂਝ ਬਣੀ ਰਹੇ, ਅਤੇ ਸਰਬ ਰੇਡੀਓ ਦੇ ਰਾਹੀਂ ਇਹ ਤੁਹਾਡਾ ਪ੍ਰੋਗਰਾਮ ਆਪਾਂ ਜੁੜੇ ਰਹੀਏ ਅਤੇ ਗੱਲਾਂ ਬਾਤਾਂ ਕਰਦੇ ਰਹੀਏ। ਇੱਦਾਂ ਹੀ ਲਹਿਰਾਂ ਬਹਿਰਾਂ ਆਪਾਂ ਕਰਦੇ ਰਹੀਏ ਸ਼ਨੀਵਾਰ 9 to 10। ਅਤੇ ਹੋਰ ਦੱਸ ਕੀ ਚਾਹੀਦਾ। ਕਹਿੰਦੇ ਆ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ, ਉਹ ਜ਼ਿੰਦਗੀ ਕਾਹਦੀ ਜਿਹਦੇ ਵਿੱਚ ਮੁਸ਼ਕਿਲ ਹੀ ਨਾ ਆਵੇ। ਕੋਈ ਨਾ ਕੋਈ ਟਾਈਮ, ਕੋਈ ਕੋਈ ਪੜਾਅ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਕਠਿਨਾਈਆਂ ਆਉਂਦੀਆਂ ਨੇ, ਅਤੇ ਕਹਿੰਦੇ ਨੇ ਆਉਣੀਆਂ ਵੀ ਚਾਹੀਦੀਆਂ ਨੇ। ਜੇ ਨਹੀਂ ਕੋਈ ਮੁਸ਼ਕਿਲ ਆਏਗੀ ਤਾਂ ਇਨਸਾਨ ਫਿਰ ਕੋਈ ਸਿੱਖੇਗਾ ਨਹੀਂ। ਅਤੇ ਕਹਿੰਦੇ ਆ ਜ਼ਿੰਦਗੀ ਦੀ ਹਰ ਮੁਸ਼ਕਿਲ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿਖਾ ਕੇ ਜਾਂਦੀ ਹੈ, ਬਸ ਉਸ ਸਬਕ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ। ਅਤੇ ਜੇ ਸਾਨੂੰ ਸਬਕ ਮਿਲ ਜਾਏ ਨਾ ਇੱਕ ਚੀਜ਼ ਤੋਂ, ਕੋਈ ਗਲਤੀ ਕਰ ਲਈ ਆਪਾਂ ਜਾਂ ਕੋਈ ਵੀ ਮੁਸ਼ਕਿਲ ਟਾਈਮ ਆ ਗਿਆ, ਉੱਥੋਂ ਸਾਨੂੰ ਹਮੇਸ਼ਾ ਇੱਕ ਸਬਕ ਮਿਲੇਗਾ। ਅਤੇ ਜੇ ਉਹ ਸਬਕ ਅਸੀਂ ਨਾਲ ਲੈ ਕੇ ਤੁਰਾਂਗੇ, ਚੱਲਾਂਗੇ, ਅਤੇ ਜ਼ਿੰਦਗੀ ਦੇ ਵਿੱਚ ਉਹ ਗਲਤੀ ਦੁਬਾਰਾ ਫਿਰ ਨਹੀਂ ਕਰਾਂਗੇ। ਜੇ ਸਬਕ ਭੁੱਲ ਗਏ ਤਾਂ ਫਿਰ ਤਾਂ ਉਹ ਵਾਰ ਵਾਰ ਫਿਰ ਬੰਦਾ ਕਹਿੰਦਾ ਜੀ ਮੇਰੇ ਨਾਲ ਧੋਖਾ ਹੋ ਗਿਆ, ਮੇਰੇ ਨਾਲ ਧੋਖੇ ਹੋ ਗਏ। ਜੇ ਇੱਕ ਵਾਰ ਧੋਖਾ ਹੋ ਗਿਆ ਤਾਂ ਸਮਝੋ ਸਬਕ ਲਓ, ਜੇ ਸਬਕ ਨਹੀਂ ਲਓਗੇ ਫਿਰ ਅੱਗੇ ਦੀ ਗਰੰਟੀ ਕੋਈ ਨਹੀਂ ਲੈਂਦਾ ਵੀ ਅਗਲੀ ਵਾਰ ਇਹੋ ਜਿਹਾ ਕੰਮ ਦੁਆਰਾ ਬਣੇਗਾ, ਧੋਖੇ ਦੁਆਰਾ ਹੋਣਗੇ ਕਿ ਨਹੀਂ। ਸਬਕ ਸਿੱਖੋ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ। ਜੇ ਨਹੀਂ ਸਬਕ ਸਿੱਖੋਗੇ ਫਿਰ ਉਹੀ ਰਹਿ ਜਾਣਾ ਵੀ ਯਾਰ ਆਹ ਹੋ ਗਿਆ, ਉਹ ਹੋ ਗਿਆ, ਫਿਰ ਇੱਦਾਂ ਕੋਈ ਫਾਇਦਾ ਨਹੀਂ। ਨੌ ਸੌ 5 6 73 33 37 ਨੰਬਰ ਸਟੂਡੀਓ ਦਾ ਸ਼ਨੀਵਾਰ ਦੀ ਸ਼ਾਮ। ਅਤੇ ਫਿਰ ਆਪਾਂ ਕਿਉਂ ਨਾ ਗੱਲ ਕਰੀਏ ਤੰਦੂਰੀ ਬੋਇਜ਼ ਦੀ, ਕਰਨੀ ਬਣਦੀ ਵੀ ਆ। ਇੱਦਾਂ ਨਹੀਂ ਕੋਈ 4 ਰੈਸਟੋਰੈਂਟ ਖੁੱਲ੍ਹ ਜਾਂਦੇ, ਵਾਕਈ ਹੀ ਉਹਦੇ ਵਿੱਚ ਬੜੀ ਗੱਲਬਾਤ ਹੁੰਦੀ ਹੈ, ਬੜੀ ਮਿਹਨਤ ਹੁੰਦੀ ਹੈ। ਕੋਈ ਵੀ ਅਸੀਂ ਕੰਮ ਕਾਰ ਖੋਲ੍ਹਦੇ ਹਾਂ, ਖਾਸ ਕਰਕੇ ਰੈਸਟੋਰੈਂਟ ਜਦੋਂ ਖੋਲ੍ਹਦੇ ਹਾਂ, ਅਤੇ ਉਹਦੇ ਪਿੱਛੇ ਇੱਕ ਬੜੀ ਵੱਡਾ ਮੈਨਿਊ ਹੁੰਦਾ, ਬੜਾ ਵੱਡਾ ਟੇਸਟ ਹੁੰਦਾ ਹਰ ਇੱਕ ਚੀਜ਼ ਦਾ। ਅਤੇ ਐਵੇਂ ਦਾ ਟੇਸਟ ਬੜਾ ਸ਼ਾਨਦਾਰ ਬਣਾ ਚੁੱਕੇ ਨੇ ਤੰਦੂਰੀ ਬੋਇਜ਼ ਦੀ ਟੀਮ। ਤੁਸੀਂ ਵੀ ਜ਼ਰੂਰ ਜਾਓ, ਜਿਹੜੇ ਵੀ ਸੱਜਣ ਜਾਂਦੇ ਆ ਉਹ ਤਾਂ ਪੱਕੇ ਜਾਂਦੇ ਆ, ਉਹ ਤੋਂ ਰੈਕਮੈਂਡੇਸ਼ਨ ਵੀ ਅੱਗੇ ਹੁੰਦੀ ਵੀ ਯਾਰ ਤੁਸੀਂ ਜਾਓ ਉੱਥੇ, ਜਾ ਕੇ ਤੰਦੂਰੀ ਮੋਮੋਜ਼ ਖਾਓ, ਮਲਾਈ ਚਾਂਪ ਖਾਓ, ਜਾਂ ਫਿਰ ਉਹਨਾਂ ਦੀ ਫੇਵਰੇਟ ਤਾਂ ਸਾਡੀ ਆ, ਉਹਨਾਂ ਦੀ ਤਾਂ ਸਿਗਨੇਚਰ ਡਿਸ਼ ਹੈ ਪਨੀਰ ਦੀ ਭੁਰਜੀ। ਅਤੇ ਤੁਸੀਂ ਜ਼ਰੂਰ ਟਰਾਈ ਕਰੋ, ਖਾਓ, ਜਾ ਕੇ ਡਾਈਨ ਇਨ ਕਰੋ 24 ਘੰਟੇ 7171 ਟੋਰਬਰਮ ਰੋਡ ਦੇ ਉੱਤੇ। ਜਾਂ ਤੁਸੀਂ ਟੇਕ ਆਊਟ ਐਂਡ ਡਿਲੀਵਰੀਜ਼ ਕਰਵਾਉਣੀਆਂ ਨੇ ਕੁਈਨ ਐਂਡ ਮੈਕਲੋਗਲਨ ਇੰਟਰਸੈਕਸ਼ਨ 'ਤੇ। ਜੇ ਢਾਬੇ ਵਾਲਾ ਸਵਾਦ ਵੀ ਲੈਣਾ ਤੰਦੂਰੀ ਬੋਇਜ਼ ਢਾਬਾ ਔਰੰਜਵਿਲ ਤੋਂ ਅੱਗੇ ਸ਼ੈਲਬਰ ਨੂੰ, ਅਤੇ ਚੌਥੀ ਲੋਕੇਸ਼ਨ ਡੇਅਰੀ ਰੋਡ ਮਿਸਿਸਾਗਾ ਦੇ ਵਿੱਚ ਵੀ, ਤੁਸੀਂ ਕਿਤੇ ਵੀ ਜਾਓ ਅਤੇ ਸਵਾਦ ਵਾਲਾ ਖਾਣਾ ਖਾਓ ਤੰਦੂਰੀ ਬੋਇਜ਼ 'ਤੇ। ਅਤੇ ਕੋਈ ਵੀ ਔਡਰ ਤੁਸੀਂ ਪਲੇਸ ਕਰਨਾ ਚਾਹ ਰਹੇ ਹੋ ਅਤੇ 905 956 2111 9052 9561 ਤੰਦੂਰੀ ਬੋਇਜ਼ 'ਤੇ ਔਡਰ ਕਰੋ ਅਤੇ ਸ਼ਾਨਦਾਰ ਵੀਕਐਂਡ ਮਨਾਓ ਅਤੇ ਸਵਾਦ ਵਾਲਾ ਖਾਣਾ ਖਾਓ।

ਤੇ ਇੱਕ ਬੜਾ ਪਿਆਰਾ ਜਿਹਾ ਗੀਤ ਸੁਣਦੇ ਹਾਂ। ਦਿਲਜੀਤ ਦੋਸਾਂਝ ਦਾ ਇਹ ਗੀਤ ਗਾਇਆ ਹੋਇਆ ਅਤੇ ਲਿਖਿਆ ਕਿਹਦਾ ਹੋਇਆ ਯਾਰ, ਆਪਣੇ ਦਾ ਫੇਵਰੇਟ ਨੇ, ਬੀਰ ਸਿੰਘ ਵੱਲੋਂ ਇਹ ਕਲਮ ਚੱਲੀ ਹੈ, ਲਿਖਿਆ ਗੀਤ ਬੜਾ ਸ਼ਾਨਦਾਰ, ਬੜਾ ਸੋਹਣਾ। ਅਤੇ ਜੇ ਹੁਣ ਦਿਲਜੀਤ ਦੋਸਾਂਝ ਦੀ ਗੱਲ ਕਰੀਏ, ਅਤੇ ਜਦੋਂ ਇੱਥੇ ਸ਼ੋਅ ਹੁੰਦੇ ਆ ਟੋਰੋਂਟੋ ਦੇ ਵਿੱਚ ਰੋਜਰ ਸੈਂਟਰ ਦੇ ਵਿੱਚ, 50-55 ਹਜ਼ਾਰ ਬੰਦਾ ਆਉਂਦਾ ਹੈ, ਬੰਦੇ ਕਹਿੰਦੇ ਆ ਵਾਹ ਜੀ ਵਾਹ, ਭਾਰਤਾਂ ਸਟੇਡੀਅਮ ਪੂਰਾ ਖਚਾ ਖਚ ਹੈ। ਅਤੇ ਪਰ ਜੇ ਬੰਦਾ ਕਹੇ ਯਾਰ ਆਲਮੋਸਟ ਡਬਲ ਵਾਲਾ ਸਟੇਡੀਅਮ ਭਰਤਾ ਇੰਡੀਆ ਨਹੀਂ ਬਾਹਰਲੀ ਧਰਤੀ 'ਤੇ, ਤਾਂ ਯਾਰ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਹੈ। ਅਤੇ ਵੈਂਬਲੇ ਸਟੇਡੀਅਮ ਯੂਕੇ ਦੇ ਵਿੱਚ ਕਮਾਲ ਕਰਤੀ ਯਾਰ, 90,000 ਜਿਹੜੇ ਆਡੀਅੰਸ ਸੀ, 90,000 ਐਡਾ ਵੱਡਾ ਸਟੇਡੀਅਮ ਦੇ ਵਿੱਚ, ਸਾਰਿਆਂ ਦੇ ਵਿੱਚ ਬੜਕਾਂ ਵੱਜ ਰਹੀਆਂ ਸੀ, ਪੰਜਾਬੀ ਆ ਗਏ ਹੋਏ, ਅਤੇ ਬੜੇ ਮਾਣ ਵਾਲੀ ਗੱਲ ਹੈ। ਅਤੇ ਬੜਾ ਹੀ ਇੱਕ ਬੁਲੰਦੀਆਂ ਦੇ ਉੱਪਰ ਲੈ ਕੇ ਜਾ ਰਹੇ ਆ, ਵੈਂਬਲੇ ਸਟੇਡੀਅਮ ਪਹਿਲਾਂ ਵੀ ਭਰੇ ਆ, ਪਰ 90,000 ਦੀ ਕਪੈਸਿਟੀ ਇੱਕ ਸ਼ੋਅ ਦੇ ਵਿੱਚ, ਇਹ ਬਹੁਤ ਵੱਡਾ ਮਾਇਨੇ ਰੱਖਦੀ ਹੈ। ਅਤੇ ਇੱਦਾਂ ਹੀ ਬਸ ਪੰਜਾਬੀਅਤ ਨੂੰ ਹੋਰ ਅੱਗੇ ਲੈ ਕੇ ਜਾਂਦੇ ਰਹਿਣ। ਪਰ ਫਿਲਹਾਲ ਆਪਾਂ ਚੱਲਦੇ ਹਾਂ ਗੀਤ ਦੇ ਵੱਲ, ਦਿਲਜੀਤ ਦੋਸਾਂਝ ਦਾ ਗਾਇਆ ਹੋਇਆ ਨਾਨਕ ਜੀ। ਪ੍ਰੋਗਰਾਮ ਸਰਬ ਰੇਡੀਓ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਤੇ ਸਾਰਿਆਂ ਨੂੰ ਸਾਰੀ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਅਤੇ ਬੜਾ ਕੁਛ ਸਾਨੂੰ ਗੁਰਬਾਣੀ ਦੇ ਵਿੱਚ ਸਿੱਖਣ ਨੂੰ ਮਿਲਦਾ, ਬਹੁਤ ਸਾਰੀਆਂ ਚੀਜ਼ਾਂ ਨੇ। ਅਤੇ ਪਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਲੱਖ ਲੱਖ ਵਧਾਈਆਂ ਹੋਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਰਬ ਰੇਡੀਓ ਦੀ ਟੀਮ ਦੇ ਵੱਲੋਂ ਜੀ।

0: ਵਾਹ ਜੀ ਵਾਹ, ਕਿਆ ਬਾਤ ਹੈ। ਪ੍ਰੋਗਰਾਮ ਸਰਬ ਰੇਡੀਓ ਉੱਤੇ ਬੜੀ ਇੱਕ ਸ਼ਾਨਦਾਰ ਪਿੱਛੇ ਜਿਹੀ ਸਰਵੇ ਹੋਇਆ, ਸਰਵੇ ਦੇ ਵਿੱਚ ਇੱਕ ਬੜੀ ਸ਼ਾਨਦਾਰ ਚੀਜ਼ ਦੇਖਣ ਨੂੰ ਮਿਲੀ ਅਤੇ ਮੈਂ ਸੋਚਦਾ ਵੀ ਯਾਰ ਇਹ ਚੀਜ਼ ਬੜੀ ਜ਼ਰੂਰੀ ਸੀ, ਇਹ ਹੋਣੀ ਵੀ ਚਾਹੀਦੀ ਹੈ। ਦੁਨੀਆ ਦੇ ਵਿੱਚ ਸਭ ਤੋਂ ਵੱਧ ਕਹਿੰਦੇ ਆ ਵਰਲਡ ਟੌਪ 10 ਹੈਪੀਐਸਟ ਡੈਸਟੀਨੇਸ਼ਨਸ, ਜਿਹਦੇ ਵਿੱਚ ਡੈਸਟੀਨੇਸ਼ਨ ਕਿਹੜੀਆਂ ਵੀ ਜਿਹੜੇ ਖੁਸ਼ ਰਹਿਣ ਵਾਲੇ ਸ਼ਹਿਰ ਨੇ ਜਿੱਥੇ ਲੋਕ ਖੁਸ਼ ਰਹਿੰਦੇ ਨੇ। ਅਤੇ ਆਪਾਂ ਤਾਂ ਕਈ ਵਾਰ ਬੜੇ ਗਿਲੇ ਕਰ ਜਾਂਦੇ ਹਾਂ ਵੀ ਯਾਰ ਇਹ ਨਹੀਂ ਅਤੇ ਉਹ ਨਹੀਂ ਅਤੇ ਇਹ ਨਹੀਂ ਅਤੇ ਉਹ ਨਹੀਂ, ਪਰ ਪਰਮਾਤਮਾ ਦੇ ਵੱਲ ਦੇਖੀ, ਉਹਨਾਂ ਨੇ ਸਾਨੂੰ ਦਿੱਤਾ ਬੜਾ ਕੁਛ ਹੋਇਆ, ਇਹ ਇਹਦੇ ਵੱਲ ਨਾ ਦੇਖੀ ਵੀ ਕੀ ਨਾ ਕੀ ਨਹੀਂ ਮਿਲਿਆ, ਸਗੋਂ ਇਹ ਦੇਖੀਏ ਵੀ ਕਿਹੜੀ ਕਿਹੜੀ ਚੀਜ਼ ਸਾਨੂੰ ਮਿਲ ਗਈ, ਅਤੇ ਫਿਰ ਬੰਦਾ ਨਾ ਸ਼ੁਕਰਾਨੇ ਦੇ ਬਾਅਦ ਖੁਸ਼ ਹੁੰਦਾ ਹੀ ਹੁੰਦਾ। ਅਤੇ ਕਹਿੰਦੇ ਆ ਟੌਪ 10 ਹੈਪੀਐਸਟ ਡੈਸਟੀਨੇਸ਼ਨ ਦੇ ਵਿੱਚੋਂ ਪਹਿਲਾ ਨੰਬਰ ਆਇਆ ਟੁਲਮ ਮੈਕਸੀਕੋ ਦਾ, ਅਤੇ ਇਹਦੇ ਵਿੱਚ ਟੋਰੋਂਟੋ ਦਾ ਵੀ ਆਇਆ, ਇਹਦਾ ਵੀ ਤੁਹਾਨੂੰ ਆਪਾਂ ਦੱਸਦੇ ਹਾਂ, ਟੋਰੋਂਟੋ ਦਾ ਵੀ ਆਇਆ। ਤੁਸੀਂ ਕਹਿਣਾ ਯਾਰ ਟੋਰੋਂਟੋ ਵੀ ਵਰਲਡ 10 ਹੈਪੀਐਸਟ ਡੈਸਟੀਨੇਸ਼ਨ ਦੇ ਵਿੱਚ ਟੋਰੋਂਟੋ, ਹਾਂਜੀ, ਅਤੇ ਇੱਦਾਂ ਹੀ ਨਾ ਉਹੀ ਗੱਲ ਹੈ। ਅਤੇ ਜੇ ਗੱਲ ਕਰੀਏ ਟੋਰੋਂਟੋ ਦਾ ਨੰਬਰ ਕਿੰਨਵਾਂ ਆਇਆ, ਅਤੇ ਟੋਰੋਂਟੋ ਦਾ ਨੰਬਰ ਆਇਆ ਟੌਪ 10 ਦੇ ਵਿੱਚ, ਭਾਵੇਂ 10ਵਾਂ ਆਇਆ, ਪਰ ਜੇ ਅਸੀਂ ਦੇਖੀਏ ਵਰਲਡ ਵਾਈਡ ਕਿੰਨੇ ਸ਼ਹਿਰ ਨੇ, ਉਹਦੇ ਵਿੱਚੋਂ ਟੋਰੋਂਟੋ ਦਾ ਨੰਬਰ 10ਵਾਂ ਆਇਆ, 71.4 ਰੇਟਿੰਗ 100 ਦੇ ਵਿੱਚੋਂ। ਅਤੇ ਜਿਹੜਾ ਮੈਕਸੀਕੋ ਤਾਂ ਕਹਿੰਦੇ ਆ ਜਿਹੜਾ ਟੁਲਮ ਸ਼ਹਿਰ ਹੈ, 100% ਬੰਦੇ ਜਾਂਦੇ ਆ, ਖੁਸ਼ ਹੋ ਕੇ ਜਾਂਦੇ ਆ ਅਤੇ ਇੰਜੋਏ ਕਰਦੇ ਆ ਸ਼ਹਿਰ ਨੂੰ, ਹੈਪੀਐਸਟ ਡੈਸਟੀਨੇਸ਼ਨ ਅਤੇ ਹੋਣੀ ਚਾਹੀਦੀ ਆ। ਅਤੇ ਸਾਰਿਆਂ ਨੂੰ ਵਧਾਈਆਂ ਜੀ ਟੋਰੋਂਟੋ ਵਾਲਿਆਂ ਨੂੰ, ਟੌਪ 10 ਦੇ ਵਿੱਚ ਹੈਪੀਐਸਟ ਡੈਸਟੀਨੇਸ਼ਨ। ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਇੰਸ਼ੋਰੈਂਸ ਦੇ ਬਾਬਤ, ਅਤੇ ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ। ਤੁਸੀਂ ਨਾ ਸੋਚਣ 'ਤੇ ਮਜਬੂਰ ਹੋਵੋਗੇ, ਤੁਸੀਂ ਕਹੋਗੇ ਵੀ ਯਾਰ ਆਹ ਚੀਜ਼, ਓਏ ਹੋਏ ਹੋਏ, ਇਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਮੈਂ ਆਪਣੇ ਵੱਲੋਂ ਤਾਂ ਪੂਰਾ ਸੋਚ ਸਮਝ ਕੇ ਜਿੰਨੀ ਕੁ ਸੋਚ ਰੱਬ ਨੇ ਬਖਸ਼ੀ, ਉਹ ਆਪਣਾ ਵੱਲੋਂ ਜ਼ੋਰ ਲਾਇਆ ਵੀ ਤੁਹਾਡੇ ਨਾਲ ਰੂਬਰੂ ਹੋਈਏ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ, ਤੁਹਾਡੇ ਤੋਂ ਸਵਾਲ ਪੁੱਛੀਏ ਅਤੇ ਜਵਾਬ ਦੇਖੀਏ ਵੀ ਕਿਤੇ ਕਿਤੇ ਕੀ ਆਉਂਦੇ ਨੇ, ਵਿਸ਼ਾ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਅਤੇ ਨਾਲ ਦੀ ਨਾਲ ਮੋਰਗੇਜ ਤੁਸੀਂ ਲੈਣੀ ਹੈ, ਫਸਟ ਜਾਂ ਸੈਕਿੰਡ ਮੋਰਗੇਜ ਦੀ ਭਾਲ ਦੇ ਵਿੱਚ, ਉਹ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਅਤੇ ਜ਼ਰੂਰ GNE ਮੋਰਗੇਜਿਸ ਦੇ ਮਯੰਕ ਭਟਨਾਗਰ ਜੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਐਕਸਪੀਰੀਅੰਸ ਨੇ, ਬੜੇ ਲੰਬੇ ਅਰਸੇ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ, GNE ਕੰਪਨੀ ਦੇ ਨਾਲ ਕੰਮ ਕਰ ਰਹੇ ਨੇ। ਅਤੇ ਨੰਬਰ 647-702-2023-647-702 2023 'ਤੇ ਸੰਪਰਕ ਕੀਤਾ ਜਾ ਸਕਦਾ ਹੈ, 647-702-2023 ਮਯੰਕ ਭਟਨਾਗਰ ਜੀ। ਬਸ ਸਾਡਾ ਹੁਣ ਹੱਥ ਫੋਨ ਦੇ ਵੱਲ ਸੀ, ਅਤੇ ਨਾਲ ਦੀ ਨਾਲ ਹੀ ਜਿਹਨੂੰ ਆਪਾਂ ਉਡੀਕ ਰਹੇ ਸੀ, ਸਾਡੇ ਨਾਲ ਉਮਰਪ੍ਰੀਤ ਚਾਵਲਾ ਜੀ ਵੀ ਜੁੜ ਚੁੱਕੇ ਨੇ। ਪਹਿਲਾਂ ਤਾਂ ਉਮਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਅਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਇੱਦਾਂ ਹੀ ਚੜ੍ਹਦੀ ਕਲਾ ਚਾਹੀਦੀ ਹੈ। ਮੈਂ ਨਾ ਫੋਨ ਹਜੇ ਚੱਕਿਆ, ਮੈਂ ਕਿਹਾ ਵੀ ਉਮਰਪ੍ਰੀਤ ਜੀ, ਉਹ ਦਿਨ ਤੁਹਾਡੀ ਕਾਲ ਆ ਗਈ ਨਾਲ ਦੀ ਨਾਲ, ਕਿਆ ਸਿੱਖ ਸੈਂਸ ਹੈ, ਵਾਹ ਜੀ ਵਾਹ, ਕਾਬਿਲੇ ਤਾਰੀਫ। ਤੇ ਬਿਲਕੁਲ ਮੈਂ ਦੱਸਦਾ
1: ਆਪਣੇ ਜੀ, ਉਮਰ ਲੰਬੀ ਹੈ
0: ਕਿ ਕੋਈ ਸ਼ੱਕ, ਸਾਡੇ ਤਾਂ ਨਾਮ ਦੇ ਵਿੱਚ ਵੀ ਇਹੀ ਹੈ। ਕਿਆ ਬਾਤ ਹੈ, ਬਿਲਕੁਲ ਜੀ। ਅਤੇ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ, ਉਮਰਪ੍ਰੀਤ ਚਾਵਲਾ ਜੀ ਜੋ ਕਿ ਚਾਰਟਰਡ ਲਾਈਫ ਅੰਡਰ ਰਾਈਟਰ ਨੇ, ਹਾਈਐਸਟ ਡੈਸੀਗਨੇਸ਼ਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਇਕੱਲੀ ਇਹ ਹਾਈਐਸਟ ਡੈਸੀਗਨੇਸ਼ਨ ਨਹੀਂ ਹੈਗੀ, ਇਹਦੇ ਵਿੱਚ ਇਹਨਾਂ ਕੋਲ ਐਕਸਪੀਰੀਅੰਸ ਵੀ ਮੈਨੂੰ ਲੱਗਦਾ ਹਾਈਐਸਟ ਹੀ ਹੋਣਾ। ਅਸੀਂ ਇੰਸ਼ੋਰੈਂਸ ਦੇਖ ਲਏ ਹਾਂ ਆਪਣੇ ਲਈ, ਆਪਣੇ ਪਰਿਵਾਰ ਲਈ, ਬੱਚਿਆਂ ਲਈ, ਉਸ ਤੋਂ ਇਲਾਵਾ ਕਈ ਵਾਰ ਸਾਨੂੰ ਹੁੰਦਾ ਯਾਰ ਫਾਈਨੈਂਸ਼ੀਅਲ ਪਲੈਨਿੰਗ ਵੀ ਦੇਖੀ ਜਾਵੇ ਵੀ ਹੁਣ ਆਪਾਂ ਪੈਸਾ ਇੰਨਾ ਜ਼ੋਰ ਲਾ ਕੇ ਪੈਸਾ ਕਮਾ ਰਹੇ ਹਾਂ, ਅਤੇ ਪੈਸਾ ਕੀ ਪ੍ਰੋਪਰ ਵੇ ਦੇ ਨਾਲ ਅਸੀਂ ਉਹਨੂੰ ਸੇਵ ਕਰ ਪਾ ਰਹੇ ਹਾਂ, ਜੇ ਸੇਵ ਨਹੀਂ ਤਾਂ ਉਹਨੂੰ ਕਿਸ ਹਿਸਾਬ ਨਾਲ ਪਲੈਨਿੰਗ ਅਸੀਂ ਕਰਨੀ ਹੈ ਵੀ ਆਉਣ ਵਾਲਾ ਟਾਈਮ ਦੇ ਲਈ 15-20 ਸਾਲ ਸਾਡੇ ਲਈ, ਸਾਡੇ ਅੱਗੇ ਜਨਰੇਸ਼ਨ ਦੇ ਲਈ ਅਸੀਂ ਉਹਨਾਂ ਨੂੰ ਇੱਕ ਵੈਲਥ ਪ੍ਰੋਵਾਈਡ ਕਰਕੇ ਜਾਈਏ ਬੜੇ ਸਿਆਣੇ ਤਰੀਕੇ ਦੇ ਨਾਲ। ਅਤੇ ਤੁਸੀਂ ਜ਼ਰੂਰ ਰਾਬਤਾ ਕਰੋ ਉਮਰਪ੍ਰੀਤ ਚਾਵਲਾ ਜੀ, 647-446-1616-647-446-1616 ਤੇ। ਉਮਰਪ੍ਰੀਤ ਜੀ, ਅੱਜ ਆਪਾਂ ਕਿਹੜੇ ਵਿਸ਼ਾ ਤੇ ਕਿਹੜੀ ਇੱਕ ਐਡਵਾਈਸ ਆਪਣੇ ਸਰੋਤਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਜੀ, ਪਲੀਜ਼?
1: ਜੀ ਬਿਲਕੁਲ, ਥੈਂਕ ਯੂ ਸੋ ਮਚ ਸਰਬਜੀਤ ਜੀ। ਡੈਜ਼ਿਗਨੇਸ਼ਨ ਤੇ ਤੁਸੀਂ ਗੱਲ ਕੀਤੀ ਹੈ ਸਰਬਜੀ, ਡੈਜ਼ਿਗਨੇਸ਼ਨ ਨਾਲ ਨਾ ਮੈਨੂੰ ਲੱਗਦਾ ਕਿ ਇੰਸ਼ੋਰੈਂਸ ਦਾ ਜਿਹੜਾ ਪਰਪਸ ਹੈ ਨਾ, ਜਿਹੜਾ ਇੰਸ਼ੋਰੈਂਸ ਦਾ ਯੂਜ਼ ਹੈ, ਉਹ ਹੀ ਬਿਲਕੁਲ ਡਿਫਰੈਂਟ ਹੋ ਜਾਂਦਾ। ਸੋ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਰਬਜੀਤ ਜੀ, ਮਤਲਬ ਦੇਖੋ ਜਿਹਨੇ ਆਉਣਾ ਉਹਨੇ ਜਾਣਾ ਵੀ ਹੈ ਹੀ ਹੈ, ਮਤਲਬ ਡੈਥ ਸਰਟਨ ਹੈ ਇੱਥੇ, ਕਿਸੇ ਨੇ ਵੀ ਨਹੀਂ ਰਹਿਣਾ, ਔਰ ਜ਼ਿੰਦਗੀ ਦਾ ਇੱਕ ਸੱਚ ਹੈ ਜਿਹਨੂੰ ਆਪਾਂ ਬਦਲ ਨਹੀਂ ਸਕਦੇ। ਹੁਣ ਦੋ ਹੀ ਐਸਪੈਕਟ ਹੋ ਸਕਦੇ ਆ, ਜਾਂ ਪ੍ਰੀਮੈਚਿਓਰ ਡੈਥ ਹੋਊਗੀ ਜਾਂ ਟਾਈਮਲੀ ਡੈਥ ਹੋਊਗੀ, ਹੋਰ ਤਾਂ ਕੁਛ ਨਹੀਂ ਹੋ ਸਕਦਾ। ਸੋ ਪ੍ਰੀ ਮੈਚਿਓਰ ਡੈਥ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਬਹੁਤ ਹੀ ਪੇਨਫੁਲ, ਮੈਂ ਕਹੂੰਗੀ ਡਿਵਾਸਟੇਟਿੰਗ ਹੁੰਦਾ ਫੈਮਿਲੀ ਲਈ, ਕਿਉਂਕਿ ਅਨਐਕਸਪੈਕਟਿਡ ਹੈ. ਆਪਾਂ ਸੋਚਿਆ ਨਹੀਂ ਹੁੰਦਾ ਵੀ ਜਿਹੜਾ ਸਾਡੇ ਨਾਲ ਅੱਜ ਬੈਠਾ ਕੱਲ੍ਹ ਨੂੰ ਨਹੀਂ ਹੋਊਗਾ, ਕਿਉਂਕਿ ਬੱਚੇ ਛੋਟੇ ਹੁੰਦੇ ਆ, ਮੌਰਗੇਜ ਹੈ, ਲੋਨ ਹੈ. ਦੇਖੋ ਹਸਬੈਂਡ ਵਾਈਫ ਨੇ ਜੋ ਵੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ, ਆਪਾਂ ਮੈਂਟਲੀ ਪ੍ਰਪੇਅਰ ਹੁੰਦੇ ਹਾਂ ਤਾਂ ਆਪਾਂ ਪੇਰੈਂਟਸ ਬਣਦੇ ਹਾਂ, ਆਪਾਂ ਪ੍ਰਪੇਅਰ ਹੁੰਦੇ ਹਾਂ ਤਾਂ ਹੀ ਆਪਾਂ ਘਰ ਬਾਏ ਕਰਦੇ ਹਾਂ, ਆਪਣੇ ਸਿਰ ਤੇ ਮੌਰਗੇਜ ਲੈਂਦੇ ਹਾਂ. ਔਰ ਸਾਨੂੰ ਪਤਾ ਹੁੰਦਾ ਵੀ ਇਹ ਸਾਡੀ ਰਿਸਪੋਂਸੀਬਿਲਟੀ ਹੈ, ਸਾਡੇ ਬੱਚੇ ਸਾਡੀ ਰਿਸਪੋਂਸੀਬਿਲਟੀ ਹੈ, ਮੈਂ ਮੌਰਗੇਜ ਲਈ ਹੈ ਹਸਬੈਂਡ ਵਾਈਫ ਨੇ ਮਿਲ ਕੇ, ਤਾਂ ਉਹਨਾਂ ਨੇ ਹੀ ਉਤਾਰਨੀ ਹੈ. ਲੇਕਿਨ ਜਦੋਂ ਪ੍ਰੀ ਮੈਚਿਓਰ ਡੈਥ ਹੁੰਦੀ ਹੈ ਤਾਂ ਮਤਲਬ ਸਾਰਾ ਕੁਝ ਮੈਨੂੰ ਲੱਗਦਾ ਮੈਸ ਚ ਹੋ ਜਾਂਦਾ, ਕਿਉਂਕਿ ਜਿਹੜਾ ਪਿੱਛੋਂ ਸਰਵਾਈਵਿੰਗ ਸਪਾਊਸ ਹੈ ਜਾਂ ਫੈਮਿਲੀ ਹੈ, ਉਹਨਾਂ ਨੇ ਕਦੇ ਐਕਸਪੈਕਟ ਨਹੀਂ ਕੀਤਾ ਹੁੰਦਾ. ਹੁਣ ਇੱਥੇ ਜਿਹੜਾ ਇਸ ਰਿਸਕ ਨੂੰ ਕਵਰ ਕਰਨ ਦੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਦੇਖੋ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਪੈਸਾ ਸਾਰਾ ਕੁਝ ਨਹੀਂ ਹੁੰਦਾ, ਬਟ ਮੈਨੂੰ ਲੱਗਦਾ ਵੀ ਪੈਸਾ ਨਾ ਦੁੱਖ ਨਾਲ ਲੜਨ ਦੀ ਹਿੰਮਤ ਜ਼ਰੂਰ ਦੇ ਦਿੰਦਾ, ਚਾਹੇ ਦੁੱਖ ਨਹੀਂ ਘਟਾਉਂਦਾ, ਬਟ ਐਟਲੀਸਟ ਆਪਣੇ ਕੋਲ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਹੋ ਜਾਂਦੀ ਹੈ ਕਿ ਚਲੋ ਮੇਰਾ ਮੇ ਬੀ ਸਪਾਊਸ ਨਹੀਂ ਹੈ ਜਾਂ ਕੁਝ ਹੋ ਗਿਆ, ਲੇਕਿਨ ਐਟਲੀਸਟ ਮੇਰੇ ਕੋਲ ਇੰਨੇ ਕੁ ਫੰਡਸ ਹੈਗੇ ਕਿ ਮੈਨੂੰ ਘਰ ਨਹੀਂ ਛੱਡਣਾ ਪਊਗਾ, ਮੇਰੇ ਬੱਚੇ ਇੱਥੇ ਹੀ ਰਹਿਣਗੇ, ਬੱਚਿਆਂ ਦਾ ਕੋਈ ਲਾਈਫ ਸਟਾਈਲ ਨਹੀਂ ਨੀਚੇ ਜਾਊਗਾ. ਔਰ ਜੋ ਆਪਾਂ ਬੱਚਿਆਂ ਦੇ ਫਿਊਚਰ ਲਈ ਸੋਚਿਆ ਉਹ ਆਪਾਂ ਹੋ ਸਕਦਾ, ਜਾਂ ਸਾਡੇ ਘਰ 'ਚ ਪੇਰੈਂਟਸ ਆ ਉਹਨਾਂ ਦੀ ਵੀ ਟੇਕ ਕੇਅਰ ਹੋ ਸਕਦੀ ਹੈ, ਹਰ ਚੀਜ਼ ਲਈ ਪੈਸਾ ਚਾਹੀਦਾ. ਸੋ ਪ੍ਰੀ ਮੈਚਿਓਰ ਹੁਣ ਕਹਿੰਦੇ ਕਿਹਨੂੰ ਹੈ? ਸੋ ਕਿਉਂਕਿ ਆਪਾਂ ਕੰਮ ਕਰਨਾ 65 ਸਾਲ ਤੱਕ, ਵੈਸੇ 65 ਸਾਲ ਉਮਰ ਕੋਈ ਡੈਥ ਦੀ ਹੈ ਨਹੀਂ, ਲੇਕਿਨ ਜੇ ਮੈਂ ਪ੍ਰੀ ਮੈਚਿਓਰ ਡੈਥ ਦੇ ਰਿਸਕ ਨੂੰ ਕਵਰ ਕਰਨ ਦੀ ਗੱਲ ਕਰਾਂ ਤਾਂ 65 ਸਾਲ ਤੱਕ ਤੁਹਾਡੀ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ, ਔਰ ਪ੍ਰੋਪਰ ਅਮਾਊਂਟ ਦੀ, ਜਿਹਦੇ 'ਚ ਤੁਸੀਂ ਸਾਰੀਆਂ ਲਾਇਬਿਲਿਟੀਜ਼ ਆਪਣੇ ਬੱਚਿਆਂ ਨਾਲ, ਆਪਾਂ ਉਹਨਾਂ ਲਈ ਆਪਾਂ ਨੂੰ ਪਰ ਚਾਈਲਡ ਕਿੰਨਾ ਚਾਹੀਦਾ ਜਾਂ 65 ਤੱਕ ਦੀ ਸਾਡੀ ਇਨਕਮ ਕੀ ਹੈ, ਹਰ ਚੀਜ਼ ਨੂੰ ਐਡ ਕਰਕੇ ਫਿਰ ਉਹਨੇ ਦੀ ਇੰਸ਼ੋਰੈਂਸ ਲਓ. ਹੁਣ ਕਈ ਵਾਰ ਇਹ ਹੁੰਦਾ ਵੀ ਸਾਡੀ 65 ਦੀ ਏਜ ਤੱਕ ਸਾਡੀ ਅਫੋਰਡੇਬਿਲਿਟੀ ਨਹੀਂ ਹੈ, ਲੈਸ ਤੁਹਾਡੀ ਏਜ 30 ਸਾਲ ਦੀ ਹੈ, ਮਤਲਬ 35 ਸਾਲ ਦੀ ਤੁਸੀਂ ਟਰਮ ਲੈਣੀ ਹੈ, ਅਫੋਰਡੇਬਿਲਿਟੀ ਨਹੀਂ ਹੈ, ਤਾਂ ਉੱਥੇ ਆਪਾਂ 10 ਸਾਲ ਦੇ ਟਰਮ ਨਾਲ ਪਲਾਨ ਨੂੰ ਸਟਾਰਟ ਕਰ ਸਕਦੇ ਹਾਂ. ਪਹਿਲੇ 5 ਸਾਲ ਜਾਂ 7 ਸਾਲ ਦੇ ਵਿੱਚ ਆਪਣੇ ਕੋਲ ਪੂਰੀ ਉਹ ਹੁੰਦੀ ਹੈ ਕਿ ਆਪਾਂ ਉਹਨੂੰ ਚੇਂਜ ਕਰਕੇ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ. ਅੱਜ ਅਫੋਰਡੇਬਿਲਿਟੀ ਨਹੀਂ ਹੈ, 2-4 ਸਾਲ ਨੂੰ ਫਾਈਨੈਂਸ਼ੀਅਲੀ ਸਭ ਨੇ ਠੀਕ ਹੋ ਜਾਣਾ, ਫਿਰ ਆਪਾਂ ਟਰਮ ਟੂ ਟਰਮ ਉਹਨੂੰ ਚੇਂਜ ਕਰ ਲਾਂਗੇ ਵਿਦਆਊਟ ਐਨੀ ਮੈਡੀਕਲ ਡੈਕਲਾਰੇਸ਼ਨ. ਉਸ ਤੋਂ ਬਾਅਦ ਆ ਜਾਂਦਾ ਵੀ 65 ਤੋਂ 90 ਸਾਲ ਤੱਕ, ਮਤਲਬ ਜਦੋਂ ਆਪਾਂ ਟਾਈਮਲੀ ਡੈਥ ਦੀ ਗੱਲ ਕਰਦੇ ਹਾਂ. ਹੁਣ ਇਸ ਟਾਈਮ ਤੇ ਕੀ ਹੈ, ਇਸ ਟਾਈਮ ਤੇ ਆਪਾਂ ਐਸੈਟਸ ਵਧੀਆ ਬਣਾ ਲਏ, ਕਿਸੇ ਨੇ ਮਲਟੀਪਲ ਰੀਅਲ ਸਟੇਟ, ਕੋਈ ਰੈਜੀਡੈਂਸ਼ੀਅਲ ਲੈ ਲਿਆ, ਕੋਈ ਕਮਰਸ਼ੀਅਲ ਲੈ ਲਿਆ, ਮਤਲਬ ਕਿ ਇੱਕ ਟੈਕਸ ਲਾਇਬਿਲਿਟੀ ਬਹੁਤ ਵੱਡੀ ਇਸ ਟਾਈਮ ਤੇ ਆ ਜਾਂਦੀ ਹੁੰਦੀ ਹੈ ਜਦੋਂ ਵੀ ਟਾਈਮਲੀ ਡੈਥ ਹੁੰਦੀ ਹੈ. ਉਸ ਟਾਈਮ ਤੇ ਪ੍ਰੋਪਰ ਪਲੈਨਿੰਗ ਦੀ ਲੋੜ ਹੁੰਦੀ ਹੈ ਕਿ ਆਪਾਂ ਦੇਖੀਏ ਕਿ ਸਾਡੇ ਕੀ ਐਸੈਟਸ ਹੈ, ਉਹਨਾਂ ਦੇ ਕੀ ਟੈਕਸਿਸ ਅੱਜ ਪੇਅਬਲ ਹੈ. ਲੈਟਸ ਸੇ ਮੈਂ 65 ਸਾਲ ਦੀ ਗੱਲ ਕਰਾਂ ਵੀ ਅੱਜ ਮੈਂ ਕੈਲਕੂਲੇਟ ਕਰ ਲਿਆ, ਲੇਕਿਨ ਲਾਈਫ ਐਕਸਪੈਕਟੈਂਸੀ 90 ਸਾਲ ਦੀ ਹੈ, ਤਾਂ 90 ਸਾਲ ਤੱਕ ਆਪਣੇ ਉਹ ਟੈਕਸਿਸ ਕਿੰਨੇ ਇਨਕਰੀਜ਼ ਹੋ ਜਾਣੇ ਆ. ਹੁਣ ਇਹਦੇ 'ਚ ਵੀ 2-3 ਆਪਸ਼ਨਸ ਹੁੰਦੀਆਂ, ਆਪਾਂ ਸਟੇਟ ਫਰੀਜ਼ ਕਰ ਸਕਦੇ ਹੁੰਦੇ ਹਾਂ, ਉਹਦਾ ਮਤਲਬ ਇਹ ਹੈ ਵੀ ਅੱਜ ਆਪਾਂ ਟੈਕਸਿਸ ਆਪਣੇ ਤੇ ਰੋਕਤੇ, ਲੇਕਿਨ ਅੱਗੋਂ ਬੱਚਿਆਂ ਤੇ ਉਹ ਟੈਕਸਿਸ ਚੱਲਦੇ ਰਹਿਣਗੇ, ਜਾਂ ਆਪਾਂ ਰੈਗੂਲਰ ਹੀ ਉਹਨਾਂ ਨੂੰ ਚੱਲਣ ਦਈਏ ਤੇ ਐਂਡ ਤੇ ਜਾ ਕੇ ਟੈਕਸਿਸ ਪੇ ਕਰ ਲਈਏ. ਬਟ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅੱਜ ਤੁਹਾਡੀ ਪਲੈਨਿੰਗ ਹੋਏ ਕਿ ਉਸ ਟਾਈਮ ਤੇ, ਕਿਉਂਕਿ ਅਸੀਂ ਐਸਿਡ ਰਿਚ ਤੇ ਕੈਸ਼ ਪੂਅਰ ਆ, ਵੀ ਤੁਹਾਡੀ ਸਟੇਟ ਦੇ ਵਿੱਚ ਉਨਾ ਕੁ ਕੈਸ਼ ਹੋਣਾ ਚਾਹੀਦਾ ਕਿ ਤੁਹਾਡੇ ਟੈਕਸਿਸ ਪੇ ਹੋ ਜਾਣ ਵਿਦਆਊਟ ਸੈਲਿੰਗ ਐਨੀਥਿੰਗ. ਉਹਦੇ ਲਈ ਇੱਕ ਸਪੈਸ਼ਲ ਸਟੇਟ ਪਲੈਨਿੰਗ ਦੇ ਵਿੱਚ ਪਲਾਨ ਹੁੰਦਾ, ਜਿਹਦੇ 'ਚ ਸਪੈਸ਼ਲ ਉਹ ਡਿਜ਼ਾਇਨ ਹੀ ਟੈਕਸਿਸ ਨੂੰ ਪੇ ਕਰਨ ਲਈ ਕੀਤਾ ਜਾਂਦਾ, ਇਸੇ ਕਰਕੇ ਉਹਦਾ ਪ੍ਰੀਮੀਅਮ ਵੀ ਬਹੁਤ ਘੱਟ ਹੁੰਦਾ. ਸੋ ਤੁਸੀਂ ਕੋਈ ਵੀ ਪ੍ਰੀਮੈਚਿਓਰ ਕੋਈ ਡੈਥ ਦੀ, ਮਤਲਬ ਤੁਸੀਂ ਉਹਦੇ ਰਿਸਕ ਨੂੰ ਕਵਰ ਕਰਨਾ, ਤੁਹਾਡੀ ਯੰਗ ਏਜ ਹੈ, ਤੁਹਾਨੂੰ ਪਤਾ ਕਿ ਅੱਜ ਤੁਹਾਡੀ ਇਨਕਮ ਤੁਹਾਡੀ ਫੈਮਿਲੀ ਲਈ ਇੰਪੋਰਟੈਂਟ ਹੈ, ਜਾਂ ਤੁਸੀਂ ਲਾਈਫ ਦੇ ਉਸ ਫੇਜ਼ 'ਤੇ ਹੋ ਜਦੋਂ ਤੁਹਾਡੀ ਇਨਕਮ ਨਾਲ ਤੁਹਾਡਾ ਘਰ ਨਹੀਂ ਚੱਲ ਰਿਹਾ, ਬਟ ਤੁਸੀਂ ਐਸੈਟ ਇੰਨੇ ਬਣਾ ਲਏ ਵੀ ਟੈਕਸਿਸ ਨੂੰ ਪੇ ਕਰਨ ਲਈ ਆਪਾਂ ਨੂੰ ਇੰਸ਼ੋਰੈਂਸ ਚਾਹੀਦੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ. ਨੰਬਰ ਹੈ ਜੀ 647-446-1646-647-446-1616. ਥੈਂਕ ਯੂ ਸੋ ਮਚ ਸਰਬ ਜੀ.
0: ਬਿਲਕੁਲ ਜੀ, 647-446-1616, 647-446-1616 ਤੇ ਗੱਲਬਾਤ ਹੋ ਸਕਦੀ ਹੈ ਉਮਰਪ੍ਰੀਤ ਚਾਵਲਾ ਜੀ ਨਾਲ. ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ.
1: ਥੈਂਕ ਯੂ ਜੀ.
0: ਥੈਂਕ ਯੂ.

ਤੇ ਬਿਲਕੁਲ ਜੀ ਚੱਲਦੇ ਹਾਂ ਆਪਾਂ ਅੱਜ ਦੇ ਵਿਸ਼ੇ ਦੇ ਵੱਲ। ਬੜਾ ਸ਼ਾਨਦਾਰ ਬੜਾ ਇੰਟਰਸਟਿੰਗ ਇੱਕ ਵਿਸ਼ਾ ਲੈ ਕੇ ਆਉਂਦਾ ਹੈ। ਅਕਸਰ ਹੀ ਆਪਾਂ ਗੱਲਾਂ ਸੁਣਦੇ ਹਾਂ, ਕਹਿੰਦੇ ਆ ਜੇ ਤੁਸੀਂ ਆ ਨਹੀਂ ਕੀਤਾ ਤੇ ਜ਼ਿੰਦਗੀ 'ਚ ਆਉਣ ਦਾ ਤੁਹਾਨੂੰ ਕੀ ਫਾਇਦਾ, ਜੇ ਤੁਸੀਂ ਆ ਨਹੀਂ ਕੀਤਾ ਤੇ ਤੁਹਾਡਾ ਕੈਨੇਡਾ ਵਿੱਚ ਹੋਣ ਦਾ ਕੀ ਫਾਇਦਾ, ਜੇ ਤੁਸੀਂ ਆ ਨਹੀਂ ਕੀਤਾ ਤੁਹਾਡੇ ਜੰਮਿਆਂ ਦਾ ਕੀ ਫਾਇਦਾ। ਇੱਦਾਂ ਦਾ ਹੀ ਕੋਈ ਵਿਸ਼ਾ ਆਪਾਂ ਗੱਲਬਾਤ ਕਰਨ ਲੱਗੇ ਹਾਂ ਅੱਜ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜੇ ਤੁਸੀਂ ਆ ਨਹੀਂ ਦੇਖਿਆ ਤੇ ਤੁਹਾਡਾ ਇਸ ਧਰਤੀ ਤੇ ਆਉਣ ਦਾ ਕੀ ਫਾਇਦਾ। ਐਵੇਂ ਦੇ ਬੜੇ ਵਰਬ ਬੜੀਆਂ ਚੀਜ਼ਾਂ ਆਪਾਂ ਵਰਤਦੇ ਹਾਂ, ਜਿੱਦਾਂ ਕਿ ਜੇ ਮੈਂ ਗੱਲ ਕਰਾਂ, ਕਹਿੰਦੇ ਆ ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ। ਤੁਸੀਂ ਜੇ ਦਿਵਾਲੀ ਦੇਖੀ ਨਹੀਂ ਅੰਮ੍ਰਿਤਸਰ ਦੀ, ਤੁਹਾਡਾ ਕੋਈ ਫਾਇਦਾ ਨਹੀਂ, ਤੁਹਾਡੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ। ਅਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਜਿਹਨੇ ਲਾਹੌਰ ਨਹੀਂ ਤੱਕਿਆ ਅਤੇ ਉਹਨੇ ਕੀ ਕੀਤਾ ਹੈ ਨਾ ਜ਼ਿੰਦਗੀ ਦੇ ਵਿੱਚ। ਇੱਦਾਂ ਦੀਆਂ ਚੀਜ਼ਾਂ, ਇਹੋ ਜਿਹੇ ਵਰਬ, ਇਹੋ ਜਿਹੀਆਂ ਗੱਲਾਂ ਆਪਾਂ ਗੱਲਬਾਤ ਕਰਨ ਲੱਗੇ ਹਾਂ ਅੱਜ। ਤੁਹਾਡੇ ਕੋਲ ਪੁੱਛਾਂਗੇ ਸਵਾਲ ਇਹੀ ਵੀ ਕਿਹੜੇ ਕਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ, ਕਿਹੜੇ ਕਿਹੜੇ ਐਗਜ਼ਾਮਪਲ ਤੁਸੀਂ ਦੇਣਾ ਚਾਹੋਗੇ। ਜੇ ਕੋਈ ਖਾਣ ਵਾਲੀ ਗੱਲ ਕਰ ਲਈਏ, ਕੋਈ ਜਗ੍ਹਾ ਦੀ ਗੱਲ ਕਰ ਲਈਏ, ਕੋਈ ਕੈਨੇਡਾ ਦੀ ਗੱਲ ਕਰ ਲਈਏ। ਬੰਦਾ ਕਹਿੰਦਾ ਜੀ ਮੈਂ ਕੈਨੇਡਾ ਬੜੀ ਵਾਰ ਜਾ ਆ ਪਰ ਮੈਂ ਗਿਆ ਹਮੇਸ਼ਾ ਗਰਮੀਆਂ ਦੇ ਵਿੱਚ ਹੀ ਹਾਂ। ਅਤੇ ਬੰਦਾ ਕਹਿੰਦਾ ਯਾਰ ਤੂੰ ਸਨੋਅ ਨਹੀਂ ਦੇਖੀ, ਕਹਿੰਦਾ ਨਾ ਮੈਂ ਸਨੋਅ ਨਹੀਂ ਦੇਖੀ ਪੈਂਦੀ। ਕਹਿੰਦਾ ਜੇ ਤੂੰ ਕੈਨੇਡਾ ਗਿਆ ਤੇ ਜਾ ਕੇ ਤੂੰ ਸਨੋਅ ਨਹੀਂ ਦੇਖੀ ਪੈਂਦੀ ਤੇ ਫਿਰ ਤੇਰਾ ਕੈਨੇਡਾ ਜਾਣ ਦਾ ਕੀ ਫਾਇਦਾ। ਇਹੋ ਜਿਹੀਆਂ ਬੜੀਆਂ ਚੀਜ਼ਾਂ ਤੁਹਾਡੇ ਜ਼ਿਹਨ 'ਚ ਵੀ ਆਉਣਗੀਆਂ ਅਤੇ ਮੈਨੂੰ ਵੀ ਲੱਗਦਾ ਪੱਕੀ ਗੱਲ ਹੈ ਬਹੁਤ ਚੀਜ਼ਾਂ ਇਹੋ ਜਿਹੇ ਐਗਜ਼ਾਮਪਲ ਆਪਾਂ ਦਿੰਦੇ ਹਾਂ। ਅਤੇ 905-673-3337 9056733337 'ਤੇ ਤੁਸੀਂ ਜ਼ਰੂਰ ਐਗਜ਼ਾਮਪਲ ਦਿਓ ਜੇ ਤੁਸੀਂ ਆਹ ਨਹੀਂ ਦੇਖਿਆ, ਜੇ ਤੁਸੀਂ ਆਹ ਨਹੀਂ ਖਾਧਾ ਤੇ ਤੁਹਾਡੇ ਧਰਤੀ 'ਤੇ ਆਉਣ ਦਾ ਕੋਈ ਫਾਇਦਾ ਨਹੀਂ। ਅਤੇ ਦੇਖਦੇ ਹਾਂ ਕਿਹੜੀ ਕਿਹੜੀਆਂ ਲਾਈਨਾਂ, ਕਿਹੜੀ ਕਿਹੜੀਆਂ ਚੀਜ਼ਾਂ ਤੁਸੀਂ ਸੁਣਦੇ ਹੋ ਅਤੇ ਕਿਹੜੀ ਕਹਿਣਾ ਚਾਹੋਗੇ। ਅਤੇ 905-673-3337 9056733337

0: 905-673-3337। ਤੁਸੀਂ ਜੇ ਆਹ ਚੀਜ਼ ਨਹੀਂ ਕੀਤੀ, ਆਹ ਚੀਜ਼ ਨਹੀਂ ਦੇਖੀ ਤਾਂ ਤੁਹਾਡਾ ਧਰਤੀ ਦੇ ਆਉਣ ਦਾ ਕੀ ਫਾਇਦਾ? ਅਤੇ ਇਹੋ ਜਿਹੀ ਇਗਜ਼ਾਮਪਲ ਬੜੀਆਂ ਹੋਣਗੀਆਂ ਤੁਹਾਡੇ ਕੋਲ, ਅਤੇ ਦੇਖਦੇ ਹਾਂ ਤੁਹਾਡਾ ਕੀ ਕਹਿਣਾ। 905-673-3337। ਚਲਦੇ ਹਾਂ ਕਾਲ ਦੇ ਵੱਲ ਜੀ। ਜਸਵੰਤ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਜਿਹਨੇ ਦੇਖੀ ਨੀ ਦਿੱਲੀ ਉਹ ਕੁੱਤਾ ਨਾ ਬਿੱਲੀ।
0: ਅੱਛਾ, ਇਹ ਵਰਤਦੇ ਹੁਣ? ਜੀ ਜੀ,
1: ਹੁਣੇ ਤਿਆਰ ਕੀਤੀ ਆ।
0: ਅੱਛਾ, ਹੁਣੇ ਤਿਆਰ ਹੋ ਗਈ ਗਰਮਾ ਗਰਮ। ਚਲੋ ਵਧੀਆ, ਚਲੋ ਵਧੀਆ ਵੀਰੇ, ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ। 905-673-3337, 905-673-3337। ਇਹੋ ਜਿਹੀਆਂ ਬੜੀਆਂ ਚੀਜ਼ਾਂ ਆਪਾਂ ਵਰਤਦੇ ਹਾਂ, ਬੜੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ, ਤੁਹਾਡਾ ਕੀ ਕਹਿਣਾ? ਜੇ ਬੰਦਾ ਕਹਿੰਦਾ ਗਰਮੀਆਂ 'ਚ ਆਈਸਕ੍ਰੀਮ ਨਹੀਂ ਖਾਧੀ ਤਾਂ ਜੰਮਿਆਂ ਦਾ ਕੀ ਫਾਇਦਾ, ਇੱਦਾਂ ਦੀਆਂ ਵੀ ਕੁਛ ਦੇਖਦੇ ਹਾਂ ਤੁਹਾਡਾ ਕੀ ਕਹਿਣਾ। 905-673-3337। ਬੰਦਾ ਕਹਿੰਦਾ ਤੁਸੀਂ ਵਿਆਹ 'ਤੇ ਗਏ ਸੀ? ਕਹਿੰਦੇ ਹਾਂਜੀ। ਕਹਿੰਦੇ ਭੰਗੜਾ ਪਾਇਆ ਸੀ? ਕਹਿੰਦੇ ਨਹੀਂ। ਕਹਿੰਦੇ ਜੇ ਤੁਸੀਂ ਭੰਗੜਾ ਨਹੀਂ ਪਵਾਇਆ ਤਾਂ ਤੁਹਾਡੇ ਵਿਆਹ 'ਚ ਜਾਣ ਦਾ ਕੀ ਫਾਇਦਾ ਕਿ ਨਹੀਂ? 905-673-3337। ਤੁਸੀਂ ਟੋਰੋਂਟੋ ਗਏ ਸੀ? ਹਾਂਜੀ। ਜਿਹੜਾ ਬੰਦਾ ਟੋਰੋਂਟੋ ਆਇਆ ਅਤੇ ਆ ਕੇ ਉਹਨੇ ਸੀਐਨ ਟਾਵਰ ਨਹੀਂ ਦੇਖਿਆ ਤਾਂ ਕੀ ਫਾਇਦਾ? ਇਹੋ ਜਿਹੀਆਂ ਬੜੀਆਂ ਗੱਲਾਂ ਨੇ, ਸੋਚੋ। 905-673-3337, 905-673-3337। ਅਮਰੀਕ ਜੀ, ਤੁਹਾਡੀ ਕਾਲ ਮਿਸ ਹੋ ਗਈ, ਪਰ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਆਪਾਂ। 28-25 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ।
0: ਬਹੁਤ ਵਧੀਆ ਸਰ, ਤੁਸੀਂ ਸੁਣਾਓ।
2: ਹਾਂਜੀ, ਠੀਕ ਹੈ। ਮੈਂ ਦੇਖੋ ਤੁਹਾਨੂੰ US ਤੋਂ ਸੁਣ ਰਿਹਾ।
0: ਅੱਛਾ, US ਤੋਂ ਕਿੱਥੇ ਹੋਏ ਤੁਸੀਂ?
2: ਮੈਂ US ਜਾ ਰਿਹਾ ਟਰੱਕ ਲੈ ਕੇ,
0: ਕੋਈ ਫਾਇਦਾ ਨੀ। ਸਹੀ ਗੱਲ ਹੈ, ਪਹਿਲੀ ਇਹ ਦੋਵੇਂ ਚੀਜ਼ਾਂ ਦਾ ਜੇ ਬੰਦਾ ਟੋਰੋਂਟੋ ਵਾਲੇ ਪਾਸੇ ਆਉਂਦਾ ਪਹਿਲੀਆਂ ਹੀ ਗੱਲਾਂ ਨੇ ਕਿ ਨਹੀਂ?
2: ਪਹਿਲੀਆਂ ਜ਼ਰੂਰੀ ਆ, ਜਦੋਂ ਆਏ ਤੇ ਨਵੇਂ ਨਵੇਂ ਜ਼ਰੂਰੀ ਕਹਿੰਦੇ ਵੀ ਟਾਵਰ ਜ਼ਰੂਰ ਦੇਖਣਾ ਹਨਾ।
0: ਬੰਦਾ ਕਹਿੰਦਾ ਜੀ ਆਓ ਘਰ ਚਲੀ, ਕਹਿੰਦਾ ਨਾ ਘਰ ਬਾਅਦ ਜਾਵਾਂਗੇ, ਪਹਿਲਾਂ ਤੂੰ ਨਾਇਗਰਾ ਫੋਲ ਲੈ ਜਾ ਸਾਨੂੰ ਸੀਜ਼ਨ ਟਾਵਰ ਲੈ
2: ਜਾ। ਬੜਾ ਬੜਾ ਮਨ ਨੂੰ ਚਾਹ, ਬੜੀ ਖੁਸ਼ੀ ਹੁੰਦੀ ਹੈ ਚੀਜ਼ਾਂ ਦੇਖਣ ਦੀ ਹਨਾ।
0: ਹਾਂ ਬਿਲਕੁਲ ਬਿਲਕੁਲ ਸਹੀ ਗੱਲ।
2: ਮੈਂ ਤੁਹਾਨੂੰ ਸਹੀ ਦੱਸਾਂ ਸਰ, ਮੈਂ ਹੁਣ ਨੀ ਗਿਆ, ਆਪਣੇ ਹੋ ਗਏ, ਮੈਨੂੰ ਆਪਣੇ 10 ਸਾਲ ਹੋ ਗਏ ਟਾਵਰ ਦੇਖੇ ਨੂੰ, ਮੈਂ ਹੁਣ ਨੀ ਗਿਆ ਜਿੱਦਾਂ ਹਨਾ।
0: ਅੱਛਾ, 10 ਸਾਲ ਹੁਣ ਤੇ ਉਹਨਾਂ ਨੇ ਚੇਂਜ ਕਰਤਾ ਜੀ, ਬੜਾ ਕੋਵਿਡ ਤੋਂ ਬਾਅਦ ਨਾ ਉੱਪਰੋਂ ਸਾਰਾ ਅੰਦਰੋਂ ਦੀ ਬੜਾ ਕੁਝ ਚੇਂਜ ਕਰਤਾ, ਰੈਨੋਵੇਟ ਕਰਤਾ ਹੋਇਆ।
2: ਅੱਛਾ,
0: ਲਾ ਕੇ ਆਇਓ ਚੱਕਰ ਜੇ ਟਾਈਮ
2: ਲੱਗਾ। ਆਪਣੇ ਮੇਰਾ ਬ੍ਰਦਰ ਆਜੀ, ਮੈਂ ਕਹਾਂ ਤੂੰ ਉਦੋਂ ਹੀ ਗਏ ਸੀਗੇ, ਮਤਲਬ ਹੋ ਗਿਆ 8-9 ਸਾਲ
0: ਹਨਾ। ਅੱਛਾ, ਨਹੀਂ ਜਾ ਕੇ ਆਇਆ ਜੇ, ਚੇਂਜ ਕਰਤਾ ਬਹੁਤ ਅੰਦਰੋਂ।
2: ਅੱਛਾ, ਕੋਵਿਡ ਤੋਂ ਪਹਿਲਾਂ ਲੱਗੇ ਹੋਏ ਆ, ਮਤਲਬ ਆਪਣੀ ਜਿਹੜਾ 17-18 ਦੇ
0: ਹਨਾ। ਅੱਛਾ, ਨਹੀਂ ਬਦਲਤਾ ਜੀ, ਤੁਸੀਂ ਪਸੰਦ ਕਰੋਗੇ ਐਡਵਾਂਸ ਜਿਹਾ ਬਣਾਤਾ ਥੋੜਾ। ਚਲੋ ਠੀਕ ਹੈ ਸਰ, ਬਹੁਤ ਧੰਨਵਾਦ, ਸ਼ੁਕਰੀਆ, ਡਰਾਈਵ ਸੇਫ।
2: ਸ਼ੁਕਰੀਆ, ਤੁਹਾਨੂੰ ਸੁਣਦੇ ਆ, ਥੈਂਕ ਯੂ ਥੈਂਕ ਯੂ
0: ਬਹੁਤ ਵੀਰੇ, ਬਹੁਤ ਵੀਰੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਬੰਦਾ ਕਹਿੰਦਾ ਪੰਜਾਬ ਗਿਆ ਸੀ? ਹਾਂਜੀ। ਕਹਿੰਦੇ ਸਾਗ ਮੱਕੀ ਦੀ ਰੋਟੀ ਖਾਧੀ? ਕਹਿੰਦਾ ਨਹੀਂ। ਫਿਰ ਬੰਦਾ ਤੇਰੇ ਪੰਜਾਬ ਜਾਣ ਦਾ ਕੀ ਫਾਇਦਾ ਜੀ? ਅਗਲੀ ਕਾਲ ਦੇ ਵੱਲ ਚੱਲਦੇ ਹਾਂ। 4133, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ ਜੀ?
3: ਹਾਂਜੀ ਵਧੀਆ ਬੇਟੇ ਜੀ।
0: ਜੀ ਜੀ ਜੀ, ਕੀ ਕਹਿਣਾ ਚਾਹੋਗੇ ਜੀ?
3: ਮੈਂ ਕਿਹਾ ਕਹਿੰਦੇ ਵੰਡਰਲੈਂਡ ਨਹੀਂ ਦੇਖਿਆ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ?
0: ਹਾਂ, ਤੈਨੂੰ ਵੰਡਰਲੈਂਡ ਉਹ ਗਾਣਾ ਵੀ ਬਣਿਆ ਨਾ। ਕੋਟਕਪੂਰੇ ਦੀ ਗੱਲ ਆਉਂਦੀ ਹੈ, ਬੰਦਾ ਕਹਿੰਦਾ ਕੋਟਕਪੂਰੇ ਜਾ ਕੇ ਤੁਸੀਂ ਜੇ ਢੋਡਾ ਨੀ ਖਾਧਾ ਤੇ ਤੁਹਾਡਾ ਕੀ ਫਾਇਦਾ ਉੱਥੇ ਜਾਣ ਦਾ? ਤੇ ਏਦਾਂ ਕੋਈ ਵੀ ਚੀਜ਼ ਆਪਾਂ ਗੱਲ ਕਰ ਰਹੇ, ਭਾਵੇਂ ਸ਼ਹਿਰ ਹੈ, ਖਾਣ ਦੀ ਚੀਜ਼ ਹੈ, ਕੁਛ ਵੀ ਹੈ ਨਾ, ਪਰ ਇਹ ਵੀ ਵਧੀਆ ਗੱਲ ਹੈ।
3: ਹਾਂ ਮੋਂਟਰੀਅਲ ਜਾਓ, ਵਿੰਡਸਰ ਜਾਓ।
0: ਹਾਂ ਬਿਲਕੁਲ ਬਿਲਕੁਲ,
3: ਥੈਂਕ ਯੂ,
0: ਬਹੁਤ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। ਚਲਦੇ ਅਗਲੀ ਕਾਲ ਦੇ ਵੱਲ ਜੀ। ਸਤਿ ਸ੍ਰੀ ਅਕਾਲ ਅਮਰੀਕ ਜੀ। ਹੈਲੋ,
4: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਜੀ ਸਰ, ਕੀ ਹਾਲ ਚਾਲ ਹੈ? ਅੰਮ੍ਰਿਤ ਜੀ।
4: ਹਾਂਜੀ ਹਾਂਜੀ, ਵਧੀਆ ਵਧੀਆ ਭਾਜੀ।
0: ਜੀ ਸਰ, ਕੀ ਕਹਿਣਾ ਚਾਹੋਗੇ?
4: ਮੈਂ ਇਹ ਕਹਿਣਾ ਚਾਹੁੰਦਾ ਜੀ, ਮੇਰੇ ਮੰਮੀ ਪਾਪਾ ਆਇਆ ਜੀ ਇੰਡੀਆ ਤੋਂ, ਮਾੜਾ ਵੈਲਕਮ ਕਰ ਦੋ ਇਹਨਾਂ ਦਾ।
0: ਓ ਬੱਲੇ ਬੱਲੇ, ਕਿਆ ਬਾਤ ਹੈ, ਸਮਰ ਸਮਰ ਟਾਈਮ ਨਾਮ। ਅੱਛਾ ਚਲੋ, ਬਹੁਤ ਮੁਬਾਰਕਾਂ ਜੀ, ਤੁਸੀਂ ਤੁਹਾਡੇ ਪੇਰੈਂਟਸ ਆਏ ਆ ਤੇ ਤੁਹਾਨੂੰ ਜੀ ਆਇਆ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ। ਤੇ ਜੋ ਅਸੀਂ ਦੱਸ ਰਹੇ ਹਾਂ ਨਾ ਹੁਣ, ਨਾਇਗਰਾ ਫਾਲ, ਸੀ ਐਨ ਟਾਵਰ ਜਾਂ ਜੋ ਵੀ ਆ, ਇਹ ਤੁਸੀਂ ਨੋਟ ਕਰ ਲਓ। ਇਹ ਕਹਿਣਾ ਤੁਸੀਂ ਘੁਮਾਉਣਾ ਹੁਣ ਮੁੰਡੇ ਨੇ ਤੁਹਾਨੂੰ ਇੱਥੇ।
4: ਹਾਂਜੀ ਹਾਂਜੀ, ਲੈ ਕੇ ਜਾਣਾ ਜੀ, ਲੈ ਕੇ
0: ਜਾਣਾ ਜੀ। ਹਾਂ ਨਹੀਂ, ਬਹੁਤ ਵਧੀਆ ਜੀ, ਲੱਕੀ ਤੁਸੀਂ ਹੈ, ਪੇਰੈਂਟਸ ਆਇਆ, ਘੁਮਾਓ ਪੂਰਾ। ਇਹੀ ਇਹੀ ਅਨਮੋਲ ਤੋਹਫੇ ਆ ਜ਼ਿੰਦਗੀ ਦੇ, ਬੜੇ ਤਗੜੇ।
4: ਹਾਂਜੀ ਹਾਂਜੀ, ਹੁਣ ਵੀ ਇਹਨਾਂ ਨੂੰ ਮੈਂ ਜਹਾਜ਼ ਦਿਖਾਉਣ ਲੈ ਕੇ ਚੱਲਾਂ ਜੀ।
0: ਉਹ ਕਿੱਥੇ ਲੈ ਕੇ ਚੱਲੇ ਹੋ? ਸਾਹਮਣੇ ਏਅਰਪੋਰਟ ਆ ਤੇ ਜਹਾਜ਼ ਹੁਣੇ ਉੱਡਦੇ ਲੈਂਦੇ, ਆਪਾਂ ਇੱਥੋਂ ਦੇਖੀ ਜਾਈਦੇ ਆ। ਪਰ ਜਰੂਰ ਘੁਮਾਓ ਬਾਈ ਜੀ, ਜਰੂਰ ਘੁਮਾਓ, ਤੇ ਸਾਰੇ ਪਾਸੇ ਮੌਸਮ ਵੀ ਬੜਾ ਵਧੀਆ।
4: ਥੈਂਕ ਯੂ ਭਾਜੀ,
0: ਬਹੁਤ ਵਧੀਆ, ਬਹੁਤ ਵਧੀਆ। ਕਹਿੰਦੇ ਜੇ ਮਾਂ ਪਿਓ ਨੂੰ ਕੈਨੇਡਾ ਬੁਲਾਇਆ, ਜੇ ਘੁਮਾਇਆ ਨਹੀਂ ਤੇ ਫਿਰ ਕੀ ਫਾਇਦਾ। ਕੁਲਦੀਪ ਜੀ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਸਰਜੀਤ ਜੀ, ਸਾਡੇ ਵਾਲਾ ਰੇਡੀਓ,
0: ਤੁਹਾਡੇ ਵਾਲਾ ਜੀ, ਤੁਹਾਡੇ ਵਾਲਾ ਜਰੂਰ। ਹੋਰ ਠੀਕ ਠਾਕ ਹੋ ਜੀ?
5: ਵਧੀਆ ਵਧੀਆ, ਕੱਲ ਤੁਸੀਂ ਦੂਰ ਬੜੇ ਸੀ, ਮੈਂ ਆਉਣਾ ਸੀ ਤੁਹਾਡੇ ਕੋਲੇ।
0: ਅੱਛਾ,
5: ਲਾਈਵ ਲੋਕੇਸ਼ਨ ਲਾਈ ਹੋਈ?
0: ਹਾਂਜੀ ਹਾਂਜੀ, ਤੁਸੀਂ ਹੁਣ ਵੀ ਜਾਓ ਜੀ, ਅੱਜ ਵੀ ਜਾ ਸਕਦੇ ਹੋ, ਕੱਲ ਵੀ ਜਾ ਸਕਦੇ ਹੋ। ਤੇ ਕੱਲ ਆਪਾਂ ਸਬਜ਼ੀ ਮਾਰਕੀਟ ਸੀਗੇ ਰੈਸਟੋਰੈਂਟ ਸਵੀਟਸ ਤੇ, ਤੇ ਮੈਂ ਕਹਿੰਦਾ ਮਤਲਬ ਦਿਲ ਖੋਲ ਕੇ, ਜਸਬੀਰ ਸਿੰਘ ਜੀ ਨੇ ਦਿਲ ਖੋਲਿਆ ਸੀ ਪੂਰਾ, ਕਹਿੰਦੇ ਜਿਹੜਾ ਵੀ ਆਵੇ ਸਾਡੇ ਕੋਲ ਕੱਲ ਆਵੇ, ਤੇ ਹਰ ਇੱਕ ਨੂੰ ਹੀ ਪਾਓ ਭਾਜੀ ਦੇ ਰਹੇ ਸੀ ਆਪਣੇ ਵੱਲੋਂ, ਤੇ ਕਿਸੇ ਨੂੰ ਫਿਸ਼ ਦੇ ਰਹੇ ਸੀ, ਕਿਸੇ ਨੂੰ ਬਿਰਿਆਨੀ ਦੇ ਰਹੇ ਸੀ, ਕਹਿੰਦੇ ਇੱਕ ਵਾਰ ਚੱਕਰ ਲਾਓ ਸਾਡੇ ਕੋਲ। ਤੇ ਵਾਕਈ ਮੈਂ ਦੇਖਿਆ ਬਾਈ ਜੀ, ਪ੍ਰਾਈਜ਼ਿੰਗ ਬੜੀ ਸਪੈਸ਼ਲ ਸੀ ਉਹਨਾਂ ਕੋਲ, ਚਾਰ ਸਮੋਸੇ $1 ਨੇ। ਤੇ ਤੁਸੀਂ ਵੀ ਜਾਓ, ਉਹ ਕਹਿੰਦੇ ਸਾਡੇ ਕੋਲ ਤੁਸੀਂ ਆਓ ਇੱਕ ਵਾਰ ਨਜ਼ਰ ਮਾਰੋ ਸਾਡਾ ਖਾਣਾ। ਤੁਸੀਂ ਪਹਿਲਾਂ ਤੀਸਰੀ ਲੋਕੇਸ਼ਨ ਹੈ ਹਨਾ ਹੁਣ ਸਬਜ਼ੀ ਮਾਰਕੀਟ ਦੀ, ਤੇ 1650 ਵਿਲੀਅਮ ਪਾਰਕਵੇ ਤੇ। ਕੱਲ ਵੀ ਆਪਾਂ ਅਨਾਊਂਸ ਕਰ ਰਹੇ ਸੀ ਟੋਰਬ੍ਰਮ ਤੇ ਵਿਲੀਅਮ ਪਾਰਕਵੇ ਦੇ ਨੇੜੇ ਟੈਂਟ ਲੱਗਾ ਹੈ, ਜਾ ਕੇ ਚਾਹ ਪਾਣੀ ਮਠਿਆਈ ਖਾਓ ਤੇ ਜਾ ਕੇ ਵਧੀਆ ਵਧੀਆ ਸਮਾਨ ਤੁਸੀਂ ਉੱਥੋਂ ਲੈ ਕੇ ਆਓ ਜ਼ਰੂਰ ਸਬਜ਼ੀ ਮਾਰਕੀਟ।
5: ਹਾਂਜੀ ਬਹੁਤ ਵਧੀਆ ਜੀ, ਬਹੁਤ ਕਰ, ਚਲੋ ਦਿਨ ਵੱਡਾ ਜੀ, ਚਲੋ ਬੜੇ ਸੋਹਣੇ ਨਾ ਸਾਰਿਆਂ ਨੂੰ ਕੱਲ ਤੋਹਫੇ ਦਿੱਤੇ ਜਾ ਜੀ।
0: ਜੀ ਬਿਲਕੁਲ,
5: ਯਾਦ ਕਰਾ ਕੇ, ਤੇ ਮੈਂ ਕਹਿਣ ਲੱਗਾ ਜਿਹਨੇ ਵੇਖਿਆ ਨੀ ਅੰਮ੍ਰਿਤਸਰ ਸਿਫਤੀ ਤੇ ਕਰ ਉਹਦੇ ਕੀ ਵੇਖਿਆ।
0: ਹਾਂ ਬਿਲਕੁਲ, ਜਿਹਨੇ ਨਹੀਂ ਦੇਖਿਆ ਤੇ ਉਹਦਾ ਫਿਰ ਉੱਥੇ ਜਾਣ ਦਾ ਫਾਇਦਾ ਕੀ ਜਿਹਦੇ ਉੱਤੇ ਨਾ ਪਿਆ।
5: ਹਾਂਜੀ ਉੱਥੇ ਵੀ ਜੀ ਜਿਵੇਂ ਹੈਗਾ, ਜਿਵੇਂ ਦਰਬਾਰ ਸਾਹਿਬ ਸਭ ਤੋਂ ਗਈ, ਦੁਰਗਿਆਣਾ ਮੰਦਿਰ ਹੋ ਗਿਆ, ਮਤਲਬ ਹੋਰ ਵਧੀਆ ਚੀਜ਼ਾਂ ਜੀ,
0: ਬਹੁਤ ਸੋਹਣੀ ਸੋਹਣੀ ਚੀਜ਼ਾਂ
5: ਆਪਣੇ ਆ
0: ਜੀ। ਕਿਆ ਬਾਤ,
5: ਅੰਮ੍ਰਿਤਸਰ ਤੇ ਇੱਥੇ ਤੱਕ
0: ਬਿਲਕੁਲ, ਕਿਆ ਬਾਤ ਹੈ ਸਰ, ਬਹੁਤ ਸ਼ੁਕਰੀਆ, ਧੰਨਵਾਦ ਸਰ, ਥੈਂਕ ਯੂ, ਥੈਂਕ ਯੂ, ਧੰਨਵਾਦ। 905-673-3337 ਤੁਸੀਂ ਵੀ ਯਾਰ ਜਾਓ ਜੇ ਜਾਓ, 24 ਘੰਟੇ ਖੁੱਲ੍ਹੇ ਨੇ। ਮੈਂ ਕਹਿ ਲੱਗਾ ਸੀ ਜਾਓ ਜੇ ਜਾਣਾ, ਪਰ ਨਹੀਂ, ਤੁਸੀਂ ਜ਼ਰੂਰ ਜਾਓ, ਸਪੈਸ਼ਲ ਪ੍ਰਾਈਜ਼ਿੰਗ ਹੈ, ਪਰੌਂਠੇ ਖਾਣੇ ਆ ਆਲੂ ਮੂਲੀ ਗਾਜਰ ਦੇ, ਤੇ ਸਿਰਫ 299 ਦੇ ਵਿੱਚ ਮਿਲ ਰਹੇ ਆ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ, ਤੇ ਹੋਰ ਬੜਾ ਕੁਝ ਸਪੈਸ਼ਲ ਚੱਲ ਰਿਹਾ। ਤੇ 1650 ਵਿਲੀਅਮ ਪਾਰਕਵੇ ਤੇ ਲੋਕੇਟਡ ਨੇ, ਕਾਰਨਰ ਯੂਨਿਟ ਦੇ ਵਿੱਚ, ਟੈਂਟ ਲੱਗਾ ਵਾਈਟ, ਦੂਰੋਂ ਤੁਹਾਨੂੰ ਦਿਖ ਜਾਣਾ, ਤੇ ਜਾ ਕੇ ਫੂਡ ਟਰਾਈ ਕਰੋ, ਸ਼ਾਨਦਾਰ ਨਵੀਂ ਲੋਕੇਸ਼ਨ, ਸਪੋਰਟ ਕਰੋ, ਕਮਿਊਨਿਟੀ ਦੀ ਸਪੋਰਟ ਬੜੀ ਜ਼ਰੂਰੀ ਹੈ। ਤੇ ਜਾ ਕੇ ਜਸਬੀਰ ਜੀ ਨੂੰ ਮਿਲੋ, ਜਸਬੀਰ ਮਾਂਗੜ ਸਾਹਿਬ ਬੜੇ ਸ਼ਾਨਦਾਰ ਉੱਥੇ ਤੀਸਰੀ ਲੋਕੇਸ਼ਨ ਰਨ ਕਰ ਰਹੇ ਆ, ਤੇ ਨਾਲ ਦੀ ਨਾਲ ਬਲਜੀਤ ਜੀ ਵੀ ਬੜੇ ਸ਼ਾਨਦਾਰ ਸਪੋਰਟਿੰਗ ਨੇ। ਜ਼ਰੂਰ ਜਾਓ, ਫੂਡ ਟਰਾਈ ਕਰੋ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਤੇ। ਚਲਦੇ ਅਗਲੀ ਕਾਲ ਦੇ ਵੱਲ ਜੀ। 418 ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
0: ਉਹ ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
6: ਵਧੀਆ ਚੱਲਦਾ ਸਭ, ਤੇ ਆਪਣੇ ਪੁਰਾਣੇ ਇੰਡੀਆ ਦੀ ਵੀ ਗੱਲ ਕਰ ਲਓ।
0: ਕਰੋ, ਪੁਰਾਣੇ ਕਿਉਂ ਜੀ, ਇਹ ਪੁਰਾਣਾ ਕਿੱਥੇ ਹੋ ਸਕਦਾ,
6: ਇੰਡੀਆ ਜਿਹੜਾ ਪਹਿਲਾਂ। ਹਾਂ ਤੇ ਉਹ ਮਤਲਬ ਗੱਲ ਕੀ ਹੈ ਪਤਾ, ਲਾਹੌਰ ਨੀ ਦੇਖਿਆ, ਜੰਮੇ ਹੀ ਨੀ।
0: ਜਿੰਨੇ ਲਾਹੌਰ ਨੀ ਦੇਖਿਆ ਜੰਮੇ ਨੀ, ਮਤਲਬ ਅਸੀਂ ਜੰਮੇ ਨੀ ਲੱਗਦੇ, ਅਸੀਂ ਵੇਖਿਆ ਨੀ ਲਾਹੌਰ।
6: ਬਸ ਇਹ ਖਰੀ ਆ, ਜਿੱਥੇ ਮਰਜ਼ੀ ਦੁਨੀਆਂ ਚੱਲ ਜਾਓ ਗੱਲ ਖਰੀ ਆ।
0: ਹਾਂ ਸਾਡਾ ਰਹਿੰਦਾ ਜੀ ਅਜੇ ਜੰਮੇ ਨੀ, ਅਸੀਂ ਜਦੋਂ ਜਾਵਾਂਗੇ ਤਾਂ ਹੀ ਬਣੀ ਗੱਲ।
6: ਮੇਰਾ ਵੀ ਰਹਿੰਦਾ
0: ਨਹੀਂ ਬਣਦਾ ਹੈ ਜੀ, ਦੇਖੋ ਜਦੋਂ ਬਾਬਾ ਜੀ ਦੀ ਕਿਰਪਾ ਹੋਈ ਅਸੀਂ ਆਪਣੇ ਵੀ
6: ਉਦੋਂ ਜਾਵਾਂਗੇ, ਉਦੋਂ ਜਾਵਾਂਗੇ ਜਦੋਂ ਕਿਰਪਾ ਹੋਈ।
0: ਜਦੋਂ ਕਿਰਪਾ ਹੋਈ, ਕਿਰਪਾ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਵੀ ਜਾ ਕੇ ਮੇਰੇ ਫੋਰ ਫਾਦਰ ਜਿਹੜਾ ਪਿਛੋਕੜ ਰਹਿੰਦੇ ਆ ਗੁਜਰਾਂਵਾਲਾ ਦੇ ਵਿੱਚ ਜਾ ਕੇ ਵੀ ਦੇਖਣ ਦਾ ਮੌਕਾ
6: ਮਿਲਣਾ ਚਾਹੀਦਾ,
0: ਜਰੂਰ ਜਾਵਾਂਗੇ।
6: ਜਿੱਦਾਂ ਨਾ ਚਾਰ ਬੁਰਕੀਆਂ ਖਾਣੇ ਦੀਆਂ ਲਿਖੀਆਂ ਹੋਈਆਂ ਉੱਤੇ ਜਾਵਾਂਗੇ।
0: ਹਾਂ ਉਹ ਬਿਲਕੁਲ ਜੀ, ਉਹ ਜਦੋਂ ਲਿਖੀਆਂ ਹੋਣੀਆਂ, ਹੁਣ ਇੱਥੇ ਵੀ ਤੇ ਆਏ ਆ ਆਪਾਂ।
6: ਹਾਂ ਇਹ ਵੀ
0: ਇੱਥੇ ਵੀ ਦਾਣਾ ਪਾਣੀ ਪਿਆ ਸੀ, ਚੁਗੀ ਜਾਂਦੇ ਆ ਬਿਲਕੁਲ। ਕਹਿੰਦੇ ਆ ਤਾਂ ਖਾਣੇ ਨਾਨਕ ਸੱਚ ਇਹ, ਜਿੱਥੇ ਵੀ ਲਿਖੇ ਆ ਬਸ ਦਾਣੇ ਚੁਗਣੇ ਪੈਣੇ ਜੀ ਸਾਨੂੰ।
6: ਬਹੁਤ ਖੂਬ, ਬਹੁਤ
0: ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ।
6: ਠੀਕ ਹੈ, ਬਹੁਤ
0: ਸ਼ੁਕਰੀਆ। ਬਿਲਕੁਲ ਸਹੀ ਗੱਲ ਆ ਯਾਰ, ਕੋਈ ਨੀ ਟੋਕ ਸਕਦਾ ਜਦੋਂ ਕਿਤੇ ਚੀਜ਼ ਜਿੱਥੇ ਚੋਖ ਖਿਲਾਰੇ ਆ। ਬੰਦਾ ਕਹਿੰਦਾ ਜੀ ਮੈਂ ਪਹਿਲਾਂ ਯੂਰੋਪ ਸੀ, ਮੈਂ

0: ਟੋਡਾ
1: ਕੀ ਲੈ ਕੇ ਆਈ?
0: ਟੋਡਾ ਲੈ ਕੇ ਆਈ, ਹਾਂ ਹਾਂ
1: ਟੋਡਾ। ਮੈਂ ਤੈਨੂੰ ਸਹੀ
0: ਦੱਸਾਂ, ਮੈਨੂੰ ਤੁਸੀਂ ਜੇ ਟੋਡਾ ਨੀ ਖਾਦਾ ਤੁਸੀਂ ਜੰਮੇ ਨੀ ਹੈ, ਤੁਸੀਂ ਤੇ ਹੈ ਵੀ ਕੋਟਕਪੂਰੇ ਦੇ, ਸਾਡੇ ਨਾਲ ਸੀਗੇ ਰਹਿੰਦੇ, ਤੇ ਜਦੋਂ ਵੀ ਜਾਣਾ ਨਾ ਉਹ 2 ਕਿਲੋ ਤੇ ਟੋਡਾ ਆਣਾ ਹੀ ਆਣਾ, ਪੱਕੀ ਗੱਲ, 2 ਡੱਬੇ ਲੈ ਕੇ ਆਉਂਦੇ ਸੀ ਉਹ।
1: ਆਪਣੇ ਸਿੱਖ ਧਰਮ ਵਾਲੇ ਪਾਸੇ ਲੈ ਕੇ ਜਾਊਂਗਾ
0: ਕਿ
1: ਜਿਹੜਾ ਵੀ ਹਜੇ ਤੱਕ ਮਤਲਬ ਕਿ ਧਰਮ ਦੀ ਗੱਲ ਕਰ ਲੋ ਜਾਂ ਓਦਾਂ ਵੀ ਕੋਈ ਰੱਬ ਦਾ ਨਾਮ ਜਪਣ ਵਾਲਾ ਬੰਦਾ ਹੈਗਾ ਜਿਹੜਾ ਹਜ਼ੂਰ ਸਾਹਿਬ ਨਹੀਂ ਗਿਆ ਤੇ ਉਹ ਜਰੂਰ ਜਾ ਕੇ ਆਵੇ, ਕਿਉਂਕਿ ਉੱਥੇ ਇੱਕ ਵੱਖਰਾ ਹੀ ਆਨੰਦ ਆ। ਤੁਸੀਂ ਗਏ ਆ ਵੈਸੇ?
0: ਨਹੀਂ ਜੀ, ਮੇਰਾ ਹਜੇ ਮੌਕਾ ਬਾਬਾ ਜੀ ਨੇ ਕਿਰਪਾ ਨਹੀਂ ਕੀਤੀ, ਪਰ ਜਾਣਾ ਅਸੀਂ ਜਰੂਰ ਚਾਹੁੰਦੇ ਹਾਂ।
1: ਹਾਂਜੀ ਹਾਂਜੀ, ਬਸ ਮੈਂ ਇਹ ਕਹੂੰਗਾ ਕਿ ਜਿਵੇਂ ਉੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਪ ਉੱਥੇ ਹਜੇ ਵੀ ਬਿਰਾਜਮਾਨ ਹੈਗੇ ਨੇ, ਕੁਝ ਏਦਾਂ ਹੀ ਜਾ ਕੇ ਫੀਲ ਹੁੰਦਾ
0: ਤੇ
1: ਬਹੁਤ ਇੱਕ ਵੱਖਰਾ ਉੱਥੇ ਫੀਲ ਆ ਆਪਣਾ। ਕਈ ਤਾਂ ਉੱਥੋਂ ਇੱਥੋਂ ਤੱਕ ਵੀ ਹੋ ਜਾਂਦੇ ਕਿ ਬੰਦਾ ਅੰਮ੍ਰਿਤ ਛੱਕ ਕੇ ਵੀ ਆਉਂਦਾ।
0: ਵਾਹ ਜੀ ਵਾਹ, ਅਲੌਕਿਕ ਨਜ਼ਾਰਾ ਜ਼ਰੂਰ।
1: ਹਾਂਜੀ
0: ਜ਼ਰੂਰ ਜ਼ਰੂਰ ਜੀ।
1: ਹਾਂਜੀ ਆਖਰੀ ਬਸ ਹਾਂਜੀ ਇਹ ਚੀਜ਼ ਕਹੂੰਗਾ ਕਿ ਜੇ ਕੋਈ ਤੁਹਾਡਾ ਨੋਨ ਗਿਆ ਵਾ ਤੇ ਉਹ ਤੁਹਾਨੂੰ ਦੱਸ ਸਕਦਾ ਉੱਥੇ ਜਾ ਕੇ ਕੀ ਫੀਲ ਹੁੰਦਾ।
0: ਬਿਲਕੁਲ ਬਿਲਕੁਲ ਜ਼ਰੂਰ ਜੀ ਜ਼ਰੂਰ, ਸਾਡੇ ਤੇ ਪੱਕਾ ਹੈ ਵੀ ਹੁਣ ਵੀ ਜਾਣਾ ਹੀ ਜਾਣਾ। ਪਰ ਬਹੁਤ ਸ਼ੁਕਰੀਆ ਸਰ, ਤੁਸੀਂ ਸਾਨੂੰ ਪ੍ਰੇਰਿਤ ਕੀਤਾ, ਸਾਨੂੰ ਹੱਲਾਸ਼ੇਰੀ ਦਿੱਤੀ ਹੈ। ਬਾਕੀ ਜਦੋਂ ਬਾਬਾ ਜੀ ਦੀ ਕਿਰਪਾ ਹੋਣੀ ਹੈ ਤੇ ਉਦੋਂ ਜਾਣਾ ਹੀ ਜਾਣਾ ਆਪਾਂ।
1: ਬਿਲਕੁਲ ਜੀ,
0: ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਸਰ, ਥੈਂਕ ਯੂ ਕਾਲ ਦੇ ਲਈ, ਥੈਂਕ ਯੂ।
1: ਵਾਹਿਗੁਰੂ ਜੀ, ਵਾਹਿਗੁਰੂ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ। ਤੇ ਬਾਕੀ ਕਾਲ ਆਪਾਂ ਜ਼ਰੂਰ ਹੋਲਡ ਤੇ ਰੱਖਦੇ ਹਾਂ, ਪਰ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਬੜੀ ਸ਼ਾਨਦਾਰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਸਰਵਿਸਿਜ਼ ਕਿਹੜੀਆਂ ਨੇ? ਤੁਸੀਂ ਕੈਰੀਅਰ ਚੇਂਜ ਕਰਨਾ ਚਾਹ ਰਹੇ ਹੋ, ਤੁਸੀਂ ਸਟੱਡੀ ਕਰਨੀ ਹੈ, ਸਟੱਡੀ ਦੇ ਲਈ ਕਿਹੜਾ ਕਿਹੜਾ ਲੋਨ ਗੌਰਮੈਂਟ ਤੁਹਾਨੂੰ ਦੇ ਰਹੀ ਹੈ, ਕਿਹੜੇ ਪ੍ਰਾਈਸ 'ਤੇ, ਕੀ ਕੁਛ ਸਾਡਾ ਕ੍ਰਾਈਟੀਰੀਆ, ਕੀ ਐਲੀਜੀਬਿਲਿਟੀ ਹੈ, ਕਿੰਨੇ ਬੰਦੇ ਫੈਮਿਲੀ 'ਚ ਹੋਣ 'ਤੇ ਅਸੀਂ ਐਲੀਜੀਬਲ ਹੋ ਸਕਦੇ ਹਾਂ, ਉਹਦੀ ਸਾਰੀ ਜਾਣਕਾਰੀ ਆਪਾਂ ਲੈਣੇ ਹੈ ਸਾਰਾਂਸ਼ ਜੀ ਤੋਂ। ਸਾਰਾਂਸ਼ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਵੈਲਕਮ। ਸਿਰਫ ਚਲੋ ਆਪਾਂ ਅੱਜ ਦੀ ਗੱਲ ਕਰਦੇ ਹਾਂ, ਅੱਜ ਦੇ ਡਾਟਾ ਤੇ ਅੱਜ ਕਿੰਨੇ ਕ ਸਾਡੇ ਸਰੋਤਿਆਂ ਦੀ ਜਾਂ ਕਿੰਨੇ ਕ ਤੁਹਾਡੇ ਕਲਾਇੰਟਸ ਦੇ ਅਕਾਊਂਟ ਦੇ ਵਿੱਚ ਫੰਡਿੰਗ ਆਈ ਹੈ?
2: ਹਾਂਜੀ, ਫ੍ਰਾਈਡੇ ਕਾ ਅਗਰ ਡੇਟਾ ਦੇਖੇ ਤੋ ਫ੍ਰਾਈਡੇ ਕੋ ਮੋਰ ਦੈਨ 7 ਬੰਦੋ ਸੇ ਜ਼ਿਆਦਾ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ।
0: ਅੱਛਾ,
2: 1,70,000 ਸੇ 1,70,000 ਡਾਲਰ,
0: ਓ ਵਾਹ,
2: 0% ਪੇ ਬਿਨਾ ਗਾਰੰਟੀ ਕੇ, ਸਾਥ ਮੇ ਵੋ ਸਕਿੱਲ ਵੀ ਹਾਸਿਲ ਕਰ ਰਹੇ ਹੈ, ਯਾਨੀ ਕਿ ਸਿਰਫ ਪੈਸਾ ਆ ਗਿਆ 0% ਪੇ ਬਿਨਾ ਗਾਰੰਟੀ ਕੇ, ਸਕਿੱਲ ਵੀ ਹਾਸਿਲ ਕਰ ਰਹੇ ਹੈ
0: ਜੀ। ਬਿਲਕੁਲ, ਸਭ ਤੋਂ ਮੇਨ ਗੱਲ ਇਹੀ ਹੈ ਜੀ, ਆਪਾਂ ਲੋਨ ਲੈ ਰਹੇ ਹਾਂ ਆਪਣਾ ਕਰੀਅਰ ਡਿਵੈਲਪ ਕਰਨ ਦੇ ਲਈ, ਬੰਦਾ ਕਹਿੰਦਾ ਯਾਰ ਫਿਰ ਖਰਚੇ ਕਿਵੇਂ ਚੱਲਣਗੇ, ਤੇ ਉਹ ਲੋਨ ਗਵਰਨਮੈਂਟ ਤਾਂ ਹੀ ਦੇ ਰਹੀ ਹੈ ਵੀ ਤੁਸੀਂ ਖਰਚੇ ਨਾਲ ਚਲਾ ਸਕੋ। ਜੇ ਤੁਸੀਂ ਪਰਿਵਾਰ ਦੇ ਵਿੱਚ 4 ਜਣੇ ਹੋ ਜਾਂ 5 ਬੰਦੇ ਹੋ ਤੇ ਕਿੰਨੀ ਕੁ ਫੰਡਿੰਗ ਹੋ ਸਕਦੀ ਹੈ?
2: ਹਾਂਜੀ, ਅਗਰ 4 ਜਾਂ 5 ਜਣੇ ਤੋ ਇਹ ਫੰਡਿੰਗ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਆਪਣੇ ਬੱਚੇ ਜ਼ਿਆਦਾ ਹੈ, ਖਰਚੇ ਜ਼ਿਆਦਾ ਹੈ, ਤੋ ਗਵਰਨਮੈਂਟ ਆਪਕੋ ਆਪਕੇ ਖਾਤੇ ਮੇ 1,50,000-1,70,000 ਡਾਲਰ ਦੇਤੀ ਹੈ, 4 ਇੰਸਟਾਲਮੈਂਟ ਮੇ ਆਪਕੇ ਖਾਤੇ ਮੇ ਪੈਸੇ ਆਤੇ ਹੈ। ਔਰ ਕੋਈ ਵੀ ਮਤਲਬ ਨਕਲੀ ਡਾਕੂਮੈਂਟ ਨਹੀਂ ਲੱਗਤਾ ਹੈ ਇਸਕੇ ਅੰਦਰ, ਗਵਰਨਮੈਂਟ ਪੈਸੇ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਮਤਲਬ ਆਪ ਡਾਕੂਮੈਂਟ ਮੇ ਹੈਂਕੀ ਪੈਂਕੀ ਨਹੀਂ ਕਰ ਸਕਤੇ, ਸਾਫ ਕਾਮ ਹੈ, ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੋ, ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ।
0: ਕਿਆ ਬਾਤ ਹੈ, ਇਹਨੂੰ ਆਪਾਂ ਲੋਨ ਨਾ ਕਹੀਏ, ਇਹਨੂੰ ਆਪਾਂ ਫੰਡਿੰਗ ਕਹੀਏ, ਫੰਡਿੰਗ ਜ਼ਿਆਦਾ ਵਧੀਆ, ਕਿਉਂਕਿ 2-2.5 ਸਾਲ ਤੱਕ ਤੁਸੀਂ ਕੋਈ ਇੰਟਰਸਟ ਦੇਣਾ ਹੀ ਨਹੀਂ ਇਹਦੇ ਉੱਤੇ,
2: ਪ੍ਰਿੰਸੀਪਲ ਵੀ ਨਹੀਂ ਦੇਣਾ ਨਾ।
0: ਹਾਂ, ਪ੍ਰਿੰਸੀਪਲ ਵੀ ਨਹੀਂ ਦੇਣਾ, ਬਿਲਕੁਲ, ਬੜੀ ਵੱਡੀ ਗੱਲ ਹੋ ਜਾਂਦੀ ਜੇ ਆਪਾਂ ਆਮ ਗੱਲ ਕਰੀਏ। ਤੁਹਾਡੇ ਅਕਾਊਂਟ ਦੇ ਵਿੱਚ ਜੇ 1.5 ਲੱਖ ਆ ਗਿਆ ਲੋਨ ਦੇ ਰੂਪ ਦੇ ਵਿੱਚ, ਫੰਡਿੰਗ ਦੇ ਰੂਪ ਦੇ ਵਿੱਚ, ਸਾਲ ਦਾ ਇੰਟਰਸਟ ਹੀ ਕਿੰਨਾ ਬਣ ਜਾਂਦਾ, ਪਰ ਇਹ ਤੁਹਾਨੂੰ ਕੁਛ ਵੀ ਨਹੀਂ ਦੇਣਾ ਨਾ ਪ੍ਰਿੰਸੀਪਲ ਦੇਣਾ, ਇਹ ਵੈਸੇ ਬਹੁਤ ਵਧੀਆ ਗੱਲ ਹੈ। ਤੇ ਕਿਹੜੇ ਕਿਹੜੇ ਕੋਰਸਿਸ ਆਫਰ ਹੋ ਰਹੇ ਨੇ ਇਹਦੇ ਵਿੱਚ?
2: ਜਬ 1.5 ਲੱਖ ਖਾਤੇ ਮੇ ਆਏਗਾ ਤੋ ਜੋ 1.5 ਲੱਖ ਦਿਲਾਏਗਾ ਉਹ ਛੀਲੇਗਾ ਵੀ ਤੋ, ਕੈਸ਼ ਵੀ ਤੋ ਮੰਗੇਗਾ, ਉਹ ਸੈਟਿੰਗ ਕਰ ਦੇਗਾ, ਕਾਗਜ਼ ਲਾਣੇ ਕਾ,
0: ਬਿਲਕੁਲ ਬਿਲਕੁਲ।
2: ਯਾ ਤੋ 2 ਨੰਬਰ ਕਾ ਕਾਮ ਹੈ ਹੀ ਨਹੀਂ, ਸਾਫ ਕਾਮ ਹੈ, ਗਵਰਨਮੈਂਟ ਫੰਡਿੰਗ ਦੇ ਰਹੀ ਹੈ ਆਪਕੋ, ਆਪ ਸਕਿੱਲ ਡਿਵੈਲਪ ਕਰਤੇ, ਖਰਚਾ ਚਲਾਨੇ ਕੇ ਲਈ ਘਰ ਕਾ, ਕਹੀਂ ਪੇ ਬਸ ਪੈਸੇ ਕੋ ਖਰਚ ਕਰ ਸਕਤੇ, ਔਰ 2.5 ਸਾਲ ਬਾਅਦ ਪਹਿਲੀ ਰਿਟਰਨ ਕੀ ਕਿਸ਼ਤ ਸਟਾਰਟ ਹੈ, ਕੋਰਸ ਖਤਮ 2 ਸਾਲ ਮੇ ਹੁਆ, ਉਸਕੇ 6 ਮਹੀਨੇ ਗ੍ਰੇਸ ਪੀਰੀਅਡ, ਉਸਕੇ ਬਾਅਦ ਪਹਿਲੀ ਕਿਸ਼ਤ ਅਬ ਦੇਤੇ ਹੈ, 15 ਸਾਲ ਕੀ ਆਸਾਨ ਕਿਸ਼ਤ ਮੇ ਬਸ ਪੈਸੇ ਕੋ ਲੋਟਾਤੇ ਹੈ, 2.5% ਸਾਲ ਕਾ ਵਿਆਜ ਹੈ, ਕਬ ਅਪਲਾਈ ਹੋ ਰਿਹਾ 2.5 ਸਾਲ ਬਾਅਦ, ਸ਼ੁਰੂ ਮੇ ਕਿਆ ਵਿਆਜ ਹੈ, 0%, 2.5 ਸਾਲ

ਤੇ ਸਬਜ਼ੀ ਮਾਰਕੀਟ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, ਤੁਸੀਂ ਵੀ ਜ਼ਰੂਰ ਜਾਓ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ। ਤੀਜੀ ਲੋਕੇਸ਼ਨ ਇਹ ਖੁੱਲ੍ਹੀ ਹੈ ਜਿੱਥੇ ਤੁਹਾਨੂੰ ਰੈਸਟੋਰੈਂਟ ਅਤੇ ਸਵੀਟਸ ਬੜਾ ਸ਼ਾਨਦਾਰ ਖਾਣਾ ਬੜੇ ਅਫੋਰਡੇਬਲ ਅਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਰਿਹਾ। $4 ਦੇ, ਮਾਫ ਕਰਨਾ, $4 ਦੇ ਨਹੀਂ, 4 ਸਮੋਸੇ $1 ਦੇ। ਹੁਣ ਇਹ ਹੁਣ ਸਾਨੂੰ ਕਹਿੰਦੇ ਹੋਏ ਵੀ ਹੁੰਦਾ, ਪਰ ਤੁਸੀਂ ਜ਼ਰੂਰ ਜਾ ਕੇ ਟਰਾਈ ਕਰੋ, ਸ਼ਾਨਦਾਰ ਖਾਣਾ। ਜਸਬੀਰ ਜੀ ਨੂੰ ਮਿਲੋ, ਵਧਾਈਆਂ ਦਿਓ, ਬਲਜੀਤ ਜੀ ਨੂੰ ਮਿਲੋ, ਵਧਾਈਆਂ ਦਿਓ, ਅਤੇ ਸ਼ਾਨਦਾਰ ਖਾਣਾ ਵਧੀਆ ਰੇਟ 'ਤੇ ਖਾਓ। ਸਬਜ਼ੀ ਮਾਰਕੀਟ 1650 ਵਿਲੀਅਮਸ ਪਾਰਕਵੇ, ਵਿਲੀਅਮ ਪਾਰਕਵੇ ਅਤੇ ਟੋਰਬਰਮ ਇੰਟਰਸੈਕਸ਼ਨ ਦੇ ਨੇੜੇ, ਤੁਸੀਂ ਦੇਖ ਸਕਦੇ ਹੋ। ਸ਼ਾਨਦਾਰ ਯੂਨਿਟ, ਟੈਂਟ ਲੱਗੇ ਆ, ਅੱਜ ਨਹੀਂ ਤਾਂ ਕੱਲ੍ਹ ਜਦੋਂ ਵੀ ਜਾਓ, ਪਰ 24 ਘੰਟੇ ਖੁੱਲ੍ਹੇ ਆ, 24 ਘੰਟੇ। ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟਸ। ਕਾਲ ਆ ਰਹੀ ਸੀ ਜੀ, ਕਾਲ ਮਿਸ ਹੋ ਗਈ, ਪਰ ਕੋਈ ਨਾ, ਦੁਬਾਰਾ ਆਪਾਂ ਹੋਰ ਕਾਲ ਦੇ ਵੱਲ ਵੀ ਚੱਲਦੇ ਹਾਂ। 905-673-3337 9056733337। ਯਾਰ ਗੀਤ ਲਾਈਏ, ਗੀਤ ਬੜੇ ਦੇਰ ਦੇ ਲਾਈਨਅਪ ਕੀਤੇ ਹੋਏ ਆ ਦੋ, ਅਤੇ ਸਮਾਂ ਵੈਸੇ 50-10 ਮਿੰਟ ਰਹਿ ਗਏ ਆ, ਅਤੇ ਗੀਤ ਸੁਣਦੇ ਹਾਂ ਮਲਕੀਤ ਸਿੰਘ ਦਾ, ਪੁੱਤ ਸਰਦਾਰਾਂ ਦੇ। ਕਿਆ ਬਾਤ ਹੈ।

0: ਕਿਆ ਬਾਤ ਹੈ, ਬੜੇ ਸ਼ਾਨਦਾਰ ਗੀਤ ਸੰਗੀਤ ਜੋ ਸੁਣਦੇ ਸੀ ਨਾ ਪਹਿਲਾਂ ਵੀ, ਇਹ ਗੀਤ ਹੁਣ ਵੀ ਬੜਾ ਵਧੀਆ ਲੱਗਦਾ। ਮਲਕੀਤ ਸਿੰਘ ਜੀ ਦੀ ਗਾਇਕੀ ਅਤੇ ਡੀਜੇ ਵਾਲਾ ਕੰਮ, ਨੱਚਣ ਵਾਲੇ ਗੀਤ ਹੁੰਦੇ ਆ ਅਤੇ ਕਈ ਗੀਤ ਉਹ ਆਪ ਹੀ ਲਿਖਦੇ ਆ। ਕਹਿੰਦੇ ਜਿਹੜਾ ਬੰਦਾ ਆਪ ਲਿਖੇ ਅਤੇ ਆਪ ਗਾਵੇ ਨਾ, ਉਹਦਾ ਇੱਕ ਵੱਖਰਾ ਹੀ ਅੰਦਾਜ਼ ਬਣ ਜਾਂਦਾ, ਇੱਕ ਵੱਖਰੀ ਹੀ ਬੰਦੇ ਨੂੰ ਉਹ ਚੀਜ਼ ਪਸੰਦ ਆਉਂਦੀ ਹੈ। ਚਲਦੇ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਆਪਾਂ ਪਹਿਲੇ ਪ੍ਰੀਮੈਚੋਰ ਡੈਥ ਦੀ ਗੱਲ ਕੀਤੀ ਆ, ਪ੍ਰੀਮੈਚੋਰ ਡੈਥ ਦੇ ਰਿਸਕ ਨੂੰ ਕਵਰ ਕਰਨ ਲਈ ਟਰਮ ਇੰਸ਼ੋਰੈਂਸ ਬੈਸਟ ਆਪਸ਼ਨ ਹੈ। 10 to 40 years ਤੱਕ ਦੀ ਆਪਾਂ ਟਰਮ ਲੈ ਸਕਦੇ ਹਾਂ। ਜੇ ਤੁਸੀਂ ਯੰਗ ਹੋ, 10 years ਦੀ ਟਰਮ $12-15 ਦੇ ਵਿੱਚ ਪਲਾਨ ਸਟਾਰਟ ਹੋ ਜਾਂਦੇ ਆ, ਜਾਂ ਫਿਰ ਤੁਸੀਂ ਉਸ ਲਾਈਫ ਦੇ ਉਸ ਫੇਸ ਦੇ ਵਿੱਚ ਹੋ ਜਿੱਥੇ ਤੁਹਾਡੇ ਐਸੈਟਸ ਬਣੇ ਹੋਏ ਆ, ਕੈਪੀਟਲ ਗੇਨ ਟੈਕਸਿਸ ਕੱਲ ਨੂੰ ਪੇ ਕਰਨੇ ਪੈਣੇ ਆ, ਔਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਐਸੈਟ ਵੇਚ ਕੇ ਕੱਲ ਨੂੰ ਬੱਚਿਆਂ ਨੂੰ ਟੈਕਸਿਸ ਪੇ ਕਰਨੇ ਪੈਣ, ਸੋ ਉਹਦਾ ਅਰੇਂਜਮੈਂਟ ਆਪਾਂ ਅੱਜ ਕਰ ਸਕਦੇ ਹੁੰਦੇ ਆ। ਸੋ ਨੰਬਰ ਹੈ ਜੀ ਮੇਰਾ 6474461616, ਐਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾਸਕੋਸ਼ੀਆ ਜਾਂ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ, ਤੁਹਾਡੇ ਫੈਮਿਲੀ ਕੋਈ ਫਰੈਂਡਸ ਇਹਨਾਂ ਪ੍ਰੋਵਿੰਸਿਸ 'ਚ ਆ, ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ। ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਟੀ, ਤਿੰਨਾਂ ਦਾ ਤੁਸੀਂ ਕੋਂਬੋ ਪੈਕ ਲੈਣਾ ਜਿਹੜਾ $99 ਦੇ ਵਿੱਚ ਆਪਾਂ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ। ਆਪਣੀਆਂ ਮੋਰਗੇਜਿਸ ਨੂੰ ਕਵਰ ਕਰਨਾ ਮੋਰਗੇਜ ਇੰਸ਼ੋਰੈਂਸ ਦੇ ਨਾਲ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੀ ਗੱਲ ਕਰਨੀ ਹੈ, RRSP, REST, TFSA, FHSA ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ, ਜਾਂ ਘਰ ਚ ਕੋਈ ਵੀ ਬੱਚਾ ਵੀ ਸਪੈਸ਼ਲ ਨੀਡਸ, ਆਪਾਂ ਉਹਦੇ ਲਈ ਪਲਾਨ ਕਰ ਸਕਦੇ ਹੁੰਦੇ ਹਾਂ। ਜਾਂ ਤੁਸੀਂ ਪੇਰੈਂਟਸ ਨੂੰ ਸਪੋਂਸਰ ਕਰਨਾ, ਸੁਪਰਵੀਜ਼ਾ ਇੰਸ਼ੋਰੈਂਸ ਦੀ ਕੋਟੇਸ਼ਨ ਲੈਣੀ ਹੈ, ਕੋਈ ਵਿਜ਼ਿਟਰ ਆ ਰਿਹਾ, ਜਾਂ ਤੁਸੀਂ ਕਿਤੇ ਟਰੈਵਲ ਕਰਨਾ, ਤੁਸੀਂ ਫੈਮਿਲੀ ਨਾਲ ਫਰੈਂਡਸ ਦਾ ਇੱਕ ਗਰੁੱਪ ਜਾ ਰਿਹਾ, ਤਾਂ ਬਹੁਤ ਵਧੀਆ ਡਿਸਕਾਊਂਟਡ ਰੇਟ ਤੇ ਆਪਾਂ ਟਰੈਵਲ ਇੰਸ਼ੋਰੈਂਸ ਕਰ ਸਕਦੇ ਹੁੰਦੇ ਹਾਂ। ਸੋ ਵੈਬਸਾਈਟ ਹੈ ਜੀ ਮੇਰੀ uchawla.com, ਤੇ ਨੰਬਰ ਅਗੇਨ 6474461616, 4446, 1616. ਥੈਂਕ ਯੂ ਸੋ ਮਚ ਸਰਬਜੀਤ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 6474446161616, 1616 ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ,
0: ਥੈਂਕ ਯੂ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਸਰਬ ਰੇਡੀਓ ਤੇ ਨਾਲ ਦੇ ਨਾਲ, ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ, ਸ਼ਨੀਵਾਰ 9 to 10 AM 5:30 ਤੇ, ਅਤੇ ਬੜੇ ਹੀ ਸ਼ਾਨਦਾਰ, ਰੀਜ਼ਨੇਬਲ ਅਤੇ ਅਫੋਰਡੇਬਲ ਪੈਕੇਜ ਤੁਹਾਨੂੰ ਮਿਲਣਗੇ। ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਰਾਬਤਾ ਬਣਾ ਸਕਦੇ ਹੋ 6474764 54 ਤੇ 6477706454, 6477706454 ਤੇ ਜ਼ਰੂਰ ਆਪਾਂ ਗੱਲਬਾਤ ਕਰ ਸਕਦੇ ਹਾਂ ਸਾਡੀ ਟੀਮ ਦੇ ਨਾਲ। ਅਤੇ ਕਿਸੇ ਨੇ ਵੀ, ਹੁਣ ਵਿਆਹ ਪ੍ਰੋਗਰਾਮ ਬੜਾ ਕੁਝ ਚੱਲਦਾ ਹੁੰਦਾ, ਅਤੇ ਤੁਸੀਂ ਲੇਡੀਜ਼ ਕਰਕੇ, ਖਾਸ ਕਰਕੇ ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ ਤੁਸੀਂ ਲੈਣੀ ਚਾਹ ਰਹੇ ਹੋ, ਅਤੇ ਸੁੱਖ ਡਿਜ਼ਾਈਨਰ ਬੁਟੀਕ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰੋ, ਯਾਦ ਰੱਖੋ। ਬੜੇ ਸ਼ਾਨਦਾਰ ਡਿਜ਼ਾਈਨਰ ਵੇਅਰ ਕੱਪੜੇ ਤੁਹਾਨੂੰ ਮਿਲਣਗੇ, SUKH sukh.designer.boutique। ਤੁਸੀਂ ਟਿਕਟੋਕ 'ਤੇ ਜਾ ਕੇ ਵੀਡੀਓਜ਼ ਦੇਖੋ, ਕਲੈਕਸ਼ਨ ਦੇਖੋ, ਬੜੇ ਤੁਸੀਂ ਅਮੇਜ਼ ਹੋਗੇ, ਬੜੇ ਤੁਸੀਂ ਤੁਹਾਨੂੰ ਵਧੀਆ ਲੱਗਣਗੇ। ਜਾਂ ਕਾਲ ਕਰ ਸਕਦੇ ਹੋ 6474203-3365, 6472033365, ਅਤੇ ਥੋੜ੍ਹੀ ਜਿਹੀ ਗੱਲਬਾਤ ਆਪਾਂ ਜ਼ਰੂਰ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਮਯੰਕ ਪਟਨਾਗਰ ਜੀ।
2: ਭਾਅ ਜੀ, ਸਤਿ ਸ਼੍ਰੀ ਅਕਾਲ, ਟਾਈਮ ਲੈਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਪਟਾਂਗੜ ਅਤੇ GNA ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਕਹਿਣਾ ਚਾਹੁੰਦਾ ਜੀ, ਅਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਕਹਿਣਾ ਪਹੁੰਚਾਉਣਾ ਜੀ। ਅਤੇ ਭਾਅ ਜੀ, ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਨ੍ਹਾਂ ਨੇ ਕਾਫੀ ਸਾਨੂੰ ਕਾਲਸ ਆ ਰਹੀਆਂ ਨੇ, ਜਿੱਥੇ ਕਮਰਸ਼ੀਅਲ ਫਾਈਨੈਂਸਿੰਗ ਦੀ ਕਾਫੀ ਜ਼ਿਆਦਾ ਨੀਡ ਪੈ ਰਹੀ ਆ
0: ਜੀ।
2: ਅਤੇ ਜਿਹੜੇ ਇੰਡੀਵਿਜੁਅਲਸ ਹੁਣ ਕਮਰਸ਼ੀਅਲ ਫਾਈਨੈਂਸਿੰਗ ਲੱਭ ਰਹੇ ਆ, ਭਾਵੇਂ ਉਹ ਰੀਫਾਈਨੈਂਸ ਹੋਵੇ, ਭਾਵੇਂ ਉਹ ਲਾਈਨ ਆਫ ਕ੍ਰੈਡਿਟ ਹੋਵੇ, ਜਾਂ ਤੁਸੀਂ ਕੋਈ ਕਮਰਸ਼ੀਅਲ ਯੂਨਿਟ ਖਰੀਦਣਾ ਚਾਹ ਰਹੇ ਹੋ, ਤੇ ਉਹਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਹੈਗਾ ਪੂਰੀ ਮਦਦ ਕਰ ਸਕਦੇ ਹਾਂ ਆਪਾਂ
0: ਜੀ। ਜੀ ਜੀ ਸਰ, ਮੈਨੂੰ ਲੱਗਦਾ ਆਵਾਜ਼ ਕੱਟੀ ਗਈ ਹੈ, ਪਰ ਆਪਾਂ ਕੋਈ ਨਾ, ਦੇਖਦੇ ਹਾਂ ਦੁਬਾਰਾ ਜੁੜ ਕੇ, ਦੁਬਾਰਾ ਜੁੜਦੇ ਹਾਂ ਸਿਸਟਮ ਦੇ ਵਿੱਚੋਂ ਅਤੇ ਕੀ ਗੱਲਬਾਤ ਹੋਈ ਹੈ। ਪਰ ਮਯੰਕ ਪਟਨਾਗਰ ਜੀ ਦਾ ਨੰਬਰ ਤੁਸੀਂ ਜ਼ਰੂਰ ਨੋਟ ਰੱਖੋ, 6474674 54 ਤੇ 6477002-2023 ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ, 6477002-2023 ਤੇ ਹੀ ਤੇ ਥੋੜੀ ਜਿਹੀ ਗੱਲ ਆਪਾਂ ਜ਼ਰੂਰ ਹੋਰ ਕੰਟੀਨਿਊ ਕਰਦੇ ਹਾਂ।
2: ਲਿਮਿਟ ਤੇ ਵੀ ਆਪਾਂ ਜਿਹੜੀ ਹੈਗੀ ਆ ਫਾਈਨੈਂਸਿੰਗ ਕਰਾ ਸਕਦੇ ਹਾਂ, ਉਹ ਵੀ ਐਕਸੈਪਸ਼ਨ ਤੇ
0: ਜੀ।
2: ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣਾ ਸਟਾਰਟ ਹੋ ਰਿਹਾ ਜੀ ਐਸ ਲੋ ਐਸ 4.99
0: ਜੇ
2: ਵੇਰੀਏਬਲ ਦੀ ਗੱਲ ਕੀਤੀ ਜਾਵੇ, ਤਾਂ ਫਿਕਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਰ ਸਟਾਰਟ ਹੋ ਰਿਹਾ ਤੁਹਾਡਾ 5.99 ਤੇ, ਐਸ ਲੌਂਗ ਐਸ ਕ੍ਰੈਡਿਟ ਐਂਡ ਜਿਹੜੀ ਤੁਹਾਡੀ ਫਾਈਨੈਂਸ਼ੀਅਲਸ ਹੈਗੀਆਂ ਉਹ ਮਿਨੀਮਮ 680 ਹੈਗੀਆਂ।
0: ਕੀ ਬਾਤ ਹੈ ਜੀ, ਬਿਲਕੁਲ ਜੀ। ਜ਼ਿਆਦਾ ਜਾਣਕਾਰੀ ਲਈ 647-2023 ਤੇ ਸੰਪਰਕ ਕਰੋ, ਤੇ ਸਾਡਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ SARB, ਤੁਸੀਂ ਜ਼ਰੂਰ ਲਾਈਕ ਫੋਲੋ ਅਤੇ ਸਬਸਕ੍ਰਾਈਬ ਕਰੋ ਸਰਬ ਰੇਡੀਓ। ਅਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ, ਸਾਡੇ ਤੋਂ ਬਾਅਦ 10 ਤੋਂ 11 ਮੇਰਾ ਜੀ ਅਤੇ 11 ਤੋਂ 12 ਚਮਕੌਰ ਜੀ ਪੇਸ਼ ਕਰਨਗੇ ਪੰਜਾਬੀ ਰੰਗ ਰੇਡੀਓ, ਜਿਹੜੇ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਵੇ ਸੇਮ ਸਟੂਡੀਓ ਤੋਂ। ਅਤੇ ਅੱਜ ਦੇ ਪ੍ਰੋਗਰਾਮ 'ਚ ਇੱਥੇ ਹੀ ਲੈਂਦੇ ਹਾਂ ਇਜਾਜ਼ਤ, ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਲਈ ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

Yeah.

शिकार

I'm gonna charm you, come on,

Thank you.

కమలం వాసం వజ్ర పరిజన సౌజ్యకం శనేశ్వర ప్రీతికరం సర్వ.

Sudah.

శ్రీ బ్రహ్మాండ పురాణే బ్రహ్మ నారద సంవాదే శని వజ్ర పంచ

ਸਾਡੀ ਜਿੰਦ

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਹਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ G26 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਮ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 0162131165।
1: जी हाँ, तो एक बार फिर से आपका स्वागत है घर संसार में। तो लेट्स गो टू दिस वेरी ब्यूटीफुल सॉन्ग लता जी का गाया हुआ 60s में।

0: ਮੈਂ ਤਾਂ ਆਪ ਨਾਲ ਤੈਨੂੰ ਲੈਣ ਆਇਆ।
1: ਦੱਸਾਂ ਪਹਿਲੀ ਪਹਿਲੀ ਵਾਰੀ ਮੈਨੂੰ ਸਾਰਾ

0: ਮੇਰੀਆਂ ਹੱਡੀਆਂ ਨਾ ਰੋਲ
1: ਨੀ ਤੂੰ ਦੂਰੋ ਦੂਜੀ ਦੂਜੀ ਵਾਰੀ ਮੈਨੂੰ ਸੱਸ ਲੈ ਆਈ ਦੂਜੀ ਦੂਜੀ ਵਾਰੀ ਮੈਨੂੰ ਸੱਸ ਲੈ ਆਈ।

0: ਕਾਕੀ ਸਿੱਧੀ ਨੀਯਤ ਨਾਲ ਆ ਤੇ
1: ਵੇਖਾ ਹੋਵੇ ਕੁੱਤਿਆਂ ਤੀਜੀ ਤੀਜੀ ਵਾਰੀ ਮੈਨੂੰ ਜਿੱਤ ਲਿਆ।

0: ਤੈਨੂੰ ਲੈਣਾ ਆ ਚੱਲ ਵੀ
1: ਵੀ ਭਾਵੀ ਨੀਤੀਆ ਚੌਥੀ ਤੇ ਵਾਰੀ ਮੈਨੂੰ ਦਿਓਰ ਲੈ ਰਿਹਾ ਆ ਚੌਥੀ ਤੇ ਵਾਰੀ ਮੈਨੂੰ ਦਿਓਰ ਲੈ ਰਿਹਾ ਆ ਦਿਓਰ ਦੇ ਉੱਤੇ ਮੈਨੂੰ ਪੈਂਦਾ ਨਹੀਂ ਮੈਂ ਆਪ ਕੀ ਤੇ ਬਣ ਤੋਂ ਵਾਲੇ ਕੋ ਤੇ ਕੋ ਬਣ ਤੋਂ ਵਾਲੇ ਤੇ ਥੋਕਾ ਨਹੀਂ ਤੋਂ ਤੋਂ ਵੀ ਨਾ ਲਿਖੋ ਹੋਤਾ ਨਹੀਂ ਮੇਰੀ ਜੰਦੀ ਬਲਾ ਮੇਰੀ ਜੰਦੀ ਬਲਾ
2: ਵਾਰੇ ਵਾਰੇ ਜਾਈਏ ਮੈਂ ਕਿਹਾ ਜੀ ਤੱਕੋਗੇ ਕਿ
1: ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ ਜਿੱਦ ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ ਸਾਰਿਆਂ ਤੋਂ ਪਿੱਛੋਂ ਮਾਈ ਹੱਥ ਲੈ ਰਿਹਾ ਆ ਕਦੇ ਵੀ

है ये दीवानगी भी कबूल।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਜੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ।

ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਇਸ ਬਹੁਤ ਹੀ ਖੂਬਸੂਰਤ ਪਿਆਰੀ ਮਿੱਠੀ ਜੀ ਸ਼ਾਮ ਨੂੰ। ਤੇ ਸੁਣਾਓ ਯਾਰ ਕਿਵੇਂ ਹੋ? ਅੱਜ ਤਾਂ ਚਿਹਰਿਆਂ ਤੇ ਸਮਾਈਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂ? ਕਿਉਂਕਿ ਹੈਪੀ

ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਫਰਾਈਡੇ ਦੀ ਬੜੀ ਸੋਹਣੀ, ਬੜੀ ਮਿੱਠੀ, ਬੜੀ ਪਿਆਰੀ ਜੀ ਆਪਣੀ ਇਹ ਸ਼ਾਮ ਹੈ, ਅਤੇ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ, ਸ਼ਾਮ ਨੂੰ ਖੂਬ ਮਨਾਉਂਦੇ ਹਾਂ, ਸ਼ਾਮ ਦੇ ਵਿੱਚ ਇੱਕ ਦੂਜੇ ਨਾਲ ਯਾਰ ਲਾਉਂਦੇ ਹਾਂ ਫਿਰ ਰੌਣਕਾਂ। ਰੌਣਕ ਮੇਲੇ ਨਾਲ ਹੀ ਜ਼ਿੰਦਗੀ ਹੈ, ਬਿਨਾਂ ਰੌਣਕ ਦੇ ਨਾ ਦਿਨ ਚੰਗੇ ਲੱਗਦੇ ਹੈ, ਨਾ ਸਵੇਰ ਚੰਗੀ ਲੱਗਦੀ ਹੈ, ਨਾ ਰਾਤ। ਨਹੀਂ ਚਲੋ ਸਵੇਰ ਤਾਂ ਥੋੜ੍ਹੀ ਜਿਹੀ ਰੌਣਕ ਘੱਟ ਹੀ ਹੋਵੇ, ਠੀਕ ਹੈ, ਬਟ ਸਵੇਰੇ ਸਵੇਰੇ ਜਿਹੜੇ ਮੋਰਨਿੰਗ ਪੀਪਲ ਆ ਉਹਨਾਂ ਨੂੰ ਵਧੀਆ ਰੌਣਕ। ਕਈ ਲੋਕਾਂ ਨੂੰ ਹੁੰਦਾ ਸਵੇਰੇ ਸਵੇਰੇ ਯਾਰ ਮੈਨੂੰ ਨਾ ਕੋਈ ਬੁਲਾਵੇ, ਨਾ ਕੋਈ ਮੈਨੂੰ ਹੈਲੋ ਹਾਏ ਕਰੇ, ਅਤੇ ਉਹ ਫਿਰ ਚੁੱਪ ਚਾਪ ਹੀ ਰਹਿਣਾ ਚਾਹੁੰਦੇ। ਪਰ ਖੈਰ ਕਹਿਣ ਦਾ ਭਾਵ ਮੇਰਾ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਰੌਣਕ ਮੇਲਾ ਉਹਨੂੰ ਯਾਰ ਵਧੀਆ ਲਾ ਕੇ ਰੱਖੀਏ, ਅਤੇ ਰੌਣਕਾਂ ਦੇ ਨਾਲ ਹੀ ਜ਼ਿੰਦਗੀ ਇੱਕ ਕਹਿੰਦੇ ਹੁੰਦੇ ਨਾ ਕਿ ਰੰਗੀਨ ਲੱਗਦੀ ਹੈ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ 905-673-3337-905-673-3337 ਆਪਣਾ ਨੰਬਰ ਹੈ, 905-673-3337 'ਤੇ ਕਰਦੇ ਹਾਂ ਗੱਲਾਂ ਬਾਤਾਂ। ਐਂਡ ਤੁਹਾਡੇ ਨਾਲ ਅੱਜ ਬਹੁਤ ਪਿਆਰੀ ਜੀ ਸਾਂਝ ਪਾਵਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਸਾਡੇ ਕੁਝ ਚੱਲ ਰਹੇ ਨੇ। ਸੋ ਤੁਸੀਂ ਹੋ ਜਾਓ ਰੈਡੀ, ਹੋ ਜਾਓ ਕੈਮ, ਹੋ ਜਾਓ ਤਿਆਰ, ਅਤੇ ਤੁਹਾਨੂੰ ਵਧੀਆ ਯਾਰ ਤੋਹਫੇ ਡੀਲਾਂ ਡੁਲਾਂ ਦਵਾਉਣੇ ਆ। ਤੁਸੀਂ ਵੀ ਕਹੋਗੇ ਯਾਰ ਕਿ ਨਵੀਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਅਤੇ ਨਾਲ ਹੀ ਨਵੀਂ ਨੇ ਸਾਡੇ ਲਈ ਯਾਰ ਵਧੀਆ ਡੀਲਾਂ, ਵਧੀਆ ਗਿਫਟ ਅਤੇ ਐਕਸਾਈਟਿੰਗ ਜੀ ਨਿਊਜ਼ ਸ਼ੇਅਰ ਕਰ ਦਿੱਤੀ। ਸੋ ਕੋਈ ਵੀ ਗੀਤ ਸੀਗੀ ਤੁਹਾਡਾ, ਅੱਜ ਕੀ ਮੂਡ ਹੈ ਤੁਹਾਡਾ ਯਾਰ? ਕੀ ਤੁਸੀਂ ਅੱਜ ਦਾਰੂ ਦੇ ਮੂਡ 'ਚੋਂ, ਜਾਂ ਤੁਸੀਂ ਅੱਜ ਥੋੜ੍ਹਾ ਜਿਹਾ ਭੰਗੜੇ ਦੇ ਮੂਡ 'ਚੋਂ, ਜਾਂ ਦੋਨੋਂ? ਪੈਗ ਲਾ ਕੇ ਭੰਗੜਾ ਪਾਉਣਾ ਕਿਹੜਾ ਗਾਣ ਸੀ, ਹੈ ਨਹੀਂ ਸੀ ਤੇਰੇ ਗੇਟ ਨੇ ਹੁਣੇ ਕੀ ਸੀ ਯਾਰ, ਚਲੋ ਮੈਨੂੰ ਹੁਣ ਗਾਣੇ ਯਾਦ ਨਹੀਂ, ਲੱਭ ਲੈਣ ਦਿਓ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ GTA ਕ੍ਰੈਡਿਟ ਵੱਲੋਂ। ਅਗਰ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਪਿਛਲੇ ਤਕਰੀਬਨ ਮੈਨੂੰ ਲੱਗਦਾ ਕਿ ਘੱਟੋ ਘੱਟ ਨਹੀਂ ਤਾਂ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ GTA ਕ੍ਰੈਡਿਟ ਵਾਲੇ। GTA ਕ੍ਰੈਡਿਟ ਦਾ ਨੰਬਰ ਤੁਸੀਂ ਨੋਟ ਕਰ ਲਓ, 416-650-1100, 416-650-1100। GTA ਕ੍ਰੈਡਿਟ ਦੇ ਰੇਖਾ ਐਨ ਨਦੀਮ, 416-650-1100 ਤੇ GTA ਕ੍ਰੈਡਿਟ ਨੂੰ ਯਾਦ ਰੱਖੋ। ਤੇ ਜਿਨ੍ਹਾਂ ਨੇ ਵੀ ਗੱਡੀ ਲੈਣੀ ਆ, ਵਧੀਆ ਟੌਪ ਦੀ ਗੱਡੀ ਲਓ, ਕਿੱਥੋਂ? ਏਰਨ ਮਿਲਸ ਐਕਿਰਾ ਤੋਂ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਯਾਦ ਰੱਖੋ, ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਕਿਸੇ ਨੇ ਵੀ ਗੱਡੀ ਲੈਣੀ ਹੈ ਤਾਂ ਕਰਨ ਸ਼ਰਮਾ ਅਤੇ ਕਰਨ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਲਓ। ਅਗੇਨ ਤੁਸੀਂ ਨੰਬਰ ਨੋਟ ਕਰੋ, ਏਰਨ ਮਿਲਸ ਐਕਿਰਾ, 9058-28-5800। ਯਾਰ ਦੇਖੋ ਮੌਸਮ ਬੜਾ ਖੂਬਸੂਰਤ ਹੈ, ਨਹੀਂ ਤਾਂ ਸਪਟੰਬਰ ਦੇ ਵਿੱਚ ਇੱਦਾਂ ਸਮਰ ਦਾ ਮੌਸਮ ਚਲੋ ਮਿਲ ਵੀ ਜਾਂਦਾ, ਬਟ ਜਿਹਦਾ ਮੌਸਮ ਹੈ ਮੈਨੂੰ ਲੱਗਦਾ ਕਿ ਉਹਦੀ ਰੀਸ ਹੀ ਕੋਈ ਨਹੀਂ ਅੱਜ ਵੀ, ਅਤੇ ਨਾਲ ਕੱਲ੍ਹ ਵੀ ਅਤੇ ਪਰਸੋਂ ਵੀ। ਸੋ ਪੂਰਾ ਜਿਹੜਾ ਆਪਣਾ ਯੂਨੋ ਵੀਕਐਂਡ ਹੈ ਐਤਕੀ ਸਪਟੰਬਰ ਦਾ, ਇਟ ਵਿਲ ਬੀ ਗ੍ਰੇਟ, ਅਤੇ ਇੰਜੋਏ ਕਰੋ। ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ। ਨੰਬਰ ਹੈ ਸਟੂਡੀਓ ਦਾ 905-673-3337-905-673-3337-905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਵੈਰੀ ਗੁੱਡ, 647-504-1557 ਤੇ ਸਟੂਡੀਓ ਦਾ ਵਾਂਸ ਅਗੇਨ ਨੰਬਰ ਹੈ 9056-73-33-37। ਸੋ ਲਾਈਏ ਫਿਰ ਕੁਝ ਇੱਕ ਵਧੀਆ ਜਿਹੀ ਗੀਤ ਤੁਹਾਡੇ ਲਈ ਸਜਾਈਏ ਅੱਜ ਦੀ ਇਸ ਪਿਆਰੀ ਜਿਹੀ ਸ਼ਾਮ ਨੂੰ। ਅਤੇ ਮੈਂ ਕਹਿੰਦਾ ਅੱਜ ਫਿਰ ਆਉਣ ਸਾਰੀ ਚੱਕਣਾ ਦੇ ਕੰਮ ਨੂੰ ਥੋੜ੍ਹਾ ਜਿਹਾ, ਤੁਸੀਂ ਵੀ ਕਹਿਣ ਜੋਗੇ ਹੋਵੋਗੇ ਯਾਰ ਕਿ ਨਵੀਂ ਨੇ ਤਾਂ ਅੱਜ ਬਸ ਬਹਿ ਜਾ ਕਰਾ ਦਿੱਤੀ, ਨਵੀਂ ਆਇਆ ਅਤੇ ਨਵੀਂ ਨੇ ਅੱਜ ਬਸ, ਕਿਉਂਕਿ ਕਈ ਆ ਸੱਜਣ ਮਿੱਤਰ ਕਹਿੰਦੇ ਹੁੰਦੇ ਨਵੀਂ ਆ ਤੁਸੀਂ ਟਿਊਨਾਂ ਜਿਹੀਆਂ ਚਲਾ ਦਿੰਦੇ ਹੋ, ਬਟ ਗਾਣਾ ਕਈ ਵਾਰ ਤੁਹਾਡੇ ਤੋਂ ਰਾਈਟ ਵੇ ਲੱਗਦਾ ਨਹੀਂ। ਸੋ ਚਲੋ ਲਾਉਂਦੇ ਹਾਂ, ਅਤੇ ਤੁਸੀਂ ਵੀ ਕੋਈ ਰਿਕੁਐਸਟ ਕਰਨੀ ਹੈ, ਨੰਬਰ ਤੁਹਾਨੂੰ ਆਪਣਾ ਯਾਦ ਹੈ। ਪਹਿਲਾਂ ਮੈਨੂੰ ਸੀਗਾ ਯਾਰ ਕਿ ਆਪਾਂ ਸਬਜ਼ੀ ਮਾਰਕੀਟ 'ਤੇ ਚੱਲੀਏ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, ਅਤੇ ਸਬਜ਼ੀ ਮਾਰਕੀਟ 'ਤੇ ਤੁਹਾਡੇ ਲਈ ਓਪਨ ਹੈ
ਅੱਜ ਰੈਸਟੋਰੈਂਟ ਦੀ ਗੱਲ ਕਰਨੀ ਹੈ, ਜਿਹੜਾ ਆਪਣਾ ਕੀ ਕਹਿੰਦੇ ਆ ਗ੍ਰੋਸਰੀ ਸਟੋਰ ਹੈ ਉਹਦੀ ਨਹੀਂ ਫਿਲਹਾਲ। ਮੈਂ ਅੱਜ ਕਿਹੜੇ ਗਾਣੇ ਨਾਲ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ, ਆ ਲਓ

0: ਸਾਰੇ ਹੰਸ ਜੀ ਤੁਹਾਡੇ ਨਾਲ। ਸੋ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ 18 ਸਪਤੰਬਰ ਦੀ ਸ਼ਾਮ, ਹੰਸ ਰਾਜ ਹੰਸ ਦੇ ਨਾਮ ਬਈ ਮਹਾਨ ਕਲਾਕਾਰ। ਤੇ ਬਾਕੀ ਯਾਰ ਇੱਦਾਂ ਦੇ ਕਲਾਕਾਰ ਮੈਨੂੰ ਲੱਗਦਾ ਕਿ ਬਸ ਇੱਕ ਵਾਰੀ ਜਨਮ ਲੈਂਦੇ ਆ ਯਾਰ। ਗੁਰਦਾਸ ਮਾਨ ਆਪਣੇ ਹਰ ਆਪਣੇ ਸੋਰੀ ਹੰਸ ਰਾਜ ਹੰਸ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹਨੂੰ ਜਦੋਂ ਬੰਦਾ ਸੁਣ ਲੈਂਦਾ ਨਾ ਤਾਂ ਕਹਿੰਦੇ ਨੀ ਹੁੰਦੇ ਇੰਗਲਿਸ਼ ਦੇ ਵਿੱਚ ਵੀ ਬੰਦਾ ਮੈਸਮਰਾਈਜ਼ ਹੋ ਜਾਂਦਾ। ਸੋ ਮੈਸਮਰਾਈਜ਼ ਵੀ ਹੁੰਦਾ ਬੰਦੇ ਨੂੰ, ਇੱਕ ਕਿਸਮ ਦਾ ਵੱਖਰਾ ਜਿਹਾ ਸਰੂਰ ਵੀ ਚੜ੍ਹ ਜਾਂਦਾ। ਹੰਸ ਰਾਜ ਹੰਸ ਸਾਹਿਬ ਨੂੰ ਸੁਣ ਕੇ ਐਂ ਲੱਗਦਾ ਕਿ ਥੋੜ੍ਹਾ ਜਿਹਾ ਬੰਦੇ ਨੂੰ ਬਿਨਾਂ ਪੀਤਿਆਂ ਨਸ਼ਾ ਵੀ ਹੋ ਗਿਆ। ਸੋ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ, ਤੇ ਫਿਰ ਜਿਹਨਾਂ ਨੇ ਰੋਣਾ ਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਜਿਹੜੇ ਕਹਿੰਦੇ ਆ ਨਵੀਂ ਯਾਰ ਬਸ ਸਾਨੂੰ ਸਕੂਨ ਉਦੋਂ ਆਉਂਦਾ ਜਦੋਂ ਫਿਰ ਹੰਸ ਸਾਹਿਬ ਕਹਿੰਦੇ ਆ ਕਿ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਤੇ ਹੰਸ ਜੀ ਦੇ ਗੀਤ ਐਸੇ ਨੇ, ਮੈਂ ਕੱਲ ਪਰਸੋਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਕਿੰਨੇ ਮਹਾਨ ਕਲਾਕਾਰ ਨੇ ਰੀ ਰਿਕਾਰਡ ਕਰਵਾਏ ਨੇ। ਸੋ 18 ਸਪਤੰਬਰ ਦੀ ਸ਼ਾਮ ਹੰਸ ਰਾਜ ਹੰਸ ਸਾਹਿਬ ਦੇ ਨਾਮ ਤੁਸੀਂ ਸਭ ਨੇ ਪਹੁੰਚਣਾ ਲਿਵਿੰਗ ਆਰਟ ਸੈਂਟਰ। ਲਿਵਿੰਗ ਆਰਟ ਸੈਂਟਰ ਬੜਾ ਟੋਪ ਆਫ ਦਾ ਲਾਈਨ, ਬਹੁਤ ਹੀ ਕਮਾਲ ਦਾ ਇੱਕ ਐਸਾ ਵੈਨਿਊ ਹੈ ਜੋ ਬਣੇ ਯਾਰ ਇੱਦਾਂ ਦੇ ਸਿੱਖੇ ਹੋਏ ਆਰਟਿਸਟ ਦੇ ਲਈ ਹੈ, ਜਿਹਨਾਂ ਨੂੰ ਸਾਊਂਡ ਦੀ, ਜਿਹਨਾਂ ਨੂੰ ਰਾਗਾਂ ਦੀ, ਜਿਹਨਾਂ ਨੂੰ ਮਿਊਜ਼ਿਕ ਦੀ ਇੱਕ ਵਾਕਈ ਨੌਲੇਜ ਹੋਵੇ ਨਾ, ਉਹਨਾਂ ਲਈ ਏਡੇ ਵੱਡੇ ਇੰਨੇ ਸ਼ਾਨਦਾਰ ਵੈਨਿਊ ਬਣਿਆ। ਸੋ ਲਿਵਿੰਗ ਆਰਟ ਸੈਂਟਰ ਮਿਸਾਗਾ, ਫ੍ਰੀ ਪਾਰਕਿੰਗ 18 ਸਪਤੰਬਰ ਨੂੰ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ। ਟਿਕਟ ਮਾਸਟਰ ਡੋਟ ਸੀ ਤੇ ਸਰਚ ਕਰੋ ਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਦੇ ਸਿੰਗਰ ਜੀ ਜੀ ਇਹ ਸ਼ੋਅ ਕਰਵਾ ਰਹੇ ਨੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 6474481000 6474481000 ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ ਜ਼ਹਿਰਾਂ ਦੀ ਟੀਮ ਅੱਜ ਲਾਈਵ ਆਨ ਲੋਕੇਸ਼ਨ ਹੈ ਬਈ। ਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, ਏਅਰਪੋਰਟ ਰੋਡ ਐਂਡ ਕੁਈਨ ਲੋਕੇਸ਼ਨ ਤੇ ਅਸੀਂ ਤੁਹਾਡੇ ਲਈ ਲਾਈਵ ਪਹੁੰਚ ਚੁੱਕੇ ਹਾਂ ਤੇ ਤੁਹਾਡੇ ਲਈ ਬਹੁਤ ਸਾਰੇ ਤੋਹਫੇ, ਬਹੁਤ ਸਾਰੇ ਕਮਾਲ ਦੇ ਗਿਫਟ ਹੋਣਗੇ। ਸੋ ਆ ਜਾਓ 294 ਵਾਕਰ ਡਰਾਈਵ, ਏਅਰਪੋਰਟ ਐਂਡ ਕੁਈਨ ਤੇ ਲਾਉਣੇ ਰੌਣਕ। ਸੁੱਖ ਭਾਜੀ ਸਾਡੇ ਨਾਲ ਨੇ, ਸੁੱਖ ਜੀ ਕਿੱਦਾਂ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੀ ਪਹੁੰਚੀ ਹੋਈ ਹੈ ਸਾਡੇ ਕੋਲ। ਇੱਕ ਸਾਈਡ ਤੇ ਪੂਰੀਆਂ ਸਟੈਂਡੀਆਂ ਜਿਹੜੇ ਤੁਹਾਡੇ ਲੋਕਲ ਲੱਗ ਰਹੇ ਨੇ, ਤੇ ਪਹਿਲੀ ਡੀਲ ਮੈਂ ਅੱਜ ਪਰਿਵਾਰਾਂ ਨੂੰ ਦਿੰਦਾ, ਲਾਈਵ ਔਨ ਲੋਕੇਸ਼ਨ ਸਪੈਸ਼ਲ ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਜੀ ਹਾਂ, ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ ਲਾਈਟ ਗ੍ਰੇ ਕਲਰ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਹੋਈ ਹੈ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ। ਨਵੀਂ ਭਾਜੀ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਸਿਰਫ $999। ਜੀ ਹਾਂ, $1000 ਦਾ ਪੂਰਾ ਬੈੱਡਰੂਮ ਸੈੱਟ ਨਵੀਂ ਭਾਈ ਜੀ। ਤੋਹਫੇ ਅੱਜ ਇੱਕ ਨਹੀਂ, ਤੋਹਫੇ ਦੋ ਦੋ ਮਿਲਣੇ ਆ ਪਰਿਵਾਰਾਂ ਨੂੰ। ਇੱਕ ਤਾਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲਣਾ, ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਬਿਲਕੁਲ ਫ੍ਰੀ, ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਿਰਫ $999 ਦਾ, $1000 ਦਾ। ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਕਰੋਮ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $1500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਕੰਪਲੀਟ ਸੋਫਾ ਸੈੱਟ $699 ਦਾ, ਸੋਫਾ ਲਪਸਡ ਚੇਅਰ $699 ਦੇ ਵਿੱਚ ਪੂਰਾ ਸੋਫਾ ਸੈੱਟ ਮਿਲੂਗਾ, ਤੇ ਨਾਲ ਏਅਰ ਫਰਾਇਰ ਜਿਹੜਾ ਬਿਲਕੁਲ ਫ੍ਰੀ ਗਿਫਟ ਮਿਲੂਗਾ। ਦੂਜਾ ਤੋਹਫਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ। ਨੈਕਸਟ ਵੀਕ ਤੋਂ ਟੈਰਿਫ ਦੇ ਕਰਕੇ 30% ਜਿਹੜੀਆਂ ਪ੍ਰਾਈਜ਼ਾਂ, ਜੀ ਹਾਂ 30% ਪ੍ਰਾਈਜ਼ਾਂ ਫਰਨੀਚਰ ਦੀਆਂ ਵਧਣ ਜਾ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਬਾਈ।
0: ਜ਼ਰੂਰ ਡਿਲੇ ਨਾ ਕਰੋ, ਹੁਣੇ ਪਹੁੰਚੋ, ਬਾਅਦ ਦੇ ਵਿੱਚ ਪ੍ਰਾਈਸਾਂ ਵਧੀਆਂ, ਤੁਸੀਂ ਖੁਦ ਕਹਿਣਾ ਨਵੀਂ ਯਾਰ ਪੰਗਾ ਲੈ ਲਿਆ, ਪਹਿਲਾਂ ਹੀ ਲੈ ਲੈਂਦੇ ਫਰਨੀਚਰ। ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਯਾਰ, ਤੁਸੀਂ ਮਿਸ ਨਹੀਂ ਕਰ ਸਕਦੇ। ਅਤੇ ਸਰਵਿਸ ਇੰਟੀਰੀਅਰ ਦੇ ਬੈਕ ਸਾਈਡ 'ਤੇ ਤੋਹਫੇ ਤੋਹਫੇ ਤੋਹਫੇ ਤੋਹਫੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਉਸ ਦੇ ਨਾਲ ਨਾਲ। ਓਕੇ, ਇੱਕ ਤਾਂ ਹੋ ਗਿਆ ਫਰਨੀਚਰ ਵਾਲਾ ਲਾਈਵ ਔਨ ਲੋਕੇਸ਼ਨ, ਅਤੇ ਉਹਦੇ ਨੇੜੇ ਮੈਨੂੰ ਲੱਗਦਾ ਕਿ 3-4 ਮਿੰਟ ਦੀ ਡਰਾਈਵ 'ਤੇ ਤੁਸੀਂ ਪਹਿਲਾਂ ਫਰਨੀਚਰ ਲਓ, ਫਿਰ ਬਾਅਦ ਦੇ ਵਿੱਚ ਸਬਜ਼ੀ ਮਾਰਕੀਟ ਦਾ ਜਿਹੜਾ ਨਵਾਂ ਰੈਸਟੋਰੈਂਟ ਖੁੱਲਿਆ 1650 ਵਿਲੀਅਮਸ ਪਾਰਕਵੇ, ਵਿਲੀਅਮ ਅਤੇ ਟੋਰਬਰਮ, ਵਿਲੀਅਮ ਅਤੇ ਟੋਰਬਰਮ ਦਾ ਇੱਕੋ ਹੀ ਪਲਾਜ਼ਾ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ 'ਤੇ, ਕੋਰਨਰ ਹੀ ਯੂਨਿਟ ਹੈ ਸਬਜ਼ੀ ਮਾਰਕੀਟ ਦੀ। ਅਤੇ ਸਬਜ਼ੀ ਮਾਰਕੀਟ ਨੇ ਅੱਜ ਕਹਿਤਾ ਕਿ ਨਵੀਂ ਪੰਜਾਬੀ ਲਹਿਰਾ ਲਾਈਵ ਹੈ ਅੱਜ, ਅਤੇ ਅਸੀਂ ਵੀ ਪਿੱਛੇ ਨਹੀਂ ਹਟਣਾ। ਸੋ ਜਿਹੜੇ ਸਾਡੇ ਪਹਿਲੇ 5 ਕਸਟਮਰ ਜਾਣਗੇ, ਹੁਣੇ ਜਾਓ, ਸਰਵਜੀਤ ਉੱਥੇ ਹਾਜ਼ਰ ਨੇ, ਸਰਵਜੀਤ ਨੂੰ ਮਿਲੋ, ਪਹਿਲੇ 5 ਨੂੰ 1 ਪਾਉਂਡ ਮੱਛੀ ਬਿਲਕੁਲ ਫ੍ਰੀ, ਅਗਲੇ 5 ਨੂੰ 1 ਪਾਉਂਡ ਜਲੇਬੀ ਬਿਲਕੁਲ ਫ੍ਰੀ, ਅਤੇ ਉਸ ਤੋਂ ਅਗਲੇ 5 ਨੂੰ 1 ਬਿਰਿਆਨੀ ਬਿਲਕੁਲ ਫ੍ਰੀ। ਸਬਜ਼ੀ ਮਾਰਕੀਟ ਰੈਸਟੋਰੈਂਟ 1650 ਵਿਲੀਅਮਸ ਪਾਰਕਵੇ, ਅਤੇ ਬਾਕੀ ਡੀਲਾਂ ਸਰਵਜੀਤ ਦੱਸਣਗੇ। ਸਰਵਜੀਤ ਸਾਡੇ ਨਾਲ ਜੁੜਿਆ ਲਾਈਵ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ 'ਤੇ ਐਟ ਸਬਜ਼ੀ ਮਾਰਕੀਟ। ਸਰਵਜੀਤ ਵੈਲਕਮ।
2: ਜੀ ਬਾਈ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ। ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਜੀ, ਵੈਲਕਮ ਵੈਲਕਮ ਸਰਵਜੀਤ। ਸੋ ਸਬਜ਼ੀ ਮਾਰਕੀਟ ਨੇ ਪਹਿਲੇ 15-20 ਲਿਸਨਰਸ ਲਈ ਤੋਹਫਾ ਹੀ ਤੋਹਫਾ ਅਨਾਉਂਸ ਕਰ ਦਿੱਤਾ, ਤੇ ਬਾਕੀ ਹੋਰ ਕੀ ਬਣ ਰਿਹਾ ਫਿਰ?
2: ਬਾਈ ਜੀ, ਇੱਥੇ ਤਾਂ ਮੈਂ ਕਹਿੰਦਾ ਵੀ ਤੋਹਫਿਆਂ ਦੀਆਂ ਸੌਗਾਤ ਹੀ ਆ। ਦੇਖੀਏ ਤੇ ਨਵਾਂ ਰੈਸਟੋਰੈਂਟ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ, ਆ ਹੁਣੇ ਹੀ ਕਹਿੰਦੇ ਵੀ 6 ਆ ਪੰਜਾਬੀ ਲਹਿਰਾਂ ਸ਼ੁਰੂ ਹੋ ਗਿਆ, ਤੇ 6 ਹੀ ਹੁਣ ਓਪਨਿੰਗ ਪੰਜਾਬੀ ਲਹਿਰਾਂ ਕਰਵਾ ਰਹੇ ਆ ਗ੍ਰੈਂਡ ਓਪਨਿੰਗ, ਤੇ ਉਹਦੇ ਮੌਕੇ ਦੇ ਉੱਪਰ ਬੜਾ ਕੁਛ ਤੁਹਾਨੂੰ ਜਿਵੇਂ ਤੁਸੀਂ ਕਹਿ ਕੇ ਹਟੇ ਆ, ਫ੍ਰੀ ਫੂਡ ਵੀ ਦਿੱਤਾ ਜਾ ਰਿਹਾ, ਤੇ ਨਾਲ ਦੀ ਨਾਲ ਬਾਈ ਜੀ ਸਮੋਸਿਆਂ ਦੀ ਗੱਲ ਕਰੀਏ, 4 ਸਮੋਸੇ $1 ਦੇ।
0: ਅੱਛਾ, 4 ਸਮੋਸੇ ਸਿਰਫ $1 ਚ? ਵਾਹ ਵੀ ਵਾਹ,
2: $1 ਦੇ ਵਿੱਚ! ਤੇ ਮੈਂ ਕਹਿੰਦਾ ਵੀ ਸਪੈਸ਼ਲ ਐਡੇ ਕੁ ਸ਼ਾਨਦਾਰ ਆ। ਪਹਿਲੀ ਗੱਲ, ਨਵੀਂ ਚੀਜ਼ ਖੁੱਲੀ ਆ, ਨਵੀਂ ਲੋਕੇਸ਼ਨ ਖੁੱਲੀ ਆ, ਤੁਸੀਂ ਇੱਥੇ ਆਓ, ਬੈਠੋ, ਚਾਹ ਪਾਣੀ ਦਾ ਪ੍ਰਬੰਧ ਆ, ਪੂਰੇ ਚਾਹ ਪਕੌੜੇ ਪੀਓ, ਬਹਿ ਕੇ ਆਰਾਮ ਨਾਲ ਦੇਖੋ ਸਾਰਾ ਸਮਾਨ, ਤੇ ਟੇਸਟ ਵੀ ਕਰ ਸਕਦੇ ਹੋ। ਤੇ ਨਵੀਂ ਲੋਕੇਸ਼ਨ ਤੇ ਆ ਕੇ ਸ਼ਾਨਦਾਰ ਸਾਡੀ ਕਮਿਊਨਿਟੀ ਸਾਨੂੰ ਹੱਲਾਸ਼ੇਰੀ ਦੇਵੇਗੀ, ਤੇ ਉਸ ਤੋਂ ਵਧੀਆ ਗੱਲ ਤੇ ਬਾਈ ਜੀ ਕੀ ਹੋ ਸਕਦੀ ਆ। ਤੇ ਜ਼ਰੂਰ ਪਹੁੰਚੋ, ਤੇ ਜਿਵੇਂ ਤੁਸੀਂ ਕਹਿ ਕੇ ਹਟੇ ਆ, ਪਹਿਲੇ 5 ਲਿਸਨਰ ਨੂੰ ਪਾਓ ਬਾਜੀ ਫ੍ਰੀ, ਤੇ ਬਾਈ ਜੀ ਨਾਲੇ ਗੰਨੇ ਦਾ ਜੂਸ ਵੀ ਆ। ਤੇ ਇਹ ਨਾ ਕਿ ਉਹ ਵੀ ਹੁਣ ਸ਼ਾਨਦਾਰ, ਸ਼ਾਮ ਬੜੀ ਸ਼ਾਨਦਾਰ ਹੈ, ਫਰਾਈਡੇ ਦੀ ਸ਼ਾਮ ਹੈ, ਵੈਦਰ ਵੀ ਬੜਾ ਕਾਇਮ ਹੈ, ਠੰਡਾ ਠੰਡਾ ਗੰਨੇ ਦਾ ਜੂਸ ਹੋ ਜਾਵੇ, ਤੇ ਬੰਦਾ ਕਹਿੰਦੇ ਯਾਰ ਨਜ਼ਾਰੇ ਜ਼ਿੰਦਗੀ ਦੇ ਇਹੀ ਆ। ਤੇ ਪਹੁੰਚੋ ਗ੍ਰੈਂਡ ਓਪਨਿੰਗ ਤੇ, 1650 ਵਿਲੀਅਮਸ ਪਾਰਕਵੇ ਦੇ, 3 ਲੋਕੇਸ਼ਨ ਬਾਈ ਜੀ ਗ੍ਰੈਂਡ ਓਪਨਿੰਗ ਹੋ ਰਹੀ ਹੈ, 3 ਲੋਕੇਸ਼ਨ।
0: ਜਸਬੀਰ
2: ਜੀ ਕਹਿ ਰਹੇ ਸੀ, ਜਸਬੀਰ ਮਾਂਗੜ ਜੀ ਜੋ ਕਿ ਇੱਥੇ ਮੌਜੂਦ ਨੇ, ਕਹਿੰਦੇ ਯਾਰ ਮੈਂ ਵੀ ਰੂਬਰੂ ਹੋਣਾ ਸਾਡੇ ਸਰੋਤਿਆਂ ਦੇ, ਤੇ ਜਰੂਰ ਆਪਾਂ ਗੱਲਬਾਤ ਕਰਦੇ ਹਾਂ ਜਸਬੀਰ ਜੀ, ਤੇ ਆਪਾਂ ਜਰੂਰ ਗੱਲਬਾਤ ਕਰਦੇ ਹਾਂ। ਮੈਂ ਇੱਕ ਮਿੰਟ ਬੁਲਾਣਾ ਜਸਬੀਰ ਜੀ ਨੂੰ, ਤੇ ਗੱਲਬਾਤ ਕਰਦੇ ਹਾਂ। ਤੇ ਬਾਈ ਜੀ ਸਭ ਤੋਂ ਮੇਨ ਗੱਲ ਇੱਕ ਹੋਰ, ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ 24 ਘੰਟੇ ਖੁੱਲਾ।
0: ਕਿਆ ਬਾਤ ਹੈ!
2: ਤੇ 24 ਘੰਟੇ ਦੇ ਵਿੱਚ ਜਦੋਂ ਦਿਲ ਕਰੇ, ਜਦੋਂ ਤੁਹਾਨੂੰ ਹੋਣ ਲੇਟ ਨਾਈਟ ਫੂਡ ਕਰੇਵਿੰਗਸ, ਤੇ ਜਰੂਰ ਤੁਸੀਂ ਆਓ ਇੱਥੇ ਤੇ ਫੂਡ ਇੰਜੋਏ ਕਰੋ। ਪਹਿਲਾਂ ਤੇ ਸਵਾਗਤ ਕਰਦੇ ਹਾਂ ਜਸਬੀਰ ਮਾਂਗੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ।
3: ਹੈਲੋ
0: ਜੀ ਮਾਂਗੜ ਸਾਹਿਬ,
3: ਪਹਿਲਾਂ ਪੰਜਾਬੀ ਲਹਿਰਾ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਅਤੇ ਆਦਾਬ। ਤੇ ਅਸੀਂ ਪੰਜਾਬੀ ਲਹਿਰਾਂ ਦੇ ਫੇਰ ਇੱਕ ਵਾਰ ਤਹਿ ਦਿਲੋਂ ਧੰਨਵਾਦੀ ਆ ਕਿ ਉਸ ਦੀ ਵਜ੍ਹਾ ਕਰਕੇ, ਪੰਜਾਬੀ ਲਹਿਰਾਂ ਦੀ ਵਜ੍ਹਾ ਕਰਕੇ ਅਸੀਂ 3rd ਲੋਕੇਸ਼ਨ ਖੋਲਣ ਵਿੱਚ ਕਾਮਯਾਬ ਹੋਏ ਹਾਂ, ਔਰ ਦੂਜੀਆਂ ਲੋਕੇਸ਼ਨਾਂ ਆਲਰੇਡੀ ਜਿਹੜੀਆਂ ਨੇ ਉਹ 24 ਘੰਟੇ ਬੜੀ ਧੂਮ ਧਾਮ ਨਾਲ ਚੱਲਦੀਆਂ ਨੇ। ਤੇ ਇਹ 3rd ਲੋਕੇਸ਼ਨ ਅਸੀਂ ਅੱਜ ਹੁਣ ਖੋਲਣ ਜਾ ਰਹੇ ਹਾਂ, ਤੇ ਪੰਜਾਬੀ ਲਹਿਰਾਂ ਦੀ ਅਪਾਰ ਕਿਰਪਾ ਨਾਲ ਹੀ ਅਸੀਂ ਚੌਥੀ ਔਰ 5ਵੀਂ ਲੋਕੇਸ਼ਨ ਵੀ ਪਾਈਪ ਲਾਈਨ ਦੇ ਵਿੱਚ ਹੈ, ਅਸੀਂ ਪੰਜਾਬੀ ਲਹਿਰਾਂ ਰਾਹੀਂ ਅਨਾਊਂਸ ਕਰਾਂਗੇ ਉਸਦੀ ਡੇਟ। ਔਰ ਪੰਜਾਬੀ ਲਹਿਰਾਂ ਨਾਲ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਸਾਡਾ ਬਹੁਤ ਪਹਿਲੇ ਦਿਨ ਤੋਂ ਹੀ ਬਹੁਤ ਸੰਬੰਧ ਹੈ, ਔਰ ਪੰਜਾਬੀ ਲਹਿਰਾਂ ਦੀ ਕਾਮਯਾਬੀ ਕਰਕੇ ਹੀ ਸਦਕਾ, ਪੰਜਾਬੀ ਲਹਿਰਾਂ ਕਰਕੇ ਅਸੀਂ ਸਾਡਾ ਜਿਹੜਾ ਹੈ ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟ ਤੇ ਗਰੋਸਰੀ ਸਟੋਰ ਨੇ ਜਿਹੜੇ ਇਹ ਕਾਮਯਾਬ ਹੋਏ ਨੇ। ਅਸੀਂ ਤਹਿ ਦਿਲੋਂ ਇੱਕ ਵਾਰ ਫੇਰ ਪੰਜਾਬੀ ਲਹਿਰਾਂ ਦੇ ਸਟਾਫ ਦਾ, ਪੰਜਾਬੀ ਲਹਿਰਾਂ ਦੇ ਸੀਓ ਸਾਹਿਬ ਦਾ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਗੱਲ ਕਰੀਏ ਕਿ ਬਹੁਤ ਜ਼ਿਆਦਾ ਸਪੈਸ਼ਲ ਅਸੀਂ ਲਾਏ ਹੋਏ ਨੇ ਔਰ ਉਹਦੀ ਵਜ੍ਹਾ ਕਰਕੇ ਹਰ ਵਕਤ ਬਹੁਤ ਭਾਰੀ ਰਸ਼ ਰਹਿੰਦਾ ਹੈ। ਸਾਡੀ ਪਹਿਲੀ ਲੋਕੇਸ਼ਨ ਜੋ 10 ਨਾਰਮਲ ਗੇਟ ਹੈ ਉਹਦੇ ਤੇ ਇੰਨਾ ਰਸ਼ ਹੈ ਕਿ ਇਸ ਵੀਕਐਂਡ ਤੇ 1500 ਤੋਂ ਜ਼ਿਆਦਾ ਕਸਟਮਰ ਉੱਥੇ ਆਏ ਨੇ ਔਰ ਦੂਜੀ ਬ੍ਰਹਮਲੀ ਕੰਟਰੀ ਸਾਈਡ ਦੀ ਲੋਕੇਸ਼ਨ ਤੇ ਵੀ ਆਲਮੋਸਟ 800 ਕਸਟਮਰ ਐਵਰੀ ਡੇ ਆਉਂਦਾ ਤੇ ਇਹ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਕਿ ਅਸੀਂ ਇਸ ਪੱਖੋਂ ਜਿਹੜਾ ਸਾਰੇ ਕਸਟਮਰਾਂ ਦਾ ਸੇਵਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹੀ ਕਾਰਨ ਹੈ। ਔਰ ਅਸੀਂ ਜੋ ਡੀਲਸ ਲਗਾਈਆਂ ਨੇ ਉਹ ਬਹੁਤ ਸਾਰੇ ਕਸਟਮਰਾਂ ਦੇ ਸਤਿਕਾਰਯੋਗ ਕਸਟਮਰ ਦੇ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਹੀ ਵਾਜਬ ਰੇਟਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਅਸੀਂ ਜਿਹੜੇ ਕਿ ਹੈ ਰੋਟੀ ਹੈ ਤਵਾ ਰੋਟੀ ਉਹ ਅਸੀਂ 50 ਸੈਂਟ ਦੀ ਦਿੰਦੇ ਹਾਂ ਇਸ ਵੇਲੇ ਜਦੋਂ ਕਿ ਬਾਜ਼ਾਰ ਦੇ ਵਿੱਚ ਉਹ 2 ਤੋਂ 2.5 ਡਾਲਰ ਦੀ ਮਿਲਦੀ ਹੈ ਤੇ ਇਹ ਜਿਹੀਆਂ ਬਹੁਤ ਜ਼ਿਆਦਾ ਡੀਲਾਂ ਨੇ। ਪਰੌਂਠੇ ਨੇ 2.99 ਦੇ ਪਰੌਂਠੇ, ਚਾਹੇ ਤੁਸੀਂ ਗੋਭੀ ਦੇ ਲਓ, ਚਾਹੇ ਕਾਸੇ ਦੇ ਲਓ, ਆਪਣੇ ਆਲੂ ਦੇ ਲਓ ਜਾਂ ਮੇਥੀ ਵਾਲੇ ਲਓ, ਜੋ ਵੀ ਉਹ 2.99 ਦੇ ਦਿੰਦੇ ਆ। ਜਦੋਂ ਕਿ ਬਾਜ਼ਾਰ ਦੇ ਵਿੱਚ ਇਹੀ ਜਿਹੜੇ ਸਾਰਾ ਸਮਾਨ ਬਹੁਤ ਹਾਈ ਰੇਟ ਦੇ ਉੱਤੇ ਮਿਲਦਾ ਹੈ ਔਰ ਭਾਵੇਂ ਕਿ ਜਿਹੜਾ ਹੈ ਇਸ ਵੇਲੇ ਸੰਕਟ ਚੱਲ ਰਿਹਾ ਹੈ ਅਮੈਰੀਕਾ ਔਰ ਕੈਨੇਡਾ ਦਾ ਤੇ ਉਹਦੇ ਬਾਵਜੂਦ ਵੀ ਅਸੀਂ ਬਹੁਤ ਸਸਤੀਆਂ ਪ੍ਰਾਈਸਿਸ ਲਾਉਣ ਦੇ ਵਿੱਚ ਸਮਰੱਥ ਹੋਏ ਹਾਂ ਤੇ ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਤੇ ਉਸ ਕਰਕੇ ਅਸੀਂ ਇਹ ਸਾਰੇ ਕਾਮਯਾਬ ਹੋਏ ਹਾਂ।
0: ਤੇ
3: ਹਾਂਜੀ ਤੇ ਬਾਕੀ ਜਿਹੜਾ ਹੈਗਾ ਫਿਸ਼ ਪਕੌੜਾ ਉਹ 2 ਪਾਉਂਡ ਲਾਓ 13.99 ਦੇ ਅਸੀਂ ਲਗਾਏ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਲੈਗਸ ਨੇ ਤੰਦੂਰੀ ਲੈਗਸ ਨੇ ਉਹ ਉਹਦੇ ਵਿੱਚ 4 ਪੀਸ ਅਸੀਂ ਦਿੰਦੇ ਹਾਂ। ਲੈਗ ਐਂਡ ਥਾਈ ਦੇ ਜਿਹੜੇ ਨੇ 4 ਪੀਸ ਦਿੰਦੇ ਹਾਂ ਉਹ 5.99 ਸਾਡਾ ਚੈਲੰਜ ਹੈ। ਕੋਈ ਵੀ ਇਸ ਰੇਟ ਦੇ ਵਿੱਚ ਨਹੀਂ ਦੇ ਸਕਦਾ, ਕੰਟੀਨਿਊਸਲੀ ਅਸੀਂ ਦੇਣ ਦੇ ਵਿੱਚ ਸਮਰੱਥ ਹੋਏ ਹਾਂ। ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਔਰ ਉਸੇ ਕਰਕੇ ਅਸੀਂ ਕਾਮਯਾਬ ਹੋਏ ਹਾਂ। ਤੇ ਮੈਂ ਆਪ ਜੀ ਦੇ ਥਰੂ ਇਹ ਕਰਨਾ ਚਾਹੁੰਦਾ, ਐਲਾਨ ਕਰਨਾ ਚਾਹੁੰਦਾ ਕਿ ਆਪਨੇ ਅਸੀਂ ਜਿਸ ਤਰ੍ਹਾਂ ਦੱਸਿਆ ਹੈ ਸਰਬਜੀਤ ਜੀ ਨੇ, ਸਤਿਕਾਰਯੋਗ ਸਰਬਜੀਤ ਜੀ ਨੇ ਕਿ 15 ਪ੍ਰਾਈਜ ਅਸੀਂ ਕੱਢ ਰਹੇ ਹਾਂ। ਉਹ ਜਿਹੜੇ ਵੀ ਜਿਹੜੇ ਕਸਟਮਰ ਆਉਣਗੇ ਇੱਥੇ
0: ਪਰਿਵਾਰਕ ਮਾਹੌਲ ਹੈ ਤੇ ਡੀਲਾਂ ਹੀ ਡੀਲਾਂ ਨੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰੋ ਤੇ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ। ਅੱਜ ਪਹੁੰਚਣਾ 1650 ਵਿਲੀਅਮਸ ਪਾਰਕਵੇ ਤੇ ਅੱਜ ਤੁਸੀਂ ਪਹੁੰਚ ਰਹੇ ਹੋ, ਨਾਲ ਦੀ ਨਾਲ ਤੁਹਾਨੂੰ ਪਹਿਲੇ 5 ਜਣਿਆਂ ਨੂੰ ਫਿਸ਼ 1 ਪਾਉਂਡ ਫਰੀ, ਅਗਲੇ 5 ਜਣਿਆਂ ਨੂੰ ਜਲੇਬੀ 1 ਪਾਉਂਡ ਫਰੀ ਤੇ ਅਗਲੇ 5 ਜਣਿਆਂ ਨੂੰ ਬਿਰਿਆਨੀ ਬਿਲਕੁਲ ਫਰੀ। ਸੋ ਆਓ ਵਿਲੀਅਮਸ ਪਾਰਕਵੇ ਐਂਡ ਆਪਣੇ ਬਿਲਕੁਲ ਟੋਰਬਰਮ ਦੇ ਕੋਰਨਰ ਤੇ। ਸੋ ਥੈਂਕ ਯੂ ਸੋ ਮਚ ਸਰਬਜੀਤ, ਮਿਲਦੇ ਹਾਂ ਜਲਦ, ਬਹੁਤ ਸ਼ੁਕਰੀਆ।
3: ਇਸ ਤੋਂ ਇਲਾਵਾ ਨਵੀ ਸਾਹਿਬ
0: ਜੀ ਜੀ
3: ਹਾਂਜੀ, ਮੈਂ ਐਲਾਨ ਕਰਨਾ ਚਾਹੁੰਦਾ ਕਿ ਤੁਸੀਂ ਜਿਹੜੇ ਵੀ 10 ਲੇਡੀਜ਼ ਜਿਹੜੇ ਨੇ ਮੈਂਬਰ ਕੋਈ ਵੀ ਹੋਣ ਕਸਟਮਰ ਉਹ ਤੁਹਾਨੂੰ ਕਾਲ ਕਰਦੇ ਨੇ, ਉਹਨਾਂ ਲਈ ਅਸੀਂ ਸੈਪਰੇਟ ਪਹਿਲੇ 10 ਦੀ ਜਗ੍ਹਾ 15 ਕਰ ਲਓ, ਉਹਨਾਂ ਲਈ ਵੀ ਫਰੀ ਸੇਮ ਤਰ੍ਹਾਂ ਦੇ ਕੋਈ ਵੀ ਆਈਟਮ ਉਹ ਲੈ ਸਕਦੇ ਨੇ। ਉਹ ਜਿਹੜੇ ਤੁਸੀਂ ਅਨਾਉਂਸ ਕਰੋਗੇ ਅਸੀਂ ਉਹਨਾਂ ਨੂੰ ਪ੍ਰੋਵਾਈਡ
0: ਕਰਾਂਗੇ। ਸਾਰੀ ਡੀਟੇਲ ਸਰਵੀ ਨੂੰ ਦੱਸ ਦਿਓ ਤੇ ਸਰਵੀ ਮੈਨੂੰ ਭੇਜ ਦਿਓ ਤੇ ਮੈਂ ਵੀ ਬੋਲ ਦਵਾਂਗਾ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਤੇ ਜੁੜਦੇ ਜਲਦ। ਸੋ ਚੱਲਦੇ ਆ, ਆਜੋ ਫਿਰ ਤੁਹਾਨੂੰ ਸੁਣਾਈਏ ਫਿਰ ਅਗਲਾ ਗੀਤ ਤੇ ਵਾਲੀ ਇਹ ਕਹਿੰਦੇ ਹੁੰਦੇ ਨਾ ਕਿ ਬ੍ਰੇਕ ਨਾ ਹੀ ਲਈਏ, ਗਾਣੇ ਤੇ ਗਾਣਾ ਤੁਹਾਡੇ ਲਈ ਕਹਿੰਦੇ ਨਹੀਂ ਹੁੰਦੇ ਕਿ ਚੱਕੀ ਆਉਂਦੇ ਆ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅੱਜ ਤੁਹਾਨੂੰ ਫਿਰ ਵੀਕਐਂਡ ਹੈ ਸੁਣਾ ਦਈਏ ਕਰਨ ਔਜਲੇ ਦਾ ਆਈ ਥਿੰਕ ਅਧੀਆ ਗੀਤ ਸੀਗਾ। ਹਾਂ ਕਿਆ ਬਾਤ, ਸੁਣਾਉਣੇ ਆ ਅਧੀਆ, ਫਿਰ ਵਾਪਸ ਆਉਂਦੇ ਹਾਂ।

0: ਵੀ ਬਸ ਅਧੀਏ ਨਾਲ ਵਧੀਆ ਹੋ ਜਾਂਦਾ ਬੰਦਾ, ਸਵੇਰੇ ਫਿਰ ਉੱਠ ਕੇ ਫਿਰ ਆਪਣੇ ਆਪ ਨੂੰ ਗਾਲਾਂ ਕੱਢਦਾ ਹੈ ਕਿ ਆਹ ਕੀ ਹੋ ਗਿਆ, ਮੇਰੇ ਤੋਂ ਗਲਤੀ ਹੋ ਗਈ, ਐਵੇਂ ਰਾਤ ਪੰਗਾ ਲੈ ਲਿਆ। ਜਦੋਂ ਨਾ ਬੰਦਾ ਅਧੀਆ ਪੀ ਰਿਹਾ ਹੁੰਦਾ ਉਦੋਂ ਲੱਗਦਾ ਕਿ ਬਸ ਯਾਰ ਕਮਾਲ ਹੀ ਹੈ, ਕਮਾਲ ਹੀ ਹੈ। ਕੱਲ੍ਹ ਨਹੀਂ ਸੀ ਵੀਰ ਨੇ ਕਿਹਾ ਕਿ ਨਵੀਂ ਯਾਰ ਜੇ ਚਾਰ ਪੈਗ ਬੰਦਾ ਲਾ ਲਵੇ 90 ml ਦੇ ਫਿਰ ਚੰਨ ਤੇ ਪਹੁੰਚ ਜਾਂਦਾ ਬੰਦਾ। ਸੋ ਖੈਰ ਅਧੀਆ ਐਵੇਂ ਨਾ ਯਾਰ, ਮੈਂ ਨਾ ਕਈ ਵਾਰ LCBO ਜੇ ਆਪਾਂ ਜਾਂਦੇ ਹਾਂ ਦੇਖੀਦਾ ਕਿ ਕੋਈ ਕਈ ਵੀਰ ਨੇ ਬਸ ਇੱਕੋ ਅਧੀਆ ਲੈ ਰਹੇ ਹੁੰਦੇ ਆ, ਉਹਦਾ ਆਈ ਡੋਂਟ ਨੋ ਯਾਰ ਕੋਈ ਸਵਾਦ ਹੈਗਾ ਜੇ ਆਪਾਂ ਇਕੱਲੇ ਹੀ ਬਹਿ ਕੇ ਅਧੀਆ ਪੂਰਾ ਖਤਮ ਕਰ ਦਿੱਤਾ। ਚਲੋ ਇੱਕ ਪੈਗ ਲਾ ਲਿਆ ਸ਼ਾਮ ਨੂੰ, ਆਰਾਮ ਨਾਲ ਸਕੋਚ ਦਾ ਵਾਈਨ ਦਾ ਗਲਾਸ ਵੀ ਲਿਆਓ, ਠੀਕ ਹੈ। ਖੈਰ ਚੱਲਦੇ ਹਾਂ ਆਪਾਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਪੰਜਾਬੀ ਦਾ ਲਾਈਵ ਡੀਲਾਂ ਤੇ ਡੀਲਾਂ, ਤੋਹਫੇ ਤੇ ਤੋਹਫੇ, ਗ੍ਰੈਂਡ ਹੋਮ ਫਰਨੀਚਰ, ਏਅਰਪੋਰਟ ਕੁਈਨ, 294 ਵਾਕਰ ਡਰਾਈਵ। ਸੁਖਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਬਾਈ ਜੀ ਬੈਡਰੂਮ ਸੈੱਟ ਬਾਏ ਕਰ ਰਹੇ ਨੇ। ਬਾਈ ਜੀ ਜਦੋਂ ਬੈਡਰੂਮ ਸੈੱਟ ਤੁਸੀਂ ਬਾਏ ਕਰ ਲਿਆ ਤੇ ਨਾਲ ਵੀਰ ਜੀ ਟੀਵੀ ਹੁਣੇ ਪਰਿਵਾਰ ਚ ਕਰਨਾ, ਸੋ ਨਾਲ ਦੀ ਨਾਲ ਹੀ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ ਤੋਹਫੇ ਤੁਸੀਂ ਆਪਣੀ ਗੱਡੀ ਦੇ ਵਿੱਚ ਰਾਈਡ ਵੀ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਵੀਂ ਬਾਈ ਜੀ ਇੱਕ ਮੈਂ ਪਰਿਵਾਰਾਂ ਨੂੰ ਜ਼ਰੂਰ ਦੱਸ ਦਵਾਂ ਕਿ ਇਹ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਓ। ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਲਓ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ, ਅਕਤੂਬਰ ਨਵੰਬਰ ਦਸੰਬਰ ਤੱਕ ਦੀ ਜਿਹੜੀ ਤੁਹਾਡੀ ਸਕੈਜੂਲ ਕਰ ਦਿੱਤੀ ਜਾਊਗੀ। ਪਰ ਕਿਉਂ ਇਸ ਵੀਕ ਤੱਕ ਆਉਣਾ ਜ਼ਰੂਰੀ ਆ? ਕਿਉਂਕਿ ਮੰਡੇ ਤੋਂ ਨੈਕਸਟ ਵੀਕ ਤੋਂ 30% ਪ੍ਰਾਈਜ਼ ਉੱਪਰ ਜਾ ਰਹੀਆਂ, ਟੈਰਿਫ ਦੀ ਵਜ੍ਹਾ ਦੇ ਕਰਕੇ 30% ਪ੍ਰਾਈਜ਼ਾਂ ਵੱਧ ਰਹੀਆਂ। ਜਿੰਨੇ ਵੀ ਅੱਜ ਪ੍ਰਾਈਜ਼ ਟੈਗ ਲੱਗੇ ਹੋਏ ਨੇ ਤੁਸੀਂ ਮੰਡੇ ਮਾਰਨਿੰਗ ਆ ਕੇ ਦੇਖਣਾ, ਸਾਰੇ ਪ੍ਰਾਈਜ਼ 30% ਵੱਧ ਜਾਣੇ ਨੇ। ਸੋ ਵੀਕਐਂਡ ਤੇ ਆ ਕੇ ਤੁਸੀਂ ਮਿਨੀਮਮ ਡਿਪੋਜ਼ਿਟ ਦੇ ਕੇ ਸੇਮ ਪ੍ਰਾਈਜ਼ ਦੇ ਵਿੱਚ ਫਰਨੀਚਰ ਆਪਣਾ ਲੌਕ ਕਰ ਸਕਦੇ ਹੋ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਸਕੈਜੂਲ ਹੋ ਜੂਗੀ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਾਉਣਾ, ਮੇਰੇ ਸਾਹਮਣੇ ਇੱਕ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ, ਸਕਾਈ ਬਲੂ ਕਲਰ ਦਾ ਮਾਈਕਰੋ ਫੈਬਰਿਕ ਜਿਹੜੀ ਨਿਊ ਲਾਂਚ ਹੋਈ ਆ, ਸਕਾਈ ਬਲੂ ਕਲਰ ਦਾ ਸੋਫਾ ਸੈੱਟ। ਸੋਫਾ ਐਂਡ ਲਫਟ ਬੈਕ ਦੇ ਉੱਪਰ ਚੈਨਲ ਲੱਗੇ ਹੋਏ ਨੇ, ਸਾਈਡਾਂ ਤੇ ਪਾਈਪਿੰਗ ਲੱਗੀ ਆ, ਤੇ ਪਲੱਸ ਸੀਟਾਂ ਦੋਨੋਂ ਸਾਈਡ ਫਿਨਿਸ਼ ਨੇ, ਤੁਸੀਂ ਰਿਮੂਵੇਬਲ ਦੋਨੋਂ ਸਾਈਡ ਸੀਟਾਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਕੈਨੇਡੀਅਨ ਮੇਡ ਸੋਫਾ ਐਂਡ ਲਫਟ, ਕਲਰ ਜਿਹੜਾ ਮਰਜ਼ੀ ਤੁਸੀਂ ਆਪਣੇ ਮਰਜ਼ੀ ਦਾ ਬਣਾ ਸਕਦੇ ਹੋ। ਨਵੀਂ ਫੈਬਰਿਕ ਆਈ ਆ, ਵਾਸ਼ੇਬਲ ਫੈਬਰਿਕ, ਕੈਨੇਡੀਅਨ ਮੇਡ ਸੋਫਾ ਐਂਡ ਲਫਟ, ਬੈਕ ਤੇ ਚੈਨਲ ਬਣੇ ਹੋਏ ਨੇ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਸਿਰਫ $799 ਦਾ ਜੀ ਹਾਂ। ਕਸਟਮਾਈਜ਼ ਸੋਫਾ ਸੈੱਟ 5 ਸੀਟਾਂ, ਸੋਫਾ ਲਫਟ 799 ਦਾ ਮਿਲੂਗਾ, ਤੇ ਨਾਲ ਕੋਫੀ ਟੇਬਲ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਤੋਹਫਾ ਲੈ ਕੇ ਜਾਓਗੇ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਸਿਰਫ $399 ਦਾ, $399 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਮਾਈਕਰੋਵੇਵ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਸਾਰੀਆਂ ਡੀਲਾਂ ਲੈਣ ਵਾਸਤੇ ਫਰਾਈਡੇ ਸੈਚਰਡੇ ਸੰਡੇ ਆਉਣਾ। ਇਹ ਵੀ ਡਾਇਨਿੰਗ ਟੇਬਲ ਜਿਹੜਾ $399 ਵਾਲਾ, ਇਹ ਵੀ ਮੰਡੇ ਨੂੰ 30% ਵੱਧ ਜਾਣਾ। ਸੋ ਵੀਕਐਂਡ ਤੇ ਆ ਕੇ ਡੀਲਾਂ ਆਪਣੀਆਂ ਰਾਖਵੀਆਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀਂ ਬਾਜੀ
0: ਕੀ ਬਾਤ ਹੈ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਤੇ ਤੁਸੀਂ ਇਹ ਗੇੜਾ ਜ਼ਰੂਰ ਲਗਾਓ। ਇੱਕ ਨਾ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਕਿਉਂਕਿ ਦੁਆਬਾ ਟਰੈਵਲ ਨਵੰਬਰ 'ਚ ਤੁਹਾਨੂੰ ਭੇਜ ਰਿਹਾ ਇੰਡੀਆ। ਨਵੰਬਰ 'ਚ ਜਾਓ ਤੇ ਤੁਸੀਂ ਮੁੜ ਕੇ ਆਉਣਾ ਹੈਗਾ ਅਪ੍ਰੈਲ 'ਚ, 5-6 ਮਹੀਨੇ ਆਰਾਮ ਨਾਲ ਤੁਸੀਂ ਉੱਥੇ ਲਾ ਕੇ ਆਓ। ਬਹੁਤ ਸਪੈਸ਼ਲ ਪ੍ਰਾਈਸ ਹੈ, $1580 ਹੈ, ਬਹੁਤ ਹੀ ਲਿਮਿਟਿਡ ਸੀਟਾਂ ਨੇ। ਸੋ ਜਾਣਾ ਹੈਗਾ ਤੁਸੀਂ ਕਦੋਂ? ਇਨ ਨਵੰਬਰ, ਤੇ ਮੁੜ ਕੇ ਆਉਣਾ ਤੁਸੀਂ ਇਨ ਅਪ੍ਰੈਲ, $1580 ਦੀ ਤੁਹਾਨੂੰ ਟਿਕਟ ਮਿਲ ਰਹੀ ਹੈ। 9057967800 ਦੁਆਬਾ

0: ਗੱਲ ਹੈ ਨੀ ਗੀ। ਤੁਸੀਂ ਲੈਂਡਲੋਰਡ ਹੋ, ਤੁਸੀਂ ਦੇਖੋ ਜੇ ਪ੍ਰੋਪਰਟੀ ਖਰੀਦਣ ਜੋਗੇ ਹੋ, ਤੁਹਾਨੂੰ ਇਹ ਨੀ ਪਤਾ ਹੈਗਾ ਯਾਰ ਕਿ ਅਸੀਂ ਕਿਸੇ ਨੂੰ ਇਸ ਕੰਟਰੀ ਦੇ ਵਿੱਚ ਅਸੋਲਟ ਨਹੀਂ ਕਰ ਸਕਦੇ। ਸੱਚੀ ਬੜਾ ਯਾਰ ਹੈਰਾਨ ਹੋਇਆ ਦੇਖ ਕੇ ਮੈਂ ਕਿ ਜਿਹੜਾ ਬੰਦਾ ਇੱਕ ਪ੍ਰੋਪਰਟੀ ਦਾ ਮਾਲਕ ਹੈ ਤੇ ਪ੍ਰੋਪਰਟੀ ਕੋਈ ਛੋਟੀ ਨਹੀਂ ਸੀ ਲੱਗਦੀ, ਕਾਫੀ ਯਾਰ ਮੈਨੂੰ ਲੱਗਦਾ ਕਿ ਮਹਿੰਗੀ ਪ੍ਰੋਪਰਟੀ ਹੋਊਗੀ। ਤੇ ਉਹ ਲੇਡੀ ਟੈਨੈਂਟ ਨੂੰ ਇੱਕ ਕਿਸਮ ਦਾ ਅਸੋਲਟ ਕਰ ਰਹੀ ਹੈ, ਫਿਰ ਚੱਕ ਕੇ ਉਹਨੂੰ ਅਰੈਸਟ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਯਾਰ ਕਿ ਵਾਕਈ ਕੁਝ ਇੱਕ ਲੈਂਡਲੋਰਡ ਇੱਦਾਂ ਬਿਹੇਵ ਕਰਦੇ ਆ ਪ੍ਰੋਪਰਟੀ ਤੇ ਆ ਕੇ ਰੌਲਾ ਪਾਉਣਗੇ, ਪ੍ਰੋਪਰਟੀ ਤੇ ਆ ਕੇ ਮੀਨੋ ਚੀਕਾਂ ਮਾਰਨਗੇ, ਪ੍ਰੋਪਰਟੀ ਤੇ ਆ ਕੇ ਇੰਨਾ ਜ਼ਿਆਦਾ ਤੰਗ ਕਰਨਗੇ, ਤੁਹਾਡੇ ਨਾਲ ਕਦੇ ਹੋਇਆ? ਹੁਣ ਇਹ ਤਾਂ ਯਾਰ ਤੁਸੀਂ ਇੱਕ ਲੈਂਡਲੋਰਡ ਛੱਡੋ, ਕੋਈ ਜਿਹੜੇ ਬੰਦੇ ਨੇ ਕੋਈ ਚੋਰੀ ਕਰਨੀ ਹੁੰਦੀ ਉਹ ਨਹੀਂ ਇੰਨਾ ਕਿਸੇ ਬੰਦੇ ਨੂੰ ਤੰਗ ਕਰਦਾ। ਤੇ ਮੈਂ ਇਹ ਵੀ ਦੇਖ ਕੇ ਕਾਫੀ ਸਰਪ੍ਰਾਈਜ਼ ਕਿ ਕੀ ਉਹਦੇ ਫੈਮਿਲੀ ਨੇ ਨਹੀਂ ਉਹਨੂੰ ਕੁਛ ਦੱਸਿਆ, ਕੀ ਉਹਦੇ ਬੱਚੇ ਨੇ ਨਹੀਂ ਉਹਨੂੰ ਕੁਛ ਕਿਹਾ ਕਿ ਮੋਮ ਤੁਸੀਂ ਪਲੀਜ਼ ਨਾ ਜਾਓ, ਜੇ ਆਪਾਂ ਡੀਲ ਕਰਨਾ ਆਪਾਂ ਪ੍ਰੋਪਰ ਤਰੀਕੇ ਨਾਲ ਟੈਨੈਂਟ ਨਾਲ ਡੀਲ ਕਰੋ। ਚਲੋ ਕਈ ਵਾਰ ਹੁੰਦੇ ਆ ਕਈ ਇਸ਼ੂਜ਼, ਕੋਈ ਗਿਲੇ ਸ਼ਿਕਵੇ ਕਹਿ ਲਓ, ਬਟ ਵੈਰੀ ਵੈਰੀ ਸ਼ੌਕਿੰਗ ਯਾਰ ਕਿ ਉਹ ਲੇਡੀ ਕਿਵੇਂ ਬਿਹੇਵ ਕਰ ਰਹੀ ਸੀ। ਸੋ ਨੰਬਰ ਹੈ ਆਪਣਾ 905-6-7-3-3-3-3-7-905-6-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3-7-3- ਹੋਇਆ ਇੰਜ ਕਿ ਕੋਈ ਲੈਂਡਲੋਰਡ ਇੰਨਾ ਮਿਸਬਿਹੇਵ ਕਰ ਰਿਹਾ? ਤੁਸੀਂ ਕਦੇ ਜੇ ਐਕਸਪੀਰੀਅੰਸ ਕੀਤਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਅੱਜ ਸ਼ੇਅਰ ਕਰ ਸਕਦੇ ਹੋ। ਤੇ ਨੰਬਰ ਹੈ ਆਪਣਾ 9056733337 9056733337 905-673-3337 ਆਪਣਾ ਨੰਬਰ ਹੈ। ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਖਦੇ ਹਾਂ ਯਾਰ ਕਿ ਲੋਕ ਵਾਕਈ ਇੱਦਾਂ ਬਿਹੇਵ ਕਰਦੇ ਨੇ। ਸੋ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਸਟ ਇੱਕ ਸੈਕਿੰਡ ਦਿਓ, ਮੈਂ ਕਾਲ ਤੁਹਾਡੀਆਂ ਜ਼ਰੂਰ ਲੈਣਾ ਚਾਹੂੰਗਾ ਅਤੇ ਅੱਜ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖਣਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੂੰ, ਕਿਉਂਕਿ ਇੰਡੀਅਨ ਫਰੂਟਲੈਂਡ 'ਤੇ ਜਿਹੜੀਆਂ ਸੇਲਾਂ ਲੱਗੀਆਂ ਨੇ ਨਾ ਅਨਬੀਟੇਬਲ ਨੇ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ 'ਤੇ, ਸੈਂਡਲਵੁੱਡ ਅਤੇ ਹਰਨਟੇਰੀਓ ਸਿਰਫ ਇਸ ਲੋਕੇਸ਼ਨ 'ਤੇ ਡੀਲਾਂ ਨੇ। ਇੰਡੀਅਨ ਫਰੂਟਲੈਂਡ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 10.99, ਇੰਡੀਆ ਗੇਟ ਦਾ ਰਾਈਸ 10 ਪਾਉਂਡ ਦਾ ਬੈਗ 8.99, ਤੇ 2% ਦੁੱਧ 4 ਲੀਟਰ 4.99, ਬਰਾੜ ਦੀ ਰਸ ਮਲਾਈ 6.99 ਨੂੰ। ਤੇ ਇਹਨਾਂ ਦਾ ਰੈਸਟੋਰੈਂਟ ਵੀ ਹੈ ਇਸ ਗਰੋਸਰੀ ਸਟੋਰ ਦੇ ਅੰਦਰ। ਵੈਜ ਥਾਲੀ 4.99, ਵੈਜ ਬਰਗਰ 3.99, ਚਿਕਨ ਬਿਰਿਆਨੀ 6.99, ਚਨਾ ਭਟੂਰਾ 3.99 ਈਚ ਤੁਹਾਨੂੰ ਮਿਲ ਰਿਹਾ। ਸੋ ਸਾਰੇ ਕਾਲਰਸ ਪਲੀਜ਼ ਰਿਕੁਐਸਟ ਹੋਲਡ ਕਰੋ, ਮੈਂ ਜਲਦੀ ਹੀ ਗੱਲਬਾਤ ਤੁਹਾਡੇ ਨਾਲ ਕਰਦਾ। ਡੂ ਨੋਟ ਵਰੀ, ਫਿਕਰ ਨੋਟ, ਆਪਾਂ ਕਰਦੇ ਹਾਂ ਵੈਰੀ ਕੁਇਕਲੀ 2 ਮਿੰਟਾਂ ਤੱਕ ਗੱਲਬਾਤ। ਤੇ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਰੈਸਟੋਰੈਂਟ 'ਤੇ ਲੈ ਕੇ ਚੱਲਾਂ। ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਅਸੀਂ ਅੱਜ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਇਹਨਾਂ ਦੀ ਤੀਜੀ ਲੋਕੇਸ਼ਨ ਹੈ 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਟੋਰਬਰਮ ਦਾ ਬਿਲਕੁਲ ਕੋਰਨਰ ਪੈਂਦਾ। ਤੁਸੀਂ ਆਓ, ਜਿਹੜੇ ਸਾਡੇ ਪਹਿਲੇ 5 ਲਿਸਨਰ ਆ ਰਹੇ ਨੇ ਤੁਹਾਡੇ ਲਈ 1 ਪਾਉਂਡ ਫਿਸ਼ ਪਕੌੜਾ ਫਰੀ, ਅਗਲੇ 5 ਜਾ ਰਹੇ ਨੇ ਉਹਨਾਂ ਲਈ 5 ਜਾਣਿਆਂ ਲਈ 1 ਪਾਉਂਡ ਜਲੇਬੀ ਫਰੀ, ਅਗਲੇ 5 ਜਿਹੜੇ ਜਾਣਗੇ ਉਹਨਾਂ ਲਈ ਬਿਰਿਆਨੀ ਫਰੀ। ਪਹਿਲੇ 15 ਜਣਿਆਂ ਨੂੰ ਫਰੀ ਫਰੀ ਫਰੀ ਫਰੀ ਫਰੀ। ਆ ਜਾਓ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ 'ਤੇ, ਅਤੇ 4 ਸਮੋਸੇ ਮਿਲ ਰਹੇ ਆ ਇੱਥੇ ਤੁਹਾਨੂੰ $1 'ਚ। ਵਾਹ ਵੀ ਵਾਹ। 8760 ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਅੱਛਾ ਜੀ, ਸਾਡੇ ਇਹ ਤਾਂ ਗੱਲ ਹੈ ਨੀ ਗੀ, ਸਾਡੇ ਕੋਲ ਬੰਦਾ ਗੁਰਸਿੱਖ ਰਹਿੰਦਾ, ਠੀਕ ਆ, ਤੇ ਉਹਨੂੰ ਤਕਰੀਬਨ $10,000 ਉੱਪਰ ਡਾਲਰ ਤੋਂ ਪੈਸੇ ਦੇਣ ਵਾਲੇ ਸਾਡੇ ਵੱਲ ਰਹਿੰਦੇ ਆ। ਅਸੀਂ ਕੋਰਟ ਦੇ ਵਿੱਚ ਵੀ ਗਏ ਆ ਤੇ ਸਾਰਾ ਕੁਛ ਹੋਇਆ, ਫਿਰ ਵੀ ਕੋਰਟ ਵਾਲਿਆਂ ਨੇ ਉਹਨੂੰ 10 ਦਿਨ ਦਾ ਹੁਣ ਟਾਈਮ ਦਿੱਤਾ।
0: ਚਲੋ ਗੁਰਸਿੱਖ ਬੰਦਾ ਇਹ ਕੰਮ ਕਰੇ ਤੇ ਫਿਰ ਤੁਸੀਂ ਕਰਨੀ ਹੈਗੀਆਂ, ਬਟ ਚਲੋ ਤੁਹਾਡਾ ਟੈਨੈਂਟ ਹੈ ਤੇ ਉਹ ਤੁਹਾਨੂੰ $10,000 ਉਹ ਕਰਦਾ, ਉਹ ਨਹੀਂ ਦੇ ਰਿਹਾ।

0: ਹਾਂਜੀ ਸੋਰੀ ਮੈਂ ਮੰਨਦਾ ਇਸ ਗੱਲ ਤੋਂ,
1: ਨਹੀਂ ਨਹੀਂ ਕੋਈ ਨਾ ਕੋਈ ਗੱਲ ਨਹੀਂ, ਮੈਂ ਬਸ ਸਾਡਾ ਇਹ ਹੁੰਦਾ ਯਾਰ ਵੀ ਕਿਸੇ ਦੇ ਜਜ਼ਬਾਤ ਨਾ ਆਪਾਂ ਹਰਟ ਕਰੀਏ, ਬਟ ਤੁਸੀਂ ਉਸ ਬੰਦੇ ਨਾਲ ਵਧੀਆ ਬਿਹੇਵ ਕੀਤਾ, ਕਦੇ ਉਹਨੂੰ ਤੰਗ ਨਹੀਂ ਕੀਤਾ, ਕੁਛ ਨੀ?
0: ਹਜੇ ਵੀ ਵਧੀਆ ਬਿਹੇਵ ਕਰ ਰਹੇ ਹਾਂ।
1: ਅੱਛਾ,
0: ਹਜੇ ਵੀ ਉਹਦੇ ਨਾਲ ਬਹੁਤ ਵਧੀਆ ਬਿਹੇਵ ਕਰ ਰਹੇ ਹਾਂ ਜੀ। ਉਹਨੂੰ ਅਸੀਂ ਉਹਨੂੰ ਪਹਿਲਾਂ ਕਿਹਾ ਬਈ, ਬੜੇ ਪਿਆਰ ਦੇ ਨਾਲ ਕਿਹਾ, ਮੈਂ ਕਿਹਾ ਭਾਈ ਸਾਹਿਬ ਜੇ ਤੂੰ ਹੀ ਕਰ ਲਿਆ ਹੋਵੇ, ਤੂੰ ਇਸ ਵੇਲੇ ਸਾਰਿਆਂ ਦੇ ਹੱਥ ਤੰਗ ਆਵੇ, ਤੂੰ ਦੇਖ ਜੇ ਤੈਹੀਂ ਲਿਆ ਵੇ, ਤੇਰਾ ਵੀ ਬੱਚੇ ਆ ਸਾਡੇ ਵੀ ਬੱਚੇ ਆ, ਉਹਦੇ ਨਾਲ ਬੰਦੇ ਨੂੰ ਔਖਾ ਹੋ ਜਾਂਦਾ। ਹੁਣ ਬੰਦੇ ਨੇ ਇੱਕ ਵੀ ਨਹੀਂ ਸੁਣੀ, ਕੋਰਟ ਦੇ ਵਿੱਚ ਕੋਰਟ ਦੇ ਉੱਪਰ ਆਇਆ ਵੀ ਹੈ ਨੀ ਗਾ, ਕੋਰਟ ਦੇ ਵਿੱਚ ਵੀ ਨੀ ਗਿਆ, ਜਦੋਂ ਉਹਦੀ ਆਨਲਾਈਨ ਸੀਗੀ ਅਪਾਇੰਟਮੈਂਟ ਉੱਥੇ ਵੀ ਨੀ ਆਇਆ, ਤੇ ਹੁਣ ਥੋੜੇ ਦਿਨ ਹੋ ਗਏ ਉਹਨੂੰ, ਤੇ ਹੁਣ ਫੇਰ ਕੋਰਟ ਨੇ 20 ਦਿਨ ਦਿੱਤਾ ਆ, ਹਜੇ ਵੀ ਕਹਿੰਦਾ ਹਜੇ ਮੈਂ ਆਪਣਾ ਵਕੀਲ ਕਰੂੰਗਾ।
1: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਤੇ ਅਗਲੀ ਕਾਲ ਵੀ ਲੈਂਦੇ ਹਾਂ, ਪ੍ਰੋਗਰਾਮ ਹੈ ਪੰਜਾਬੀ ਦਾ, ਇੱਕ ਸੈਕਿੰਡ ਦਿਓ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਹਾਂਜੀ ਵੀਰੇ, 9390 ਕਿਵੇਂ ਹੋ? ਬਹੁਤ ਵਧੀਆ ਜੀ।
2: ਹਾਂਜੀ ਵੀਰੇ, ਦੇਖੋ ਨਾ ਹੀ ਸਾਰੇ ਲੈਂਡਲੋਰਡ ਚੰਗੇ ਆ, ਹਾਂਜੀ
1: ਬਿਲਕੁਲ,
2: ਤੇ ਨਾ ਹੀ ਸਾਰੇ ਟੈਨੈਂਟ ਚੰਗੇ ਆ, ਤੇ ਬਾਕੀ ਜਿਹੜੀ ਗੱਲ ਕਰਦੇ ਆ ਵੀਡੀਓ ਦੀ, ਵੀਡੀਓ ਮੈਂ ਵੀ ਦੇਖੀ ਆ, ਉਹ ਲੇਡੀ ਸ਼ਰੇਆਮ ਗਲਤ ਆ, ਉਹ ਬੰਦਾ ਵਿਚਾਰਾ ਭਲਾ ਬੜਾ ਵਧੀਆ ਉਹਨੂੰ ਟੈਕਲ ਕਰ ਰਿਹਾ ਸੀ, ਬੰਦਾ ਉਹਨੂੰ ਕਿੰਨੇ ਪਲਾਈਟਲੀ ਤਰੀਕੇ ਨਾਲ ਕਹਿ ਰਿਹਾ, ਉਹਦਾ ਅਸੀਂ ਉਹਦਾ ਨਾਂ ਲੈ ਰਿਹਾ ਸੀ ਰਾਜ ਕਰਕੇ ਕੁਝ, ਵੀ ਭਾਈ ਤੂੰ ਇੱਥੋਂ ਚੱਲ ਜਾ, ਮੇਰਾ ਫਰੈਂਡ ਆਇਆ ਘਰੇ, ਮੈਨੂੰ ਕਿਉਂ ਅੰਬੈਰਸ ਕਰ ਰਹੀ ਆ, ਹਨਾ, ਪਲੱਸ ਉਹਨੂੰ ਹਰਾਸ ਵੀ ਕਰ ਰਹੀ, ਉਹਨੇ ਅਸੋਲਟ ਵੀ ਕੀਤਾ, ਉਹਨੂੰ ਹਰਾਸ ਵੀ ਕੀਤਾ, ਹੁਣ ਲੇਡੀ ਨੂੰ ਐਟਲੀਸਟ 2 ਚਾਰਜਿਸ ਦੇ ਪੱਕੇ ਫੇਸ ਕਰਨੇ ਪੈਣੇ, ਇੱਕ ਹਰਾਸਮੈਂਟ ਦੇ, ਇੱਕ ਅਸੋਲਟ ਦੇ।
1: ਤੁਸੀਂ ਹੈਰਾਨ ਨੀ ਹੋਏ ਦੇਖ ਕੇ ਕਿ ਲੋਕ ਇੰਨੇ ਵੀ ਬੇਸ਼ਰਮ ਨੇ?
2: ਮੈਂ ਨਾ ਲੋਕਾਂ ਨੂੰ ਪਤਾ ਹੀ ਨੀ ਵੀ ਤੁਸੀਂ ਜੇ ਇਹੋ ਜਿਹੀ ਕੰਡੀਸ਼ਨ ਚ ਫਸ ਗਏ, ਕੋਈ ਗੱਲ ਕਰਨੀ ਆ ਕਿੱਦਾਂ ਕਰਨੀ ਆ, ਹੈ ਹੀ ਨੀ ਬਸ ਕੋਈ, ਤੁਸੀਂ ਪ੍ਰੋਪਰਟੀ ਓਨ ਕਰ ਰਿਹਾ, ਤੁਹਾਨੂੰ ਸ਼ੁੱਡ ਵੀ ਪਤਾ ਹੋਣਾ ਚਾਹੀਦਾ ਵਾ ਵੀ ਉਹਨੂੰ ਜਿਹੜੀ ਵੀ ਕੋਈ ਤੁਹਾਡੇ ਪ੍ਰੋਬਲਮ ਉਹਨੂੰ ਕਿੱਦਾਂ ਤੁਸੀਂ ਸੋਰਟ ਆਊਟ ਕਰਨਾ, ਹਨਾ, ਏਦਾਂ ਥੋੜਾ ਤੁਸੀਂ ਕਿਸੇ ਦੇ ਮਤਲਬ ਉਹਦੀ ਪਰਸਨਲ ਸਪੇਸ ਚ ਜਾ ਕੇ, ਭਾਵੇਂ ਤੁਹਾਡੀ ਪ੍ਰੋਪਰਟੀ ਆ ਪਰ ਤੁਸੀਂ ਉਹਨੂੰ ਰੈਂਟ ਕੀਤਾ ਹੋਇਆ, ਤੁਸੀਂ ਉਹਦੀ ਪਰਸਨਲ ਸਪੇਸ ਚ ਨਾ ਜਾ ਸਕਦੇ।
1: ਲੋਕਾਂ ਕੋਲ ਯਾਰ ਨੌਲੇਜ ਕਿਵੇਂ ਨੀ ਹੈਗੀ? ਹੁਣ ਇੱਕ ਚਲੋ ਮੈਂ ਉਹਨੂੰ ਆਪਾਂ ਬਿਲਕੁਲ ਵੀ ਸਿਆਣੀ ਨਹੀਂ ਕਵਾਂਗੇ, ਬਟ ਜਿਹੜਾ ਬੰਦਾ ਭਾਜੀ ਜਿਹਨੇ ਮੋਰਗੇਜ ਲਈ ਆ, ਜਿਹੜੇ ਬੰਦੇ ਨੇ ਇੰਨੀ ਡਾਊਨ ਪੇਮੈਂਟ ਦਿੱਤੀ ਆ, ਜਿਹੜੇ ਬੰਦੇ ਨੇ ਚਲੋ ਪੈਸਾ ਕਮਾਇਆ ਤੇ ਲਾਇਆ ਘਰ ਤੇ, ਉਹਨੂੰ ਇਹ ਕਿਵੇਂ ਨੀ ਪਤਾ ਵੀ ਅਸੀਂ ਤੰਗ ਨਹੀਂ ਕਰ ਸਕਦੇ ਟੈਨੈਂਟ ਨੂੰ? ਜਿੰਨਾ ਮਰਜ਼ੀ ਤੰਗ ਕਰੇ ਕੋਈ ਇਨਸਾਨ, ਤੁਹਾਨੂੰ ਜਿੰਨਾ ਮਰਜ਼ੀ ਤੰਗ ਕਰੇ, ਹੁਣ ਜੇ ਕੋਈ ਤੁਹਾਨੂੰ ਗਾਲਾਂ ਕੱਢ ਰਿਹਾ, ਤੁਹਾਨੂੰ ਯੂਨੋ ਕੁਛ ਵੀ ਗਲਤ ਕਹਿ ਰਿਹਾ, ਆਪਾਂ ਫਿਰ ਵੀ ਨੀ ਏਦਾਂ ਦੀ ਹਰਕਤਾਂ ਕਰਦੇ?
2: ਹਾਂਜੀ, ਤੇ ਮੈਂ ਉਹ ਬਾਕੀ ਹੋਰ ਵੀ ਵੀਡੀਓ ਆਈਆਂ ਉਹ ਬਾਅਦ ਚ ਨਾ, ਚਲੋ ਇਹ ਬਾਰਬੀ ਦੀ ਵਾਲੀ ਆ, ਮੈਂ 2-4 ਵੀਡੀਓ ਹੋਰ ਵੀ ਦੇਖੀਆਂ ਨੇ, ਉਹ ਬਾਅਦ ਚ ਉਹਦੀ ਜਿੱਥੇ ਉਹ ਰਹਿੰਦਾ ਹੋਣਾ ਬੰਦਾ, ਉਹਦੇ ਘਰੇ ਵੀ ਬੜੀ ਆ,
1: ਹਾਂ ਬੜੀ ਆ ਯਾਰ, ਮੈਂ ਉਹ ਵੀ ਦੇਖੀ ਆ, ਉਹਨੂੰ ਪਤਾ ਨੀ ਕੀ ਲੱਗਿਆ ਵੀ ਮੈਂ ਭੱਜ ਜਾਊਗੀ,
2: ਗੁਜਰਾਤੀ ਭਾਈ ਆ, ਉਹਨਾਂ ਨੇ ਆਪਣਾ ਪੰਜਾਬੀ ਰੱਖ ਲਿਆ, ਹਨਾ, ਉਹ ਬੰਦੇ ਨੇ ਇੰਨਾ ਤੰਗ ਕੀਤਾ ਉਹਨਾਂ ਨੂੰ ਕੋਰਟ ਦੇ ਥਰੂ, ਉਹਨੂੰ ਬਾਹਰ, ਚਲੋ ਪਹਿਲੀ ਗੱਲ ਤਾਂ $20,000 ਸੀ ਦੇਣ, ਉਹ ਦਿੱਤਾ ਨੀ, ਹਾਂਜੀ ਕੋਰਟ ਦੇ ਥਰੂ ਉਹਨਾਂ ਨੇ ਬਾਹਰ ਕਢਵਾਇਆ ਉਹਨਾਂ ਨੂੰ, ਉਹ ਬੰਦੇ ਨੂੰ, ਠੀਕ ਹੈ ਜੀ, ਪਲੱਸ ਉਹ ਜਦੋਂ ਸਾਰਾ ਡਿਸੀਜਨ ਹੋ ਗਿਆ, ਜਿਹੜੇ ਹੁੰਦੇ ਆ ਕਿ ਸਪੈਸ਼ਲ ਆਫੀਸਰ ਉਹ ਆਏ ਉਹਨਾਂ ਨੂੰ ਕੱਢਿਆ, ਉਹ 2 ਦਿਨ ਬਾਅਦ ਨਾ ਫਿਰ ਉਹ, ਕਿਉਂਕਿ ਉਹਨਾਂ ਨੇ ਨਾ ਬੰਦੇ ਨੇ ਮੋਟਰ ਲਿਆ ਸੀ, ਬਾਹਰ ਰਹਿੰਦੇ ਸੀ, ਉਹਨਾਂ ਨੇ ਸਾਰਾ ਘਰ ਹੀ ਰੈਂਟ ਤੇ ਦਿੱਤਾ ਸੀ, ਉਹ 2 ਦਿਨ ਬਾਅਦ ਆ ਕੇ ਨਾ ਉਹ ਬ੍ਰੇਕ ਇਨ ਕਰਕੇ ਫਿਰ ਘਰ ਦੇ ਅੰਦਰ ਵੜ ਗਿਆ।
1: ਅੱਛਾ,
2: ਹਾਂ ਉਹਨਾਂ ਫਿਰ ਪੁਲਿਸ ਨੂੰ ਅਰੈਸਟ ਕਰਾਇਆ, ਉਹਨੂੰ ਲੈ ਕੇ ਫੜ ਕੇ, ਫਿਰ ਦੇਖੋ ਤੇਰੇ ਕੋਰਟ ਦੇ ਥਰੂ ਆਰਡਰ ਵੀ ਹੋ ਗਏ, ਤੈਨੂੰ ਮੂਵ ਆਨ ਵੀ ਕਰਤਾ ਉੱਥੋਂ,
1: ਚਲੋ ਠੀਕ ਹੈ, ਥੈਂਕ ਯੂ, ਥੈਂਕ ਯੂ। ਸੋ ਨੰਬਰ ਹੈ ਸਟੂਡੀਓ ਦਾ 9056733337। ਇਹ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ। ਗਿੱਲ ਫਾਰਮ ਤੇ ਅਸੀਂ ਕੱਲ ਗਏ ਤੇ ਵਾਹ ਯਾਰ, ਲਾਈਨਾਂ ਲੱਗੀਆਂ, ਲੋਕ ਫਰੈਸ਼ ਸਬਜ਼ੀਆਂ ਲੈ ਰਹੇ, ਬਹੁਤ ਓਰਗਨਾਈਜ਼ਡ ਹੈ, ਬਹੁਤ ਸਫਾਈ ਹੈ, ਬਹੁਤ ਹੀ ਕਮਾਲ ਦਾ ਫਾਰਮ ਹੈ ਗਿੱਲ ਫਾਰਮ, ਡਿਕਸੀ ਐਂਡ ਕਿੰਗ। ਫਰੈਸ਼ ਸਬਜ਼ੀਆਂ, ਫਰੈਸ਼ ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਚਿੱਬੜ ਵੀ ਹੈ ਇਹਨਾਂ ਕੋਲ। ਸੋ ਤੁਸੀਂ ਜਾਓ ਗਿੱਲ ਫਾਰਮ, ਡਿਕਸੀ ਕਿੰਗ, 14085 ਡਿਕਸੀ ਰੋਡ। ਸਵੇਰੇ 10 ਵਜੇ ਖੁੱਲਦੇ ਆ ਤੇ ਰਾਤ ਦੇ 8 ਵਜੇ ਤੱਕ ਖੁੱਲੇ ਨੇ। 8221 ਹੈਲੋ,
3: ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
3: ਬਿਲਕੁਲ ਠੀਕ ਠਾਕ, ਫਸਟ ਕਲਾਸ
1: ਜੀ।
3: ਹਾਂਜੀ, ਅਸਲ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਟੈਨੈਂਟ ਐਂਡ ਹਾਊਸ ਓਨਰ ਦੀ
1: ਜੀ।
3: ਦੋ ਚੀਜ਼ਾਂ ਨੇ, ਇੱਕ ਤਾਂ ਦੋਨੋਂ ਹੀ ਤਰ੍ਹਾਂ ਦੇ ਲੋਕ ਨੇ, ਕਈ ਟੈਨੈਂਟ ਵੀ ਬਹੁਤ ਖਰਾਬ।
1: ਥੋੜੀ ਇੱਕ ਮਿੰਟ, ਥੋੜੀ ਨਾ ਆਵਾਜ਼ 'ਚ ਡਿਸਰਪਸ਼ਨ ਜੀ ਆ ਰਹੀ ਹੈ ਥੋੜੀ ਜੀ।
3: ਹੁਣ ਠੀਕ ਆਏਗੀ ਤੁਹਾਨੂੰ? ਹੁਣ ਠੀਕ ਆ ਰਹੀ?
1: ਹਾਂਜੀ ਹਾਂਜੀ, ਹੁਣ ਦੱਸੋ।
3: ਓਕੇ, ਹੁਣ ਇੱਕ ਚੀਜ਼ ਆਉਂਦੀ, ਇੱਕ ਓਨਰਸ ਦੇ ਉੱਤੇ ਲੱਗਦੀ ਹੈ ਜਦੋਂ ਆਪਾਂ ਘਰ ਲੈਂਦੇ ਹਾਂ ਰਾਜੇ। ਪਹਿਲੀ ਤਾਂ ਗੱਲ, ਜਿਹੜੇ ਟੈਨੈਂਟ ਹੁੰਦੇ ਨੇ ਉਹ ਤੁਹਾਡੇ ਮੋਰਗੇਜ ਪੇਅਰ ਨਹੀਂ ਹੁੰਦੇ, ਉਹ ਤੁਹਾਡੇ ਮੋਰਗੇਜ ਹੈਲਪਰ ਹੁੰਦੇ ਨੇ। ਜਿਹੜੇ ਬੰਦੇ ਨੇ ਘਰ ਲਿਆ ਹੈ ਨਾ, ਜਦੋਂ ਤੁਸੀਂ ਕੋਈ ਬੰਦਾ ਰੱਖਣਾ ਹੁੰਦਾ ਆ, ਆਪਣੇ ਲੋਕ ਮੋਸਟਲੀ ਕੋਈ ਇਨਕੁਆਇਰੀ ਨਹੀਂ ਕਰਦੇ। ਤੁਸੀਂ ਜਦੋਂ ਕਿਸੇ ਹੋਰ ਕਮਿਊਨਿਟੀ ਦੇ ਜਦੋਂ ਹੋਰਿਆਂ ਦੇ ਨਾਲ ਅਸੀਂ ਜਦੋਂ ਰਹਿਣਾ ਹੁੰਦਾ ਹੈ ਨਾ, ਤਾਂ ਉਹ ਤੁਹਾਡਾ ਕਿੰਨਾ ਪੇਪਰ ਵਰਕ ਲੈਂਦੇ ਆ ਤੁਹਾਡੇ ਕੋਲੋਂ, ਤੁਹਾਡੇ ਪੇ ਸਟਬਸ, ਜੋਬ ਲੈਟਰਸ, ਐਵਰੀਥਿੰਗ ਲੈਣਗੇ ਕਿ ਸਾਡਾ ਜਿਹੜਾ ਹੈਗਾ ਰੈਂਟ ਸਿਕਿਉਰ ਕਿੱਦਾਂ ਹੁੰਦਾ, ਵੀ ਇਹ ਬੰਦਾ ਸਾਨੂੰ ਲੌਂਗ ਟਾਈਮ ਰੈਂਟ ਪੇ ਵੀ ਕਰ ਸਕਦਾ ਕਿ ਨਹੀਂ। ਲੀਜ਼ ਸਾਈਨਸ ਕੀਤੀਆਂ ਹੁੰਦੀਆਂ ਹੈ ਨਾ, ਆਪਣਾ ਕੰਮ ਹੁੰਦਾ ਸਾਰਾ ਮੂੰਹ ਜਵਾਨੀ, ਅਸੀਂ ਉੱਥੋਂ ਮਾਰ ਖਾਂਦੇ ਹਾਂ। ਤੇ ਦੂਸਰੀ ਚੀਜ਼ ਕੀ ਹੁੰਦੀ ਆ, ਫਿਰ ਅਸੀਂ ਆਪਦੇ ਟੈਨੈਂਟ ਨੂੰ ਵੀ ਤੰਗ ਕਰਦੇ ਹਾਂ ਤੇ ਫਿਰ ਟੈਨੈਂਟ ਵੀ ਉਸ ਚੀਜ਼ ਦਾ ਫਾਇਦਾ ਹੁੰਦਾ। ਮੋਸਟਲੀ ਜਿਹੜੀਆਂ ਹੈਗੀਆਂ ਇਲੀਗਲ ਬੇਸਮੈਂਟ ਹੁੰਦੀਆਂ ਨਾ ਜਿਹੜੀਆਂ ਭਾਜੀ, ਉੱਥੇ ਹੀ ਟੈਨੈਂਟ ਤੁਹਾਨੂੰ ਤੰਗ ਕਰਦਾ, ਬਿਕੋਜ਼ ਉੱਥੇ ਟੈਨੈਂਟ ਨੂੰ ਵੀ ਪਤਾ ਆ ਕਿ ਓਨਰ ਸਾਨੂੰ ਕੁਛ ਨਹੀਂ ਕਰ ਸਕਦਾ। ਠੀਕ ਹੈ, ਤੇ ਇਹ ਜਿਹੜੀ ਹੈਗੀ ਆ ਕਲੈਪ, ਦੋ ਹੱਥਾਂ ਨਾਲ ਹੀ ਹੁੰਦੀ ਆ, ਦੋਨੋਂ ਪਾਰਟੀਆਂ ਗਲਤ ਹੁੰਦੀਆਂ ਜਦੋਂ ਆਪਾਂ ਇੱਕ ਦੂਜੇ 'ਚ ਤੰਗ ਹੁੰਦੇ ਆ। ਬਹੁਤ ਘੱਟ ਲੋਕ ਇਵੇਂ ਦੇ ਹੁੰਦੇ ਕਿ ਕੋਈ ਬਿਲਕੁਲ ਇਨੋਸੈਂਟ ਬੰਦਾ ਜਿਹੜਾ ਤੰਗ ਹੋ ਰਿਹਾ ਹੋਵੇ। ਸੋ ਇਹਦੇ 'ਚ ਆਪਣੀਆਂ ਆਪਦੀਆਂ ਹੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਕਿ ਅਸੀਂ ਵੀ ਲਾਅ ਜਾਂ ਰੂਲ ਰੈਗੂਲੇਸ਼ਨ ਦੇ ਉੱਪਰ ਨਹੀਂ ਚੱਲਦੇ। ਸਾਡੀਆਂ ਪਹਿਲਾਂ ਤਾਂ ਗੱਲ, ਸਾਡੀਆਂ ਬਹੁਤ ਸਾਰੀਆਂ ਬੇਸਮੈਂਟ ਇਲੀਗਲ ਨਹੀਂ ਹੈਗੀਆਂ, ਜਿਹੜੇ ਇੱਥੇ ਰਹਿੰਦੇ ਨੇ ਨਾ ਭਾਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ।
1: ਬਟ ਉਹ ਚਲੋ ਠੀਕ ਹੈ ਗੱਲ, ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਚਲੋ ਇਲੀਗਲੀ ਕਰ ਰਹੇ ਆ, ਜਾਂ ਬੜੇ ਲੋਕ ਨੇ ਉਹ ਲੀਜ਼ ਨਹੀਂ ਸਾਈਨ ਕਰਦੇ, ਬਹੁਤ ਸਾਰੇ ਲੈਂਡਲੋਰਡ ਨੇ ਉਹ ਇੱਕ ਘਰ ਦੇ ਵਿੱਚ 15-15-20-20 ਜਾਣੇ ਵਾੜੀ ਫਿਰਦੇ ਰਹੇ ਆ। ਠੀਕ ਹੈ ਉਹ ਗੱਲ, ਬਟ ਚਲੋ ਮੈਂ ਗੱਲ ਕਰ ਰਿਹਾ ਵੀ ਇੱਕ ਲੈਂਡਲੋਰਡ ਜਾਂ ਕੋਈ ਟੈਨੈਂਟ ਵੀ ਹੋ ਸਕਦਾ ਵੀ ਉਹ ਇਸ ਲੈਵਲ ਤੱਕ ਜਾ ਕੇ ਕਿਵੇਂ ਇੱਕ ਦੂਜੇ ਨੂੰ ਤੰਗ ਕਰ ਰਹੇ। ਹੁਣ ਉਹ ਲੇਡੀ, ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ ਨਹੀਂ, ਇੱਕ ਲੇਡੀ ਲੈਂਡਲੋਰਡ ਹੈ, ਉਹ ਜਾ ਕੇ ਚੀਕਾਂ ਮਾਰ ਰਹੀ ਹੈ, ਗੈਟ ਆਊਟ ਫਰੋਮ ਹੇਅਰ, ਉਹ ਬੰਦਾ ਬਾਰਬੀਕਿਊ ਕਰ ਰਿਹਾ, ਉਹਦਾ ਖਾਣਾ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ, ਘਰ 'ਚ ਵੜ ਜਾਂਦੇ ਦੀ ਵੜ ਕੇ ਫਿਰ ਬੰਦੇ ਨੂੰ ਹਿੱਟ ਕਰਦੀ ਹੈ, ਵੀ ਇੱਦਾਂ ਦੀਆਂ ਚੀਜ਼ਾਂ ਕਿਵੇਂ ਲੋਕ ਕਰ ਲੈਂਦੇ ਆ
3: ਭਾਜੀ। ਮੈਂਟਲ ਸਿਕਨੈਸ ਕਹਿ ਸਕਦੇ ਨਾ ਇਸ ਚੀਜ਼ ਨੂੰ ਆਪਾਂ, ਵੀ ਮੈਂਟਲੀ ਸਿੱਕ ਹੋਊਗੀ, ਕਿਉਂਕਿ ਏਦਾਂ ਤਾਂ ਆਪਾਂ ਕਰ ਹੀ ਨਹੀਂ ਸਕਦੇ, ਲੀਗਲੀ ਵੀ ਨਹੀਂ ਕਰਨਾ ਚਾਹੀਦਾ, ਔਰ ਇੰਨਾ ਕੋਈ ਕਿਸੇ ਨੂੰ ਗਿਰਨਾ ਵੀ ਨਹੀਂ ਚਾਹੀਦਾ। ਕਿਸੇ ਬੰਦੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ, ਜਾਂ ਆਈ ਡੋਂਟ ਨੋ ਉਹਦੇ ਪਿੱਛੇ ਬੈਕਫੁੱਟ ਕਿਹੜੀ ਚੀਜ਼ ਹੈਗੀ ਆ ਨਾ, ਵੀ ਆਪਾਂ ਨੂੰ ਨੀ ਪਤਾ ਵੀ ਕਿੰਨਾ ਕੁ ਉਹਨਾਂ ਨੇ ਵੀ ਉਹਨੂੰ ਹਰਾਸ ਕਰਤਾ, ਪਰ ਕੋਈ ਵੀ ਲੈਵਲ ਹੋਵੇ ਹਰਾਸਮੈਂਟ ਦਾ, ਦੇਰ ਸੋ ਮੈਨੀ ਅਦਰ ਵੇਸ, ਠੀਕ ਆ, ਤੁਸੀਂ ਲੀਗਲੀ ਜਾਓ, ਹੋਰ ਕੁਛ ਤਰੀਕੇ ਹੈਗੇ, ਪਰ ਤੁਸੀਂ ਕਿਸੇ ਨੂੰ ਐਵੇਂ ਤਾਂ ਅਸੋਲਟ ਨਹੀਂ ਕਰ ਸਕਦੇ ਨਾ। ਉਹ ਤਾਂ ਉੱਥੋਂ ਉਹਦੀ ਵੀਡੀਓ ਮੈਂ ਦੇਖੀ ਹੈ, ਉੱਥੋਂ ਤਾਂ ਸਾਫ਼ ਹੀ ਪਤਾ ਲੱਗ ਰਿਹਾ ਕਿ ਬੇਬੀ ਦੇਰ ਇਜ਼ ਸਮ ਇਸ਼ੂਜ਼ ਵਿਦ
1: ਦੈਟ ਲੇਡੀ, ਮੈਂਟਲੀ ਕੋਈ ਨਾ ਕੋਈ ਇਸ਼ੂ ਜ਼ਰੂਰ ਹੈ। ਨਹੀਂ ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਚੱਲਦੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 16500 ਵਿਲੀਅਮਸ ਪਾਰਕਵੇ ਤੇ। ਅੱਜ ਸਾਡੀ ਪੂਰੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚੀ ਹੋਈ ਹੈ ਸਬਜ਼ੀ ਮਾਰਕੀਟ ਤੇ, ਐਂਡ ਤੁਸੀਂ ਜ਼ਰੂਰ ਆਓ। ਵਿਲੀਅਮਸ ਪਾਰਕਵੇ ਟੋਰਨ ਦਾ ਕੋਰਨਰ ਹੈ, ਸਰਬਜੀਤ ਸਾਡੇ ਨਾਲ ਨੇ, ਸਰਬਜੀਤ ਹੋਰ ਡੀਓਸ ਤੇ ਆਫਰ ਦੱਸਣਗੇ। ਸਰਬਜੀਤ ਵੈਲਕਮ
4: ਜੀ। ਬਾਈ ਜੀ ਬਹੁਤ ਸ਼ੁਕਰੀਆ, ਤੇ ਬੜੀ ਸ਼ਾਨਦਾਰ ਡੀਲ ਆਪਾਂ ਅਨਾਊਂਸ ਕਰ ਰਹੇ ਹਾਂ, ਤੇ ਪੂਰਾ ਇਸ ਟਾਈਮ ਸਰੋਤਿਆਂ ਦਾ ਵੀ ਪੂਰਾ ਭਰਪੂਰ ਪਿਆਰ ਮਿਲ ਰਿਹਾ, ਸਾਰੇ ਆ ਰਹੇ ਆ ਰੇਡੀਓ ਸੁਣ ਕੇ, ਤੇ ਬੜਾ ਵਧੀਆ ਲੱਗਦਾ ਆ ਕੇ ਜਦੋਂ ਮਿਲਦੇ ਆ ਸਾਰੇ। ਤੇ ਵਾਕਈ ਬਾਈ ਜੀ ਸਬਜ਼ੀ ਮਾਰਕੀਟ ਦੀ ਤੀਸਰੀ ਲੋਕੇਸ਼ਨ ਹੈ, ਰੈਸਟੋਰੈਂਟ ਤੇ ਸਵੀਟਸ 24 ਘੰਟੇ ਖੁੱਲੇ ਨੇ, ਤੇ ਖਾਸ ਕਰਕੇ ਕੁਛ ਵੀ ਆਪਾਂ ਬਾਈ ਕਰਨਾ ਹੈ, ਵੈਜ ਥਾਲੀ ਹੈ, ਨਾਨ ਵੈਜ ਥਾਲੀ ਹੈ, ਪਾਓ ਭਾਜੀ ਦੀ ਜਿਹੜੀ ਡੀਲ ਲੱਗੀ ਹੋਈ ਹੈ, ਬਾਈ ਵਨ ਗੈਟ ਵਨ ਫਰੀ, ਸ਼ੂਗਰ ਕੇਨ ਗੰਨੇ ਦਾ ਜੂਸ ਤੁਸੀਂ ਲੈਣਾ ਹੈ, ਬਾਈ ਵਨ ਗੈਟ ਵਨ ਫਰੀ, ਜਲੇਬੀ ਲਓ ਆ ਕੇ 1 ਪਾਊਂਡ ਤੇ 1 ਪਾਊਂਡ ਤੁਹਾਨੂੰ ਬਿਲਕੁਲ ਫਰੀ ਮਿਲ ਰਹੀ ਹੈ। ਤੇ ਜਿਵੇਂ ਤੁਸੀਂ ਅਨਾਊਂਸ ਕਰਕੇ ਹਟੇ ਹੋ, ਸਰੋਤੇ ਆ ਵੀ ਰਹੇ ਆ, ਤੇ ਫਿਸ਼ ਪਕੌੜੇ ਵੀ ਲੈ ਕੇ ਜਾ ਰਹੇ ਆ, ਜਲੇਬੀ ਵੀ, ਤੇ ਬਾਈ ਜੀ ਬਿਰਿਆਨੀ ਵੀ ਆ। ਤੇ ਜਿਵੇਂ ਕਿ ਜਸਵੀਰ ਜੀ ਨੇ ਦੱਸਿਆ ਸੀ ਵੀ 15 ਜੇ ਲੇਡੀਜ਼ ਕੋਈ ਵੀ ਰੈਂਡਮਲੀ ਤੁਸੀਂ ਕਾਲ ਕਰੋ ਨਵੀਂ ਬਾਈ ਨੂੰ, ਨੰਬਰ ਛੱਡੋ, ਨਾਮ ਛੱਡੋ ਤੇ ਆ ਕੇ ਤੁਸੀਂ ਫ੍ਰੀ ਪਿਕਅਪ ਕਰ ਸਕਦੇ।
1: ਸੋਰੀ ਯਾਰ ਸਰਜੀਤ, ਮੈਂ ਨਾ ਕਿਤੇ ਡਿਸਟਰੈਕਟਡ ਸੀ, ਮੈਂ ਮਿਸ ਕਰ ਗਿਆ ਉਹ ਗੱਲ ਨੂੰ। ਸੋ ਮੈਨੂੰ ਫਿਰ ਤੋਂ ਦੱਸੋ, ਸੋ 15 ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕੀ ਮਿਲ ਰਿਹਾ?
4: ਉਹਨਾਂ ਨੂੰ ਮਿਲ ਰਿਹਾ ਜੀ ਪਾਓ ਭਾਜੀ ਫ੍ਰੀ।
1: ਅੱਛਾ, 15 ਲੇਡੀਜ਼ ਉਹ ਮੈਨੂੰ ਮੈਸੇਜ ਕਰਨ ਤੇ ਉਹਨਾਂ ਨੂੰ ਪਾਓ ਭਾਜੀ ਵੈਸੇ ਹੀ ਫ੍ਰੀ ਆ?
4: ਬਿਲਕੁਲ ਫ੍ਰੀ ਆ ਬਾਈ ਜੀ।
1: ਚਲੋ ਓਕੇ, ਲੇਡੀਜ਼ ਕਿਦਾਂ? ਸੋ ਲੇਡੀਜ਼ ਲਈ 15 ਲੇਡੀਜ਼ ਜਿਹੜੀਆਂ ਮੈਨੂੰ ਮੈਸੇਜ ਕਰਨਗੀਆਂ, ਤੁਹਾਨੂੰ ਪਾਓ ਭਾਜੀ ਬਿਲਕੁਲ ਫ੍ਰੀ, ਕੁਛ ਖਰੀਦਣ ਦੀ ਲੋੜ ਨਹੀਂ। ਇੰਜ ਕਰੋ, ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ ਸਾਡਾ ਪੇਜ ਹੈ। ਇੰਸਟਾਗ੍ਰਾਮ ਤੇ ਮੈਸੇਜ ਕਰੋ ਤੇ ਪਹਿਲੀਆਂ 15 ਲੇਡੀਜ਼ ਜਿਹੜੀਆਂ ਮੈਸੇਜ ਕਰਨਗੀਆਂ ਤੁਹਾਨੂੰ ਪਾਓ ਭਾਜੀ ਸਬਜ਼ੀ ਮਾਰਕੀਟ ਵੱਲੋਂ ਬਿਲਕੁਲ ਮੁਫਤ, ਬਿਲਕੁਲ ਫ੍ਰੀ, ਇੱਕ ਵੀ ਡਾਲਰ ਲਾਉਣ ਦੀ ਲੋੜ ਨਹੀਂ, ਸਬਜ਼ੀ ਮਾਰਕੀਟ ਵੱਲੋਂ ਫ੍ਰੀ ਹੈ। ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਔਨ ਇੰਸਟਾਗ੍ਰਾਮ ਤੇ ਇਹਨਾਂ ਦੀ ਪਾਓ ਭਾਜੀ ਟਰਾਈ ਕਰੋ, ਤੁਸੀਂ ਆਪ ਕਹੋਗੇ ਨਵੀ ਵਾਹ ਬਈ ਵਾਹ, ਕਮਾਲ ਹੀ ਹੋ ਗਈ। ਤੇ ਅਗੇਨ ਇੰਸਟਾਗ੍ਰਾਮ ਪੇਜ ਹੈ PUNJABILEHRAN ਤੇ ਪਹਿਲੀਆਂ 15 ਲੇਡੀਜ਼ ਤੁਹਾਡੇ ਲਈ ਪਾਓ ਭਾਜੀ ਫ੍ਰੀ। ਠੀਕ ਹੈ ਸਰ ਜੀ,
4: ਥੋੜਾ 15 ਛੱਡੋ, ਕਹਿੰਦੇ 30 ਕਰ ਦੋ।
1: ਉਹ ਬੱਲੇ, ਤੁਹਾਡੇ 30 ਲੇਡੀਜ਼
4: ਜੀ,
1: ਚਲੋ ਲੱਭਦੇ ਆ 30 ਨੂੰ ਫਿਰ।
4: ਨਹੀਂ ਬਿਲਕੁਲ ਬਾਈ ਜੀ, ਆ ਰਹੇ ਆ ਸਾਰੇ ਆ ਰਹੇ ਆ ਇੱਥੇ, ਤੇ ਵਾਕਈ ਖਾਣਾ ਬੜਾ ਸ਼ਾਨਦਾਰ ਹੈ ਤੇ ਪ੍ਰਾਈਸਿੰਗ ਕੋਈ ਬੀਟ ਹੀ ਨਹੀਂ। 4 ਸਮੋਸੇ ਸਿਰਫ $1 ਦੇ ਵਿੱਚ, ਜੇ ਤੁਸੀਂ ਪਰੌਂਠੇ ਖਾਣੇ ਆ ਆਲੂ ਪਿਆਜ ਮੂਲੀ ਜਾਂ ਗੋਭੀ ਵਾਲੇ, ਸਿਰਫ $2.99 ਨੂੰ ਤੁਹਾਨੂੰ ਪਰੌਂਠੇ ਮਿਲ ਰਹੇ ਆ। ਪਕੌੜੇ ਲਓ, ਜੂਸ ਪੀਣਾ ਜੂਸ ਪੀਓ, ਜਲੇਬੀ, ਮੈਂ ਕਹਿੰਦਾ ਜੀ ਬਹੁਤ ਸਾਰੀ ਵਰਾਇਟੀ ਤੁਹਾਡੀ ਇੱਥੇ ਵੇਟ ਕਰ ਰਹੀ ਹੈ ਬੜੇ ਰੀਜਨੇਬਲ ਪ੍ਰਾਈਸਿੰਗ ਤੇ। ਗ੍ਰੈਂਡ ਓਪਨਿੰਗ ਸਬਜ਼ੀ ਮਾਰਕੀਟ ਦੀ 1650 ਵਿਲੀਅਮਸ ਪਾਰਕਵੇ ਤੇ ਤੁਸੀਂ ਆਓ, ਆਪਣੀ ਗੱਡੀ ਲਾਓ, ਪਾਰਕਿੰਗ ਬੇਸ਼ੁਮਾਰ ਹੈ, ਟੈਂਟ ਸਜਿਆ ਹੋਇਆ ਜਿੱਥੇ ਲਿਖਿਆ ਗ੍ਰੈਂਡ ਓਪਨਿੰਗ। ਚਾਹ, ਪਕੌੜੇ, ਜਲੇਬੀ ਤੇ ਮਿਠਿਆਈਆਂ, ਇਹ ਤੁਹਾਨੂੰ ਇਨ ਹਾਊਸ ਵੱਲੋਂ ਇੱਕ ਤੋਹਫਾ ਹੈ। ਆਓ, ਫੂਡ ਟਰਾਈ ਕਰੋ, ਇੰਜੋਏ ਕਰੋ ਤੇ ਹੱਲਾ ਸ਼ੇਰੀ ਜ਼ਰੂਰ ਦਿਓ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਨੂੰ। ਜੀ ਬਾਈ ਜੀ,
1: ਵੈਰੀ ਗੁੱਡ। ਸੋ ਜ਼ਰੂਰ 1650 ਵਿਲੀਅਮਸ ਪਾਰਕਵੇ ਤੇ ਪਹੁੰਚੋ, ਵਿਲੀਅਮਸ ਐਂਡ ਟੋਰਬਰਮ ਦਾ ਕੋਰਨਰ ਪੈਂਦਾ, ਤੁਸੀਂ ਆਓ ਤੇ ਜਿਹੜੀਆਂ ਡੀਲਾਂ ਨੇ ਉਹਨਾਂ ਦਾ ਵੀ ਫਾਇਦਾ ਲਓ। ਪਹਿਲੇ 5 ਜਾਣੇ ਜਿਹੜੇ ਜਾ ਰਹੇ ਆ ਤੁਹਾਨੂੰ ਮੱਛੀ £1 ਫ੍ਰੀ ਹੈ, ਮੱਛੀ ਦੇ ਪਕੌੜੇ ਜਿਹੜੇ ਪਹਿਲੇ 5 ਜਾਣੇ ਜਾ ਕੇ ਸਰਜੀਤ ਨੂੰ ਮਿਲਣਗੇ, ਵਿਲੀਅਮਸ ਪਾਰਕਵੇ ਟੋਰਬਰਮ ਦੇ ਬਿਲਕੁਲ ਤੁਸੀਂ ਨੇੜੇ ਤੇੜੇ ਹੋ, ਤਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ, ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਅਸੀਂ ਦਵਾ ਰਹੇ ਹਾਂ। ਅਤੇ ਬਾਕੀ ਜਲੇਬੀਆਂ ਵੀ £1 ਫ੍ਰੀ ਅਗਲੇ 5 ਨੂੰ, ਬਿਰਿਆਨੀ ਵੀ £1 ਫ੍ਰੀ ਅਗਲੇ 5 ਨੂੰ, ਬਸ ਤੁਸੀਂ ਚਲ ਜਾਓ, ਤੁਹਾਨੂੰ ਕੁਛ ਫ੍ਰੀ ਮਿਲ ਜੂਗਾ। ਠੀਕ ਹੈ, ਇੰਨਾ ਕੁ ਮੈਂ ਤੁਹਾਨੂੰ ਕਹੂੰਗਾ। ਤਾਂ ਤੁਸੀਂ ਸਬਜ਼ੀ ਮਾਰਕੀਟ 'ਤੇ ਜਾਣਾ 1650 ਵਿਲੀਅਮਸ ਪਾਰਕਵੇ, ਸਰਬਜੀਤ ਨੂੰ ਤੁਸੀਂ ਜਾ ਕੇ ਜ਼ਰੂਰ ਮਿਲੋ। ਬਹੁਤ ਸ਼ੁਕਰੀਆ ਸਰਬਜੀਤ, ਥੈਂਕ ਯੂ,
4: ਥੈਂਕ ਯੂ ਜੀ, ਥੈਂਕ ਯੂ।
1: ਓਕੇ, ਤੁਸੀਂ ਨਾ ਇੰਸਟਾਗ੍ਰਾਮ 'ਤੇ ਮੈਸੇਜ ਨਹੀਂ ਕਰ ਸਕਦੇ, ਉੱਥੇ ਵੀ ਕਰ ਦਿਓ, ਮੈਂ ਉਹਨਾਂ ਨੂੰ ਵੀ ਜ਼ਰੂਰ ਨੋਟ ਕਰ ਰਿਹਾ। ਮੈਨੂੰ ਕਾਲ ਕਰ ਲਓ ਯਾਰ ਸਟੂਡੀਓ, ਤੁਹਾਡਾ ਨੰਬਰ ਮੈਂ ਨੋਟ ਕਰਕੇ ਭੇਜ ਦਿੰਦਾ ਸਰਜੀਤ ਨੂੰ। ਜਿਹੜੇ ਪਹਿਲੇ 15 ਜਾਣੇ ਮੈਨੂੰ ਕਾਲ ਕਰਨਗੇ, ਤੁਹਾਨੂੰ ਪਾਓ ਭਾਜੀ ਫ੍ਰੀ ਹੈ। ਹੁਣੇ ਕਾਲ ਕਰ ਲਓ, ਲੇਡੀਜ਼ ਛੱਡੋ, ਜਿਹੜੇ ਵੀਰ ਨੇ ਉਹ ਵੀ, ਬਟ ਲੇਡੀਜ਼ ਦੀ ਪ੍ਰਾਇਓਰਟੀ ਹੈ। ਤੇ ਨੰਬਰ ਹੈ ਸਟੂਡੀਓ ਦਾ 9056733337, 9056733337 ਨੰਬਰ ਹੈ ਮੇਰਾ। ਹੁਣੇ ਕਰੋ ਫੋਨ ਜਲਦੀ ਯਾਰ, ਇਹਨੂੰ ਗਿਫਟ ਨੂੰ ਮਕਾਈਏ ਤੇ ਫਿਰ ਜਿਹੜੀ ਆਪਣੀ ਗੱਲਬਾਤ ਡਿਸਕਸ਼ਨ ਹੋ ਰਹੀ ਸੀ ਮੁੜ ਆਪਾਂ ਉਸ ਵੱਲ ਨੂੰ ਆਈਏ। ਨੰਬਰ ਹੈ ਆਪਣਾ 9056673337। ਤੇ ਕੋਈ ਨਾ, ਜਿਹੜੇ ਮੈਨੂੰ ਇੰਸਟਾਗ੍ਰਾਮ ਤੇ ਕਰ ਰਿਹਾ ਮੈਸੇਜ, ਤੁਹਾਨੂੰ ਵੀ ਮਿਲੂ ਜ਼ਰੂਰ। ਅਮਨ, ਗਗਨ, ਪ੍ਰਦੀਪ, ਮਿਨਹਾਲ, ਜਸਟ ਯੂ ਨੋ ਮੈਸੇਜ ਤੁਹਾਡੇ ਮੇਰੇ ਕੋਲ ਆ ਗਏ, ਤੁਹਾਨੂੰ ਪੱਕਾ ਤੁਹਾਨੂੰ ਪ੍ਰਾਇਓਰਟੀ ਹੈ। ਠੀਕ ਹੈ, ਸੋ ਬਾਕੀ ਮੈਨੂੰ ਸਟੂਡੀਓ 'ਚ ਫੋਨ ਕਰ ਲਓ 9056673337। ਤੇ 15 ਜਦੋਂ ਮੇਰੇ ਪੂਰੇ ਹੋ ਗਏ ਤੇ ਫਿਰ ਮੈਂ ਉਹਨਾਂ ਨੂੰ ਭੇਜ ਦੇਣਾ ਮੈਸੇਜ। ਊਸ਼ਾ ਜੀ ਤੁਹਾਡਾ ਵੀ ਆ ਗਿਆ, ਡੋਂਟ ਵਰੀ। ਸਟੂਡੀਓ ਦਾ ਨੰਬਰ 9056733337 ਆਪਣਾ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ PNJ ਰੈਨੋਵੇਸ਼ਨ ਦਾ, PNJ ਰੈਨੋ ਨੂੰ ਕਾਲ ਕਰੋ। ਜੇ ਤੁਹਾਡੀ ਦੇਖੋ ਰੈਨੋਵੇਸ਼ਨ ਹੋਣ ਵਾਲੀ ਹੈ, ਬੇਸਮੈਂਟ ਤਿਆਰ ਕਰਾਉਣੀ ਹੈ, ਜਾਂ ਤੁਸੀਂ ਕਿਹਨੇ ਨਵੀਂ ਯਾਰ ਅਸੀਂ ਵਾਸ਼ਰੂਮ ਰੈਡੀ ਕਰਾਉਣਾ, ਟਾਈਲਾਂ ਲਵਾਉਣੀਆਂ, ਡਰਾਈ ਵਾਲਿੰਗ ਕਰਾਉਣੀ ਹੈ, ਫਰੇਮਿੰਗ ਕਰਵਾਉਣੀ ਹੈ, ਕੰਮ ਕਰੋ, ਇੱਕ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਟੀਮ ਹੈ, ਬਹੁਤ ਵਧੀਆ ਕੰਪਨੀ ਹੈ। 4373180400, 4373180400, ਪ੍ਰਸ਼ਾਂਤ, ਫੁੱਲੀ ਇੰਸ਼ੋਰਡ ਟੀਮ, ਕੋਈ ਸ਼ੋਰਟਕੱਟ ਨਹੀਂ, ਟੌਪ ਦਾ ਕੰਮ। 4934, ਹੈਲੋ,
5: ਹੈਲੋ,
1: ਹਾਂਜੀ ਕਿਵੇਂ ਹੋ ਜੀ?
5: ਹਾਂਜੀ ਵਧੀਆ ਵਧੀਆ, ਤੁਸੀਂ ਕਿੱਦਾਂ?
1: ਵਧੀਆ ਜੀ, ਠੀਕ ਹੈ। ਤੁਹਾਡਾ ਨਾਮ ਕੀ ਹੈ?
5: ਰੁਪਿੰਦਰ ਸੰਧੂ।
1: ਰੁਪਿੰਦਰ, ਰੁਪਿੰਦਰ ਤੁਹਾਨੂੰ ਮੈਸੇਜ ਆਊਗਾ, ਠੀਕ ਹੈ?
5: ਓਕੇ, ਥੈਂਕ ਯੂ।
1: ਓਕੇ ਜੀ, ਨੋ ਪ੍ਰੋਬਲਮ। 6171, ਹੈਲੋ 6171, ਹਾਂਜੀ ਵੀਰੇ, ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ, ਤੁਹਾਡਾ ਨਾਮ ਕੀ ਹੈ?
6: ਰਾਜਵਿੰਦਰ ਸਿੰਘ ਜੀ।
1: ਰਾਜਵਿੰਦਰ ਸਿੰਘ, ਤੇ ਤੁਹਾਡੇ ਕੀ ਰਹਿਣਾ ਤੁਸੀਂ? ਫਿਸ਼
6: ਫਿਸ਼ ਲੈਣੀ? ਹਾਂਜੀ
1: ਫਿਸ਼ ਤਾਂ ਵੀਰੇ ਯਾਰ ਹੁਣ ਪਾਓ ਭਾਜੀ ਖਾਓ, ਫਿਸ਼ ਤਾਂ ਜੇ ਜਾਓਗੇ ਤਾਂ ਮਿਲੂਗੀ, ਚਲੇ ਜਾਓਗੇ ਤੁਹਾਨੂੰ ਦਵਾ ਦਾਂਗੇ, ਇਤਵਾਰ ਤੇ ਪਹੁੰਚ ਜਾਓ ਫਿਰ ਹੁਣੇ। ਕਿੱਥੇ ਕੁ ਨੇੜੇ ਤੇੜੇ
6: ਹੋ? ਜਾ ਰਹੀ ਨਾ ਨੂੰ ਕੇ ਜਾਊਂਗੀ, ਅੱਧੇ ਘੰਟੇ ਤੱਕ ਜਾਊਂਗੀ।
1: ਕੋਈ ਨਾ, ਅਸੀਂ ਉੱਥੇ ਹੀ ਆ, 9 ਵਜੇ ਤੱਕ ਤੁਸੀਂ ਨਾ ਚਲ ਜਾਇਓ, ਤੇ ਰਾਜਵਿੰਦਰ ਸਿੰਘ ਮੈਂ ਫਿਸ਼ ਲਿਖ ਲੈਣਾ, ਤੁਸੀਂ ਚਲ ਜਾਓ, ਤੁਹਾਨੂੰ ਫਿਸ਼ ਦੇ ਦਾਂਗੇ, ਠੀਕ ਹੈ?
6: ਠੀਕ ਹੈ ਜੀ, ਓਕੇ
1: ਓਕੇ, ਥੈਂਕ ਯੂ ਜੀ। 8205, ਹੈਲੋ।
7: ਹਾਂਜੀ ਰਵੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
7: ਵਧੀਆ, ਤੁਸੀਂ ਸੁਣਾਓ? ਵਧੀਆ ਭਾਈ, ਹੋਰ ਨਵੀਂ ਤਾਂ ਜੀ?
1: ਬਸ ਚੱਕੀ ਜਾਂਦੇ ਆ, ਫੱਟੇ
7: ਫੱਟੇ ਹੀ ਚੱਕਣੇ ਚਾਹੀਦੇ ਭਾਈ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
1: ਥੈਂਕ ਯੂ ਭਾਈ, ਥੈਂਕ ਯੂ। ਸ਼ੁਭ ਨਾਮ ਤੁਹਾਡਾ?
7: ਦਵਿੰਦਰ ਸਿੰਘ।

I'm not a man.

I'm not going to be able to do that.

I'm gonna chop me from the top.

सब काला तुझे अरिष्ट करे।

शनि वज्र पंच

सही साडी जिंदगी।

0: ਮੈਂ ਦਾਪ ਨਾਲ ਤੈਨੂੰ ਲੈਣ ਆਇਆ।
1: ਦਾਪ? ਪਹਿਲੀ ਪਹਿਲੀ ਵਾਰੀ ਮੈਨੂੰ ਸੋਹਣਾ ਲੈਣ ਆਇਆ। ਪਹਿਲੀ ਪਹਿਲੀ ਵਾਰੀ।

0: ਮੈਰੀਆਂ ਹੱਡੀਆਂ ਨਾ ਰੋਲ
1: ਨੀ ਤੂੰ ਦੂਰ ਦੂਜੀ ਦੂਜੀ ਵਾਰੀ ਮੈਨੂੰ ਸੱਤ ਲੈ ਆਈ ਦੂਜੀ ਦੂਜੀ ਵਾਰੀ ਮੈਨੂੰ ਸੱਤ ਲੈ ਆਈ।

0: ਕਾਕੀ ਸਿੱਧੀ ਨੀਯਤ ਨਾਲ ਆ ਤੇ
1: ਉਹਦੇ

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. Your destiny.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ 13 September 2026 ਦਿਨ ਐਤਵਾਰ ਜੀ ਆ ਗਿਆ ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ ਤੇ ਲੈ ਕੇ ਬਿਲਕੁਲ ਹਾਜ਼ਰ ਹੋਈ ਹਾਂ ਅੱਜ ਦਾ ਪ੍ਰੋਗਰਾਮ। ਸੋ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਓ ਸ਼ੁਰੂਆਤ ਕਰੀਏ ਤੇ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲਈਏ ਤੇ ਆਓ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

साहिब जी जैत सरे महला चौथा।

रतन नाम हर बसिया, गोर हाथ धरियो मेरा माथा।

0: वाहे गुरु जी का खालसा, वाहे गुरु जी के फतेह। जैत श्री। महला चौथा, घर पहला, चौपदे एक ओंकार। सतगुर प्रसाद मेरा हीर रतन नाम हर बसया, गुर हाथ धरयो मेरा माथा। जन्म जन्म के किल बिख दुख उतरे, गुर नाम दियो उरेन लाथा।
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਪਰਮਾਤਮਾ ਅੱਗੇ ਜੀ ਸਵੇਰੇ ਸਵੇਰੇ ਅਰਦਾਸ ਇਹੋ ਕਰੀਏ ਕਿ ਦਿਨ ਸਾਰਿਆਂ ਦਾ ਬਹੁਤ ਹੀ ਖੁਸ਼ਨੁਮਾ ਹੋਵੇ। ਸੋ ਖੁਸ਼ੀਆਂ ਭਰਿਆ ਅੱਜ ਦਾ ਦਿਨ ਹੋਵੇ ਜੀ, ਐਤਵਾਰ ਦਾ ਦਿਨ। ਸੋ ਜੋ ਐਕਸਾਈਟਮੈਂਟ ਹੈ, ਜੋ ਉਤਸ਼ਾਹ ਹੈ, ਜੋ ਵੀਕਐਂਡ ਦਾ, ਉਹ ਬਿਲਕੁਲ ਬਣਿਆ ਹੋਇਆ। ਅਤੇ ਫਿਰ ਹੌਲੀ ਹੌਲੀ ਚਲੋ ਫਿਕਰਾਂ ਸੋਮਵਾਰ ਦੇ ਦਿਨ ਦੀਆਂ ਪੈਂਦੀਆਂ ਨੇ, ਪਰ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਢੇਰ ਸਾਰੀਆਂ ਬੈਸਟ ਵਿਸ਼ਿਜ਼। ਸੋ ਅੱਛਾ ਮੌਸਮ ਹੈ ਜੀ, ਅੱਜ ਵੀ 21 ਡਿਗਰੀ ਫਿਲਹਾਲ ਦੇ ਟੈਂਪਰੇਚਰ ਨੇ। ਸੋ ਪਲੈਜ਼ੈਂਟ ਸਵੇਰੇ ਸਵੇਰੇ ਹੀ ਬਿਲਕੁਲ ਲੱਗ ਰਿਹਾ, ਜਿੱਥੇ ਹਲਕੀ ਫੁਲਕੀ ਬੱਦਲਵਾਈ ਅਤੇ ਹਜੇ ਸੂਰਜ ਚੜ੍ਹਨ ਨੂੰ ਕਾਫੀ ਸਮਾਂ ਹੈ। ਸੋ 6:55 'ਤੇ ਅੱਜ ਸੂਰਜ ਨੇ ਆਪਣੀ ਹਾਜ਼ਰੀ ਜੋ ਹੈ ਉਹ ਭਰਨੀ ਹੈ, ਅਤੇ ਉਸ ਤੋਂ ਬਾਅਦ ਦਿਨ ਭਰ ਜੋ ਮੌਸਮ ਹੈ, ਟੈਂਪਰੇਚਰ ਨੇ, ਉਹ 26 ਡਿਗਰੀ ਦੇ ਆਲੇ ਦੁਆਲੇ ਰਹਿਣਗੇ। ਸੋ ਕੁੱਲ ਮਿਲਾ ਕੇ ਅੱਛਾ ਦਿਨ ਮੌਸਮ ਪੱਖੋਂ। ਸ਼ਾਮ ਵੇਲੇ ਹੋ ਸਕਦਾ ਹੈ ਨਿੱਕੀ ਮੋਟੀ ਜੋ ਇੱਕ ਇਹ ਇੱਕ ਗੱਲ ਹੈ ਕਿ ਮੀਂਹ ਦੀ ਥੋੜ੍ਹੀ ਜਿਹੀ ਗੱਲ ਹੈ ਕਿ ਨਿੱਕੀ ਮੋਟੀ ਇਹ ਮੀਂਹ ਦੀ ਗੱਲ ਹੋਵੇਗੀ। 21 ਡਿਗਰੀ ਟੈਂਪਰੇਚਰ ਦੇ ਨਾਲ ਹੋ ਸਕਦਾ 7 ਤੋਂ ਬਾਅਦ ਮੀਂਹ ਵਰੇ, ਪਰ ਦਿਨ ਭਰ ਜੋ ਹੈ ਮੌਸਮ ਜੋ ਹੈ ਉਹ ਬਿਲਕੁਲ ਸਾਫ਼ ਰਹੇਗਾ। ਸੋ ਪੂਰੇ ਜੋ ਹਫ਼ਤੇ ਦਾ ਟੈਂਪਰੇਚਰ ਹੈ ਫਿਲਹਾਲ ਤਾਂ ਇਹੀ ਹੈ ਕਿ 20 ਡਿਗਰੀ ਤੋਂ ਉੱਤੇ ਹੀ ਰਹਿਣਾ ਹੈ। ਸੋ ਸੈਪਟੈਂਬਰ ਦਾ ਅਗਲਾ ਹਫ਼ਤਾ ਵੀ ਪਲੈਜ਼ੈਂਟ ਹੀ ਹੋਵੇਗਾ, ਪਰ ਮੀਂਹ ਦੀਆਂ ਕਿਣੀਆਂ ਜੋ ਨੇ ਉਹ ਪੂਰੇ ਹਫ਼ਤੇ ਵਰਦੀਆਂ ਰਹਿਣਗੀਆਂ। ਸੋ ਕਹਿ ਸਕਦੇ ਹਾਂ ਕਿ ਅੱਛਾ ਮੌਸਮ ਅੱਗੇ ਵੀ ਆਉਣਾ ਬਿਲਕੁਲ ਤੈਅ ਹੈ। ਸੋ 7:32 'ਤੇ ਜੀ ਅੱਜ ਦਾ ਸਨਸੈਟ ਹੈ। ਸੋ ਐਤਵਾਰ ਦਾ ਇਹ ਦਿਨ ਜੋ ਸ਼ੁਰੂ ਅਸੀਂ ਕਰ ਲਿਆ, ਅਤੇ ਸ਼ੁਰੂਆਤ ਜੋ ਹੈ ਉਸ ਪਰਮਾਤਮਾ ਦੇ ਨਾਂ ਤੋਂ ਹੋਈ ਹੈ, ਅਤੇ ਪਰਮਾਤਮਾ ਕਰੇ ਹਮੇਸ਼ਾ ਅਜਿਹਾ ਹੀ ਹੋਵੇ ਕਿ ਸ਼ੁਰੂਆਤ ਜੋ ਹੈ ਉਹ ਰੋਜ਼ਾਨਾ ਜੋ ਹੈ ਉਹ ਰੱਬ ਨੂੰ ਯਾਦ ਕਰਕੇ ਹੋਵੇ, ਅਤੇ ਫਿਰ ਦਿਨ ਨੇ ਤਾਂ ਫਿਰ ਵਧੀਆ ਹੋਣਾ ਹੀ ਹੈ। ਸੋ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਜੀ ਬਣੇ ਹੋਏ ਹੋ, ਅਤੇ ਨਾਲ ਹੀ ਤੁਹਾਨੂੰ ਮੈਂ ਦੱਸ ਦੇਵਾਂ ਜੀ, ਫੋਨ ਰਾਹੀਂ ਤੁਸੀਂ ਜੋ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਤੁਸੀਂ 416-477-2040 4164772040 ਇਹ ਨੰਬਰ ਹੈ, ਕੈਨੇਡਾ ਦੇ ਵਿੱਚ ਤੁਸੀਂ ਇਹ ਡਾਇਲ ਕਰ ਸਕਦੇ ਹੋ, ਅਤੇ ਨਾਲ ਹੀ US ਦੇ ਵਿੱਚ ਨੰਬਰ 641-741-0860 ਹੈ, 641-741-0860 ਇਹ ਨੰਬਰ US ਦੇ ਵਿੱਚ ਡਾਇਲ ਹੋ ਸਕਦਾ। ਅਤੇ ਤੁਸੀਂ ਨਾਲ ਹੀ ਸਾਡੀ ਜੋ ਪੰਜਾਬੀ ਲਹਿਰਾਂ ਦੀ ਐਪ ਹੈ, ਤੁਸੀਂ ਇਹ ਵੀ ਹਾਲੇ ਤੱਕ ਫੋਨ ਦੇ ਵਿੱਚ ਨਹੀਂ ਪਾਈ ਹੋਈ, ਅਤੇ ਤੁਸੀਂ ਬਿਲਕੁਲ ਡਾਊਨਲੋਡ ਕਰੋ ਤਾਂ ਜੋ ਕਿ ਤੁਸੀਂ ਪ੍ਰੋਗਰਾਮ ਨੂੰ ਰੋਜ਼ਾਨਾ ਹਰ ਦਿਨ ਜੋ ਹੈ ਇਹ ਕਿਤੇ ਵੀ ਬੈਠ ਕੇ, ਕਿਸੇ ਵੀ ਮੁਲਕ ਦੇ ਵਿੱਚ ਬੈਠ ਕੇ ਤੁਸੀਂ ਸੁਣ ਸਕੋ, ਮਾਣ ਸਕੋ। ਸੋ ਐਪ ਰਾਹੀਂ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਜੀ। ਸੋ ਜਿੱਥੇ ਹੌਲੀ ਹੌਲੀ ਸਵੇਰ ਦਾ ਆਗਾਜ਼ ਹੋਣਾ, ਹੌਲੀ ਹੌਲੀ ਦਿਨ ਜੋ ਨੇ ਉਹ ਚਲੋ ਕਹਿ ਸਕਦੇ ਹਾਂ ਕਿ ਚਾਨਣ ਪੱਖੋਂ ਜੀ ਛੋਟੇ ਹੁੰਦੇ ਜਾ ਰਹੇ ਨੇ, ਉੱਥੇ ਜੀ ਲੱਗਦਾ ਹੈ ਕਿ ਹੁਣ ਚਲੋ ਇਹ ਵੀ ਬਿਹਤਰ ਗੱਲ ਹੈ ਕਿ ਮੌਸਮ ਜੋ ਹੈ ਹਲੇ ਇੰਨੀ ਤਬਦੀਲੀ ਜੋ ਹੈ ਉਹ ਨਹੀਂ ਲੈ ਕੇ ਆ ਰਿਹਾ। ਸੋ ਉਮੀਦ ਕਰਦੇ ਹਾਂ ਸਪਟੈਂਬਰ ਦੇ ਵਿੱਚ ਤਾਂ ਚਲੋ ਸਾਨੂੰ ਚੰਗਾ ਮੌਸਮ ਹੀ ਮਿਲੇ, ਅਤੇ ਇਸ ਨੂੰ ਫਿਰ ਅਸੀਂ ਬਿਲਕੁਲ ਹੰਢਾਈਏ। ਸੋ ਸਮਾਂ 6:15 ਦਾ ਹੈ ਜੀ। ਆਓ ਇਸ ਵੇਲੇ ਸਰਵਣ ਕਰਦੇ ਹਾਂ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ।

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दिखी, उम्मीद कर रहा हूँ इस बार भी तुझे आशीर्वाद दोगी.
2: वे आ जा दो में नाल नचिए, नचिए बाहच बाहपा. वे आ जा दो में नाल नचिए.
0: For tickets, visit Ticketmaster. For information, call Singh Harjeet at 6474481000.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ. ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ. ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ. ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ. ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ. ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ. ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ. ਫੋਨ ਨੰਬਰ 416-811-5385. ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਜੀ ਮੁੜ ਕੇ ਸਵਾਗਤ ਮੈਂ ਰੁਪਿੰਦਰ ਕੌਰ ਤੁਹਾਡਾ ਬਿਲਕੁਲ ਪ੍ਰੋਗਰਾਮ ਦੇ ਵਿੱਚ ਕਰਦੀ ਹਾਂ। ਸੋ ਬਹੁਤ ਸਾਰੀਆਂ ਜੀ ਬੈਸਟ ਵਿਸ਼ਸ ਤੁਹਾਨੂੰ ਅੱਜ ਦੇ ਇਸ ਸਫ਼ਰ ਦੀਆਂ, ਅੱਜ ਦੇ ਇਸ ਦਿਨ ਦੀਆਂ। ਅਤੇ ਮੈਂ ਤੁਹਾਨੂੰ ਯਾਦ ਇਹ ਜ਼ਰੂਰ ਕਰਵਾ ਦੇਵਾਂ ਜੀ, ਅੱਜ 13 ਸਤੰਬਰ ਦਾ ਦਿਨ ਜੋ ਹੈ ਤੈਅ ਹੈ ਮਹਾਨ ਨਗਰ ਕੀਰਤਨ ਦੇ ਲਈ ਵੀ। ਸੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਵਸ ਨੂੰ ਇਹ ਸਮਰਪਿਤ ਹੈ। ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਤੁਸੀਂ ਪਹੁੰਚਣਾ ਹੈ। ਸੋ ਆਪਣੇ ਪਰਿਵਾਰ ਨੂੰ ਲੈ ਕੇ ਜ਼ਰੂਰ ਪਹੁੰਚੋ। ਗੁਰੂ ਸਾਹਿਬ ਦੇ ਘਰ ਦੀਆਂ ਖੁਸ਼ੀਆਂ ਤੁਸੀਂ ਜੀ ਜ਼ਰੂਰ ਪ੍ਰਾਪਤ ਕਰੋ। ਸੋ ਇੱਕ ਤਾਂ ਇਹ ਸੰਦੇਸ਼ ਹੈ ਅਤੇ ਦੂਸਰਾ ਅਗਲੇ ਐਤਵਾਰ 20 ਸਤੰਬਰ ਨੂੰ ਅੰਮ੍ਰਿਤ ਸੰਚਾਰ ਵੀ ਹੈ। ਸੋ ਇਸ ਬਾਰੇ ਤੁਸੀਂ ਗੁਰਦੁਆਰਾ ਸਾਹਿਬ ਜਦੋਂ ਹਾਜ਼ਰੀ ਭਰਨੀ ਹੈ ਤਾਂ ਤੁਸੀਂ ਪੂਰੀ ਜਾਣਕਾਰੀ ਜੀ ਜ਼ਰੂਰ ਲੈ ਸਕਦੇ ਹੋ। ਅਤੇ ਅੱਜ ਦਾ ਜੋ ਸਮਾਂ ਹੈ ਉਹ ਜ਼ਰੂਰ ਜੀ ਗੁਰਦੁਆਰੇ ਹੰਡਾਉਣਾ ਕੋਸ਼ਿਸ਼ ਚਲੋ ਅਸੀਂ ਜ਼ਰੂਰ ਕਰਦੇ ਰਹੀਏ। ਸੋ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਗੱਲ ਦਾ ਵੀ ਕਰ ਦੇਵਾਂ, ਤੁਸੀਂ ਅੱਛੇ ਕਾਰਪੈਂਟਰ ਹੋ, ਤੁਸੀਂ ਅੱਛਾ ਤਜਰਬਾ ਰੱਖਦੇ ਹੋ ਅਤੇ ਫਿਨਿਕਸ ਬਿਲਵਰਕ ਵਾਲੀ ਜੋ ਇਹ ਜੌਬ ਹੈ ਇਹ ਤੁਹਾਨੂੰ ਜ਼ਰੂਰ ਮਿਲ ਸਕਦੀ ਹੈ। ਸੋ ਇਹਨਾਂ ਨੂੰ ਤੁਸੀਂ ਫੋਨ ਕਰਨਾ, ਜੱਗ ਜੀ ਨੂੰ ਸੰਪਰਕ ਕਰ ਸਕਦੇ ਹੋ ਫਿਨਿਕਸ ਮਿਲਵਰਕ ਤੋਂ। ਨੰਬਰ 416-822-2239 ਹੈ, 416-822-2239 'ਤੇ ਜੀ ਫਿਨਿਕਸ ਮਿਲਵਰਕ ਨੂੰ ਸੰਪਰਕ ਜੋ ਨੇ ਇਹ ਜ਼ਰੂਰ ਹੋ ਸਕਦੇ ਨੇ। ਅਤੇ ਕੰਮ ਜੋ ਹੈ, ਕੰਮ ਦੀ ਜੋ ਲੋਕੇਸ਼ਨ ਹੋਵੇਗੀ ਇਹ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੋਣੀ ਹੈ ਜੀ ਫਿਨਿਕਸ ਮਿਲਵਰਕ ਦੀ। ਸੋ ਜ਼ਰੂਰ ਸੰਪਰਕ ਕਰੋ। ਅਤੇ ਜੇਕਰ ਤੁਸੀਂ ਅੱਛਾ ਤਜਰਬਾ ਰੱਖਦੇ ਹੋ ਕਾਰਪੈਂਟਰੀ ਦਾ, ਬੇਸ਼ੱਕ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਹੈ ਜਾਂ ਫਿਰ ਪਿੱਛੇ ਇੰਡੀਆ ਦਾ ਤੁਹਾਡਾ ਤਜਰਬਾ ਹੈ, ਤੁਸੀਂ ਇਹਨਾਂ ਨੂੰ ਸੰਪਰਕ ਜ਼ਰੂਰ ਜੀ ਕਰ ਸਕਦੇ ਹੋ। ਸੋ ਜੀ ਜਿੱਥੇ ਇਕੋਨਮੀ ਜੋ ਹੈ ਉਸਨੂੰ ਠੱਲ ਪਈ ਹੋਈ ਹੈ, ਜਿੱਥੇ ਲੱਗਦਾ ਕਿ ਹਰ ਚੀਜ਼ ਮਹਿੰਗੀ ਇੰਨੀ ਦਿਨੀ ਹੋ ਗਈ ਹੈ, ਅਤੇ ਉੱਥੇ ਟ੍ਰੇਡ ਡੀਲ ਦੀ ਗੱਲ ਜੇਕਰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਮੂੰਹੋਂ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਕੈਨੇਡਾ ਦੇ ਨਾਲ ਜਲਦ ਕੋਈ ਨਾ ਕੋਈ ਟ੍ਰੇਡ ਡੀਲ ਬਣਾਵਾਂਗੇ। ਸੋ ਇੱਕ ਜਰਨਲਿਸਟ ਨੇ ਜਦੋਂ ਉਹਨਾਂ ਨੂੰ ਇਹ ਸਵਾਲ ਜੋ ਕੀਤਾ ਉਹ ਕੁਸਮਾ ਦੇ ਰਿਗਾਰਡਿੰਗ ਕੀਤਾ, ਜਿੱਥੇ ਕੈਨੇਡਾ US ਮੈਕਸੀਕੋ ਟ੍ਰੇਡ ਐਗਰੀਮੈਂਟ ਕਸਮਾ। ਸੋ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਿਡਰ ਕਰ ਰਹੇ ਹੋ ਕਿ ਤੁਸੀਂ ਆਪਣਾ ਨਾਂ ਜੋ ਹੈ ਹੁਣ ਇਸ ਐਗਰੀਮੈਂਟ ਤੋਂ, ਤਿੰਨ ਮੁਲਕਾਂ ਦੇ ਐਗਰੀਮੈਂਟ ਤੋਂ ਹਟਾ ਦੋਗੇ। ਸੋ ਲੱਗਦਾ ਤਾਂ ਫਿਲਹਾਲ ਨਹੀਂ, ਜਿੱਦਾਂ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਕੋਈ ਨਾ ਕੋਈ ਟ੍ਰੇਡ ਡੀਲ ਜੋ ਹੈ ਇਹ ਅਸੀਂ ਕੈਨੇਡਾ ਦੇ ਨਾਲ ਕਰਾਂਗੇ, ਪਰ ਐਟੀਟਿਊਡ ਜੋ ਹੈ ਫਿਰ ਵੀ ਉਹੀ ਵਾਲਾ, ਜਿੱਥੇ ਉਹਨਾਂ ਕਿਹਾ ਕਿ ਸਾਨੂੰ ਕੈਨੇਡਾ ਦੇ ਪ੍ਰੋਡਕਟ ਨਹੀਂ ਚਾਹੀਦੇ, ਉਹਨਾਂ ਨੂੰ ਸਾਡੇ ਪ੍ਰੋਡਕਟ ਚਾਹੀਦੇ ਨੇ। ਸੋ ਉਹਨਾਂ ਨੂੰ ਆਪਣਾ ਬਿਜ਼ਨਸ ਜੋ ਹੈ ਉਹ ਸਾਡੇ ਨਾਲ ਤੋਰਨਾ ਹੈ। ਸੋ ਲੋੜ ਉਹਨਾਂ ਨੇ ਹਲੇ ਵੀ ਕੈਨੇਡਾ ਦੀ ਹੀ ਦੱਸੀ, ਹਾਲਾਂਕਿ ਜੋ US ਸੈਂਸਰ ਬਿਊਰੋ ਹੈ ਉਸ ਦੇ ਡੇਟਾ ਦੇ ਅਕੋਰਡਿੰਗ ਜੇਕਰ ਅਸੀਂ ਵੇਖੀਏ ਤਾਂ ਕੈਨੇਡਾ ਨੇ ਜੋ ਐਕਸਪੋਰਟ ਕੀਤਾ ਜੋ $382 ਬਿਲੀਅਨ US ਡੋਲਰ ਜੋ 2025 ਦੇ ਵਿੱਚ US ਤੋਂ, ਅਤੇ ਇੰਪੋਰਟ ਕੀਤਾ $334 ਬਿਲੀਅਨ। ਸੋ ਜੋ ਰਿਪੋਰਟ ਹੈ ਇੱਕ ਜੋ ਦੋਵਾਂ ਮੁਲਕਾਂ ਦੀ 2024 ਦੀ ਹੈ ਉਸ ਦੇ ਵਿੱਚ ਕੈਨੇਡਾ US ਦਾ ਦੂਸਰਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਮੈਕਸੀਕੋ ਤੋਂ ਬਾਅਦ। ਅਤੇ ਜੋ ਹੁਣ ਇਹ ਡੇਟਾ ਕਹਿੰਦਾ ਇਹ ਤਾਂ ਫਿਰ ਕਹਿੰਦਾ ਕਿ US ਨੂੰ ਵੀ ਬਿਲਕੁਲ ਪੂਰੀ ਲੋੜ ਹੈ। ਸੋ ਕੈਨੇਡਾ US ਅਤੇ ਮੈਕਸੀਕੋ ਬਹੁਤ ਸਾਰੀਆਂ ਟ੍ਰੇਡ ਨੈਗੋਸੀਏਸ਼ਨਸ ਦੇ ਵਿਚਕਾਰ ਫਿਲਹਾਲ ਨੇ, ਅਤੇ ਹਾਲਾਂਕਿ ਕਸਮਾ ਜੋ ਹੈ ਇਸ ਦਾ ਜੋ ਰੈਗੂਲਰ ਰਿਵਿਊ ਹੈ ਉਹ ਸਮਰ ਦੇ ਵਿੱਚ ਜ਼ਰੂਰ ਹੋਣਾ ਸੀ ਪਰ US ਨੇ ਇਸ ਰਿਨਿਊ ਨੂੰ ਨਹੀਂ ਕੀਤਾ। ਸੋ ਹਾਲਾਂਕਿ ਤਿੰਨੋਂ ਜੋ ਮੁਲਕ ਨੇ ਆਪਣੇ ਐਨੂਅਲ ਸਰਵੇਸ ਦੇ ਵਿੱਚ ਉਹਨਾਂ ਨੇ ਪਾਰਟੀਸਿਪੇਟ ਬਿਲਕੁਲ ਕੀਤਾ, ਪਰ ਹੁਣ ਦੇਖਦੇ ਹਾਂ ਕਿ ਚਲੋ ਹੁਣ ਫਿਲਹਾਲ ਤਾਂ ਜੋ ਟੈਰਿਫ ਲੱਗੇ ਨੇ ਅਤੇ ਫਿਰ ਜੋ ਕਾਊਂਟਰ ਟੈਰਿਫਸ ਜੋ ਨੇ ਉਹ ਕੈਨੇਡਾ ਵੱਲੋਂ ਵੀ ਰਿਟੈਲਿਟੀ ਟੈਰਿਫਸ ਜੋ ਨੇ ਉਹ ਲੱਗੇ ਨੇ, ਉਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਅੱਗੇ ਕੋਈ ਨਾ ਕੋਈ ਜੋ ਸਕੋਪ ਜੋ ਹੈ ਉਹ ਲੱਗਦਾ ਕਿ ਨਹੀਂ ਲੱਗਦਾ। ਪਰ ਜੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਗੱਲਾਂ ਤੋਂ ਲੱਗਦਾ ਕਿ ਇੰਟਰਸਟਿਡ ਤਾਂ ਇਹ ਕੋਈ ਨਾ ਕੋਈ ਡੀਲ ਕਰਨ ਦੇ ਵਿੱਚ ਉਹ ਜ਼ਰੂਰ ਨੇ। ਚਲੋ ਫਿਰ ਇਸ ਗੱਲ ਨੂੰ ਆਉਣ ਵਾਲਾ ਸਮਾਂ ਜੋ ਹੈ ਉਹ ਜ਼ਰੂਰ ਥੋੜ੍ਹਾ ਡਿਸਕ੍ਰਾਈਬ ਕਰੇਗਾ। ਅਤੇ ਦੂਸਰੇ ਪਾਸੇ ਜਿੱਥੇ ਗੱਲ ਐਲਬਰਟਾ ਦੇ ਜੋ ਪ੍ਰੀਮੀਅਰ ਨੇ ਡੈਨੀਅਲ ਸਮਿਥ ਜੋ ਨੇ ਉਹ ਕਹਿੰਦੇ ਨੇ ਕਿ ਸਰਕਾਰ ਉਹਨਾਂ ਦੀ
जो कोई नवी क्राउन कॉरपोरेशन तां हले फिलहाल नहीं लॉन्च कर रही कि नेचुरल गैस पाइपलाइंस प्रोविंस दे विच बन सकन। सो उन्होंने अपने जो रेडियो प्रोग्राम ते वो आउंदे ने योर प्रोविंस योर प्रीमियर, उत्थे उन्होंने इस गल दा जो थोड़ा जिक्र कीता, क्योंकि इस तो पहला एक लीक्ड रिपोर्ट सी स्मिथ दे कैबिनेट ते, जिथे उन्हां सिगा कि प्रोविंस जो है वो लेजिसलेशन दे नाल जो ये काम अगे तोर रहा है, ते दो क्राउन कॉरपोरेशंस जो है वो बना रहे हैं तां जो कि नवी नेचुरल गैस ट्रांसमिशन लाइन जो है ये चलाई जा सके ऑयल प्रोडक्शन दी डिमांड दे लई। आर्टिफिशियल इंटेलिजेंस दे डेटा सेंटर्स जो चाहते ने कि अल्बर्टा दे विच खुलन, सो उस नू किन्नी पावर दी रिक्वायरमेंट है उस नू पूरा करन दे लई। हालांकि अपने जो इस रेडियो प्रोग्राम दे विच उन्होंने इस गल दी पुष्टि कीती है कि अजिहा नहीं है कि कोई नवी क्राउन कॉरपोरेशन जो है वो अल्बर्टा बनावेगा, पर हालांकि काम जो है वो पूरा चल रहा है कि अल्बर्टा नू एक आइडल लोकेशन जो है वो AI डेटा सेंटर्स लिए बना सके, ते जो नवी नेचुरल गैस ट्रांसमिशन लाइन है इसका काम जो है वो शुरू कर सके। सो जेकर क्राउन कॉरपोरेशन की गल करिए तां फिर इस दे विच जो खर्चा होना है वो 53.9 मिलियन डॉलर तो लैके 162.6 मिलियन डॉलर दे विचकार हो सकता है। ते नवी जो गैस लाइन पाइपलाइन जो है उहदा भी प्राइस जो है फिर अगे बिलियनस दे विच होना है। सो देखते हाँ कि हुण इह जो रिपोर्ट लीक हुई है कि इह गल ठीक सी या फिर, हालांकि चलो प्रीमियर ने आप ही इस गल दी पुष्टि कीती है कि अजिही कोई नवी क्राउन कॉरपोरेशन उहो नहीं बनाउणगे। हालांकि जो नोवा गैस ट्रांसमिशन लिमिटेड है उसकी रिपोर्ट जो है वो कहती है कि जो अल्बर्टा दी यह नेचुरल गैस पाइपलाइन सिस्टम है ये फुल कैपेसिटी दे विच 2029 दे विच जरूर काम करेगी। सो देखते हैं कि यह काम जो है वो कदों पूरा हुंदा है। सो AI डेटा सेंटर्स नू लैके भी हुण ये काम जो है वो प्रोविंस दे लई एक प्रायोरिटी ते है, क्योंकि वो चाहते ने कि यह किसी होर जो प्रोविंस दे विच यह काम जो है वो ना जावे। सो जी मैं थानू इस गल का भी जरूर जो है बिल्कुल एक संदेश दे देव जी। गल है इंश्योरेंस की, गल है थोड़े ट्रकिंग वाले जो साढ़े वीर भैन ने उन्होंने जी ट्रक इंश्योरेंस की, इस दे नाल ऑटो इंश्योरेंस तुसी अपने कार लई लेना चाहते हो, घर लई इंश्योरेंस लैनी है, बिजनेस की इंश्योरेंस लैनी है, तो तुसी जी मैंडी गिल जी नू जरूर संपर्क करना, क्योंकि इना दी जो महारत है इना सर्विसेज दे विच ही है। स्पेशल फोकस जो है ये ट्रकिंग इंश्योरेंस दे ही रखते ने। सो ओनर ऑपरेटर्स फ्लीट ओनर्स इना दे लई अच्छे प्लान्स इना दे कोल ने। सो तुसी मैंडी गिल जी दा एबल इंश्योरेंस तो नंबर तुसी ए जरूर नोट कर लो, नंबर 647-929-95-09 6479-929-95-09 647-929-95-09 जी यह नंबर जो है ये मैंडी गिल जी दे लई है। ते इस दे नाल ही नंबर 647-883-1899 6478831899 जो यह नंबर है ये भी जी मैंडी गिल जी दे लई ही है, ते तुसी ये नंबर जो है जरूर नोट करना। सो इस दे नाल ही, क्योंकि गल चलो ऑटो इंश्योरेंस दी तुरी है, ते एक खबर भी मैं थोड़े कन्नी जरूर पा देवां, जिथे चलो असी जो स्पॉन्सर्स दा संदेश थानू दिन्ने आ ते ये पूरा वेरीफाइड हुंदा, ते तुसी भरोसा जो है जिवें साडे ते रखदे हो साडे स्पॉन्सर्स ते रखदे हो, पर कई किस्से अजिहे भी हुंदे ने जिथे थानू पहलां पड़ताल करनी जरूर पैंदी है। सो इहे एक केस जो है यह मिसी सागा का एक व्यक्ति जिस कोल चलो
ਲਾਇਸੈਂਸੀ ਇੰਸ਼ੋਰੈਂਸ ਦਾ ਅਤੇ ਕਾਫੀ ਇੰਸ਼ੋਰੈਂਸ ਬ੍ਰੋਕਰੇਜਸ ਦੇ ਨਾਲ ਕੰਮ ਕਰਦਾ ਸੀ। ਪਰ ਇਸ ਬੰਦੇ ਨੇ ਜੋ ਆਟੋ ਇੰਸ਼ੋਰੈਂਸ ਪੋਲਿਸੀਜ਼ 'ਚੋਂ ਨੇ ਉਹਨਾਂ ਦਾ ਫਰੋਡ ਕੀਤਾ ਅਤੇ ਕਿਸੇ ਇੱਕ ਵਿਅਕਤੀ ਨਾਲ ਨਹੀਂ, ਕਿਸੇ ਇੱਕ ਕੇਸ ਨਾਲ ਨਹੀਂ, ਪਰ ਅਪ੍ਰੈਲ 2024 ਤੋਂ ਲੈ ਕੇ ਅਗਸਤ 2026 ਤੱਕ ਜੋ ਇਹ ਸਮਾਂ ਸੀ, ਇਸ ਦੇ ਵਿੱਚ ਜੋ ਲੋਕਾਂ ਨੂੰ ਪੋਲਿਸੀਜ਼ ਇਸਨੇ ਵੇਚੀਆਂ ਉਸ ਦੇ ਵਿੱਚ ਗਲਤ ਪਰੂਫ ਆਫ ਇੰਸ਼ੋਰੈਂਸ ਡਾਕੂਮੈਂਟਸ ਦਿੱਤੇ ਅਤੇ ਉਹਨਾਂ ਤੋਂ ਹਜ਼ਾਰਾਂ ਡਾਲਰਸ ਜੋ ਨੇ ਉਹ ਠੱਗੇ। ਸੋ 15 ਅਜਿਹੇ ਇੰਸੀਡੈਂਟ ਜੋ ਨੇ ਇਸ ਜੋ ਵਿਅਕਤੀ ਦੀ ਜੋ ਫਰੋਡ ਇਸਨੇ ਜੋ ਆਟੋ ਇੰਸ਼ੋਰੈਂਸ ਦੇ ਵਿੱਚ ਕੀਤੀ। ਸੋ ਜੋ ਵਿਕਟਿਮ ਸੀਗੇ ਜਿਨ੍ਹਾਂ ਨਾਲ ਇਹ ਧੋਖਾ ਹੋਇਆ ਉਹਨਾਂ ਨੇ ਜੋ ਪੂਰਾ ਹਿਸਾਬ ਮਿਲਾ ਕੇ ਜੇ ਗੱਲ ਕਰੀਏ ਸੋ 10,000 ਤੋਂ ਵੀ ਵੱਧ ਜੋ ਨੁਕਸਾਨ ਜੋ ਹੈ ਇਹਨਾਂ 15 ਇੰਸੀਡੈਂਟਸ ਦੇ ਵਿੱਚ ਜੋ ਵਿਕਟਿਮ ਸੀਗੇ ਉਹਨਾਂ ਨੇ ਝੱਲਿਆ। ਸੋ ਅਰੈਸਟ ਇਸ ਨੂੰ ਫਿਰ ਕਰ ਲਿਆ ਗਿਆ। ਸੋ 25 ਸਾਲਾ ਇਹ ਮੁਹੰਮਦ ਰਹੀਮ ਨਾਂ ਦਾ ਇਹ ਵਿਅਕਤੀ ਅਤੇ ਫਰੋਡ ਦੇ ਜੋ ਚਾਰਜਸ ਜੋ ਨੇ ਇਸ 'ਤੇ ਲੱਗ ਚੁੱਕੇ ਨੇ ਅਤੇ ਥੋੜ੍ਹਾ ਇਹਨਾਂ ਖਬਰਾਂ ਨੂੰ ਦੇਖ ਕੇ ਜੀ ਲੋੜ ਪੈਂਦੀ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣ ਦੀ ਕਿ ਫਰੋਡ ਜੋ ਹੈ ਉਹ ਪੈਰ ਪੈਰ 'ਤੇ ਕਿਤੇ ਵੀ ਫਿਰ ਅੱਜ ਦੀ ਡੇਟ ਦੇ ਵਿੱਚ ਹੋ ਸਕਦਾ। ਸੋ ਇਹ ਨਹੀਂ ਕਿ ਸਾਨੂੰ ਫਿਰ ਕੋਈ ਕਾਲ ਆਉਣੀ ਹੈ ਅਤੇ ਉਹ ਕਾਲਰ ਨੇ ਬੈਂਕ 'ਚੋਂ ਪੈਸੇ ਕਢਾਉਣ ਨੂੰ ਮੰਗਣੇ ਅਤੇ ਉਹੀ ਫਰੋਡ ਹੋਏਗਾ, ਪਰ ਫਰੋਡ ਨੋਰਮਲ ਸਰਵਿਸਿਜ਼ ਦੇ ਵਿੱਚ ਵੀ ਹੁੰਦਾ। ਸੋ ਥੋੜ੍ਹਾ ਕੇਅਰਫੁਲ ਹੋ ਕੇ ਥੋੜ੍ਹਾ ਧਿਆਨ ਇਸ ਗੱਲ ਵੱਲ ਦੇ ਕੇ ਵੀ ਸਾਨੂੰ ਜ਼ਰੂਰ ਚੱਲਣਾ ਚਾਹੀਦਾ ਤਾਂ ਜੋ ਕਿ ਜੋ ਫਿਰ ਸਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਉਸ ਨੂੰ ਕੋਈ ਅਜਿਹਾ ਹੀ ਫਰੋਡ ਕਰਕੇ ਨਾ ਲੈ ਜਾਵੇ। ਸੋ ਇਹ ਜੋ ਇੱਕ ਕਿੱਸਾ ਜੋ ਹੈ ਜੋ ਫਿਲਹਾਲ ਇਹ ਖਬਰ ਜੋ ਸਾਹਮਣੇ ਆਈ ਹੈ ਇਹ ਮਿਸੀਸਾਗਾ ਸ਼ਹਿਰ ਦੀ ਹੈ। ਸੋ ਜੀ ਮੈਂ ਨਾਲ ਹੀ ਗੱਲ ਤੁਹਾਨੂੰ ਜ਼ਰੂਰ ਇਹ ਵੀ ਨੋਟ ਕਰਵਾ ਦੇਵਾਂ ਜੀ, ਜਿੱਥੇ ਐਚ ਕੇ ਮੂਵਰਸ ਨੰਬਰ 416-524-6704 'ਤੇ ਤੁਸੀਂ ਐਚ ਕੇ ਮੂਵਰਸ ਨੂੰ ਕੋਂਟੈਕਟ ਕਰ ਸਕਦੇ ਹੋ। ਇਹ ਅਵੇਲੇਬਲ ਨੇ। ਸੋ ਤੁਸੀਂ ਮੂਵ ਹੋਣਾ, ਘਰ ਆਪਣਾ ਸ਼ਿਫਟ ਕਰਨਾ, ਸਮਾਨ ਫਿਰ ਹੌਲੀ ਹੌਲੀ ਕਿੰਨਾ ਹੀ ਹੋ ਜਾਂਦਾ ਅਤੇ ਆਪ ਫਿਰ ਜੇਕਰ ਇਕੱਠਾ ਕਰਨ ਲੱਗੀਏ, ਜੇਕਰ ਸਾਂਭ ਸੰਭਾਲ ਕਰੀਏ ਤਾਂ ਫਿਰ ਮੁਸ਼ਕਿਲ ਹੁੰਦੀ ਹੈ, ਡਰ ਲੱਗਦਾ ਕਿ ਕੋਈ ਚੀਜ਼ ਟੁੱਟ ਹੀ ਨਾ ਜਾਵੇ। ਸੋ ਤੁਸੀਂ ਇਹ ਸਾਰੀ ਫਿਕਰ ਜੋ ਹੈ ਇਹ ਐਚ ਕੇ ਮੂਵਰਸ ਨੂੰ ਦੇ ਦੇਣੀ ਹੈ ਤਾਂ ਜੋ ਕਿ ਤੁਸੀਂ ਫਰੀ ਮਾਇੰਡ ਦੇ ਨਾਲ ਤੁਸੀਂ ਨਵੀਂ ਥਾਂ 'ਤੇ ਮੂਵ ਹੋ ਸਕੋ। ਸੋ ਪ੍ਰੋਪਰ ਜੋ ਪਲੈਨਿੰਗ ਦੇ ਨਾਲ ਇਹ ਪ੍ਰੋਪਰ ਪ੍ਰੋਫੈਸ਼ਨਲੀ ਆਪਣਾ ਜੋ ਕੰਮ ਕਰਦੇ ਨੇ, ਪ੍ਰੋਪਰ ਤੁਹਾਡਾ ਸਾਰਾ ਸਮਾਨ ਪੈਕ ਕਰਨਗੇ, ਸੇਫਲੀ ਪੈਕ ਕਰਨਗੇ ਅਤੇ ਪੂਰੀ ਸੰਭਾਲ ਦੇ ਨਾਲ ਜੀ ਆਪਣੇ ਟਰੱਕਸ ਦੇ ਵਿੱਚ ਲੈ ਕੇ ਜਾਣਗੇ। ਸੋ ਨਾਲ ਹੀ ਜੇਕਰ ਤੁਸੀਂ ਕਿਤੇ ਦੂਰ ਪ੍ਰੋਵਿੰਸ ਦੇ ਵਿੱਚ ਮੂਵ ਹੋ ਰਹੇ ਹੋ ਅਤੇ ਫਿਰ ਕਈ ਵਾਰੀ ਹੁੰਦਾ ਕਿ ਕਾਰ ਵੀ ਨਾਲ ਹੀ ਲੈ ਕੇ ਚੱਲੀਏ ਅਤੇ ਫਿਰ ਕਾਰਾਂ ਵੀ ਤੁਸੀਂ ਆਪਣੇ ਮੂਵਿੰਗ ਟਰੱਕਸ ਜੋ ਇਹਨਾਂ ਦੇ ਨੇ ਉਸ ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਨੰਬਰ 416-524-6704-4164-6704 'ਤੇ ਜੀ ਤੁਸੀਂ ਹਰਮਿੰਦਰ ਜੀ ਨੂੰ ਆਪਣੀ ਕਾਲ ਜੋ ਹੈ ਇਹ ਜ਼ਰੂਰ ਕਰਨੀ ਹੈ ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਬਿਲਕੁਲ ਵੀ ਦੇਣਾ ਨਹੀਂ ਭੁੱਲਣਾ ਜੀ। ਨੰਬਰ 416-524-6704 ਨੰਬਰ ਜੋ ਹੈ ਐਚ ਕੇ ਮੂਵਰਸ ਦੇ ਲਈ ਤੁਸੀਂ ਜ਼ਰੂਰ ਨੋਟ ਰੱਖਣਾ ਜੀ। ਸੋ ਜੀ ਪਿਆਰਾ ਜਿਹਾ ਗੀਤ ਜੋ ਸਵੇਰ ਵੇਲੇ ਖਾਸ ਸੁਣ ਕੇ ਬਹੁਤ ਆਨੰਦ ਮਨ ਨੂੰ ਆਉਂਦਾ ਜੀ, ਇਹ ਗੀਤ ਸੁਣ ਲਈਏ ਅਤੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜ਼ਰੂਰ ਬਣੇ ਰਹਿਣਾ।

0: ਰੱਖਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1499-1498-1498-1498 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io 289-982-9597 289-982-9597 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
1: Wow, what a fresh green vegetables and fruits, lower grocery prices and tasty thali. Main kitni dream ta nahi dekh rahe
2: hain. Nahi ji, tusi

0: ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ ਫਰੈਸ਼ਲੀ ਪ੍ਰੋਡਿਊਸਡ ਆਈਟਮਸ ਡੇਲੀ ਹਾਊਸ ਹੋਲਡ ਆਈਟਮਸ ਕਾਫੀ ਕਿਫਾਇਤੀ ਕੀਮਤਾਂ ਵਿੱਚ ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ ਤੇ ਨਾਲ ਹੀ ਤੰਦੂਰੀ ਟਿੱਕੇ ਚਿਲੀ ਚਿਕਨ ਸਪੈਸ਼ਲ ਕਰੀਜ਼ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ ਇੰਡੀਅਨ ਫੂਡ ਲੈਂਡ 1201 ਬ੍ਰਿਟਾਨੀਆ ਰੋਡ ਵੈਸਟ ਮਿਸਿਸਾਗਾ 45 ਡਸਟ ਡਰਾਈਵ ਐਂਡ 15 ਫੈਂਟੋਵੇ ਬ੍ਰੈਮਟਨ 905-456-9900
1: ਫਿਰ ਤੋਂ ਸਵਾਗਤ ਹੈ ਜੀ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ AM 530 ਤੇ ਬਣੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਤੇ ਮੇਜ਼ਬਾਨ ਰੁਪਿੰਦਰ ਕੌਰ ਤੇ ਮੇਰੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਜੁੜੇ ਹੋਏ ਹੋ ਜੀ 8 ਵਜੇ ਤੱਕ ਸਾਡਾ ਤੁਹਾਡਾ ਜੋ ਸਮਾਂ ਹੈ ਬਿਲਕੁਲ ਤੈਅ ਹੈ AM 530 ਤੇ ਉਮੀਦ ਕਰਦੇ ਹਾਂ ਜੋ ਹੌਲੀ ਹੌਲੀ ਜੋ ਰੋਸ਼ਨੀ ਦੇ ਨਾਲ ਜੋ ਚਾਨਣ ਹੋ ਰਿਹਾ ਜੋ ਇੱਕ ਨਵੀਂ ਸਵੇਰ ਹੈ ਅਤੇ ਉਸ ਪਰਮਾਤਮਾ ਦਾ ਬਹੁਤ ਸਾਰਾ ਸ਼ੁਕਰਾਨਾ ਕਿ ਇਹ ਸਵੇਰ ਜੋ ਹੈ ਸਾਨੂੰ ਵੇਖਣ ਨੂੰ ਮਿਲੀ ਹੈ ਸਾਨੂੰ ਇਸ ਮੇਰ ਜੋ ਹੈ ਉਹ ਜੀਣ ਨੂੰ ਮਿਲੀ ਹੈ ਅਤੇ ਬਹੁਤ ਸਾਰੇ ਮੌਕੇ ਜੋ ਨੇ ਫਿਰ ਅੱਜ ਦੇ ਦਿਨ ਦੇ ਨਾਲ ਵੀ ਸ਼ੁਰੂ ਹੁੰਦੇ ਨੇ ਕਿਉਂਕਿ ਸਵੇਰ ਵੇਖਣ ਨੂੰ ਮਿਲੀ ਹੈ ਪਹਿਲਾਂ ਤਾਂ ਇਹੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਹਰ ਕਿਸੇ ਨੂੰ ਨਵਾਂ ਦਿਨ ਜੋ ਹੈ ਉਹ ਵੇਖਣ ਦਾ ਮੌਕਾ ਜੋ ਹੈ ਉਹ ਦੁਨੀਆ 'ਤੇ ਸ਼ਾਇਦ ਨਹੀਂ ਮਿਲਦਾ ਸੋ ਸਾਨੂੰ ਇਹ ਮੌਕਾ ਮਿਲਿਆ ਸਾਡੇ ਆਪਣਿਆਂ ਨੂੰ ਇਹ ਮੌਕਾ ਮਿਲਿਆ ਅਤੇ ਇਸ ਗੱਲ ਦਾ ਬਹੁਤ ਵੱਡਾ ਸ਼ੁਕਰਾਨਾ ਜੋ ਉਸ ਪਰਮਾਤਮਾ ਦਾ ਬਿਲਕੁਲ ਕਰਨਾ ਜੋ ਹੈ ਉਹ ਫਿਲਹਾਲ ਬਣਦਾ ਸੋ ਹੌਲੀ ਹੌਲੀ ਦਿਨ ਚੜ ਰਿਹਾ ਜੀ ਅਤੇ ਦਿਨ ਜੋ ਚੜ ਰਿਹਾ ਅੱਜ ਥੋੜ੍ਹਾ ਜੋ ਕੰਮ ਜੋ ਹੈ ਉਹ ਬੱਦਲਾਂ ਵਾਲੇ ਪਾਸੇ ਹੀ ਸਵੇਰ ਵੇਲੇ ਹੈ ਚਲੋ ਉਮੀਦ ਕਰਦੇ ਹਾਂ ਕਿ ਦਿਨ ਭਰ ਤਾਂ ਸੂਰਜ ਦੀਆਂ ਕਿਰਨਾਂ ਦੇ ਨਾਲ ਧੁੱਪ ਦੇ ਨਾਲ ਦਿਨ ਜੋ ਹੈ ਉਹ ਜ਼ਰੂਰ ਸ਼ਿੰਗਾਰਿਆ ਹੋਣਾ ਕਿਉਂਕਿ ਦਿਨ ਜਦੋਂ ਧੁੱਪ ਨਾਲ ਹੋਵੇ ਮੇਰੇ ਖਿਆਲ ਉਦੋਂ ਪੋਜ਼ਿਟਿਵਿਟੀ ਜੋ ਆਉਂਦੀ ਹੈ ਸੂਰਜ ਦੀਆਂ ਕਿਰਨਾਂ ਤੋਂ ਵੀ ਆਉਂਦੀ ਹੈ ਉਸ ਦਾ ਇੱਕ ਅਲੱਗ ਹੀ ਆਨੰਦ ਹੁੰਦਾ ਸੋ ਉਮੀਦ ਕਰਦੇ ਹਾਂ ਜੀ ਮੌਸਮ ਜੋ ਹੈ ਅੱਛਾ ਹੀ ਆਉਣ ਵਾਲੇ ਪਾਰਟ ਦੇ ਵਿੱਚ ਹੋਵੇਗਾ ਪਰ ਚਲੋ ਕਈਆਂ ਨੂੰ ਇਹ ਜੋ ਬੱਦਲਵਾਈ ਹੈ ਜੋ ਲੱਗਦਾ ਕਿ ਹੁਣੇ ਮੀਂਹ ਪੈਣਾ ਜੋ ਘਟਾ ਫਿਰ ਆਉਂਦੀ ਹੈ ਉਹ ਵੀ ਫਿਰ ਚਲੋ ਸਕੂਨ ਜੋ ਹੈ ਉਹ ਜ਼ਰੂਰ ਦਿੰਦੀ ਹੈ ਸੋ ਗੱਲ ਜੋ ਹੈ ਮੈਂ ਕਰ ਰਹੀ ਸੀ ਕਿ ਜਦੋਂ ਇੱਕ ਪੜਾਅ ਜੋ ਹੈ ਜ਼ਿੰਦਗੀ ਦਾ ਅਸੀਂ ਪਾਰ ਕਰ ਲੈਂਦੇ ਹਾਂ ਫਿਰ ਸਾਨੂੰ ਲੱਗਦਾ ਕਿ ਜੋ ਅਸਲ ਜੋ ਜੋ ਲਗਜ਼ਰੀ ਹੈ ਉਹ ਅਸਲ ਲਗਜ਼ਰੀ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਸ਼ੁਕਰਾਨਾ ਕਰਨ ਦੇ ਵਿੱਚ ਹੀ ਹੈ ਸੋ ਜਿੱਥੇ ਜੇਕਰ ਅਸੀਂ ਪੂਰੇ ਐਨਰਜੈਟਿਕ ਦਿਨੇ ਹੁੰਦੇ ਹਾਂ ਤਾਂ ਇਹ ਕਹਿ ਸਕਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਦੌਲਤ ਹੈ ਜਿੱਥੇ ਜੇਕਰ ਅਸੀਂ ਰੱਜ ਕੇ ਸੌਂ ਲੈਂਦੇ ਹਾਂ ਰਾਤੀ ਅੱਛੀ ਨੀਂਦ ਆ ਜਾਂਦੀ ਹੈ ਉਹ ਵੀ ਫਿਰ ਇੱਕ ਦਵਾਈ ਦਾ ਕੰਮ ਕਰਦੀ ਹੈ ਅਤੇ ਜਿੱਥੇ ਜੇ ਸਾਡੇ ਕੋਲ ਸਮਾਂ ਹੈ ਅਤੇ ਅਸੀਂ ਸਮੇਂ ਨੂੰ ਫੜ ਲਿਆ ਅਤੇ ਸਮੇਂ ਦੇ ਨਾਲ ਚੱਲ ਰਹੇ ਹਾਂ ਅਤੇ ਫਿਰ ਬਸ ਫਿਰ ਪਿੱਛੇ ਕੀ ਦੇਖਣਾ ਫਿਰ ਤਾਂ ਅਗਲਾ ਸਮਾਂ ਜੋ ਹੈ ਉਹ ਸਾਡਾ ਹੀ ਹੈ ਸੋ ਜਿੱਥੇ ਅਸੀਂ ਤੰਦਰੁਸਤ ਹਾਂ ਜਿੱਥੇ ਕੋਈ ਵੀ ਜੋ ਬਿਮਾਰੀ ਜੋ ਹੈ ਨਿੱਕੀ ਮੋਟੀ ਬਿਮਾਰੀ ਜਾਂ ਫਿਰ ਕੁਝ ਵੀ ਜੋ ਹੈ ਉਹ ਸਾਨੂੰ ਬੋਦਰ ਨਹੀਂ ਕਰ ਰਿਹਾ ਕਿ ਹਾਏ ਮੇਰਾ ਇਹ ਠੀਕ ਨਹੀਂ ਜੇਕਰ ਅਸੀਂ ਤੰਦਰੁਸਤ ਮਹਿਸੂਸ ਕਰਦੇ ਹਾਂ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਵੱਡੀ ਖੁਸ਼ਕਿਸਮਤੀ ਹੈ ਸੋ ਇਹਨਾਂ ਚੀਜ਼ਾਂ ਵੱਲ ਫੋਕਸ ਜੋ ਹੈ ਉਹ ਜ਼ਰੂਰ ਰੱਖੀਏ ਸੋ ਇੱਕ ਤਾਂ ਆਪਣੇ ਬੋਡੀ ਵੱਲ ਆਪਣੀ ਫਿਜ਼ੀਕਲ ਹੈਲਥ ਵੱਲ ਆਪਣੇ ਮੈਂਟਲ ਹੈਲਥ ਵੱਲ ਕਿਉਂਕਿ ਜੇਕਰ ਅਸੀਂ ਤੰਦਰੁਸਤ ਹੋਵਾਂਗੇ ਫਿਰ ਹੀ ਅਸੀਂ ਇੱਕ ਅੱਛਾ ਮਾਹੌਲ ਜੋ ਹੈ ਅਸੀਂ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਜੋ ਹੈ ਉਹ ਬਣਾ ਸਕਾਂਗੇ ਅਤੇ ਇੱਕ ਫੋਕਸ ਹਮੇਸ਼ਾ ਇੱਧਰ ਰੱਖੀਏ ਅਤੇ ਇੱਕ ਫੋਕਸ ਜੋ ਹੈ ਆਪਣੇ ਕਰਮਾਂ ਵੱਲ ਰੱਖੀਏ ਸੋ ਇਹਨਾਂ ਦੋ ਚੀਜ਼ਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਜੋ ਜ਼ਰੂਰ ਆਪਣੇ 'ਤੇ ਰੱਖੀਏ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੀਏ ਅਤੇ ਫਿਰ ਤਾਂ ਜੋ ਜ਼ਿੰਦਗੀ ਜੋ ਹੈ ਉਹ ਪੀਸਫੁਲੀ ਲੰਘ ਹੀ ਜਾਣੀ ਹੈ ਸੋ ਜੀ ਸਵੇਰੇ ਇਹ ਚੀਜ਼ਾਂ ਮਨ ਦੇ ਵਿੱਚ ਆਈਆਂ ਅਤੇ ਚਲੋ ਸੋਚਿਆ ਕਿ ਸ਼ੇਅਰ ਕਰ ਲਈਏ ਕਿਉਂਕਿ ਜਿੰਨੀ ਪੋਜ਼ਿਟਿਵਿਟੀ ਅਸੀਂ ਵੰਡ ਸਕੀਏ ਉੰਨੀ ਫਿਰ ਅਸੀਂ ਆਪਣੇ ਅੰਦਰ ਜੋ ਹੈ ਉਹ ਜ਼ਰੂਰ ਮਹਿਸੂਸ ਕਰਦੇ ਹਾਂ ਸੋ ਇਹ ਵੀ ਇੱਕ ਸੱਚਾਈ ਹੈ ਅਤੇ ਨਾਲ ਹੀ ਜੀ ਪੂਰਾ ਪੋਜ਼ਿਟਿਵ ਜੋ ਮਾਹੌਲ ਜੋ ਹੈ ਉਹ ਸਪਟੈਂਬਰ 18 ਨੂੰ ਜੋ ਸ਼ਾਮ ਜੋ ਹੈ ਸਪਟੈਂਬਰ 18 ਦੀ ਅਗਲੇ ਸ਼ੁੱਕਰਵਾਰ ਨੂੰ ਬਣਨਾ ਤੈਅ ਹੈ ਕਿਉਂਕਿ ਇੱਕ ਮਿਊਜ਼ੀਕਲ ਪਿਆਰੀ ਈਵਨਿੰਗ ਸੰਗੀਤ ਦੇ ਨਾਲ ਭਰੀ ਸੁਰਾਂ ਦੇ ਨਾਲ ਭਰੀ ਜੀ ਲੈਜੈਂਡਰੀ ਸਿੰਗਰ ਹੰਸ ਰਾਜ ਹੰਸ ਜੀ ਦੇ ਨਾਲ ਜੋ ਹੋਣ ਵਾਲੀ ਹੈ ਸੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਪਹੁੰਚੋ, ਟਿਕਟਸ ਬਿਲਕੁਲ ਬੁੱਕ ਕਰ ਲਓ ਜੀ। ਅਤੇ ਲਿਵਿੰਗ ਆਰਟ ਸੈਂਟਰ ਜੀ ਮਿਸੀਸਾਗਾ ਦੀ ਇਹ ਲੋਕੇਸ਼ਨ ਹੈ, ਅਤੇ 7:30 ਤੋਂ ਜੀ ਸ਼ੁਰੂਆਤ ਜੋ ਹੈ ਉਹ ਹੋਣੀ ਹੈ। ਸੋ ਹੰਸ ਰਾਜ ਹੰਸ ਜੀ ਦੁਬਾਰਾ ਜੋ ਟੋਰੋਂਟੋ ਦੇ ਵਿੱਚ ਫੇਰੀ ਲਾ ਰਹੇ ਨੇ, ਸੋ ਬਚਪਨ ਦੇ ਵਿੱਚ ਜੋ ਜੋ ਗੀਤ ਜੋ ਸੁਣਦੇ ਹੁੰਦੇ ਸੀ, ਕਿਉਂਕਿ ਚਲੋ ਸਾਡਾ ਤਾਂ ਬਚਪਨ ਹੀ ਸੀ, ਪਰ ਜੋ ਜੋ ਮਿੱਠਾ ਸੰਗੀਤ ਸੀ, ਜੋ ਮਿੱਠੇ ਸੁਰ ਸੀ, ਜੋ ਮਿੱਠੀ ਆਵਾਜ਼ ਸੀ, ਸੋ ਉਹਨਾਂ ਨੂੰ ਸੁਣ ਕੇ ਦੁਬਾਰਾ ਹਲੇ ਵੀ, ਉਹਨਾਂ ਗੀਤਾਂ ਨੂੰ ਸੁਣ ਕੇ ਦੁਬਾਰਾ ਹਲੇ ਵੀ ਜੋ ਬਚਪਨ ਜੋ ਹੈ ਉਹ ਆਪਣਾ ਬਿਲਕੁਲ ਯਾਦ ਆ ਜਾਂਦਾ। ਸੋ ਉਹ ਸ਼ਾਮ ਜੋ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੰਸ ਰਾਜ ਹੰਸ ਜੀ ਦੀ ਜੋ ਸਿੰਗਿੰਗ ਹੈ ਇਸ ਨੂੰ ਮਾਣਦੇ ਹੋਏ ਤੁਸੀਂ ਬਤੀਤ ਕਰ ਸਕਦੇ ਹੋ। ਸੋ 18 September ਨੂੰ ਜੀ ਇਹ ਸ਼ਾਮ ਤੈਅ ਹੈ, ਅਤੇ ਤੁਸੀਂ ਟਿਕਟਸ ਬੁੱਕ ਜ਼ਰੂਰ ਕਰਨੀਆਂ। ਸਿੰਘ ਹਰਜੀਤ ਨੂੰ ਤੁਸੀਂ ਜੀ ਇਸ ਬਾਰੇ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ। ਨੰਬਰ 647-448-1000 ਨੰਬਰ ਹੈ, 647-448-1000 'ਤੇ ਜੀ ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ। ਸੋ ਜੀ ਪਿਆਰਾ ਗੀਤ ਗੱਲ, ਕਿਉਂਕਿ ਸ਼ੁਕਰਾਨੇ ਦੀ ਹੋਈ ਹੈ, ਅਤੇ ਗੀਤ ਰਾਹੀਂ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰ ਲਈਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਹ ਗੀਤ ਮਾਣਨਾ ਜੀ, ਅਤੇ ਬਣੇ ਰਹਿਣਾ, ਕਿਉਂਕਿ 8 ਵਜੇ ਤੱਕ ਸਾਡਾ ਸਾਥ ਜੋ ਹੈ ਉਹ ਜ਼ਰੂਰ ਹੈ।

0: मेरी बेटी दी क्लास विच 33 बच्चे हन। ओ दसदी है कि उत्थे किसी भी चीज दी पूरी सुविधा नहीं है। भरी हुई क्लास अते रौला परेशान कर देंदा है अते पूरी मदद भी नहीं मिलती है। यह इसलिए है क्योंकि डग फोर्ड ने 2018 तो साढ़े सरकारी स्कूलों के बजट विचों $6 बिलियन कट दिते हैं। साढ़े बच्चे बेहतर के हकदार हैं। आओ सरकार नू कहिए साढ़े बच्चों में निवेश करो, क्लास साइज दुरुस्त करो। एलिमेंट्री टीचर्स फेडरेशन ऑफ ओंटेरियो वालों एक सुनेहा।
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ।
3: Wow, what a fresh green vegetables and fruits, lower grocery prices and tasty thali. Main kithe dream ta nahi dekh rahe
4: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
5: ਏਜਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ। ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।

क्या बात है जी। ते जो पूरी एनर्जी जो है इस गीत दे नाल जो जरूर बन जाती है, ते जी बिल्कुल जरूरी भी है कि चंगी गायकी ते उसनू असी सुनीए, उसनू असी परोसीए। ते बहुत बहुत धन्यवाद उन्हां सारिया ही मैं गायकां दा करदी हाँ, गीतकारां दा करदी हाँ, जो चंगी गायकी जो है वह पंजाबी दे विच सानू परोसते ने। ते पंजाबी साडे लई आउण वाली पीढ़ी दे लई पढ़ने किन्नी जरूरी है, सीखने किन्नी जरूरी है। ते यह गीत भी मेरा ऑल टाइम फेवरेट है जो तुसी हुणे माणिया सुनिया। ते पूरी एनर्जी जो है इस गीत दे नाल बिल्कुल बन जाती है। सो प्रोग्राम पंजाबी लहरा रेडियो दे नाल तुसी इस सफ़र दे विच साडे नाल जी बने हुए हो। ते बहुत ही प्यारी सवेर, बहुत ही प्यारा दिन जो एतवार दा दिन, चलो थोड़े जे लेजी असी एतवार दे दिन जरूर हो जाने आ, पर नवें हफ्ते दी जो तैयारी जो है वह बिल्कुल कस ली होंगी है। तो पुराने हफ्ते की जो पूरी थकान है उसनों दूर करन दा थोड़ा थोड़ा यतन जो है वह जरूर चलता रहता। सो जी एक बारी फिर तो थोड़ा सारिया का निघा प्यारा स्वागत है। समा 7:10 का प्यारी सवेर के आगाज़ जो है नवे दिन के असी बिल्कुल कर रहे हैं। सो जी उम्मीद करते हैं तुसी ठीक ठाक हो, तो जो माण रहे हो जी साढ़े नाल पंजाबी लहरा रेडियो प्रोग्राम नू। ते नाल ही मैं थोनू याद जरूर करवा देवां जी अज का दिन जो है जी धन धन श्री गुरु ग्रंथ साहब जी के पहले प्रकाश दिवस नू समर्पित जी महान नगर कीर्तन जो गुरद्वारा साहब माल्टन तो रवाना होना। सो तुसी अपनी हाजिरी जो है वह गुरद्वारे जरूर लगाओ, कोशिश करो। ते चलो बिजी स्कैजूल जो है वह हर एक दा हुंदा, कईयां दा एतवार दे दिन भी हुंदा, पर अज दा दिन जो है ये संदेश थानू असी जरूर दे दिए। ते नाल ही जी अमृत संचार जो है 20 सितंबर 2026 नू तय है। सो अगले हफ्ते तो इस बारे भी जानकारी तुसी जरूर जी गुरद्वारा साहब माल्टन विखे पहुँच के तुसी जरूर लै सकते हो जी। ते मैं इस दे नाल ही थानू ग्लोबल कंफर्ट एयर फरनेंस वालियां दा भी संदेश जरूर दे देवां, क्योंकि एसी ते फरनेंस जेकर जी रिपेयर करवाउणा, खराब हो गए ने रिपेयर तुसी करवाउणा चाहुंदे हो या फिर सोचिया कि चलो हुण नवां ही लगवा लिए, ते तेजपाल जी नू ग्लोबल कंफर्ट एयर तो तुसी संपर्क जो है वह जरूर कर सकते हो। नंबर 905-790-9080 905-790-9080 ते संपर्क जो है ग्लोबल कंफर्ट एयर फरनेंस नू जरूर हो सकता है। ते इस दे नाल ही मैं जिक्र इस गल दा भी कर देवां जी, मॉडगेज दा काम जदों असी करवाउणा हुंदा है ते भज नट फिर काफ़ी असी करदे हुंदे आ कि एक अच्छा मॉडगेज ब्रोकर जो है लभीए, अपना काम बिना मुश्किल तो करवाइए। सो यह भाल थोड़ी असी आसान कर दिंदे आ। हरमन बत्ता जी दा नंबर थानू दईए, तो हरमन बत्ता जी नूं तुसी संपर्क कर सकते हो। बहुत अच्छे ऑप्शनस मॉडगेज दे लई थोड़े केस नूं देखदे आ इन्हां दे कोल ने, क्योंकि मल्टीपल लेंडर्स दे नाल इन्हां दा काम है। सो तजर्बा जो है वह काफ़ी लंबे समय का यह रखते हैं। सो तुसी संपर्क हरमन बत्ता जी दे नाल कर सकते हो। नंबर 647-685-9000 647-685-9000 ते जी तुसी संपर्क करो, पूरी जानकारी जो है लो, अपना केस तुसी दिखाओ, ते फिर जे एक बारी इन्हां ने हाँ कर दिती ते फिर काम पूरा जो है वह बिल्कुल होके निबड़ेगा। सो नंबर 647-685-9000 जी यह नंबर जो है तुसी जरूर नोट कर लो जी। सो जी इस नाल ही जिथे हुण इन्हीं दिनी कनेडियन होने के नाते, चलो असी सारियां दी कोशिश साडी हुंदी है कि असी जदों ग्रोसरी स्टोर ते भी जाइए ते असी मेक देख लीए कि यह कैनेडा दा है या फिर US दा है। सो ट्रेड वॉर ने सानू अजिहा कुछ जो है प्रोग्रामिंग अपने मन दे विच जरूर करवा दिती है। सो जिथे असी लेबल चैक करके मेक श्योर होईदा कि यह कैनेडा दा ही प्रोडक्ट असी खरीद रहे हैं, काफ़ी कनेडियनस जो ने इस गल लई जरूर पर्टिकुलर ने। पर एक केस अजिहा आया जिथे मिल्टन ओंटेरियो दा एक केस है कि एक लेडी जदों कैनेडियन प्रोडक्ट्स बाय करन दी कोशिश फिर ग्रोसरी स्टोर ते करदी है, वॉलमार्ट दे विच जो ग्रोसरी खरीदी हुंदी है, सो ब्लैकबेरीज जो सेल ते ने उन्हां दा प्राइस देखती है, फिर उत्थे लेबल लिखिया हुंदा प्रोडक्ट ऑफ कैनेडा।
ਸੋ ਸੰਤੁਸ਼ਟੀ ਇੱਕ ਚਲੋ ਉਸ ਨੂੰ ਆ ਜਾਂਦੀ ਹੈ ਕਿ ਕੈਨੇਡਾ ਦਾ ਪ੍ਰੋਡਕਟ ਹੈ, ਪ੍ਰਾਈਸ ਵੀ ਠੀਕ ਹੈ। ਪਰ ਜਦੋਂ ਅੱਗੇ ਉਹ ਪੈਕੇਜਿੰਗ ਨੂੰ ਹੋਰ ਜੋ ਡੂੰਘਾਈ ਦੇ ਨਾਲ ਵੇਖਦੀ ਹੈ ਤੇ ਉਸ ਤੇ ਪ੍ਰੋਡਕਟ ਆਫ USA ਦਾ ਲੇਬਲ ਵੀ ਲੱਗਿਆ ਹੁੰਦਾ, ਸੋ ਫਿਰ ਹੁਣ ਇਹ ਇੱਕ ਇਸ ਤੇ ਸਵਾਲ ਚਿੰਨ੍ਹ ਜੋ ਹੈ ਉਹ ਜ਼ਰੂਰ ਆ ਜਾਂਦਾ ਕਿ ਇੱਕ ਪਾਸੇ ਤਾਂ USA ਦਾ ਲੇਬਲ ਜੋ ਹੈ ਉਸ ਡੱਬੇ ਤੇ ਲੱਗਾ ਤੇ ਫਿਰ ਉਸ ਦੇ ਉੱਪਰ ਜੋ ਹੈ ਪ੍ਰੋਡਕਟ ਆਫ ਕੈਨੇਡਾ ਦਾ ਵੀ ਫਿਰ ਲੇਬਲ ਲਗਾਇਆ ਗਿਆ, ਤੇ ਇਹ ਫਿਰ ਜੋ ਦੋ ਸਾਈਡਸ ਜੋ ਨੇ ਇਸ ਚੀਜ਼ ਦੀਆਂ ਕਿਸ ਤਰ੍ਹਾਂ ਹੋ ਸਕਦੀਆਂ ਨੇ। ਹਾਲਾਂਕਿ ਉਹ ਕੰਪਲੇਂਟ ਕਰਦੀ ਹੈ ਕਿ ਇਹ ਸੱਚ ਜੋ ਹੈ ਤੁਸੀਂ ਨਹੀਂ ਬਿਆਨ ਕਰ ਰਹੇ, ਤੇ ਚਲੋ ਵਾਲਮਾਰਟ ਨੇ ਤਾਂ ਇਸ ਗੱਲ ਦੇ ਵਿੱਚ ਜੋ ਹੈ ਫਿਰ ਆਪਣੀ ਗਲਤੀ ਮੰਨੀ ਕਿ ਜੋ ਇਹ ਐਰਰ ਹੋਇਆ ਇਸ ਨੂੰ ਹੋਰ ਧਿਆਨ ਦੇ ਨਾਲ ਵੇਖਿਆ ਜਾਵੇਗਾ, ਇਨਸ਼ੋਰ ਕੀਤਾ ਜਾਵੇਗਾ ਕਿ ਕੰਟਰੀ ਆਫ ਓਰਿਜਿਨ ਜੋ ਇਹ ਸਾਰੀਆਂ ਡੀਟੇਲਸ ਨੇ ਇਹ ਜੋ ਪੈਕੇਜਿੰਗ ਤੇ ਲੱਗੀਆਂ ਹੁੰਦੀਆਂ ਨੇ ਇਹ ਸਹੀ ਹੋਣ, ਤੇ ਐਰਰਸ ਉਹ ਕਹਿੰਦੇ ਚਲੋ ਜੋ ਵੀ ਨੇ ਅਸੀਂ ਇਹਨਾਂ ਨੂੰ ਕਰੈਕਟ ਜੋ ਹੈ ਉਹ ਜ਼ਰੂਰ ਕਰਾਂਗੇ। ਪਰ ਇਹ ਇੱਕ ਪਹਿਲਾ ਕਿੱਸਾ ਨਹੀਂ ਹੈ, ਇਸ ਨੂੰ ਮੇਪਲ ਵਾਸ਼ਿੰਗ ਦਾ ਨਾਂ ਵੀ ਦਿੱਤਾ ਜਾਂਦਾ। ਮੇਪਲ ਵਾਸ਼ਿੰਗ ਕੀ ਅਜਿਹੇ ਕੇਸਿਸ ਜਿੱਥੇ ਗਰੋਸਰੀ ਸਟੋਰਸ ਜੋ ਨੇ ਉਹ ਕੰਜ਼ਿਊਮਰਸ ਨੂੰ ਇਸ ਦੇ ਵਿੱਚ ਗੁੰਮਰਾਹ ਕਰਦੇ ਨੇ, ਕੁਝ ਅਜਿਹੇ ਸਾਈਨਸ ਲਾ ਕੇ ਜਿੱਥੇ ਪ੍ਰੋਡਕਟ ਲੱਗਦਾ ਕਿ ਉਹ ਕੈਨੇਡੀਅਨ ਹੈ ਪਰ ਉਹ ਅਸਲ ਦੇ ਵਿੱਚ ਜੋ ਹੈ ਕੈਨੇਡੀਅਨ ਨਹੀਂ ਹੁੰਦਾ। ਸੋ ਕੰਜ਼ਿਊਮਰ ਕਾਉਂਸਲ ਆਫ ਕੈਨੇਡਾ ਜੋ ਹੈ ਇਸ ਗੱਲ ਦੀਆਂ ਕਾਫੀ ਕੰਪਲੇਂਟਸ ਜੋ ਹੈ ਮੇਪਲ ਵਾਸ਼ਿੰਗ ਦੀਆਂ ਕੰਜ਼ਿਊਮਰਸ ਤੋਂ ਲੈ ਰਿਹਾ, ਤੇ ਕੈਨੇਡੀਅਨ ਸ਼ਾਪਰਸ ਜੋ ਨੇ ਉਹ ਹੁਣ ਇਨਵੈਸਟੀਗੇਟ ਨਾ ਕਰਦੇ ਫਿਰਨ ਕਿ ਹੁਣ ਹਰ ਪ੍ਰੋਡਕਟ ਦਾ ਸਾਨੂੰ ਵੇਖਣਾ ਹੋਵੇ ਕਿ ਅਸਲ ਦੇ ਵਿੱਚ ਇਹ ਕੈਨੇਡੀਅਨ ਹੈ ਕਿ ਨਹੀਂ ਹੈ। ਸੋ ਕੈਨੇਡੀਅਨ ਕੰਜ਼ਿਊਮਰਸ ਦਾ ਇਹ ਪੂਰਾ ਰਾਈਟ ਹੈ ਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਜੋ ਹੈ ਉਹ ਬਾਏ ਕਰਦੇ ਹੋਏ ਖਰੀਦਦੇ ਹੋਏ ਉਹ ਸਹੀ ਮਿਲੇ। ਸੋ ਅਜਿਹੀ ਬਹੁਤ ਸਾਰੀਆਂ ਪਹਿਲਾਂ ਵੀ ਜੋ ਹੈ ਸਾਹਮਣੇ ਆਈਆਂ ਗੱਲਾਂ ਨੇ ਜਿੱਥੇ ਕਿਤੇ ਗ੍ਰੀਨ ਬੀਡਸ ਜੋ ਹੈ ਉਸ ਨੂੰ ਪ੍ਰੋਡਕਟ ਆਫ ਕੈਨੇਡਾ ਦੱਸਿਆ ਗਿਆ, ਹਾਲਾਂਕਿ ਉਹ ਕਿਸੇ ਹੋਰ ਮੁਲਕ ਦਾ ਪ੍ਰੋਡਕਟ ਸੀ। ਜੋ ਲਾਲ ਪਿਆਜ਼ ਨੇ ਉਹਨਾਂ ਨੂੰ ਪ੍ਰੋਡਕਟ ਆਫ ਕੈਨੇਡਾ ਦਾ ਦੱਸ ਕੇ ਜੋ ਲੇਬਲ ਲਾ ਕੇ ਜੋ ਹੈ ਵੇਚਿਆ ਗਿਆ, ਹਾਲਾਂਕਿ ਇੱਕ ਲੇਬਲ ਉਸ ਦੇ ਪ੍ਰੋਡਕਟ ਆਫ ਇਜਿਪਟ ਦਾ ਵੀ ਲੱਗਿਆ ਹੋਇਆ। ਸੋ ਇਹ ਹੁਣ ਜੋ ਸਾਹਮਣੇ ਕਈ ਗੱਲਾਂ ਆਉਂਦੀਆਂ ਨੇ, ਸੋ ਕਿੱਥੇ ਇਹ ਜ਼ਿੰਮੇਵਾਰੀ ਤਾਂ ਚਲੋ ਫਿਰ ਗਰੋਸਰੀ ਸਟੋਰਸ ਦੀ ਹੀ ਬਣਦੀ ਹੈ ਕਿ ਤੁਸੀਂ ਕੀ ਵੇਚਦੇ ਹੋ ਉਸ ਗੱਲ ਦੀ ਪੂਰੀ ਰਿਸਪੋਂਸਿਬਿਲਿਟੀ ਜੋ ਹੈ ਹੋਵੇ ਕਿ ਜੇਕਰ ਕੋਈ ਲੇਬਲ ਤੁਸੀਂ ਲਾ ਰਹੇ ਹੋ ਤੇ ਉਹ ਲੇਬਲ ਜੋ ਹੈ ਉਹ ਸਹੀ ਹੋਵੇ, ਤੇ ਫਿਰ ਐਕਸਟਰਾ ਲੇਬਲ ਲਾਉਣ ਦੀ ਲੋੜ ਕੀ ਹੈ ਜਦੋਂ ਪਹਿਲਾਂ ਹੀ ਉਸ ਓਰਿਜਿਨ ਦਾ ਕੰਟਰੀ ਦਾ ਲੇਬਲ ਜੋ ਹੈ ਉਸ ਪ੍ਰੋਡਕਟ 'ਤੇ ਲੱਗਾ ਹੋਇਆ। ਅਤੇ ਦੂਸਰੇ ਪਾਸੇ ਫਿਰ ਇਹ ਕੰਜ਼ਿਊਮਰ ਕਾਉਂਸਲ ਆਫ ਕੈਨੇਡਾ ਇਹਨਾਂ ਦੀ ਫਿਰ ਅੱਗੇ ਜ਼ਿੰਮੇਵਾਰੀ ਜੋ ਹੈ ਉਹ ਜ਼ਰੂਰ ਬਣ ਜਾਂਦੀ ਹੈ ਕਿ ਉਹ ਵੀ ਇਸ ਗੱਲ 'ਤੇ ਧਿਆਨ ਦੇਣ ਕਿ ਅਜਿਹਾ ਜੋ ਹੈ ਉਹ ਜਾਣ ਬੁੱਝ ਕੇ ਜੋ ਨਾ ਹੋਵੇ, ਅਤੇ ਕੈਨੇਡੀਅਨ ਸ਼ੋਪਰਸ ਨੂੰ ਜੋ ਹੈ ਉਹ ਗਰੋਸਰੀ ਸਟੋਰਸ ਜੋ ਨੇ ਉਹ ਇਸ ਤਰੀਕੇ ਦੇ ਨਾਲ ਜੋ ਮਿਸਲੀਡ ਕਰਨ ਦੀ ਜੋ ਗੁੰਮਰਾਹ ਕਰਨ ਦੀ ਕੋਸ਼ਿਸ਼ ਜੋ ਹੈ ਉਹ ਨਾ ਕਰਨ। ਸੋ ਇਹ ਵੀ ਥੋੜ੍ਹਾ ਜਿਹਾ ਧਿਆਨ ਆਪ ਵੀ ਹੁਣ ਇਸ ਗੱਲ ਦੇ ਵਿੱਚ ਦੇਣ ਦੀ ਲੋੜ ਜੋ ਹੈ ਉਹ ਜ਼ਰੂਰ ਪੈ ਜਾਂਦੀ ਹੈ ਜੀ। ਸੋ ਜੀ ਜ਼ਿਕਰ ਅਸੀਂ ਕਰ ਦਈਏ ਜੀ ਤੁਹਾਨੂੰ ਜੋ ਹੈ ਆਪਣੇ ਘਰ ਦੀ ਇੰਸ਼ੋਰੈਂਸ ਦੇ ਲਈ ਲੋੜ ਹੈ ਕਿ ਤੁਸੀਂ ਚੰਗੇ ਮਾਫੀ ਚਾਹੁੰਦੀ ਹਾਂ ਘਰ ਦੀ ਜੋ ਮੈਂ ਕਿਹਾ ਰੈਨੋਵੇਸ਼ਨ ਦੇ ਲਈ ਤੁਸੀਂ ਚਾਹੁੰਦੇ ਹੋ ਕਿ ਪੂਰਾ ਸਮਾਨ ਜੋ ਹੈ ਉਹ ਅੱਛੀਆਂ ਕੀਮਤਾਂ ਦੇ ਜੋ ਲੈ ਸਕੋ, ਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਜ਼ਰੂਰ ਪਹੁੰਚਣਾ। ਪਲੰਬਿੰਗ ਦੀਆਂ ਸਪਲਾਈਜ਼ ਹੋਣ, ਭਾਵੇਂ ਇਲੈਕਟ੍ਰਿਕ ਸਪਲਾਈਜ਼ ਹੋਣ, ਭਾਵੇਂ ਫਲੋਰਿੰਗ ਟਾਈਲ ਪ੍ਰੋਡਕਟਸ ਹੋਣ, ਭਾਵੇਂ ਤੁਸੀਂ ਡੋਰਸ ਲੈਣੇ, ਭਾਵੇਂ ਹਾਰਡਵੇਅਰ ਟੂਲਸ ਜੋ ਨੇ ਉਹ ਲੈਣੇ, ਭਾਵੇਂ ਆਪਣਾ ਵਾਸ਼ਰੂਮ ਜੋ ਹੈ ਉਹ ਨਵਾਂ ਰੈਨੋਵੇਟ ਕਰਨ ਦੇ ਲਈ ਤੁਸੀਂ ਸਾਰਾ ਹੀ ਸਮਾਨ ਲੈਣਾ। ਸੋ ਜੀ ਇੱਕੋ ਇੱਕ ਸਟੋਪ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਬਰੈਂਪਟਨ ਦੇ ਵਿੱਚ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਜੀ ਖੋਲ੍ਹਿਆ, ਤੇ ਜਿੱਥੇ ਪ੍ਰਾਈਜ਼ਸ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ ਮਿਲਣੇ ਉੱਥੇ 8005 ਡਿਕਸੀ ਰੋਡ ਬਰੈਂਪਟਨ ਜੀ ਤੁਸੀਂ ਪਤਾ ਨੋਟ ਕਰ ਲਓ, ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਇਹ ਨੇ।
ਤੇ www.bestvaluebuildingsupplies.ca ਜੀ ਇਹਨਾਂ ਦੀ ਇਹ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਜੋ ਪੂਰੀ ਪ੍ਰੋਡਕਟਸ ਬਾਰੇ ਜਾਣਕਾਰੀ ਹੈ, ਪੂਰੀ ਜੋ ਪ੍ਰਾਈਜ਼ ਨੇ ਉਹਨਾਂ ਬਾਰੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਜੀ ਵੈਬਸਾਈਟ ਤੇ ਜਾ ਕੇ ਹੀ ਲੈ ਸਕਦੇ ਹੋ। ਸੋ ਸਟੀਲਸ ਤੇ ਡਿਕਸੀ ਦੇ ਕੋਰਨਰ ਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੋ ਹੈ ਤੁਸੀਂ ਇਹ ਜ਼ਰੂਰ ਨੋਟ ਰੱਖਣਾ, ਤੇ ਨਾਲ ਹੀ ਜਦੋਂ ਪਹੁੰਚਣਾ ਹੈ ਤਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਇਹਨਾਂ ਨੂੰ ਜ਼ਰੂਰ ਜੀ ਦੇਣਾ ਹੈ। ਸੋ ਇਸ ਦੇ ਨਾਲ ਹੀ ਪਿਆਰਾ ਜੋ ਗੀਤ ਹੈ ਤਿਆਰ ਬਰ ਤਿਆਰ ਹੈ। ਸੋ ਬੇਸ਼ੱਕ ਥੋੜ੍ਹਾ ਜੋ ਹੈ ਆਰਾਮ ਨਾਲ ਚੱਲਣ ਵਾਲਾ ਇਹ ਗੀਤ ਹੈ, ਪਰ ਗੱਲਾਂ ਜੋ ਹੈ ਉਹ ਕਈ ਜ਼ਿੰਦਗੀ ਦੀਆਂ ਸਮਝਾ ਜਾਂਦਾ। ਸੋ ਸਤਿੰਦਰ ਸਰਤਾਜ ਜੀ ਦੇ ਗੀਤਾਂ ਦੀ ਇਹ ਖੂਬਸੂਰਤੀ ਹੈ ਕਿ ਹਰ ਬੋਲ ਦੇ ਵਿੱਚ ਲੱਗਦਾ ਹੈ ਕਿ ਕੋਈ ਨਾ ਕੋਈ ਨਵੀਂ ਗੱਲ ਜੋ ਹੈ ਉਹ ਸਿੱਖਣ ਨੂੰ ਮਿਲ ਰਹੀ ਹੈ। ਸੋ ਇਸ ਗੀਤ ਨੂੰ ਮਾਣੀਏ ਜੀ, ਅਤੇ ਖੁਸ਼ ਅਸਲ ਦੇ ਵਿੱਚ ਜੋ ਹੋਣਾ ਹੈ ਉਸਦਾ ਜੋ ਅਰਥ ਕੀ ਹੈ, ਉਸਦੀ ਕੀ ਡੈਫੀਨੇਸ਼ਨ ਹੈ, ਇਸ ਨੂੰ ਥੋੜ੍ਹਾ ਜਿਹਾ ਸਮਝ ਲਈਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਇਸ ਵੇਲੇ ਬਣੇ ਹੋਏ ਹੋ।

0: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टां पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुची हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ $2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ $7.99 ਤੇ ਪਨੀਰ ਐਂਡ ਮਿਕਸ ਪਰੌਂਠਾ $3.99। ਸਬਜ਼ੀ ਮਾਰਕੀਟ ਓਪਨ 24/7।
3: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਤੁਹਾਡਾ ਆਦਮ ਬੰਸਰਾ ਡਾਂਸ।
4: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦਸ

0: September 18, 7 PM at the Living Arts Center, Mississauga.
1: पहला आया सी बड़ी मॉडल की थी, उम्मीद कर रहा इस बार भी तुसी आशीर्वाद दोगे।
2: वे आ जा तो मैं नाल नचिए, नचिए बाहा च बाहा पा, वे आ जा तो मैं नाल नचिए।
0: For tickets, visit Ticketmaster. For information, call Singh Harjeet at 647-448-1000.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8। 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478-1498-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
1: ਸਵਾਗਤ ਜੀ ਇੱਕ ਵਾਰੀ ਫਿਰ ਤੋਂ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਜੀ ਉਮੀਦ ਹੈ ਕਿ ਸ਼ੁਰੂਆਤ ਜੋ ਹੈ ਦਿਨ ਦੀ ਸ਼ੁਰੂਆਤ ਅੱਛੇ ਸਫ਼ਰ ਦੀ ਤੁਸੀਂ ਕਰ ਲਈ ਹੈ ਅਤੇ ਸ਼ੁਰੂਆਤ ਜੋ ਹੋਈ ਹੈ ਅਤੇ ਪਰਮਾਤਮਾ ਹਰ ਕੰਮ ਦੇ ਵਿੱਚ ਜੋ ਹਰ ਸੋਚ ਦੇ ਵਿੱਚ ਜੋ ਹੈ ਉਹ ਬਰਕਤਾਂ ਜ਼ਰੂਰ ਪਾਏ ਸੋ ਬਰਕਤ ਜੀ ਜੋ ਅਸੀਂ ਨਾਂ ਕਿੰਨਾ ਪਿਆਰਾ ਹੈ ਕਿਸੇ ਬੱਚੇ ਦਾ ਵੀ ਜੇਕਰ ਅਸੀਂ ਨਾਂ ਇਹ ਸੁਣੀਏ ਤਾਂ ਬਹੁਤ ਹੀ ਪਿਆਰਾ ਲੱਗਦਾ ਸੋ ਅਸਲ ਦੇ ਵਿੱਚ ਕਹਿੰਦੇ ਕਿਸ ਨੂੰ ਨੇ ਸੋ ਅਸੀਂ ਸੋਚਦੇ ਹਾਂ ਕਿ ਜਦੋਂ ਸਾਡੇ ਕੋਲ ਪੈਸਾ ਆਊਗਾ ਜਦੋਂ ਸਾਡੇ ਕੋਲ ਜੋ ਹੈ ਜ਼ਿਆਦਾ ਆਮਦਨ ਹੋਵੇਗੀ ਤਾਂ ਅਸੀਂ ਸੋਚਾਂਗੇ ਕਿ ਉਦੋਂ ਬਰਕਤਾਂ ਨੇ ਪਰ ਜਦੋਂ ਜੀ ਮਹੀਨਾ ਲੰਘ ਜੇ ਅਤੇ ਡਾਕਟਰ ਕੋਲ ਜਾਣਾ ਹੀ ਨਾ ਪਵੇ ਤਾਂ ਇਹ ਵੀ ਤਾਂ ਅਸਲ ਬਰਕਤ ਹੀ ਹੈ ਕਿ ਅਸੀਂ ਪੂਰੇ ਮਹੀਨੇ ਜੋ ਹੈ ਉਹ ਤੰਦਰੁਸਤੀ ਜੋ ਹੈ ਉਹ ਮਾਣੀ ਹੈ ਜਦੋਂ ਅਸੀਂ ਥੋੜ੍ਹਾ ਹੀ ਖਾ ਲਈਏ ਪਰ ਉਸ ਦੇ ਨਾਲ ਹੀ ਸਾਡਾ ਜੋ ਢਿੱਡ ਹੈ ਉਹ ਭਰ ਜਾਵੇ ਅਤੇ ਖਾਣਾ ਜੋ ਹੈ ਉਹ ਸਾਨੂੰ ਪਚ ਜਾਵੇ ਸੋ ਇਹ ਵੀ ਅੱਜ ਦੀ ਡੇਟ ਦੇ ਵਿੱਚ ਜੋ ਹੈ ਉਹ ਬਰਕਤ ਹੀ ਹੈ ਜਦੋਂ ਅਸੀਂ ਤਨਖਾਹ ਜੋ ਹੈ ਮਹੀਨੇ ਦੀ ਲਈਏ ਅਤੇ ਫਿਰ ਉਹ ਤਨਖਾਹ ਜੋ ਹੈ ਉਹ ਸਾਰੀ ਦੀ ਸਾਰੀ ਮੌਡਗੇਜ ਦੇ ਵਿੱਚ ਨਾ ਚਲੀ ਜਾਵੇ ਸਾਡੇ ਕੋਲ ਵੀ ਕੁਛ ਬਚੇ ਅਤੇ ਅਸੀਂ ਜੋ ਹੈ ਆਪਣਾ ਕੁਛ ਮਨ ਭਾਉਂਦਾ ਵੀ ਜੋ ਹੈ ਉਹ ਲੈ ਸਕੀਏ ਅਤੇ ਇਹ ਵੀ ਤਾਂ ਫਿਰ ਬਰਕਤ ਹੀ ਹੈ ਸੋ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਹੁਤ ਹੀ ਪੈਸਾ ਹੋਵੇ ਜਦੋਂ ਸਾਡਾ ਪੂਰਾ ਪਰਿਵਾਰ ਜੋ ਹੈ ਉਹ ਸਾਡੇ ਨਾਲ ਹੋਵੇ ਰੋਜ਼ਾਨਾ ਹਰ ਇੱਕ ਦੇ ਨਾਲ ਚਲੋ ਅਸੀਂ ਜੇਕਰ ਦੂਰ ਵੀ ਬੈਠੇ ਹਾਂ ਅਸੀਂ ਗੱਲ ਕਰ ਪਾਈਏ ਰੋਜ਼ਾਨਾ ਆਪਣੇ ਮਾਪਿਆਂ ਨੂੰ ਫੋਨ ਕਰ ਸਕੀਏ ਉਹਨਾਂ ਦੀ ਆਵਾਜ਼ ਜੋ ਹੈ ਫੋਨ 'ਤੇ ਵੀ ਸੁਣ ਸਕੀਏ ਸੋ ਇਹ ਵੀ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਬਰਕਤ ਹੈ ਅਤੇ ਜਦੋਂ ਆਪਣੀ ਖਰੀਦੀ ਹੋਈ ਚੀਜ਼ ਅਸੀਂ ਵਰ੍ਹਿਆਂ ਤੱਕ ਜੋ ਹੈ ਉਹ ਕੰਮ ਦੇ ਵਿੱਚ ਲਿਆਈਏ ਇਹ ਨਾ ਹੋਵੇ ਕਿ ਚੀਜ਼ ਖਰੀਦ ਲਈ ਅਤੇ ਫਿਰ ਇਹ ਤਾਂ ਕੰਮ ਵੀ ਨਹੀਂ ਆਈ ਪਰ ਜਦੋਂ ਕੋਈ ਬਹੁਤ ਸਾਲ ਪਹਿਲਾਂ ਚੀਜ਼ ਖਰੀਦੀ ਹੈ ਅਤੇ ਅੱਜ ਦੀ ਡੇਟ ਤੱਕ ਜੋ ਹੈ ਉਹ ਸਾਨੂੰ ਕੰਮ ਦੇ ਰਹੀ ਹੈ ਜੋ ਸਹੀ ਹੈ ਫਿਰ ਇਹ ਵੀ ਤਾਂ ਆਪਣੇ ਆਪ ਦੇ ਵਿੱਚ ਬਰਕਤ ਹੀ ਹੈ ਸੋ ਨਿੱਕੀਆਂ ਮੋਟੀਆਂ ਜੋ ਗੱਲਾਂ ਨੇ ਜ਼ਿੰਦਗੀ ਦੀਆਂ ਅਤੇ ਜਦੋਂ ਅਸੀਂ ਵੇਖਦੇ ਹਾਂ ਅਸੀਂ ਕਈ ਵਾਰੀ ਵੇਖਦੇ ਹੀ ਨਹੀਂ ਕਿ ਸਾਡੇ ਕੋਲ ਕਿੰਨੀਆਂ ਬਲੈਸਿੰਗਸ ਨੇ ਸਾਡੇ ਕੋਲ ਕਿੰਨਾ ਜੋ ਪਰਮਾਤਮਾ ਨੇ ਸ਼ੁਕਰਾਨਾ ਕਰਨ ਨੂੰ ਵੀ ਚੀਜ਼ਾਂ ਜੋ ਨੇ ਉਹ ਬਖਸ਼ੀਆਂ ਨੇ ਸੋ ਜਿਹੜੀਆਂ ਵੀ ਚੀਜ਼ਾਂ ਸਾਨੂੰ ਸਕੂਨ ਦਿੰਦੀਆਂ ਨੇ ਜਿਹੜੀਆਂ ਵੀ ਚੀਜ਼ਾਂ ਸਾਨੂੰ ਸੰਤੁਸ਼ਟੀ ਦਿੰਦੀਆਂ ਨੇ ਸੋ ਸੰਤੁਸ਼ਟੀ ਦੀਆਂ ਵਜ੍ਹਾ ਬਣ ਜਾਂਦੀਆਂ ਨੇ ਸੋ ਉਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਜੋ ਨੇ ਉਹ ਬਰਕਤ ਹੀ ਨੇ ਸੋ ਉਮੀਦ ਹੈ ਜੀ ਇਹ ਬਰਕਤ ਜੋ ਹੈ ਜੋ ਸਾਰਿਆਂ ਦੇ ਘਰਾਂ ਦੇ ਵਿੱਚ ਉਹ ਜ਼ਰੂਰ ਹੋਵੇ ਹੁੰਦੀ ਜ਼ਰੂਰ ਹੈ ਅਤੇ ਗੱਲ ਜੋ ਹੈ ਆਪਣੇ ਨਜ਼ਰੀਏ ਦੀ ਹੈ ਗੱਲ ਆਪਣੇ ਪਰਸਪੈਕਟਿਵ ਦੀ ਹੈ ਅਤੇ ਗੱਲ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਜੋ ਹੈ ਉਹ ਪਛਾਣਦੇ ਕਦੋਂ ਆ ਸੋ ਜੀ ਜਦੋਂ ਪਛਾਣਨਾ ਸ਼ੁਰੂ ਕਰ ਲਈਏ ਅਤੇ ਫਿਰ ਲੱਗਦਾ ਕਿ ਵਾਹ ਜ਼ਿੰਦਗੀ ਦੇ ਵਿੱਚ ਤਾਂ ਪਹਿਲਾਂ ਹੀ ਕਿੰਨਾ ਕੁਛ ਹੈ ਜਿਸ ਦਾ ਸ਼ੁਕਰਾਨਾ ਜੋ ਹੈ ਫਿਰ ਅਸੀਂ ਕਰਦੇ ਰਹੀਏ ਸੋ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਇਹ ਜੋ ਸੰਦੇਸ਼ ਹੈ ਇਹ ਜ਼ਰੂਰ ਦੇ ਦੇਵਾਂ ਜੀ। ਜੋ ਕਿ ਗੱਲ ਹੋਵੇ ਇੰਸ਼ੋਰੈਂਸ ਦੀ, ਜੋ ਇੰਸ਼ੋਰੈਂਸ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ, ਅਤੇ ਇਹ ਸਮਾਂ ਚਲੋ ਕੱਲ੍ਹ ਸੀ ਪਰ ਇਹ ਅੱਜ ਵੀ ਇਹ ਸਮਾਂ ਗਿਆ ਨਹੀਂ। ਸੋ ਜਾਂ ਤਾਂ ਤੁਸੀਂ ਕੱਲ੍ਹ ਇੰਸ਼ੋਰੈਂਸ ਕਰਵਾ ਲਈ ਅਤੇ ਉਹ ਬੈਸਟ ਹੈ, ਪਰ ਹਾਲੇ ਤੱਕ ਨਹੀਂ ਕਰਵਾਈ ਅਤੇ ਅੱਜ ਦੀ ਡੇਟ ਦਾ ਜੋ ਸਮਾਂ ਹੈ ਇਹ ਬਿਲਕੁਲ ਸਹੀ ਸਮਾਂ ਹੈ। ਇਸ ਨੂੰ ਫਿਊਚਰ 'ਤੇ, ਇੱਕ ਫਿਊਚਰ ਦੇ ਕੰਮ 'ਤੇ ਨਾ ਲੈ ਕੇ ਜਾਓ, ਕਿਉਂਕਿ ਅੱਛੀ ਤੁਹਾਨੂੰ ਪੋਲਿਸੀ ਮਿਲਣੀ ਤੁਹਾਡੀ ਏਜ ਦੇ ਅਕੋਰਡਿੰਗ, ਤੁਹਾਡੀ ਸਿਹਤ ਦੇ ਅਕੋਰਡਿੰਗ। ਸੋ ਉਹ ਬੈਸਟ ਸਮਾਂ ਤਾਂ ਫਿਰ ਅੱਜ ਹੀ ਹੈ। ਅਤੇ ਇਸ ਮੁਲਕ ਦੀ ਜੇਕਰ ਅਸੀਂ ਗੱਲ ਕਰੀਏ, ਜਿੱਥੇ ਅਸੀਂ ਰੋਜ਼ਾਨਾ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੁੰਦੇ ਹਾਂ, ਅਤੇ ਫਿਰ ਸੋਚੀਦਾ ਵੀ ਚਲੋ ਅੱਛਾ ਗੁਜ਼ਾਰਾ ਇਸ ਮਹੀਨੇ ਦਾ ਹੋ ਗਿਆ, ਅਤੇ ਸੋਚੋ ਜਦੋਂ ਕਿਸੇ ਬਿਮਾਰੀ ਕਰਕੇ ਘਰ ਬੈਠਣਾ ਪਵੇ ਅਤੇ ਫਿਰ ਉਦੋਂ ਗੁਜ਼ਾਰਾ ਕਿਵੇਂ ਹੋਏ। ਸੋ ਉਸ ਗੱਲ ਲਈ ਇੰਸ਼ੋਰੈਂਸ ਦੇ ਨਾਲ ਤਿਆਰ ਬਰ ਤਿਆਰ ਹੋਣਾ ਤਾਂ ਬਿਲਕੁਲ ਜ਼ਰੂਰੀ ਹੈ। ਸੋ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਸਟਰ ਵੀਜ਼ਾ ਇੰਸ਼ੋਰੈਂਸ, ਅਤੇ ਟਰੈਵਲ ਕਿਤੇ ਤੁਸੀਂ ਕਰ ਰਹੇ ਹੋ ਆਪ ਵੀ ਅਤੇ ਤੁਹਾਡੀ ਨਾਲ ਇੰਸ਼ੋਰੈਂਸ ਹੋਵੇ ਅਤੇ ਇੱਕ ਸੁਰੱਖਿਆ ਜੋ ਹੈ ਬਿਲਕੁਲ ਬਣ ਜਾਂਦੀ ਹੈ। ਸੋ ਇਹਨਾਂ ਸਾਰਿਆਂ ਬਾਰੇ ਜਾਣਕਾਰੀ, ਪਲਾਨਸ ਬਾਰੇ ਪੂਰੀ ਜਾਣਕਾਰੀ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਲਓ, ਅਤੇ ਨਾਲ ਹੀ ਅੱਛੇ ਹੈਲਥ, ਡੈਂਟਲ ਅਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਜਾਣਕਾਰੀ ਲਓ। ਨੰਬਰ 416-817-6500, 416-817-6500 'ਤੇ ਜੀ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਕਾਲ ਜੋ ਹੈ ਇਸ ਬਾਰੇ ਜ਼ਰੂਰ ਜੀ ਕਰ ਸਕਦੇ ਹੋ। ਅਤੇ ਜੀ ਨਾਲ ਹੀ ਸੰਦੇਸ਼ ਤੁਹਾਨੂੰ ਇਹ ਵੀ ਦੇ ਦਈਏ ਕਿ ਫਾਰਮ ਅਤੇ ਗ੍ਰੀਨ ਹਾਊਸਿਸ 'ਤੇ ਕੰਮ ਕਰਨ ਲਈ ਫਾਰਮ ਵਰਕਰਸ ਦੀ ਲੋੜ ਹੈ ਜੀ। ਗੁਰਜੋਤ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 647-278-5394, 647-278-5394 ਜੀ ਇਹ ਨੰਬਰ ਹੈ। ਸੰਪਰਕ ਲਈ ਨੰਬਰ ਤੁਸੀਂ ਇਹ ਜ਼ਰੂਰ ਨੋਟ ਕਰ ਲਓ ਜੀ। ਅਤੇ ਨਾਲ ਹੀ ਮੈਂ ਸੰਦੇਸ਼ ਇਹ ਵੀ ਦੇ ਦੇਵਾਂ ਕਿ ਲਿਵਾਨਾ ਵੈਲਨੈਸ ਸਪਾ ਜੋ ਬ੍ਰੈਂਪਟਨ ਦੇ ਵਿੱਚ ਨੇ ਜੀ, ਬ੍ਰੈਂਪਟਨ ਦਾ ਇਹਨਾਂ ਦਾ ਜੋ ਪਤਾ ਨੋਟ ਕਰ ਲਓ, 5341 ਪਾਰਕ ਸਕੁਐਰ, ਜਿੱਥੇ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ ਜੀ ਮਾਇੰਡ ਨੂੰ, ਬੋਡੀ ਨੂੰ ਰਿਲੈਕਸ ਕਰਨ ਦੇ ਲਈ, ਅਤੇ ਫਿਰ ਅੱਛੇ ਫੇਸ਼ੀਅਲ ਆਪਸ਼ਨਸ ਅਤੇ ਸਾਰੇ ਬਿਊਟੀ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲ ਨੇ। ਇੰਸ਼ੋਰੈਂਸ ਬੈਨੀਫਿਟਸ ਲਈ ਵੀ ਤੁਸੀਂ ਜੋ ਇਹਨਾਂ ਨੂੰ ਕੰਟੈਕਟ ਕਰੋ, ਕਿਉਂਕਿ ਇਹ ਆਪਸ਼ਨ ਜੋ ਹੈ ਸਿੱਧੀ ਬਿਲਿੰਗ ਦਾ ਇੰਸ਼ੋਰੈਂਸ ਬੈਨੀਫਿਟਸ ਤੋਂ, ਇਹ ਵੀ ਇਹਨਾਂ ਦੇ ਕੋਲ ਜੀ ਅਵੇਲੇਬਲ ਹੈ। ਅਤੇ ਵਧੇਰੇ ਜਾਣਕਾਰੀ ਲਈ ਜਾਂ ਅਪੁਆਇੰਟਮੈਂਟ ਤੁਸੀਂ ਲਓ ਜੀ, ਅੱਜ ਹੀ ਲਓ। ਤਜਰਬੇਕਾਰ ਇਹਨਾਂ ਦੇ ਥੈਰੇਪਿਸਟ ਨੇ, ਪ੍ਰੋਫੈਸ਼ਨਲ ਸੇਵਾਵਾਂ ਇਹ ਅਦਾ ਕਰਦੇ ਨੇ। ਨੰਬਰ 416-881-5385 ਜੀ ਨੰਬਰ ਹੈ, 416-881-5385, 416-881-5385, 416-881-5385 'ਤੇ ਤੁਸੀਂ ਸੰਪਰਕ ਜੋ ਹੈ ਜ਼ਰੂਰ ਜੀ ਕਰ ਸਕਦੇ ਹੋ। ਅਤੇ ਜੀ ਇਸ ਦੇ ਨਾਲ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਅੱਗੇ ਬਿਲਕੁਲ ਪਹੁੰਚਾਵਾਂ, ਜਿੱਥੇ ਜੀ ਸਪਟੈਂਬਰ 14 ਅਤੇ 15 ਨੂੰ ਕੈਨੇਡਾ ਦਾ ਪਹਿਲਾ ਜੋ ਹੋਣ ਜਾ ਰਿਹਾ ਹੈ ਨੈਸ਼ਨਲ ਇਨਵੈਸਟਮੈਂਟ ਸਮਿਟ, ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਨੇ ਇਹ ਜੀ ਇਹ ਲੈ ਕੇ ਆ ਰਹੇ ਨੇ ਇਵੈਂਟ, ਜਿੱਥੇ ਕਿ ਕਈ ਇਨਵੈਸਟਰਸ ਹੋਣਗੇ ਟੋਰੋਂਟੋ ਦੇ ਵਿੱਚ। ਸੋ ਟੋਰੋਂਟੋ ਦੇ ਵਿੱਚ ਇਹ ਜੋ ਇਵੈਂਟ ਹੋਵੇਗਾ, ਅਤੇ ਜਿੱਥੇ ਬਿਲਕੁਲ ਇਹ ਹੈ ਕਿ ਬਿਜ਼ਨਸ ਇਨਵੈਸਟਮੈਂਟਸ ਜੋ ਨੇ ਉਹ ਮੁਲਕ ਦੇ ਵਿੱਚ ਇੰਨੀਆਂ ਨਹੀਂ ਹਨ, ਜਿਸ ਨਾਲ ਇਕੋਨਮੀ ਜੋ ਹੈ ਉਹ ਥੱਲੇ ਜਾ ਰਹੀ ਹੈ। ਉੱਥੇ ਜੀ ਇਸ ਇਵੈਂਟ ਦੇ ਵਿੱਚ ਜੋ ਆਪਣੇ ਆਪ ਦੇ ਵਿੱਚ ਹੀ ਕੈਨੇਡਾ ਦਾ ਇੱਕ ਪਹਿਲਾ ਨੈਸ਼ਨਲ ਇਨਵੈਸਟਮੈਂਟ ਸਮਿਟ ਹੈ, ਉੱਥੇ ਕਈ ਜੋ ਨੇ ਸੈਂਕੜੇ ਜੋ ਨੇ ਗਲੋਬਲ ਅਤੇ ਡੋਮੈਸਟਿਕ ਇਨਵੈਸਟਰਸ ਹੋਣਗੇ, ਅਤੇ ਜੋ ਰੈਡੀ ਹੋਣਗੇ ਟ੍ਰਿਲੀਅਨਸ ਆਫ ਡੋਲਰਸ ਜੋ ਹੈ ਆਪਣਾ ਇਨਵੈਸਟ ਕਰਨ ਦੇ ਵਿੱਚ ਕੈਨੇਡਾ ਦੇ ਵੱਖੋ ਵੱਖਰੇ ਪ੍ਰੋਜੈਕਟਸ ਦੇ ਵਿੱਚ। ਅਤੇ ਇਸ ਸਮਿਟ ਦੇ ਵਿੱਚ ਮੌਕਾ ਦਿੱਤਾ ਜਾਣਾ ਜਿੱਥੇ ਕੈਬਨਿਟ ਮਿਨਿਸਟਰਸ ਹੋਣਗੇ, ਜਿੱਥੇ ਪ੍ਰੀਮੀਅਰਸ ਹੋਣਗੇ, ਜਿੱਥੇ ਹੋਰ ਕੈਨੇਡੀਅਨ ਬਿਜ਼ਨਸ ਲੀਡਰਸ ਹੋਣਗੇ, ਅਤੇ ਉਹ ਲੈ ਕੇ ਆਉਣਗੇ ਆਪਣੇ ਮੇਜਰ ਪ੍ਰੋਜੈਕਟਸ ਮੁਲਕ ਭਰ ਦੇ ਵਿੱਚ। ਸੋ ਐਲਬਰਟਾ ਪ੍ਰੀਮੀਅਰ ਡੈਨਲ ਸਮਿਥ ਜੋ ਕਹਿੰਦੇ ਨੇ ਕਿ ਉਹਨਾਂ ਦੀ ਲਿਸਟ ਜੋ ਹੈ ਉਹ 34 ਪ੍ਰਪੋਜ਼ਡ ਪ੍ਰੋਜੈਕਟਸ ਦੀ ਬਿਲਕੁਲ ਤਿਆਰ ਪਹਿਲਾਂ ਹੀ ਹੈ, ਤਾਂ ਜੋ ਕਿ ਜੋ ਇਨਵੈਸਟਰਸ ਜੋ ਨੇ ਉਹ ਵੇਖ ਪਰਖ ਸਕਣ ਅਤੇ ਉਹਨਾਂ ਦੇ ਇਹਨਾਂ ਪ੍ਰੋਜੈਕਟਸ ਦੇ ਵਿੱਚ ਕੰਮ ਕਰ ਸਕਣ। ਇਸੇ ਤਰ੍ਹਾਂ ਸਸਕੈਚਵਾਨ ਦੇ ਪ੍ਰੀਮੀਅਰ ਸਕੌਟ ਜੋ ਨੇ ਉਹ ਵੀ ਪਲਾਨ ਕਰ ਰਹੇ ਨੇ ਕਿ ਆਪਣੇ ਪ੍ਰੋਵਿੰਸ ਦੀ ਜੋ ਐਨਰਜੀ ਦੀ, ਕ੍ਰਿਟੀਕਲ ਮਿਨਰਲਸ ਦੀ, ਡਿਫੈਂਸ ਦੀ, ਐਗਰੀਕਲਚਰ ਸੈਕਟਰ ਦੀ ਗੱਲ ਕਰੀਏ ਉਸ ਦੇ ਵਿੱਚ ਜੋ ਇਹ ਚਾਹੁੰਦੇ ਨੇ ਕਿ ਇਨਵੈਸਟਰਸ ਆਪਣਾ ਪੈਸਾ ਲਾਉਣ, ਸੋ ਇਹਨਾਂ ਦੀ ਲਿਸਟ ਵੀ ਤਿਆਰ ਹੈ। ਨਿਊ ਬ੍ਰਾਂਸਵਿਕ ਦੇ ਪ੍ਰੀਮੀਅਰ ਸੂਜ਼ਨ ਹੋਲਡ ਜੋ ਨੇ ਉਹ ਵੀ ਕਹਿੰਦੇ ਕਿ ਆਪਣੇ ਮਲਟੀਪਲ ਪ੍ਰੋਜੈਕਟਸ ਨੂੰ ਅੱਗੇ ਪੁਸ਼ ਕਰਨਗੇ, ਜਿਸ ਦੇ ਵਿੱਚ ਪੋਰਟ ਐਕਸਪੈਂਸ਼ਨ ਹੈ, ਡੇਟਾ ਸੈਂਟਰ ਹੈ, ਰੀਹੈਬਿਲੀਟੇਸ਼ਨ ਪ੍ਰੋਜੈਕਟ ਹੈ ਪਾਵਰ ਪਲਾਂਟ ਦਾ। ਸੋ ਅਜਿਹੇ ਪ੍ਰੋਜੈਕਟਸ ਜੋ ਨੇ, ਜੋ ਪ੍ਰੀਮੀਅਰਸ ਜੋ ਨੇ, ਆਪਣੀ ਤਿਆਰੀ ਦੇ ਵਿੱਚ ਨੇ ਕਿ ਵੱਧ ਤੋਂ ਵੱਧ ਇਨਵੈਸਟਮੈਂਟ ਸਾਨੂੰ ਇਸ ਇਨਵੈਸਟਮੈਂਟ ਸਮਿਟ ਦੇ ਵਿੱਚ ਜੋ ਹੈ ਉਹ ਜ਼ਰੂਰ ਮਿਲੇ। ਸੋ ਪ੍ਰਾਈਮ ਮਿਨਿਸਟਰ ਆਫਿਸ ਦੇ ਨਾਲ ਇਹ ਜੋ ਇਵੈਂਟ ਹੈ ਕੈਨੇਡਾ ਦੇ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਅਤੇ ਪਬਲਿਕ ਸੈਕਟਰ ਪੈਨਸ਼ਨ ਇਨਵੈਸਟਮੈਂਟ, ਇਹ ਜੋ ਦੋਨੋਂ ਵੱਡੇ ਇੱਕ ਮੁਲਕ ਦੇ ਐਸੈਟ ਮੈਨੇਜਰਸ ਜੋ ਨੇ, ਇਹਨਾਂ ਦੇ ਨਾਲ ਮਿਲ ਕੇ ਜੋ ਪ੍ਰਾਈਮ ਮਿਨਿਸਟਰ ਆਫਿਸ ਜੋ ਹੈ ਇਹ ਇਨਵੈਸਟਮੈਂਟ ਇਵੈਂਟ ਜੋ ਹੈ ਇਹ ਜੋ ਲੈ ਕੇ ਆਏ ਨੇ। ਸੋ 18 ਮਹੀਨੇ ਪਹਿਲਾਂ ਜਦੋਂ ਕਾਰਨੀ ਨੇ ਆਫਿਸ ਜੋ ਹੈ ਸੰਭਾਲਿਆ ਸੀ, ਸੋ ਕੈਪੀਟਲ ਫੋਕਸਡ ਏਜੰਡਾ ਜੋ ਹੈ ਇਹਨਾਂ ਨੇ ਜ਼ਰੂਰ ਰੱਖਿਆ ਸੀ। ਸੋ ਉਦੋਂ ਤੋਂ ਚਲੋ ਜੋ ਇਹ ਕੋਸ਼ਿਸ਼ਾਂ ਦੇ ਵਿੱਚ ਕਹਿ ਸਕਦੇ ਹਾਂ ਲੱਗੇ ਨੇ। ਸੋ ਇਹ ਸਮਿਟ ਵੀ ਉਹਨਾਂ 'ਚੋਂ ਇੱਕ ਜੋ ਹੈ ਉਹ ਜ਼ਰੂਰ ਹੈ। ਸੋ ਕਾਰਨੀ ਦਾ ਇਹ ਗੋਲ ਜੋ ਐਕਸਪਰਟਸ ਕਹਿੰਦੇ ਨੇ ਕਿ ਚਲੋ ਇੱਕ ਵੱਡਾ ਗੋਲ ਹੈ ਕਿ $1 trillion ਦੀਆਂ ਇਨਵੈਸਟਮੈਂਟਸ ਕੈਨੇਡਾ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ ਹੋਣ, ਅਤੇ ਚਲੋ ਇਹ ਗੋਲ ਕਹਿ ਸਕਦੇ ਹਾਂ ਕਿ ਇੱਕ ਲੋਫਟੀ ਗੋਲ ਹੈ, ਇੱਕ ਵੱਡਾ ਗੋਲ ਹੈ, ਪਰ ਇਸ ਨੂੰ ਜੋ ਇਸ ਇਵੈਂਟ ਰਾਹੀਂ ਜੋ ਹੈ ਇਸ ਦੀ ਜੋ ਕਹਿ ਸਕਦੇ ਹਾਂ ਕਿ ਇੱਕ ਸਟੈਪ ਜੋ ਹੈ ਉਹ ਜ਼ਰੂਰ ਲਿਆ ਗਿਆ ਹੈ ਕਿ ਬਿਜ਼ਨਸ ਦੇ ਲਈ ਕੈਨੇਡਾ ਜੋ ਹੈ ਉਹ ਓਪਨ ਹੈ, ਅਤੇ ਮੇਜਰ ਪ੍ਰੋਜੈਕਟਸ ਦੇ ਵਿੱਚ ਜੋ ਇਹ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਇਨਵੈਸਟਮੈਂਟਸ ਜੋ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਉਣ। ਸੋ ਜੀ, ਇਸ ਦੇ ਨਾਲ ਹੀ ਇਹ ਡੇਟਾ ਵੀ ਆਇਆ ਹੈ ਕਿ ਸਟੈਟਿਸਟਿਕਸ ਕੈਨੇਡਾ ਕਹਿੰਦੀ ਹੈ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਜੋ ਹੈ ਉਹ $96.8 billion $2025 ਦੇ ਵਿੱਚ ਹਿੱਟ ਕਰ ਗਈ ਹੈ, ਜੋ 2007 ਤੋਂ ਲੈ ਕੇ ਹੁਣ ਤੱਕ ਜੋ ਹੈ ਉਹ ਸਭ ਤੋਂ ਵੱਡੀ ਇਨਵੈਸਟਮੈਂਟ ਅਸੀਂ ਜੋ ਹੈ ਫਿਲਹਾਲ ਕਹਿ ਸਕਦੇ ਹਾਂ। ਸੋ ਦੇਖਦੇ ਹਾਂ ਜੀ ਇਹ ਜੋ ਇਵੈਂਟ ਜੋ ਇਸ ਹਫ਼ਤੇ ਫਿਰ ਆਉਣ ਵਾਲਾ ਹੈ ਅਤੇ ਕਿੰਨੀ ਅੱਛੀ ਇਨਵੈਸਟਮੈਂਟ ਜੋ ਹੈ ਜੋ ਹਰ ਪ੍ਰੋਵਿੰਸ 'ਚੋਂ ਹੈ ਇਸ ਇਵੈਂਟ 'ਚੋਂ ਇਨਵੈਸਟਰਸ 'ਚੋਂ ਜੀ ਲੈ ਕੇ ਜਾਂਦਾ। ਸੋ ਜੀ ਇਸ ਦੇ ਨਾਲ ਹੀ ਜ਼ਿਕਰ ਜੋ ਹੈ ਇਸ ਖਬਰ ਦਾ ਵੀ ਕਰ ਦਈਏ, ਜਿੱਥੇ ਚਲੋ ਕੈਂਪੇਨਿੰਗ ਜੋ ਹੈ ਉਹ ਚੋਣਾਂ ਦੀ ਚੱਲ ਰਹੀ ਹੈ ਅਤੇ ਹਰ ਕੋਈ ਆਪਣਾ ਜ਼ੋਰ ਜੋ ਹੈ ਉਹ ਜ਼ਰੂਰ ਲਾ ਰਿਹਾ। ਉੱਥੇ ਟੋਰੋਂਟੋ ਦੇ ਜੋ ਮੇਅਰ ਦੀ ਕੈਂਡੀਡੇਟਸ ਨੇ ਉਹ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ, ਅਤੇ ਸਹਾਰਾ ਕਿਤੇ ਨਾ ਕਿਤੇ ਫਿਰ ਉਹ ਟ੍ਰਾਂਜ਼ਿਟ ਦਾ, ਕਿਤੇ ਟ੍ਰਾਂਜ਼ਿਟ ਦੇ ਜੋ ਫੇਅਰ ਘਟਾਉਣ ਦਾ ਜਾਂ ਕਿਤੇ ਪ੍ਰਾਇਰਿਟੀ ਕਿਸੇ ਐਲਆਰਟੀ ਨੂੰ ਦੇਣ ਦਾ ਇਹ ਯਤਨ ਜੋ ਹੈ ਉਹ ਜ਼ਰੂਰ ਕਰ ਰਹੇ ਨੇ। ਅਤੇ ਬ੍ਰੈਡ ਬ੍ਰੈਡਫੋਰਡ ਜੋ ਕੈਂਡੀਡੇਟ ਨੇ ਉਹ ਪ੍ਰੋਮਿਸ ਕਰ

ਦੀ ਜੋ ਰੇਲ ਸਰਵਿਸ ਹੈ ਜੋ ਕੈਨੇਡੀ ਸਟੇਸ਼ਨ ਤੋਂ ਕਿੰਗਸਟਨ ਸਟੇਸ਼ਨ ਤੱਕ ਜੋ ਚੱਲਣੀ ਹੈ ਅਤੇ ਇਸ ਨੂੰ ਜੋ ਹੈ ਅੱਛੀ ਇਨਵੈਸਟਮੈਂਟ ਜੋ ਹੈ ਹਾਸਿਲ ਕਰਨੀ ਹੈ ਅਤੇ ਹਾਲਾਂਕਿ 2023 ਦੀ ਰਿਪੋਰਟ ਜੋ ਹੈ ਇਹ ਦੱਸਦੀ ਹੈ ਕਿ ਇਸ ਪ੍ਰੋਜੈਕਟ ਦੀ ਪੂਰੀ ਜੋ ਕੋਸਟ ਹੈ ਉਹ $4.65 billion ਹੈ। ਸੋ ਉਹਨਾਂ ਨੇ ਕਿਹਾ ਕਿ ਇਹ ਪ੍ਰਾਇਰਿਟੀ 'ਤੇ ਪ੍ਰੋਜੈਕਟ ਜੋ ਹੈ ਇਹ ਮੇਰਾ ਫਿਰ ਰਹਿਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਜੋ ਕਿ 2030 ਤੱਕ ਇਸ ਨੂੰ ਫਿਰ ਇਸਟੈਬਲਿਸ਼ ਕੀਤਾ ਜਾ ਸਕੇ। ਸੋ ਚਲੋ, ਵਾਅਦੇ ਜੋ ਨੇ ਉਹ ਵੱਖੋ ਵੱਖਰੇ ਜੋ ਫਿਰ ਕੈਂਡੀਡੇਟਸ ਨੇ ਕਰਦੇ ਹੀ ਨੇ, ਅਤੇ ਜਦੋਂ ਹੁਣ ਚੋਣਾਂ ਹੋਣੀਆਂ ਨੇ, ਜਦੋਂ ਪਤਾ ਲੱਗਣਾ ਕਿ ਅਸਲ ਜੋ ਹੈ ਉਹ ਫਿਰ ਕਿਸ ਨੂੰ ਜੋ ਹੈ ਮੌਕਾ ਜੋ ਲੋਕਾਂ ਨੇ ਅਸਲ ਦਿੱਤਾ, ਫਿਰ ਉਹ ਬੰਦਾ ਕੀ ਕਰਦਾ, ਫਿਰ ਇਹ ਤਾਂ ਫਿਰ ਜੀ ਆਉਣ ਵਾਲਾ ਸਮਾਂ ਜੋ ਹੈ ਇਹੀ ਜੋ ਬਿਆਨ ਕਰੇਗਾ। ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਵੇਲੇ ਜੋ ਬਣੇ ਹੋਏ ਹੋ, ਅਤੇ ਨਾਲ ਹੀ ਮੈਂ ਤੁਹਾਨੂੰ ਜ਼ਰੂਰ ਇਸ ਗੱਲ ਦਾ ਵੀ ਜੋ ਯਾਦ ਬਿਲਕੁਲ ਕਰਵਾ ਦੇਵਾਂ ਜੀ, ਅਪਲਾਈਨਸ ਜੰਕਸ਼ਨ ਤੁਸੀਂ ਅੱਛੇ ਅਪਲਾਈਨਸਿਸ ਲੈੜੇ, ਅਤੇ ਜੀ ਬਰੈਂਪਟਨ ਦੇ ਵਿੱਚ ਇਹਨਾਂ ਦੀਆਂ ਜੋ ਦੋ ਲੋਕੇਸ਼ਨਸ ਨੇ, ਤੁਸੀਂ ਇੱਥੇ ਪਹੁੰਚੋ, ਵੇਖੋ ਪਰਖੋ ਅਪਲਾਈਨਸਿਸ ਨੂੰ, ਵਾਸ਼ਰ ਡਰਾਇਰ, ਡਿਸ਼ ਵਾਸ਼ਰ ਹੋਵੇ, ਸਟੋਵ ਹੋਵੇ, ਰੈਫਰਿਜਰੇਟਰ ਹੋਵੇ, ਪੂਰਾ ਹੀ ਕੋਂਬੋ ਹੋਵੇ, ਇੱਕ ਅੱਛਾ ਬਜਟ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਬੇਸਮੈਂਟ ਅਪਲਾਈਨਸਿਸ ਦਾ ਬੰਡਲ ਹੋਵੇ। ਸੋ ਜੀ, ਪ੍ਰਾਈਜ਼ ਸਾਰੇ ਹੀ ਇਹ ਬੀਟ ਕਰਨ ਦਾ ਜੋ ਪ੍ਰੋਮਿਸ ਰੱਖਦੇ ਨੇ। ਅਪਲਾਈਨਸ ਜੰਕਸ਼ਨ ਤੁਸੀਂ ਪਹੁੰਚੋ, ਡੀਲਸ ਬਾਰੇ ਜਾਣਕਾਰੀ ਲਓ, ਵੇਖੋ ਪਰਖੋ, ਅਤੇ ਜੀ ਤੁਸੀਂ ਲੋਕੇਸ਼ਨਸ ਨੋਟ ਕਰੋ, ਮਿਸੀਸਾਗਾ ਦੇ ਸਟੀਲ 'ਤੇ ਜੀ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ, ਅਤੇ ਏਅਰਪੋਰਟ 'ਤੇ ਕਲਾਰਕ 'ਤੇ ਜੀ ਇਹਨਾਂ ਦੀ ਨਵੀਂ ਜੋ ਦੂਸਰੀ ਲੋਕੇਸ਼ਨ ਹੈ। ਇਹਨਾਂ ਲੋਕੇਸ਼ਨਸ 'ਤੇ ਪਹੁੰਚ ਕੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਉਹ ਡੀਲਸ ਬਾਰੇ ਲਓ, ਵੇਖੋ ਪਰਖੋ ਪ੍ਰੋਡਕਟਸ ਨੂੰ। ਅਤੇ ਚਲੋ, ਸਾਡੇ ਕੋਲ ਨੰਬਰ ਵੀ ਹੈ ਅਤੇ ਤੁਹਾਨੂੰ ਨੰਬਰ ਵੀ ਦੇ ਦਈਏ, ਨੰਬਰ 905-450-0054, 905-450-0054 'ਤੇ ਮਨਜੀਤ ਜੀ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਅਪਲਾਈਨਸ ਜੰਕਸ਼ਨ 'ਤੇ, ਤਾਂ ਜੋ ਕਿ ਫੋਨ 'ਤੇ ਵੀ ਤੁਸੀਂ ਡੀਲਸ ਬਾਰੇ ਪੁੱਛਣਾ ਹੈ, ਤੁਸੀਂ ਅਪਲਾਈਨਸਿਸ ਬਾਰੇ ਪੁੱਛਣਾ ਹੈ, ਅਤੇ ਤੁਸੀਂ ਫੋਨ 'ਤੇ ਵੀ ਇਸ ਜਾਣਕਾਰੀ ਨੂੰ ਜ਼ਰੂਰ ਹਾਸਿਲ ਕਰ ਸਕੋ। ਸੋ ਅਪਲਾਈਨਸ ਜੰਕਸ਼ਨ ਜੀ ਤੁਸੀਂ ਜ਼ਰੂਰ ਨੋਟ ਕਰਨਾ। ਸੋ ਜੀ, ਇਸ ਦੇ ਨਾਲ ਹੀ ਅਗਲਾ ਪਿਆਰਾ ਗੀਤ ਬਿਲਕੁਲ ਤਿਆਰ ਬਰ ਤਿਆਰ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਜੀ ਬਿਲਕੁਲ ਬਣੇ ਰਹਿਣਾ।

0: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
1: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਾਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈੱਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुझे आशीर्वाद दोगे.
2: वे आ जा तो मैं नाल नचिए, नचिए बाहच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 647-448-1000.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ. ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ. ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ. ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ. ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ. ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ. ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ. ਫੋਨ ਨੰਬਰ 416-811-5385. ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦੇ ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io।
1: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਸੀ ਅਤੇ ਜੋ ਹੁਣ ਅਖੀਰਲੇ ਪਲ ਨੇ ਜਾਣ ਦਾ ਵੇਲਾ ਹੈ ਅਤੇ ਬਹੁਤ ਸਾਰੀਆਂ ਜੀ ਸਾਰਿਆਂ ਨੂੰ ਬੈਸਟ ਵਿਸ਼ਸ ਅਤੇ ਤੁਹਾਡਾ ਅੱਜ ਦਾ ਦਿਨ ਜੀ ਬਹੁਤ ਬਹੁਤ ਸਫਲ ਰਹੇ ਅਤੇ ਤੁਸੀਂ ਅੱਜ ਦੇ ਦਿਨ ਨੂੰ ਆਪਣੇ ਪਰਿਵਾਰ ਦੇ ਨਾਲ ਪੂਰਾ ਮਾਣੋ। ਸੋ ਪੰਜਾਬੀ ਲਹਿਰਾਂ ਪ੍ਰੋਗਰਾਮ ਰੋਜ਼ਾਨਾ ਤੁਸੀਂ ਜ਼ਰੂਰ AM 530 'ਤੇ ਸੁਣਦੇ ਰਹਿਣਾ ਅਤੇ ਮੈਨੂੰ ਰੁਪਿੰਦਰ ਕੌਰ ਨੂੰ ਫਿਲਹਾਲ ਦੇਣੀ ਜੀ ਇਜਾਜ਼ਤ। ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਵੀ ਖੁਸ਼ਬੂ ਪੰਜਾਬ ਦਾ ਰੰਗ ਰੰਗ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
0: ਤੁਸੀਂ ਸੁਣ ਰਹੇ ਹੋ ਰੇਡੀਓ ਰੰਗ ਪੰਜਾਬੀ

ਰਾਮਸ ਪੰਜਾਬੀ ਵੀਕਨ ਸ਼ੋਰ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਠੀਕ ਠਾਕ ਹੋਵੋਗੇ ਜੀ, ਚੜ੍ਹਦੀ ਕਲਾ 'ਚ ਹੋਵੋਗੇ। ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ, ਸਾਡੀ ਦਿਲੀਆਂ ਅਰਦਾਸ ਹੁੰਦੀ ਹੈ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਾਮਸ ਪੰਜਾਬੀ ਵੀਕਨ ਸ਼ੋ, ਜੋ ਕਿ ਹਰ ਐਤਵਾਰ ਵਾਲੇ ਦਿਨ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਲਈ ਆਪਾਂ ਜੁੜਦੇ ਹਾਂ ਜੀ, 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਸਤੰਬਰ ਮਹੀਨੇ ਦੀ 13 ਤਾਰੀਖ ਹੋ ਚੁੱਕੀ ਅੱਜ, ਸੰਨ 2026, 6:50 'ਤੇ ਸੂਰਜ ਚੜ੍ਹਿਆ ਸੀ ਅਤੇ 7:32 'ਤੇ ਛਿਪੇਗਾ। 12 ਘੰਟੇ ਅਤੇ 36 ਮਿੰਟ ਦਿਨ ਦੀ ਲੰਬਾਈ ਰਹੇਗੀ ਅੱਜ। ਅਤੇ GTA ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 26 ਡਿਗਰੀ ਦੇ ਆਸ ਪਾਸ ਅੱਜ ਤਾਪਮਾਨ ਹੈ, ਘੱਟ ਕੇ ਰਾਤ ਨੂੰ 12 ਹੋ ਜਾਣਾ। ਕੱਲ੍ਹ ਨੂੰ 19 ਡਿਗਰੀ ਅਤੇ 12 ਡਿਗਰੀ ਆਏਗਾ। ਮੰਗਲਵਾਰ ਨੂੰ 23 ਡਿਗਰੀ ਅਤੇ 17 ਡਿਗਰੀ ਹੈ। ਬੁੱਧਵਾਰ ਨੂੰ 24 ਅਤੇ 14, ਅਤੇ ਵੀਰਵਾਰ ਨੂੰ 23 ਡਿਗਰੀ ਅਤੇ 13 ਡਿਗਰੀ ਤਾਪਮਾਨ ਜਿਹੜਾ ਜੀ GTA ਇਲਾਕੇ ਦਾ ਰਹੇਗਾ। ਔਰ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ 'ਚ ਸਾਨੂੰ ਮਦਦ ਹਮੇਸ਼ਾ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾ ਨੇਚਰ 416-937-2061 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਔਰ ਜੁੜ ਚੁੱਕੇ ਆਪਾਂ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-7768 ਜਾਂ 8296 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਤੁਹਾਡੇ ਪਾਸ ਕੋਈ ਵੀ ਇਨਫੋਰਮੇਸ਼ਨ, ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਜਾਂ ਕੋਈ ਹੋਰ ਮਨ ਦੇ ਵਲਵਲੇ ਨੇ ਜੋ ਸ਼ੇਅਰ ਕਰਨੇ ਨੇ, ਤਾਂ ਫਿਰ 416-233-7368 ਜਾਂ ਫਿਰ 8297 'ਤੇ ਕਾਲ ਕਰ ਲੈਣੀ। ਜੇ ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਦ ਵੀ ਇਹਨਾਂ ਨੰਬਰਸ 'ਤੇ ਹੀ ਤੁਸੀਂ ਕਾਲ ਕਰ ਸਕਦੇ ਹੋ। ਅਦਰਵਾਈਜ਼ ਮੈਨੂੰ ਤੁਸੀਂ ਡਾਇਰੈਕਟਲੀ ਕਾਲ ਕਰਨੀ ਹੋਵੇ 2 ਵਜੇ ਤੋਂ ਬਾਅਦ, ਪ੍ਰੋਗਰਾਮ ਤੋਂ ਬਾਅਦ ਵਿੱਚ, ਤਾਂ 416-669-1379 ਮੇਰਾ ਪਰਸਨਲ ਟੈਲੀਫੋਨ ਨੰਬਰ ਹੈ। ਇਸੇ ਨੰਬਰ 'ਤੇ ਅਗਰ ਟੈਕਸਟ ਦੇ ਰੂਪ ਦੇ ਵਿੱਚ ਕੋਈ ਮੈਸੇਜ ਭੇਜਣਾ ਜਾਂ ਫਿਰ ਵਟਸਐਪ ਕੋਈ ਵੀ ਮੈਸੇਜ ਤੁਸੀਂ ਕਰਨਾ ਹੋਵੇ ਤਾਂ ਇਸੇ ਨੰਬਰ 'ਤੇ ਭੇਜਿਆ ਜਾ ਸਕਦਾ ਹੁੰਦਾ। 416-669-1379 ਮੇਰਾ ਸੈੱਲ ਨੰਬਰ ਹੈ। ਸਟੂਡੀਓ ਦੇ ਟੈਲੀਫੋਨ ਨੰਬਰਸ ਨੇ ਜੀ 416-233-7368 ਜਾਂ ਫਿਰ 8297। ਔਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਨਿੱਘੀ ਜੀ ਆਇਆਂ ਜੀ ਅੱਜ ਦੀ ਸਾਡੀ ਇਸ ਮਹਿਫਲ ਦੇ ਵਿੱਚ ਜੁੜਨ ਦੇ ਲਈ। ਆਪਾਂ 2 ਘੰਟੇ ਇਹ ਗੱਲਾਂ ਬਾਤਾਂ ਆਪਾਂ ਇਸ ਮਾਧਿਅਮ ਰਾਹੀਂ ਤੁਹਾਡੇ ਨਾਲ ਹਰ ਐਤਵਾਰ ਵਾਲੇ ਦਿਨ ਕਰਦੇ ਹਾਂ ਅਤੇ ਅੱਜ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ ਨਗਰ ਕੀਰਤਨ ਸਾਹਿਬ ਸਜਾਏ ਜਾ ਰਹੇ ਨੇ ਮਾਲਟਨ ਗੁਰਦੁਆਰਾ ਸਾਹਿਬ ਤੋਂ। ਔਰ ਜ਼ਰੂਰ ਤੁਸੀਂ ਸ਼ਾਮਿਲ ਹੋਣਾ ਅੱਜ ਇਸ ਨਗਰ ਕੀਰਤਨ ਦੇ ਇਸ ਸ਼ੁਭ ਸਮਾਗਮ ਦੇ ਵਿੱਚ, ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਅਤੇ ਤੁਸੀਂ ਪਰਿਵਾਰਾਂ ਸਮੇਤ ਅਗਰ ਹੋਰ ਕੋਈ ਕੰਮ ਕਾਜ, ਹੋਰ ਕੋਈ ਰੁਝੇਵਾਂ ਨਹੀਂ ਹੈ ਤਾਂ ਜ਼ਰੂਰ ਅੱਜ ਨਗਰ ਕੀਰਤਨ 'ਚ ਸ਼ਾਮਿਲ ਹੋਵੋ ਜੀ। ਔਰ ਇੱਕ ਵਾਰੀ ਫਿਰ ਤੋਂ ਪੂਰੇ ਸਿੱਖ ਜਗਤ ਨੂੰ ਅੱਜ ਦੇ ਇਸ ਮਹਾਨ ਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ ਜੀ।

0: ਜੀ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੇ ਇਸ ਮੁਕੱਦਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਇੱਕ ਵਾਰੀ ਫਿਰ ਤੋਂ ਜੀ ਜ਼ਰੂਰ ਤੁਸੀਂ ਅਗਰ ਅੱਜ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜੀ ਆਪਣੀ ਕਰ ਸਕਦੇ ਹੋ ਤਾਂ ਡੈਫੀਨੇਟਲੀ ਕਰਨੀ ਚਾਹੀਦੀ ਹੈ। ਬੜੀ ਜਲਦੀ ਮੇਰਾ ਖਿਆਲ ਹੈ ਕਿ ਨਗਰ ਕੀਰਤਨ ਦੀ ਰਵਾਨਗੀ ਗੁਰਦੁਆਰਾ ਸਾਹਿਬ ਤੋਂ ਹੋ ਜਾਣੀ ਹੈ। ਔਰ ਇਹ ਬਿਲਕੁਲ ਮਾਲਟਨ ਦੇ ਵਿੱਚ ਗੁਰੂ ਆਪਣੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਟਾਰਟ ਹੋ ਕੇ ਮੋਰਨਿੰਗ ਸਟਾਰ ਤੋਂ ਹੁੰਦਾ ਹੋਇਆ ਗੌਰਵੇ ਡਰਾਈਵ, ਡੈਰੀ ਰੋਡ ਐਂਡ ਫਿਰ ਏਅਰਪੋਰਟ ਰੋਡ 'ਤੇ ਸਮਾਪਤੀ ਜਿਹੜੀ ਹੈ ਉਹ ਫਿਰ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਈ ਬਿਲੀਵ ਕਿ ਇਸੇ ਤਰ੍ਹਾਂ ਹੀ ਇਹੀ ਰੂਟ ਹੋਣਾ ਜੀ। ਮੈਨੂੰ ਕਰੈਕਟ ਜ਼ਰੂਰ ਕਰ ਦਿਓ ਅਗਰ ਡਿਫਰੈਂਟ ਹੋਵੇ ਤਾਂ। ਤੁਸੀਂ ਕਾਲ ਕਰ ਸਕਦੇ ਹੋ 416-233-7368 ਜਾਂ 82-97 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਔਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੇ ਦਿਨ ਦੀ ਜੀ ਬਹੁਤ ਬਹੁਤ ਮੁਬਾਰਕਬਾਦ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕਰ ਸਕਦੇ ਹੋ। ਇਸੇ ਨੰਬਰ 'ਤੇ ਕੋਈ ਟੈਕਸਟ ਦੇ ਰੂਪ ਦੇ ਵਿੱਚ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਉਹ ਵੀ ਭੇਜਿਆ ਜਾ ਸਕਦਾ ਹੁੰਦਾ। 416-669-1379 ਮੇਰਾ ਪਰਸਨਲ ਨੰਬਰ ਹੈ। ਸਟੂਡੀਓ ਦੇ ਟੈਲੀਫੋਨ ਨੰਬਰ 416-233-7368 ਜਾਂ ਫਿਰ 8297 ਹੁੰਦੇ ਨੇ ਜੀ। ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ ਵੀ ਮਿਲਦੀ ਹੈ। ਸਾਨੂੰ ਇੱਕ 2 ਬੈਡਰੂਮ ਵਿਦ 2 ਵਾਸ਼ਰੂਮਸ ਔਰ ਇੱਕ ਪਾਰਕਿੰਗ ਸਪੋਟ ਹੋਣਾ ਲਾਜ਼ਮੀ ਹੈ। ਕੌਂਡੋ ਅਪਾਰਟਮੈਂਟ ਅਗਰ ਤੁਹਾਡੇ ਪਾਸ ਲੀਜ਼ ਵਾਸਤੇ ਟੋਰੋਂਟੋ ਡਾਊਨਟਾਊਨ ਦੇ ਵਿੱਚ ਜੇ ਗਾਰਡਨਰ ਐਕਸਪ੍ਰੈਸ ਵੇ ਐਂਡ ਡੌਨ ਵੈਲੀ ਪਾਰਕ ਵੇ ਦੇ ਨੇੜੇ ਤੇੜੇ ਇੱਥੇ ਕਿਤੇ ਇੱਕ ਕੋਈ 5-10 ਮਿੰਟ ਦੀ ਡਰਾਈਵ 'ਤੇ ਵੀ ਹੈ। 2 ਬੈਡਰੂਮ, 2 ਵਾਸ਼ਰੂਮਸ ਪਲੱਸ ਪਾਰਕਿੰਗ ਸਪੋਟ ਜਿਹੜਾ ਲਾਜ਼ਮੀ ਹੈ, ਕਿਉਂਕਿ ਜਿਹੜੇ ਸਾਡੇ ਕਲਾਇੰਟ ਨੇ ਜੀ ਉਹਨਾਂ ਦੇ ਕੋਲ ਇੱਕ ਕਾਰ ਹੈ ਔਰ ਉਹਨੂੰ ਪਾਰਕ ਕਰਨ ਦੀ ਜ਼ਰੂਰ ਫੈਸਿਲਿਟੀ ਜਿਹੜੀ ਹੈ ਸੁਵਿਧਾ ਹੋਣੀ ਜ਼ਰੂਰੀ ਹੈ। ਸੋ ਅਗਰ ਤੁਹਾਡੇ ਪਾਸ ਟੋਰੋਂਟੋ ਡਾਊਨਟਾਊਨ ਦੇ ਵਿੱਚ 2 ਬੈਡਰੂਮ, 2 ਵਾਸ਼ਰੂਮ ਵਿਦ 1 ਕਾਰ ਪਾਰਕਿੰਗ, ਕੌਂਡੋਮੀਨੀਅਮ ਅਪਾਰਟਮੈਂਟ ਕੋਈ ਵੀ ਜਿਹੜਾ ਖਾਲੀ ਹੈ ਜਾਂ ਖਾਲੀ ਹੋਣ ਵਾਲਾ 1 ਅਕਤੂਬਰ ਤੋਂ ਚਾਹੀਦਾ। ਸੋ ਡੌਨ ਵੈਲੀ ਪਾਰਕਵੇ ਦਾ ਏਰੀਆ, ਸੋ ਜਾਂ ਡਿਸਟ੍ਰੀ ਡਿਸਟ੍ਰਿਕਟ ਤੁਸੀਂ ਕਹਿ ਸਕਦੇ ਹੋ ਉਸ ਏਰੀਆ ਦੇ ਵਿੱਚ ਅਗਰ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਲੀਜ਼ ਵਾਸਤੇ ਖਾਲੀ ਹੈ ਜਾਂ ਖਾਲੀ ਹੋਣ ਜਾ ਰਿਹਾ ਤਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-669-1379 'ਤੇ। ਅਗਰ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਜੋ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਜਾਂ ਕੋਈ ਤੁਹਾਡਾ ਸਾਕ ਸੰਬੰਧੀ ਕੋਈ ਰਿਸ਼ਤੇਦਾਰ ਮਿੱਤਰ ਜਿਨ੍ਹਾਂ ਦੇ ਕੋਲ ਅਜਿਹਾ ਕੋਈ ਯੂਨਿਟ ਹੈ ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ 416-669-1379 'ਤੇ ਟੈਕਸਟ ਕਰ ਸਕਦੇ ਹੋ। ਅਗਰ ਅੱਜ ਵੀ, ਕਿਉਂਕਿ ਮੈਂ ਇੱਕ ਜਿਹੜੇ 2 ਕੁ ਯੂਨਿਟ ਅੱਜ ਵੀ ਉੱਥੇ ਐਕਸਪਲੋਰ ਕਰਨੇ ਨੇ, ਦੇਖਣੇ ਨੇ, ਸੋ ਜੇ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਡੌਨ ਵੈਲੀ ਪਾਰਕਵੇ ਦਾ ਏਰੀਆ, ਗ੍ਰੇ ਗਾਰਡਨਰ ਐਕਸਪ੍ਰੈਸ ਐਂਡ ਡੌਨ ਵੈਲੀ ਪਾਰਕਵੇ, ਸੋ ਉਸ ਏਰੀਏ ਦੇ ਵਿੱਚ ਤੁਹਾਡੇ ਪਾਸ ਕੋਈ ਵੀ ਕੌਂਡੋਮੀਨੀਅਮ ਅਪਾਰਟਮੈਂਟ, 2 ਬੈਡਰੂਮ, 2 ਵਾਸ਼ਰੂਮ ਵਿਦ 1 ਕਾਰ ਪਾਰਕਿੰਗ ਲੀਜ਼ ਵਾਸਤੇ ਖਾਲੀ ਹੋਣ ਜਾ ਰਿਹਾ 1 ਅਕਤੂਬਰ ਤੋਂ ਜਾਂ ਇਸ ਵੇਲੇ ਖਾਲੀ ਹੈ ਤਾਂ ਜ਼ਰੂਰ ਮੈਨੂੰ ਤੁਸੀਂ ਟੈਕਸਟ ਕਰ ਦੇਣਾ ਜੀ 416-669-1379 ਦੇ ਉੱਤੇ। ਔਰ ਇਸ ਤੋਂ ਇਲਾਵਾ ਜੇ ਕੋਈ ਵੀ ਤੁਸੀਂ 6,000 ਦੇ ਕਰੀਬ ਬਿਲਡਿੰਗ ਜਿਹੜੀ ਹੈ ਜਾਂ ਕੋਈ ਅਜਿਹਾ ਯੂਨਿਟ ਜਿਹਦੇ ਨਾਲ ਸਪੇਸ ਜ਼ਰੂਰ 8-10 ਟ੍ਰੇਲਰ ਪਾਰਕ ਕਰਨ ਦੀ ਹੋਵੇ, ਵੇਚਣਾ ਚਾਹੁੰਦੇ ਹੋ, ਬ੍ਰੈਂਪਟਨ, ਕੈਲਡਨ, ਮਿਲਟਨ ਇਸ ਏਰੀਏ ਦੇ ਵਿੱਚ ਕਿਤੇ ਵੀ, ਅਤੇ ਤਦ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ, 416-669-1379। ਔਰ ਇੱਕ 4,000 ਸਕੁਏਅਰ ਫੀਟ ਦਾ ਯੂਨਿਟ ਕੋਈ ਜੋ ਬੋਲਟਨ ਜਾਂ ਫਿਰ ਬ੍ਰੈਂਪਟਨ ਦੇ ਵਿੱਚ ਜੋ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਇੰਡਸਟਰੀਅਲ ਯੂਨਿਟ ਜਿਹਦੇ 'ਚ ਇੱਕ ਡਰਾਈਵ ਐਂਡ ਡੋਰ ਹੋਣਾ ਲਾਜ਼ਮੀ ਹੈ, ਸੋ ਉਹਦੇ ਲਈ ਵੀ ਤੁਸੀਂ ਮੈਨੂੰ 416-669-1379 'ਤੇ ਫੋਨ ਕਰਕੇ ਜਾਂ ਫਿਰ ਟੈਕਸਟ ਕਰ ਸਕਦੇ ਹੋ ਅਗਰ ਤੁਹਾਡੇ ਪਾਸ ਅਜਿਹਾ ਯੂਨਿਟ ਕੋਈ ਰੈਂਟ ਲਈ ਖਾਲੀ ਹੋਣ ਜਾ ਰਿਹਾ ਤਾਂ। ਪਰ ਜਿਹੜੀ 2 ਬੈਡਰੂਮ, 2 ਵਾਸ਼ਰੂਮ, 1 ਕਾਰ ਪਾਰਕਿੰਗ ਦੇ ਨਾਲ ਯੂਨਿਟ ਕੌਂਡੋਮੀਨੀਅਮ ਅਪਾਰਟਮੈਂਟ ਡਾਊਨਟਾਊਨ ਟੋਰੋਂਟੋ ਦੇ ਵਿੱਚ ਹੈ ਉਹ ਬਹੁਤ ਜ਼ਰੂਰੀ ਚਾਹੀਦਾ ਸਾਨੂੰ 1 ਅਕਤੂਬਰ ਤੋਂ ਉਹਦੀ ਅਵੇਲੇਬਿਲਟੀ ਹੋਣੀ ਚਾਹੀਦੀ ਹੈ। ਉਹਦੇ ਲਈ ਤੁਸੀਂ ਮੈਨੂੰ ਜ਼ਰੂਰ 416-669-1379 'ਤੇ ਟੈਕਸਟ ਕਰਕੇ ਜਾਂ ਫਿਰ 2 ਵਜੇ ਤੋਂ ਬਾਅਦ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਉਹ ਜ਼ਰੂਰੀ ਹੈ ਜੀ ਕਿ ਅਗਰ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜੁੜੇ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅੱਜ 2 ਬੜੇ ਅਹਿਮ ਮੁਕਾਬਲੇ ਇਸ ਵੇਲੇ ਜਿਹੜੇ ਚੱਲ ਰਹੇ ਨੇ ਜੀ ਕ੍ਰਿਕਟ ਦੇ ਵਿੱਚ। ਜਿਹੜਾ ਪਹਿਲਾ T20 ਅਫਗਾਨਿਸਤਾਨ ਅਤੇ ਇੰਡੀਆ ਦੀ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਜੀ ਇਸ ਵੇਲੇ। ਅਫਗਾਨਿਸਤਾਨ ਦੀ ਟੀਮ ਨੇ 156 ਦੌੜਾਂ 8 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਨੇ ਪਹਿਲਾਂ ਖੇਡਦੇ ਹੋਏ, ਅਤੇ ਇੰਡੀਆ ਇਸ ਵੇਲੇ 4.5 ਓਵਰਸ ਖੇਡ ਚੁੱਕਿਆ, 65 ਦੌੜਾਂ ਬਣ ਗਈਆਂ, 1 ਖਿਡਾਰੀ ਆਊਟ ਹੈ, 92 ਦੌੜਾਂ ਦੀ ਜ਼ਰੂਰਤ ਹੈ ਅਤੇ 91 ਗੇਂਦਾਂ ਬਾਕੀ ਪਈਆਂ ਨੇ ਇਸ ਵੇਲੇ। ਅਤੇ ਦੂਸਰਾ ਜਿਹੜਾ ਅਹਿਮ ਇੱਕ ਅੱਜ ਮੁਕਾਬਲਾ ਜੀ, ਵੋਮੈਨਜ਼ ਏਸ਼ੀਆ ਕੱਪ ਫਾਈਨਲ ਇੰਡੀਆ ਦੀਆਂ ਕੁੜੀਆਂ ਅਤੇ ਸ਼੍ਰੀਲੰਕਾ ਦੀਆਂ ਕੁੜੀਆਂ ਦੇ ਦਰਮਿਆਨ ਖੇਡਿਆ ਜਾ ਰਿਹਾ, ਔਰ ਇੰਡੀਆ ਨੇ ਪਹਿਲਾਂ ਬੈਟਿੰਗ ਕਰਦੇ ਹੋਏ 183 ਦੌੜਾਂ ਬਣਾਈਆਂ ਨੇ 5 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਸ਼੍ਰੀਲੰਕਾ ਦੀਆਂ ਕੁੜੀਆਂ ਵਾਸਤੇ 184 ਦੌੜਾਂ ਦਾ ਟੀਚਾ। ਜੋ ਦੇਖਦੇ ਹਾਂ ਜੀ ਅੱਜ ਕੌਣ ਏਸ਼ੀਆ ਕੱਪ ਜਿਹੜਾ ਆਪਣੇ ਘਰ ਲੈ ਕੇ ਜਾਂਦਾ। ਸੋ ਇਹ ਦੋਨੋਂ ਮੈਚ ਦੀ ਅਪਡੇਟਸ ਮੈਂ ਤੁਹਾਡੇ ਨਾਲ ਕਰਦਾ ਰਹਾਂਗਾ। ਔਰ ਦੂਜੇ ਪਾਸੇ ਜਿਹੜਾ ਮੁੰਡਿਆਂ ਦਾ ਮੁਕਾਬਲਾ, ਉਹਦੇ 'ਚ 5 ਓਵਰਸ ਖੇਡ ਲਏ ਨੇ ਇੰਡੀਆ ਨੇ, 69 ਦੌੜਾਂ ਬਣ ਗਈਆਂ ਅਤੇ 1 ਖਿਡਾਰੀ ਆਊਟ ਹੈ ਜੀ। ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਹਮੇਸ਼ਾ ਹੀ ਕਰਦਾ ਹੈ। 2 ਲੋਕੇਸ਼ਨਸ ਤੋਂ ਬ੍ਰੈਂਪਟਨ ਵਿੱਚ ਸੇਵਾਵਾਂ ਦਿੰਦੇ ਨੇ। ਔਰ ਤੁਹਾਡਾ ਆਈ ਐਗਜ਼ਾਮ ਹੋਣ ਵਾਲਾ ਜਾਂ ਤੁਸੀਂ ਕੰਟੈਕਟ ਲੈਂਸਿਸ ਵਗੈਰਾ ਲਗਵਾਉਣੇ ਨੇ, ਆਈ ਇਸ ਦੇ ਵਿੱਚ ਡਰਾਈਨੈਸ ਜ਼ਿਆਦਾ, ਉਹਦੇ ਲਈ ਟ੍ਰੀਟਮੈਂਟ ਤੁਹਾਨੂੰ ਚਾਹੀਦੀ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਸਪੈਸ਼ਲਿਸਟ ਆਈ ਸਪੈਸ਼ਲਿਸਟ ਦੇ ਨਾਲ ਤੁਹਾਨੂੰ ਅਪੁਆਇੰਟਮੈਂਟ ਦੀ ਜ਼ਰੂਰਤ ਹੈ, ਅਤੇ ਫਿਰ ਆਪਟੀਕਲ ਵਨ ਵਾਲੇ ਤੁਹਾਡੀ ਮਦਦ ਕਰ ਸਕਦੇ ਨੇ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਵੀ ਕਰਦੇ ਨੇ, ਸਾਰੇ ਜਿਹੜੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ, ਅਤੇ ਫਰੀ ਸਰਵਿਸਿਜ਼ 18 ਸਾਲ ਦੀ ਉਮਰ ਤੱਕ ਬੱਚਿਆਂ ਦੀ, ਅਤੇ 65 ਜਾਂ ਉਸ ਤੋਂ ਵੱਡੇ ਤੁਸੀਂ ਉਮਰ ਦੇ ਹੋ ਅਤੇ ਉਹਨਾਂ ਵਾਸਤੇ ਵੀ ਫਰੀ ਸਰਵਿਸ ਜਿਹੜੀ ਹੈ ਉਹ ਆਪਟੀਕਲ ਵਨ ਦੇ ਵੱਲੋਂ ਦਿੱਤੀ ਜਾਂਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 905-455-0752 'ਤੇ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਪੰਜਾਬੀ ਬਾਏ ਨੇਚਰ GT ਇਲਾਕੇ 'ਚ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਵੈੱਜ ਜਾਂ ਨੌਨ ਵੈੱਜ ਖਾਣ ਦੇ ਸ਼ੌਕੀਨ ਹੋ ਅਤੇ ਫਰੈਸ਼ ਇੰਡੀਅਨ ਫੂਡ ਸਰਵ ਕਰਦੇ ਨੇ ਸਾਰੀਆਂ ਹੀ ਲੋਕੇਸ਼ਨਸ 'ਤੇ। ਤੁਸੀਂ ਡਾਈਨ ਇਨ ਕਰਨਾ ਬੈਠ ਕੇ ਜਾਂ ਟੇਕ ਆਊਟ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਕੇਟਰਿੰਗ ਤੁਸੀਂ ਕਰਵਾਉਣੀ ਹੈ, ਸੋ ਸਾਰੀਆਂ ਹੀ ਸਰਵਿਸਿਜ਼ ਦੇ ਵਾਸਤੇ ਇੱਕੋ ਇੱਕ ਨੰਬਰ 416-937-2061 ਸੈਂਟਰਲਾਈਜ਼ ਨੰਬਰ ਹੈ ਜੀ ਪੰਜਾਬੀ ਬਾਏ ਨੇਚਰ ਦਾ, 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ ਬੜੇ ਲੰਬੇ ਅਰਸੇ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਨੇ, 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀਂ 11 ਵਜੇ ਤੱਕ ਸਰਵਿਸਿਜ਼ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਤੁਹਾਨੂੰ ਜਿਹੜੀ ਕਸਟਮਰ ਸਰਵਿਸ ਹੈ ਉਹ ਪ੍ਰੋਵਾਈਡ ਕਰਦੇ ਨੇ। 905-678-1200 ਟੈਲੀਫੋਨ ਨੰਬਰ ਹੈ ਉਹਨਾਂ ਦਾ, 905-678-1200। ਟਿਕਟਾਂ ਦੀ ਬੁਕਿੰਗ ਤੁਸੀਂ ਅਰਾਊਂਡ ਦਾ ਵਰਲਡ ਕਿਤੇ ਵੀ ਜਾਣ ਦੇ ਲਈ ਕਰਨੀ ਹੈ ਜਾਂ ਤੁਹਾਨੂੰ ਕਿਸੇ ਪ੍ਰਕਾਰ ਦੀ ਹੈਲਪ ਦੀ ਜ਼ਰੂਰਤ ਹੈ ਜਦੋਂ ਤੁਸੀਂ ਆਪਣਾ ਕੋਈ ਵੀਜ਼ਾ ਕਿਸੇ ਵੀ ਕੰਟਰੀ ਦਾ ਅਪਲਾਈ ਕਰਨਾ ਜਾਂ PR ਕਾਰਡ ਰੀਨਿਊ ਹੋਣ ਵਾਲਾ, ਪਾਸਪੋਰਟ ਰੀਨਿਊ ਹੋਣ ਵਾਲਾ, ਇੱਥੋਂ ਤੱਕ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਵੀ ਤੁਸੀਂ ਜਿਹੜੀ ਐਪਲੀਕੇਸ਼ਨ ਹੈ ਉਹ ਸਬਮਿਟ ਕਰਨੀ ਹੈ, ਅਤੇ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਕਈ ਵਾਰੀ ਅਸੀਂ ਨਹੀਂ ਸਾਨੂੰ ਪਤਾ ਹੁੰਦਾ, ਅਤੇ ਉਹਦੇ 'ਚ ਸਾਰੇ ਇਸ ਪ੍ਰੋਸੀਜਰ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ, 905-678-1200 'ਤੇ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਇੱਕ ਜਿਹੜੀ ਖਾਸ ਬਜ਼ੁਰਗਾਂ ਦੇ ਲਈ ਮੈਂ ਜ਼ਰੂਰ ਗੱਲਬਾਤ ਕਰਨੀ ਚਾਹੁੰਦਾ ਕਿ ਸਾਡੇ ਬੜੇ ਨੋਨ ਭਾਅ ਜੀ ਮੇਰੇ ਨਾਲ ਉਹ ਗੱਲ ਕਰਦੇ ਸੀਗੇ ਪਿਛਲੇ ਹਫ਼ਤੇ ਕਿ ਜ਼ਰੂਰ ਰੇਡੀਓ 'ਤੇ ਜਿਹੜੇ ਬਜ਼ੁਰਗਾਂ ਦੇ ਲਈ ਇੱਕ ਕਹਿ ਲਓ ਕਿ ਇੱਕ ਸਲਾਹ ਜ਼ਰੂਰ, ਵੈਸੇ ਤਾਂ ਤੁਸੀਂ ਸਭ ਸਿਆਣੇ ਹੋ, ਕਿਉਂਕਿ ਜਿਹੋ ਜਿਹਾ ਮਾਹੌਲ ਚੱਲਦਾ ਉਹਦੇ ਮੁਤਾਬਕ ਉਹ ਗੱਲ ਕਰ ਰਹੇ ਸੀ ਕਿ ਜਦੋਂ ਬਜ਼ੁਰਗ ਬਾਹਰ ਇਕੱਲੇ ਘੁੰਮਦੇ ਨੇ ਅਤੇ ਅੱਜ ਕੱਲ੍ਹ ਬਹੁਤ ਸਾਰੇ ਚੋਰ, ਦੇਖਣ ਨੂੰ ਚੋਰ ਨਹੀਂ ਲੱਗਦੇ ਪਰ ਉਹਨਾਂ ਦੀ ਜਿਹੜੀ ਵਿਰਤੀ ਹੈ ਉਹ ਚੋਰਾਂ ਵਾਲੀ ਹੁੰਦੀ ਹੈ, ਉਹ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦੇ ਨੇ ਅਤੇ ਜਦੋਂ ਇਕੱਲੇ ਬਜ਼ੁਰਗਾਂ ਨੂੰ ਦੇਖਦੇ ਨੇ ਤਾਂ ਫਿਰ ਲੁੱਟ ਲੈਂਦੇ ਨੇ। ਸੋ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸੈਰ ਸਪਾਟਾ ਕਰਨ ਜਾਂਦੇ ਹੋ ਤਾਂ ਮੇਰਾ ਖਿਆਲ ਹੈ ਕਿ ਆਂਢ ਗੁਆਂਢ ਦੇ ਵਿੱਚ, ਕਿਉਂਕਿ ਆਪਣੀ ਜਿਹੜੀ ਤਕਰੀਬਨ ਪੰਜਾਬੀ ਸਪੀਕਿੰਗ ਕਹਿ ਲਓ ਜਾਂ ਇੰਡੀਅਨ ਪਾਕਿਸਤਾਨੀ ਕਮਿਊਨਿਟੀ ਪੂਰੀ ਦੀ ਆਪਾਂ ਗੱਲ ਕਰ ਲਈਏ ਅਤੇ ਕਾਫੀ ਬਹੁਤਾਤ ਦੇ ਵਿੱਚ ਆਪਾਂ ਜਿੱਥੇ ਕਿਤੇ ਵੀ ਇਹਨਾਂ ਏਰੀਆਜ਼ ਦੇ ਵਿੱਚ ਰਹਿੰਦੇ ਹਾਂ ਅਤੇ ਜ਼ਰੂਰ ਇੱਕ ਦੋ ਸੱਜਣ ਸਾਨੂੰ ਜ਼ਰੂਰ ਮਿਲ ਸਕਦੇ ਨੇ ਜਦੋਂ ਅਸੀਂ ਬਾਹਰ ਘੁੰਮਣ ਲਈ ਜਾਂਦੇ ਹਾਂ, ਵਾਕ ਕਰਨ ਲਈ ਜਾਂਦੇ ਹਾਂ, ਅਤੇ ਜ਼ਰੂਰ ਦੋ ਤਿੰਨ ਜਾਣੇ ਅਗਰ ਤੁਸੀਂ ਹੈਗੇ ਹੋ ਤਾਂ ਫਿਰ ਮੇਰਾ ਖਿਆਲ ਹੈ ਕੋਈ ਛੇਤੀ ਕੀਤੇ ਤੁਹਾਡੇ ਲਾਗੇ ਨਹੀਂ ਖੜਦਾ। ਪਰ ਅਗੇਨ ਉਹਨਾਂ ਨਾਲ ਜੋ ਮੈਨੂੰ ਭਾਅ ਜੀ ਹੁਣੀ ਜਿਹੜੀ ਗੱਲਬਾਤ ਦੱਸਦੇ ਸੀ ਕਿ ਉਹਨਾਂ ਦੇ ਡੈਡ ਉਹ ਇੱਧਰ ਮਿਸਿਸਾਗਾ ਰੋਡ ਐਂਡ ਮੇਫੀਲਡ ਦੇ ਨੇੜੇ ਉਸ ਏਰੀਏ 'ਚ ਉਹ ਰਹਿੰਦੇ ਨੇ ਅਤੇ ਉਹ ਕਹਿੰਦੇ ਕਿ ਉਹਨਾਂ ਦੇ ਫਾਦਰ ਸਾਹਿਬ ਘਰ ਦੇ ਬਾਹਰ ਬੈਠੇ ਸੀ ਅਤੇ ਉਹ ਸਾਰਾ ਪਰਿਵਾਰ ਅੰਦਰ ਸੀ ਘਰ ਦੇ ਅਤੇ ਦੋ ਲੜਕੀਆਂ BMW ਕਾਰ ਦੇ ਵਿੱਚ ਆਈਆਂ, ਉਹਨਾਂ ਨੇ ਆਪਣੀ ਕਾਰ ਰੋਕੀ ਅਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਬੁਲਾਇਆ ਅਤੇ ਉਹਨਾਂ ਦੇ ਕੋਲ ਰੁਕੀਆਂ ਥੋੜ੍ਹੀ ਦੇਰ ਲਈ। ਉਹਨਾਂ ਨੇ ਕੋਸ਼ਿਸ਼ ਕੀਤੀ ਪੂਰੀ ਉਹਨਾਂ ਨੂੰ, ਜਿਵੇਂ ਆਪਾਂ ਕਈ ਵਾਰੀ ਬਜ਼ੁਰਗਾਂ ਦੇ ਇੱਦਾਂ ਬਾਹਾਂ 'ਤੇ ਹੱਥ ਲਾ, ਗੁੱਟ 'ਤੇ ਹੱਥ ਲਾ ਅਤੇ ਵੀ ਕੁਛ ਨਾ ਕੁਛ ਉਹਨਾਂ ਦਾ ਪਹਿਨਿਆ ਹੋਏਗਾ ਅਤੇ ਜ਼ਰੂਰ ਅਸੀਂ ਉਹ ਉਤਾਰਨਾ। ਔਰ ਫੋਰਚੁਨੇਟਲੀ ਉਹਨਾਂ ਦੇ, ਉਹ ਕਹਿੰਦੇ ਕਿ ਭਾਅ ਜੀ ਕਹਿੰਦੇ ਕਿ ਉਹਨਾਂ ਦੇ ਡੈਡੀ ਹੋਰਾਂ ਨੇ ਘੜੀ ਲਗਾਈ ਹੋਈ ਸੀ, ਲੇਕਿਨ ਹੋਰ ਕੋਈ ਵੀ, ਉਹਨਾਂ ਨੇ ਖੁਦ ਹੀ ਉਹਨਾਂ ਨੂੰ ਮਨਾਹੀ ਕੀਤੀ ਕਿ ਜਦੋਂ ਬਾਹਰ ਬੈਠਦੇ ਹੋ ਜਾਂ ਬਾਹਰ ਜਾਂਦੇ ਹੋ ਕੋਈ ਵੀ ਗਹਿਣਾ ਪਾ ਕੇ, ਜਿਵੇਂ ਹੁਣ ਕੜਾ ਵਗੈਰਾ ਬਜ਼ੁਰਗ ਆਮ ਜਿਹੜਾ ਮੁੰਦੀਆਂ ਜਿਹੜੀਆਂ ਸੋਨੇ ਦੀਆਂ ਉਹ ਪਾ ਲੈਂਦੇ ਨੇ ਔਰ ਪਾਈਆਂ ਹੁੰਦੀਆਂ ਹੀ ਨੇ ਮੋਸਟ ਆਫ ਦਾ ਟਾਈਮ, ਕਿਉਂ ਘੱਟ ਹੀ ਉਤਾਰਦੇ ਹਾਂ ਆਪਾਂ ਕਈ ਵਾਰੀ ਜਦੋਂ ਕਿਤੇ ਕੰਮਾਂ ਕਾਰਾਂ 'ਤੇ ਨਹੀਂ ਜਾਂਦੇ ਵਿਹਲੇ ਹਾਂ। ਅਤੇ ਉਹ ਕਹਿੰਦੇ ਕਿ ਐਨ ਪੂਰਾ ਆਪਣੀ ਤਸੱਲੀ ਕਰਕੇ ਅਤੇ ਫਿਰ ਉਹ ਗਈਆਂ। ਜਦੋਂ ਉਹਨਾਂ ਨੇ ਬਾਹਰ ਬਾਅਦ ਦੇ ਵਿੱਚ ਆਪਣਾ ਕੈਮਰਾ ਚੈੱਕ ਕੀਤਾ, ਜਦੋਂ ਡੈਡ ਨੇ ਦੱਸਿਆ, ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਬਾਹਰ ਕੀ ਹੋ ਰਿਹਾ, ਅਤੇ ਚਲੋ ਠੀਕ ਉਹ ਸੇਫ ਰਹੇ, ਕੁਛ ਵੀ ਅਜਿਹਾ ਕੁਛ ਨਹੀਂ ਉਹਨਾਂ ਨੂੰ ਲੱਭ ਸਕਿਆ ਜੋ ਉਹਨਾਂ ਨੂੰ ਲੁੱਟ ਸਕਦੀਆਂ ਸੀ ਉਹ। ਪਰ ਉਹਨਾਂ ਦਾ ਕਹਿਣਾ ਇਹ ਸੀ ਕਿ ਅਗਰ ਬਜ਼ੁਰਗ ਬਾਹਰ ਵੀ ਬੈਠਦੇ ਨੇ ਅਤੇ ਇਕੱਲੇ, ਜਦੋਂ ਕੋਈ ਅਜਿਹਾ ਤੁਹਾਨੂੰ ਡਾਊਟ ਹੁੰਦਾ, ਸ਼ੱਕ ਹੁੰਦੀ ਹੈ, ਕੋਈ ਕਾਰ ਅਜਿਹੀ ਆ ਕੇ ਖੜ੍ਹਦੀ ਹੈ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਕਿ, ਕਿਉਂਕਿ ਜਦੋਂ ਸਾਰੇ ਰਿਸ਼ਤੇਦਾਰ ਦੋਸਤ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ ਕੌਣ ਕਿਹਦੇ ਕੋਲ ਕਿਹੋ ਜਿਹੀ ਕਾਰ ਹੈ, ਤਕਰੀਬਨ ਮਿਲਦੇ ਗਿਲਦੇ ਆਪਾਂ ਹਰ ਰੋਜ਼, ਬਜ਼ੁਰਗਾਂ ਨੂੰ ਪਤਾ ਹੀ ਹੁੰਦਾ। ਪਰ ਉਹ ਜਦੋਂ ਕੋਈ ਅਜਿਹਾ ਕੋਈ ਕਾਰ ਰੁਕਦੀ ਆ ਕੇ ਜਾਂ ਤੁਹਾਡੇ ਕੋਲ ਆਉਂਦੇ ਨੇ ਅਤੇ ਬਹੁਤ ਕੇਅਰਫੁੱਲ ਰਿਹਾ ਕਰੋ, ਪਹਿਲੀ ਗੱਲ ਤਾਂ ਕਿ ਕੋਸ਼ਿਸ਼ ਕਰੋ ਕਿ ਉਸੇ ਵੇਲੇ ਅੰਦਰ ਆ ਜਾਓ ਜਾਂ ਲੌਕ ਕਰ ਲਓ ਡੋਰ ਨੂੰ, ਜੇ ਕੋਈ ਹੈ ਤਾਂ ਜ਼ਰੂਰ ਉਹਨਾਂ ਨੂੰ ਤੁਸੀਂ ਆਪਣੇ ਘਰਦਿਆਂ ਨੂੰ, ਬੱਚਿਆਂ ਨੂੰ, ਤੁਹਾਡੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਘਰਾਂ ਦੇ ਵਿੱਚ ਹੁੰਦੇ ਨੇ ਅਤੇ ਉਹਨਾਂ ਨੂੰ ਤੁਸੀਂ ਇਤਲਾਹ ਕਰ ਸਕਦੇ ਹੋ, ਦੱਸ ਸਕਦੇ ਹੁੰਦੇ ਹੋ, ਅਤੇ ਜ਼ਰੂਰ ਇਹੋ ਜਿਹੀਆਂ ਗੱਲਾਂ ਦਾ ਜਿਹੜਾ ਉਹ ਧਿਆਨ ਜ਼ਰੂਰ ਰੱਖਿਆ ਕਰੋ। ਔਰ ਇਹੋ ਜਿਹੀ ਘਟਨਾ ਹੀ ਇੱਕ ਦਿਨ ਪਹਿਲਾਂ ਦੀ ਗੱਲ ਹੈ, ਉਹ ਇੱਥੇ ਆਪਣੇ ਕੈਸਲਮੋਰ ਏਰੀਏ ਦੇ ਵਿੱਚ ਭਾਅ ਜੀ ਹੁਣੀ ਦੱਸਦੇ ਸੀ ਕਿ ਐਵਰਗ੍ਰੀਨ ਐਂਡ ਕੈਸਲਮੋਰ ਦਾ ਏਰੀਆ, ਇੱਥੇ ਇੱਕ ਉਹਨਾਂ ਦੀ ਰਿਹਾਇਸ਼ ਹੈ ਅਤੇ ਉਹਨਾਂ ਦੇ ਡੈਡ ਬਾਹਰ ਸੀਗੇ ਅਤੇ ਉਹ ਮੁੰਡੇ ਆਏ ਅਤੇ ਉਹ ਕਾਰ ਦੀਆਂ ਚਾਬੀਆਂ ਉੱਦਾਂ ਹੀ ਉਹਨਾਂ ਨੂੰ ਕਹਿੰਦੇ ਬਜ਼ੁਰਗਾਂ ਨੂੰ, ਜਿੱਦਾਂ ਕਈ ਵਾਰੀ ਵੀ ਲਿਆਓ ਤਾਂ ਕਾਰ ਦੀ ਚਾਬੀ ਦੇਖੀ ਅਸੀਂ, ਵੀ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹ ਹਾਂ ਕੌਣ ਨੇ ਕਿ ਘਰਦਿਆਂ ਨੇ ਕਾਰ ਕਿਸੇ ਨੇ ਵੇਚਣੀ ਵੀ ਆ ਕਿ ਨਹੀਂ ਵੇਚਣੀ ਉਹ, ਪਰ ਉਹਨਾਂ ਦੇ ਬੱਚੇ ਜਿਹੜੇ ਅੰਦਰ ਸੀ ਉਹਨਾਂ ਨੇ ਦੇਖ ਲਿਆ ਤਾਂ ਉਹਨਾਂ ਨੇ ਫਿਰ ਜਦੋਂ ਦੇਖਿਆ ਸਾਰਾ ਕੁਛ ਵੀ ਉਹਨਾਂ ਦੇ ਬਾਬਾ ਜੀ ਦੇ ਨਾਲ ਕੋਈ ਗੱਲਬਾਤ ਅਜਿਹੀ ਚੱਲ ਰਹੀ ਹੈ ਕਿ ਜਿਹੜਾ ਬਹੁਤਾ ਸੇਫ ਨਹੀਂ ਉਹ ਲੱਗ ਰਿਹਾ ਅਤੇ ਉਹਨੇ ਪੁਲਿਸ ਕਾਲ ਕਰ ਦਿੱਤੀ, ਜਿਹਦੇ ਨਾਲ ਪੁਲਿਸ ਉੱਥੇ ਬੜੀ ਜਲਦੀ ਪਹੁੰਚ ਗਈ ਅਤੇ ਉਹ ਜਿਹੜੇ ਮੁੰਡੇ ਸੀ ਉੱਥੋਂ ਭੱਜ ਗਏ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜੀ ਉਹ ਆਮ ਹੀ, ਇਹ ਨਹੀਂ ਹੈ ਕਿ ਸਿਰਫ ਇੱਕ ਏਰੀਏ ਦੇ ਵਿੱਚ ਆ, ਜੇ ਇਕੱਲੇ ਪੀਲ ਰੀਜਨ ਦੀ ਗੱਲ ਹੈ, ਇਹ ਸਾਰੇ ਹੀ ਪਾਸੇ ਅਜਿਹਾ ਜਿਹੜਾ ਕੁਛ ਉਹ ਹੋ ਰਿਹਾ ਅੱਜ ਕੱਲ੍ਹ। ਸੋ ਬਹੁਤ ਧਿਆਨ ਦੇ ਨਾਲ, ਖਾਸ ਕਰਕੇ ਬਜ਼ੁਰਗਾਂ ਨੂੰ ਇਹ ਬੇਨਤੀ ਹੈ ਕਿ ਜੇ ਤੁਸੀਂ ਪਹਿਲੀ ਗੱਲ ਤਾਂ ਜਦੋਂ ਬਾਹਰ ਘੁੰਮਣ ਜਾਂਦੇ ਹੋ ਤਾਂ ਜ਼ਰੂਰ ਦੋ ਤਿੰਨ ਜਾਣੇ ਜੇ ਇਕੱਠੇ ਹੋ ਕੇ ਜਾਓ ਤਾਂ ਬਹੁਤ ਵਧੀਆ, ਅਤੇ ਪਲੱਸ ਜਦੋਂ ਇੱਦਾਂ ਆਪਾਂ ਘਰਾਂ ਦੇ ਬਾਹਰ ਵੀ ਬੈਠਦੇ ਹਾਂ ਤਾਂ ਬੜੇ ਅਲਰਟ ਹੋ ਕੇ ਹੁਣ ਮੇਰਾ ਖਿਆਲ ਬੈਠਣ ਦੀ ਲੋੜ ਹੈ, ਕਿ ਉਹ ਕਈ ਵਾਰੀ ਕਿਹਾ ਜਾਂਦਾ ਕਿ ਸਮਾਂ ਸੀ ਕੁਛ। ਮੈਂ ਵੈਸੇ ਖੁਦ ਵੀ ਇਸ ਚੀਜ਼ ਨੂੰ ਮੰਨਦਾ ਕਿ ਅੱਜ ਤੋਂ 10 ਕੁ ਸਾਲ ਪਹਿਲਾਂ ਦੀ ਜੇ ਗੱਲ ਕਰ ਲਈਏ ਤਾਂ ਘਰਾਂ ਦੇ ਜਿਹੜੇ ਮੇਨ ਡੋਰ ਸੀਗੇ ਉਹ ਕਦੀ ਮੇਰਾ ਖਿਆਲ ਨਹੀਂ ਕੋਈ ਲੋਕ ਕਰਨਾ ਚੈੱਕ ਕਰਦਾ ਸੀ ਕਿ ਹਾਂ ਕੀਤਾ ਜਾਂ ਨਹੀਂ ਕੀਤਾ। ਅੱਜ ਅਸੀਂ ਕਈ ਕਈ ਵਾਰ ਚੈੱਕ ਕਰਕੇ ਫਿਰ ਬੈਡਰੂਮਸ ਦੇ ਵਿੱਚ ਆਪਾਂ ਜਾਂਦੇ ਹਾਂ, ਅਤੇ ਗਰਾਜ ਡੋਰ ਅਕਸਰ ਹੀ ਖੁੱਲ੍ਹੇ ਰਹਿ ਜਾਂਦੇ ਹੁੰਦੇ ਸੀਗੇ, ਕੋਈ ਇੱਦਾਂ ਨਹੀਂ ਸੀ ਕਿ ਕੋਈ ਅੰਦਰ ਆ ਜਾਏਗਾ ਜਾਂ। ਪਰ ਹੁਣ ਜਿਹੜਾ ਮਾਹੌਲ ਹੈ ਉਹ ਕਾਫੀ ਜਿਹੜਾ ਉਹ ਬਦਲ ਚੁੱਕਿਆ ਜੀ। ਸੋ ਬੱਚਿਆਂ ਦੇ ਲਈ ਵੀ, ਬੱਚੇ ਜੇ ਹੁਣ ਸਕੂਲ ਖੁੱਲ੍ਹ ਗਏ ਨੇ, ਬੱਚੇ ਵੈਸੇ ਤਾਂ ਗਰੁੱਪਸ ਦੇ ਵਿੱਚ ਹੀ ਸਕੂਲ ਨੂੰ ਜਾਂਦੇ ਨੇ ਜਿਹੜੇ ਪੈਦਲ ਚੱਲ ਕੇ ਜਾਂਦੇ ਨੇ, ਫਿਰ ਵੀ ਤੁਸੀਂ ਇਕੱਲੇ ਆ ਰਹੇ ਹੋ ਅਤੇ ਬੱਚਿਆਂ ਨੂੰ ਵੀ ਜ਼ਰੂਰ ਆਪਣਿਆਂ ਨੂੰ ਇਹ ਗੱਲਾਂ ਅਜਿਹੀਆਂ ਜਿਹੜੀਆਂ ਉਹ ਸਮਝਾ ਦਿਆ ਕਰੋ ਹੁਣ ਕਿ ਤੁਹਾਨੂੰ ਬੜੇ ਅਲਰਟ ਹੋ ਕੇ ਸੜਕਾਂ ਦੇ ਉੱਤੇ ਜਿਹੜੇ ਚੱਲਣ ਦੀ ਲੋੜ ਹੈ। ਇਹ ਵੀ ਨਹੀਂ ਹੈ ਕਿ ਬਹੁਤ ਜ਼ਿਆਦਾ ਕੁਛ ਇਹੋ ਜਿਹਾ ਜਿਹੜਾ ਹੋਈ ਜਾਂਦਾ, ਸਾਨੂੰ ਡਰ ਕੇ ਵੀ ਅਸੀਂ ਨਹੀਂ ਰਹਿਣਾ, ਪਰ ਵੰਸ ਇਨ ਏ ਵਾਇਲ ਕਦੀ ਵੀ ਕਿਸੇ ਨਾਲ ਵੀ ਅਜਿਹਾ ਕੁਛ ਹੋ ਸਕਦਾ। ਸੋ ਅਸੀਂ ਬੜੇ ਧਿਆਨ ਦੇ ਨਾਲ ਜੇ ਬਾਹਰ ਵਿਚਰਦੇ ਹਾਂ ਤਾਂ ਬੜੇ ਧਿਆਨ ਦੇ ਨਾਲ ਵਿਚਰੀਏ, ਮੇਰਾ ਖਿਆਲ ਇਸੇ 'ਚ ਹੀ ਸਾਡੀ ਭਲਾਈ ਹੈ। ਅਤੇ ਅਪੀਲ ਪੁਲਿਸ ਦੇ ਵੱਲੋਂ ਇੱਕ ਬ੍ਰੈਂਪਟਨ ਨਿਵਾਸੀ ਲਵਪ੍ਰੀਤ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਇੱਦਾਂ ਦੇ ਕਾਰੇ ਉਹ ਵੀ ਕਰਦਾ ਸੀ ਜਿਹਦੇ ਉੱਪਰ ਹੋਮ ਇਨਵੇਜ਼ਨ, ਸਟੈਬਿੰਗ ਅਤੇ ਕਾਰਾਂ ਚੋਰੀ ਕਰਨ ਦੇ ਦੋਸ਼ ਨੇ, ਅਤੇ ਉਹਨੂੰ ਹੁਣ ਗ੍ਰਿਫਤਾਰ ਕੀਤਾ ਜੀ ਅਪੀਲ ਪੁਲਿਸ ਨੇ। ਅਤੇ ਇਹੋ ਜਿਹਾ ਹੀ ਇੱਕ ਬੰਦਾ ਮੁਹੰਮਦ ਰਹੀਮ ਜੋ ਕਿ 25 ਸਾਲਾ ਮਿਸਿਸਾਗਾ ਦੇ ਵਿੱਚ ਰਹਿੰਦਾ, ਅਤੇ ਉਹਨਾਂ ਨੂੰ ਵੀ ਗ੍ਰਿਫਤਾਰ ਇਸ ਕਰਕੇ ਕੀਤਾ ਕਿ ਉਹਨਾਂ ਨੇ ਆਟੋ ਇੰਸ਼ੋਰੈਂਸ ਫਰੋਡ ਦੇ ਉਹਨਾਂ 'ਤੇ ਦੋਸ਼ ਨੇ, ਜਿਨ੍ਹਾਂ ਨੇ ਜੀ ਟੀ ਏ ਦੇ ਵਿੱਚ ਅਪ੍ਰੈਲ 2024 ਤੋਂ ਲੈ ਕੇ ਅਗਸਤ 2026 ਤੱਕ ਲੋਕਾਂ ਨੂੰ ਜਿਹੜੀਆਂ ਫੇਕ ਆਟੋ ਪਾਲਿਸੀਜ਼ ਵੇਚੀਆਂ ਨੇ। ਔਰ ਪੁਲਿਸ ਦੇ ਵੱਲੋਂ 15 ਅਜਿਹੇ ਕੇਸ ਆਇਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ 'ਚ ਵਿਕਟਮਸ ਦਾ ਕੋਈ ਟੋਟਲ ਜਿਹੜਾ ਲਾਸ ਹੈ ਉਹ $10,000 ਦਾ ਹੋਇਆ, ਅਤੇ ਉਹ ਕਹਿੰਦੇ ਆ ਕਿ ਵਿਕਟਮਸ ਦੀ ਗਿਣਤੀ ਹੋਰ ਵੀ ਹੋ ਸਕਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰਿਆ ਤਾਂ ਤੁਸੀਂ ਕ੍ਰਾਈਮ ਸਟੋਪਰਸ ਦੇ ਨਾਲ ਸੰਪਰਕ ਕਰ ਸਕਦੇ ਹੋ, ਉਹਨਾਂ ਨੂੰ ਇਨਫੋਰਮ ਜਿਹੜਾ ਉਹ ਕੀਤਾ ਜਾ ਸਕਦਾ। ਔਰ ਇਹ ਜਿਹੜਾ ਬੰਦਾ ਸੀਗਾ ਇਹ ਲਾਇਸੈਂਸਡ ਸੀ ਔਰ ਪਹਿਲਾਂ ਕਈ ਬ੍ਰੋਕਰੇਜ ਦੇ ਨਾਲ ਵੀ ਕੰਮ ਕਰਦਾ ਰਿਹਾ, ਇੰਸ਼ੋਰੈਂਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਸੀ, ਪਰ ਇਹਨੇ ਆਹ 2 ਸਾਲਾਂ ਦੇ ਵਿੱਚ ਇੱਦਾਂ ਦੇ ਘਪਲੇ ਜਿਹੜੇ ਨੇ ਉਹ ਕੀਤੇ ਨੇ। ਅਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਛੱਡਿਆ ਵੀ ਗਿਆ ਕਿ ਉਹਨਾਂ ਦੀ ਪੇਸ਼ੀ ਜਿਹੜੀ ਆ ਕੋਰਟ ਦੇ ਵਿੱਚ ਹੁਣ ਫਿਊਚਰ ਦੇ ਵਿੱਚ ਹੋਣੀ ਹੈ। ਅੰਟਾਰੀਓ ਸਾਇੰਸ ਸੈਂਟਰ ਦੇ ਵੱਲੋਂ 30 ਇੰਪਲੋਈਜ਼ ਨੂੰ ਲੇ ਆਫ ਕੀਤਾ ਗਿਆ, ਜਿਹਦੇ ਨਾਲ ਜਿਹਦੇ 'ਚ ਸਾਰੇ ਦਾ ਸਾਰਾ ਜਿਹੜਾ ਸਾਇੰਸ ਡਿਪਾਰਟਮੈਂਟ ਦਾ ਜੋ ਸਟਾਫ ਹੈ ਉਹ ਸਾਰੇ ਦਾ ਸਾਰਾ ਲੇ ਆਫ ਕਰ ਦਿੱਤਾ ਗਿਆ। ਔਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਫਿਰ ਸਾਇੰਸ ਸੈਂਟਰ ਦਾ ਹੋਣ ਦਾ ਮਤਲਬ ਕੀ ਹੈ ਜੇ ਉੱਥੇ ਇਸ ਜਿਹੜੇ ਪਾਸੇ ਨਾਲ ਰਿਲੇਟਡ ਕੋਈ ਵੀ ਵਿਅਕਤੀ ਉੱਥੇ ਨਹੀਂ ਹੈ ਜੋਬ ਦੇ ਉੱਤੇ, ਅਤੇ ਕਿਵੇਂ ਉਹ ਲੋਕਾਂ ਦੀ ਟੇਕ ਕੇਅਰ ਜਿਹੜੀ ਆ ਉਹ ਕਰ ਸਕਦੇ ਨੇ, ਜਿਹਦੇ ਨਾਲ ਹੁਣ ਜਿਹੜਾ ਬਿਜ਼ਨਸ ਡਿਵੈਲਪਮੈਂਟ ਹੈ ਜਾਂ ਸਾਇੰਸ ਸਿਕਿਉਰਿਟੀ 'ਤੇ ਜਿਹੜੇ ਲਾਈਵ ਐਗਜ਼ਿਬਿਟਸ ਨੇ ਉਹ ਵਾਲੀਆਂ ਟੀਮਾਂ ਪ੍ਰਭਾਵਿਤ ਹੋਣਗੀਆਂ ਇਹ 30 ਲੋਕਾਂ ਦੀ ਛੁੱਟੀ ਹੋਣ ਦੇ ਕਰਕੇ। ਇੱਥੇ ਵੀ ਦੱਸਣਾ ਬਣਦਾ ਕਿ ਪ੍ਰੋਵਿੰਸ ਦੇ ਵੱਲੋਂ 2024 ਗਰਮੀਆਂ ਦੇ ਵਿੱਚ ਇਸ ਬਿਲਡਿੰਗ ਦੀ ਛੱਤ ਦੇ ਵਿੱਚ ਵੱਡੀਆਂ ਖਾਮੀਆਂ ਜਿਹੜੀਆਂ ਉਹਨੂੰ ਦੇਖਦਿਆਂ ਹੋਇਆ ਇਸ ਨੂੰ ਬੰਦ ਕਰ ਦਿੱਤਾ ਸੀ, ਅਤੇ ਅੰਟੇਰੀਓ ਪਲੇਸ ਦੇ ਵਿੱਚ $1 ਬਿਲੀਅਨ ਖਰਚ ਕੇ ਇੱਕ ਨਵਾਂ ਜਿਹੜਾ ਸਾਇੰਸ ਸੈਂਟਰ ਆ ਉਹ ਬਣਾਇਆ ਜਾ ਰਿਹਾ, ਜਿਸ ਦੀ ਜਿਹੜੀ ਖੁੱਲ੍ਹਣ ਦੀ ਉਮੀਦ ਹੈ 2029 'ਚ ਹੈ, ਅਤੇ ਸਰਕਾਰ ਦੇ ਮੁਤਾਬਕ ਕੋਈ 1000 ਦੇ ਕਰੀਬ ਨੌਕਰੀਆਂ ਇੱਥੇ ਪੈਦਾ ਹੋਣਗੀਆਂ ਜੀ। ਮੈਚ ਦੀ ਅਪਡੇਟ ਕਰਦੀ ਹੈ, ਜਿਹੜਾ ਮੁੰਡਿਆਂ ਦਾ ਅਫਗਾਨਿਸਤਾਨ ਅਤੇ ਇੰਡੀਆ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ, ਇੰਡੀਆ ਨੇ 98 ਦੌੜਾਂ ਬਣਾ ਲਈਆਂ ਜੀ, 8 ਓਵਰਸ ਖੇਡੇ ਜਾ ਚੁੱਕੇ ਨੇ ਅਤੇ 1 ਖਿਡਾਰੀ ਆਊਟ ਹੈ, 59 ਦੌੜਾਂ 72 ਗੇਂਦਾਂ 'ਤੇ ਉਹਨਾਂ ਨੂੰ ਹੋਣ ਚਾਹੀਦੀਆਂ ਨੇ। ਅਤੇ ਜਿਹੜੇ ਦੂਸਰੇ ਪਾਸੇ ਫਾਈਨਲ ਵੋਮੈਨਸ ਏਸ਼ੀਆ ਕੱਪ ਖੇਡਿਆ ਜਾ ਰਿਹਾ ਉਹਦੇ 'ਚ ਸ਼੍ਰੀਲੰਕਾ ਦੀਆਂ ਕੁੜੀਆਂ 2.2 ਓਵਰਸ ਖੇਡ ਚੁੱਕੀਆਂ, 13 ਦੌੜਾਂ ਬਣ ਗਈਆਂ ਅਤੇ 1 ਖਿਡਾਰੀ ਆਊਟ ਹੈ, ਉਹਨਾਂ ਨੂੰ 171 ਦੌੜਾਂ ਦੀ ਜ਼ਰੂਰਤ ਹੈ, 106 ਗੇਂਦਾਂ ਬਾਕੀ ਵੱਜਦੀਆਂ ਨੇ। ਜਿਹੜੇ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਪ੍ਰੇਮ ਜੀ ਕਾਲ ਕਰ ਰਹੇ ਨੇ ਜੀ ਮੇਰੇ ਖਿਆਲ। ਪ੍ਰੇਮ ਜੀ ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਠੀਕ ਹੈ ਜੀ, ਠੀਕ ਹੈ ਮਨਜੀਤ ਜੀ, ਠੀਕ ਹੈ ਚੇਤਾ। ਹਾਂਜੀ, ਮੇਰੇ ਵੱਲੋਂ ਤੁਹਾਨੂੰ ਤੇ ਸਾਡੇ ਰੱਬ ਵਰਗੇ ਜਿੰਨੇ ਸਰੋਤੇ ਆ ਜੀ, ਉਹਨਾਂ ਨੂੰ ਮੇਰੇ ਵੱਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਜੀ।
0: ਜੀ ਜੀ, ਤੁਹਾਨੂੰ ਵੀ ਜੀ।
1: ਜੀ ਮਨਜੀਤ ਜੀ, ਤੁਸੀਂ ਹੁਣ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਅੱਜ ਤੋਂ ਬਈ 10-15 ਸਾਲ ਪਹਿਲਾਂ ਫਿਕਰ ਫਾਕਾ ਨੀ ਸੀਗਾ ਨਾ।
0: ਜੀ ਜੀ,
1: ਕੋਈ ਏਦਾਂ ਨੀ ਸੀਗਾ ਕਿ ਘਰ ਦੇ ਵਿੱਚ ਕੋਈ ਚੀਜ਼ ਪਈ ਆ ਜਾਂ ਦਰਵਾਜ਼ੇ ਖੁੱਲੇ ਆ ਤਾਂ ਕੋਈ ਚੱਕਰ ਨੀ। ਹੁਣ ਤਾਂ ਕੈਮਰੇ ਵੀ ਲੱਗੇ ਆ, ਫਿਰ ਵੀ 10-20 ਚੈੱਕ ਕਰਨਾ ਪੈਂਦਾ ਕਿ ਦਰਵਾਜ਼ਾ ਲੱਗਿਆ ਕਿ
0: ਕੈਮਰਾ ਵੀ ਚੈੱਕ ਕਰਨਾ ਪੈਂਦਾ ਚੱਲਦਾ ਕਿ ਨਹੀਂ।
1: ਬਿਲਕੁਲ ਜੀ, ਬਿਲਕੁਲ, ਕੈਮਰਾ ਵੀ ਚੈੱਕ ਕਰਨਾ ਪੈਂਦਾ ਜੀ।
0: ਹਾਂਜੀ,
1: ਕਾਰਨ ਬਿਲਕੁਲ ਸਿੰਪਲ ਹੈ ਜੀ, ਲੀਡਰਸ਼ਿਪ ਦੀ ਘਾਟ ਆ ਮਨਜੀਤ ਜੀ। ਇਹਦੇ ਵਿੱਚ ਮੈਂ ਬਹੁਤ ਵੱਡੀ ਘਾਟ ਸਮਝਦਾ ਕਿ ਲੀਡਰਸ਼ਿਪ ਦੀ। ਜੇ ਤੁਸੀਂ ਇਹ ਕਹਿ ਲਓ ਕਿ 8-10 ਸਾਲ ਪਹਿਲਾਂ ਦੀ ਗੱਲ ਕਹਿ ਲਓ, 8 ਸਾਲ ਪਹਿਲਾਂ ਹੀ ਪੁਲਿਸ ਦੀ ਪੈਟਰੋਲਿੰਗ ਹੁੰਦੀ ਸੀ ਮਨਜੀਤ ਜੀ, ਬਿਲਕੁਲ ਹੀ ਖਤਮ ਹੋ ਗਈ ਆ।
0: ਉਹਦੀ ਵਜ੍ਹਾ ਜੀ? ਰੀਜ਼ਨ ਕੁਛ ਹੋਰ ਹੋ ਸਕਦਾ ਮੇਰੇ ਹਿਸਾਬ ਨਾਲ ਕਿ ਨਹੀਂ।
1: ਰੀਜ਼ਨ ਬਸ ਉਹਨਾਂ ਨੇ ਸਰਵੇਲੈਂਸ ਕੈਮਰੇ ਥੋੜੇ ਜਿਹੇ ਲਗਾਏ ਆ ਸਿਟੀ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਅਸੀਂ ਇਹਦੇ ਨਾਲ ਹੀ ਕੰਟਰੋਲ ਕਰ ਲਵਾਂਗੇ। ਪਰ ਉਹ ਗੱਲ ਬਣਦੀ ਨੀ ਜਦੋਂ ਤੱਕ ਚੌਂਕੀਦਾਰਾਂ ਨੂੰ ਨਾ ਹੋਵੇ ਜੀ। ਜੀ, ਆਪਾਂ ਹੁਣ ਬੈਕ ਹੋਮ ਤੋਂ ਵੀ ਆਪਾਂ ਆਏ ਹਾਂ, ਉੱਥੇ ਆਪਾਂ ਇੰਨੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਜੀ, ਉੱਥੇ ਏਦਾਂ ਦੇ ਹਾਲਾਤ ਨੀ ਹੈਗੇ ਕਿ ਆਪਾਂ ਗੱਡੀ ਲਿਆ ਖੜੀ ਕਰੀਏ ਤੇ ਸਵੇਰ ਨੂੰ ਗੱਡੀ ਨਾ ਮਿਲੇ। ਮਤਲਬ ਕਿ ਇੱਕ ਆਪਣੇ ਪੰਜਾਬ ਦੀ ਪਾਪੂਲੇਸ਼ਨ ਹੀ ਲਗਾ ਲਓ, ਉਨੀ ਤੇ ਸਾਰੇ ਕੈਨੇਡਾ ਦੀ ਪਾਪੂਲੇਸ਼ਨ ਹੈ। ਉਹਦੇ ਬਾਵਜੂਦ ਜੀ ਇੱਥੇ ਪੁਲਿਸ ਜਿਹੜੀ ਨਾਕਾਮ ਆ, ਨਾਕਾਮੀ ਦਾ ਸ਼ਬਦ ਇਸ ਕਰਕੇ ਵਰਤਿਆ ਕਿ ਬਿਲਕੁਲ ਹੀ ਉਹਨਾਂ ਨੂੰ ਸਮਝ ਹੀ ਨੀ ਲੱਗਦੀ ਕਿ ਭਾਈ ਇੱਥੇ। ਹੁਣ ਤੁਸੀਂ ਦੇਖੋਗੇ ਉੱਥੇ ਇੱਕ ਹੋਰ ਚੀਜ਼ ਦੇਖੋ ਤੁਸੀਂ, ਉੱਥੇ ਚੌਂਕੀਦਾਰ ਹੁੰਦਾ ਸੀਗਾ, ਮਤਲਬ ਕਿ ਜਾਗਦੇ ਰਹੋ, ਮਤਲਬ ਕੋਈ ਨਾ ਕੋਈ ਪਹਿਰੇਦਾਰ ਹੁੰਦਾ ਸੀਗਾ ਇੰਡੀਆ ਚ। ਉੱਥੇ ਪਿੰਡਾਂ ਚ ਵੀ ਸਾਰੇ ਪਾਸੇ ਹਨਾ ਹੋਕਾ ਨੀ ਦਿੰਦੇ ਸੀਗੇ, ਸੇਮ ਮਤਲਬ ਇੱਥੇ ਵੀ ਸੀਗਾ ਕਿ ਪੁਲਿਸ ਦੀ ਪੈਟਰੋਲਿੰਗ ਸੀਗੀ ਬਹੁਤ ਜ਼ਿਆਦਾ,
0: ਹਨਾ
1: ਗਲੀਆਂ ਦੇ ਵਿੱਚ ਘੁੰਮਦੀ ਸੀ ਪੁਲਿਸ, ਤੇ ਰੈਂਡਮਲੀ ਘੁੰਮਦੀ ਸੀ, ਇਹ ਨੀ ਕਿ ਜਿੱਥੇ ਕ੍ਰਾਈਮ ਏਰੀਆ ਉੱਥੇ ਘੁੰਮਣਾ, ਕਿ ਕ੍ਰਾਈਮ ਹੋ ਨਾ ਜਾਵੇ, ਮਤਲਬ ਉਹਦੇ ਬਚਾਅ ਲਈ। ਉਸ ਚੀਜ਼ ਦੀ ਡੈਫੀਸ਼ੀਐਂਸੀ ਮੈਨੂੰ ਬਹੁਤ ਜ਼ਿਆਦਾ ਇੱਥੇ ਲੱਗ ਰਹੀ ਆ। ਜਦੋਂ ਮੈਂ ਲੋਕਾਂ ਨੂੰ ਵੀ ਮਿਲਦਾ ਨਾ, ਡੋਰ ਟੂ ਡੋਰ ਜਾਂਦਾ, ਤੇ ਉਹ ਵੀ ਇਹੀ ਗੱਲ ਕਰਦੇ। ਮੈਂ ਉਹਨਾਂ ਨੂੰ ਪੁੱਛਦਾ ਆ ਕਿ ਕੀ ਪੁਲਿਸ ਦੀ ਪੈਟਰੋਲਿੰਗ ਹੈਗੀ ਆ, ਕਹਿੰਦੇ ਨਹੀਂ। ਮਤਲਬ ਮੈਂ ਆਪਣੇ ਵਾਰਡ ਦੇ ਵਿੱਚ ਜਦੋਂ ਆਲੇ ਦੁਆਲੇ ਜਾਈਦਾ ਤੇ ਮਨਜੀਤ ਜੀ ਪਤਾ ਕਰੀਦਾ ਕਿ ਕੋਈ ਪੈਟਰੋਲਿੰਗ ਨੀ ਹੋ ਰਹੀ ਕਿਤੇ ਵੀ।
0: ਮੈਂ ਨਾ ਤੁਹਾਨੂੰ ਲਾਈਵ ਐਗਜ਼ਾਮਪਲ ਦੱਸਦਾ ਪ੍ਰੇਮ ਜੀ। ਕੁਝ ਕੁ ਸਾਲਾਂ ਦੀ ਗੱਲ ਹੈ ਕਿ ਠੀਕ ਹੈ, ਅਸੀਂ ਵੀ ਇੱਥੇ ਮਾਈਕ 'ਤੇ ਬੈਠ ਕੇ ਕਹਿੰਦੇ ਹਾਂ ਕਿ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਕ੍ਰਾਈਮ ਸਟੋਪਰਸ ਨੂੰ ਕਾਲ ਕਰ ਸਕਦੇ ਹੋ। ਮਾਫ਼ ਕਰਨਾ, ਮੈਂ ਕ੍ਰਾਈਮ ਸਟੋਪਰਸ ਯੂਨਿਟ ਦੀ ਗੱਲ ਕਰਦਾ। ਕੋਈ ਅਜਿਹਾ ਜਿਹੜਾ ਉਹ ਏਰੀਏ ਦੇ ਵਿੱਚ ਅਜਿਹਾ ਕੁਝ ਚੱਲਦਾ ਸੀ ਕਿ ਸਾਡੀ ਸਟਰੀਟ ਤੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਜਿਹੜੇ ਵਿਦ ਵੀਡੀਓਜ਼ ਪੁਲਿਸ ਨੂੰ ਕਾਲਸ ਕਰ ਕਰਕੇ ਸੁਨੇਹੇ ਭੇਜੇ। ਮੈਂ ਪਰਸਨਲੀ ਕ੍ਰਾਈਮ ਸਟੋਪਰਸ 'ਤੇ ਉਹ ਵਾਲੀ ਕੰਪਲੇਂਟ ਜਿਹੜੀ ਭੇਜੀ, ਔਰ ਮੈਨੂੰ ਮੈਸੇਜ ਕੀ ਮਿਲਿਆ ਕਿ ਤੁਹਾਨੂੰ ਵਿਦਇਨ 3 ਮੰਥਸ ਦੇ ਵਿੱਚ ਅਸੀਂ ਇਹਦੀ ਪੂਰੀ ਛਾਣਬੀਣ ਕਰਕੇ ਅਤੇ ਇਹਦਾ ਆਂਸਰ ਕਰਾਂਗੇ, ਔਰ 3 ਮਹੀਨੇ ਤੱਕ ਤੁਸੀਂ ਵੇਟ ਕਰਦੇ ਹੋ, ਤੁਸੀਂ ਉਹਨੂੰ ਫੋਲੋ ਅਪ ਕਰਦੇ ਹੋ, ਅਤੇ 3 ਮਹੀਨੇ ਬਾਅਦ ਤੁਹਾਡੇ ਕੋਲ ਆਂਸਰ ਆਉਂਦਾ ਕਿ ਅਸੀਂ ਜ਼ਿਆਦਾ ਕੁਝ ਲੱਭ ਨਹੀਂ ਸਕੇ। ਪਹਿਲੀ ਗੱਲ ਤਾਂ ਜਦੋਂ ਨਾ ਤੁਸੀਂ ਕਾਲ ਕਰਦੇ ਹੋ, ਤੁਹਾਡੀ ਇੰਟਰਵਿਊ ਸ਼ੁਰੂ ਹੋ ਜਾਂਦੀ ਆ ਅੱਗੇ ਜਿਹੜਾ ਪਰਸਨ ਬੈਠਦਾ, ਕਿ ਹਾਂ ਦੱਸੋ ਆਹ ਸ਼ਨਾਖਤ, ਦੱਸੋ ਆਹ, ਦੱਸੋ ਆਹ, ਦੱਸੋ ਵੀ ਭਲਿਓ ਮਾਨਸੋ, ਜੇ ਉਹ ਅਸੀਂ ਖੁਦ ਹੀ ਇਹ ਸਾਰਾ ਕੁਝ ਤੁਹਾਨੂੰ ਦੱਸਣਾ ਹੈ, ਤੇ ਫਿਰ ਤੁਸੀਂ ਇੱਥੇ ਕਿਹੜੇ ਕੰਮ ਲਈ ਬੈਠੇ ਹੋ। ਮੈਂ ਮੁਆਫ਼ੀ ਚਾਹੁੰਦਾ ਜੀ ਇਸ ਗੱਲ ਦੀ ਕਿ ਬਹੁਤ ਸਾਰੇ ਦੋਸਤਾਂ ਨਾਲ ਸ਼ਾਇਦ ਅਜਿਹਾ ਵਾਪਰਿਆ ਹੋਏਗਾ, ਤੇ ਸਾਨੂੰ ਉਸ ਯੂਨਿਟ ਦਾ ਫਾਇਦਾ ਕੀ ਹੈ? ਅਸੀਂ ਕਹਿੰਦੇ ਤਾਂ ਹਾਂ ਕਿ ਹਾਂ ਕ੍ਰਾਈਮ ਸਟੋਪਰਸ ਦੀ ਗੱਲ ਕਰਦੇ ਹਾਂ, ਫਿਰ ਮੈਂ ਆਪਣੇ ਲੋਕਲ ਜਿਹੜੇ ਸਾਡੇ ਨੁਮਾਇੰਦੇ ਨੇ ਮੈਂ ਉਹਨਾਂ ਦੇ ਆਫਿਸ ਕਾਲ ਕੀਤੀ ਔਰ ਉਹਨਾਂ ਨੇ ਮੇਰੀ ਹੈਲਪ ਕੀਤੀ ਉਸ ਮਾਮਲੇ, ਸਾਡੀ ਪੂਰੀ ਸਟਰੀਟ ਦੀ ਮੈਂ ਕਹਿ ਸਕਦਾ ਕਿ ਉਹਨਾਂ ਨੇ ਹੈਲਪ ਕੀਤੀ ਔਰ ਉਹਨਾਂ ਨੇ ਪੁਲਿਸ ਦੇ ਜਿਹੜੇ ਕੋਂਟੈਕਟ ਨੰਬਰਸ ਔਰ ਪੁਲਿਸ ਆਫਿਸਰਸ ਨੇ ਐਕਚੁਅਲੀ ਕਾਲ ਈਮੇਲ ਮੇਰੇ ਨਾਲ ਵੀ ਜੋ ਉਹਨਾਂ ਦੀ ਕਨਵਰਸੇਸ਼ਨ ਹੋਈ ਔਰ ਉਹਨਾਂ ਨੇ ਇੱਥੋਂ ਤੱਕ ਕਿ ਉਹ ਸਾਰਾ ਕੁਛ ਹੁਣੋਂ ਰੁਕ ਗਿਆ ਉਦੋਂ ਬਾਅਦ, ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਤੁਹਾਨੂੰ ਫੇਰ ਕਦੀ ਜਿਹਾ ਕੋਈ ਲੱਗੇ ਤਾਂ ਤੁਸੀਂ ਕੋਂਟੈਕਟ ਕਰ ਸਕਦੇ ਹੋ। ਪੁਲਿਸ ਕੰਮ ਕਰਦੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ, ਪਰ ਹੋ ਸਕਦਾ ਕਿ ਜਿਹੜੀ ਨਫ਼ਰੀ ਆ ਜਾਂ ਜਿਹੜੀ ਪੁਲਿਸ ਦੀ ਗਿਣਤੀ ਹੈ ਉਹ ਓਨੀ ਨਹੀਂ ਹੈ ਕਿ ਜਾਂ ਅਗਰ ਉਸ ਤੋਂ ਬਾਅਦ ਜਦੋਂ ਆਪਣੀ ਕਾਰਵਾਈ ਕਰਦੇ ਆ ਉਦੋਂ ਬਾਅਦ ਉਹਨਾਂ ਨੂੰ ਕੋਈ ਸੋਲਿਡ ਉਹਦੇ ਵਿੱਚ ਉਹ ਦੇਖਣ ਨੂੰ ਕੋਈ ਸਿੱਟਾ ਕੋਈ ਸਕਸੈਸ ਜਿਹੜੀ ਆ ਮੇਰੇ ਖਿਆਲ ਨਜ਼ਰ ਨਹੀਂ ਆਉਂਦੀ ਅਤੇ ਪੁਲਿਸ ਫਿਰ ਪਿੱਛੇ ਹਟ ਜਾਂਦੀ ਆ। ਮੈਂ ਉਸ ਇਸ ਕਰਕੇ ਪੁਲਿਸ ਨੂੰ ਕਦੀ ਮੈਂ ਦੋਸ਼ ਨਹੀਂ ਦਿੰਦਾ ਕਿ ਉਹ ਸਾਡੀ ਪ੍ਰੋਟੈਕਸ਼ਨ ਵਾਸਤੇ ਬੈਠੇ ਨੇ ਔਰ ਕੰਮ ਕਰਦੇ ਨੇ। ਕੁਝ ਕੁ ਯੂਨਿਟਸ ਅਜਿਹੇ ਨੇ, ਕੁਝ ਕੁ ਔਰਗੇਨਾਈਜੇਸ਼ਨ ਹੋ ਸਕਦਾ ਬਿਹਾਇੰਡ ਦਾ ਸੀਨ ਜਿਹੜੇ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਨਲਾਇਕੀ ਜ਼ਰੂਰ ਹੋਏਗੀ।
1: ਬਿਲਕੁਲ ਮਨਜੀਤ ਜੀ, ਦੂਸਰਾ ਦੇਖੋ ਜੇ ਲੋਕੀ ਕਹਿੰਦੇ ਆ ਹੁਣ ਕਿ ਈਵਨ ਉਹਨਾਂ ਦੇ ਡਰਾਈਵਰ ਚ ਹੀ ਲੋਕਾਂ ਨੂੰ ਟਿਕਟਾਂ ਮਿਲਣ ਲੱਗ ਪਈਆਂ ਗੱਡੀਆਂ ਦੀਆਂ। ਪਹਿਲੀ ਗੱਲ ਤਾਂ ਉਹ ਡਰਾਈਵਰ ਆ ਉਹ ਬੜਾ ਹੀ ਗਲਤ ਆ।
0: ਪਰ ਡਰਾਈਵਰ ਦੇ ਤੁਸੀਂ ਕਹਿੰਦੇ ਟਿਕਟਾਂ ਮਿਲਦੀਆਂ ਜਦੋਂ ਸੜਕਾਂ ਤੇ ਕਾਰਾਂ ਪਾਰਕ ਕੀਤੀਆਂ ਹੁੰਦੀਆਂ। ਮੇਰੇ ਕੋਲ ਦੋਸਤ ਮਿੱਤਰ ਅਜਿਹੇ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਦੱਸਿਆ ਕਿ ਉਹਨਾਂ ਨੇ ਬਹੁਤ ਵਾਰੀ ਕੰਪਲੇਂਟਸ ਵੀ ਕੀਤੀਆਂ ਕਿ ਕਾਰ ਇੱਥੇ 4 ਦਿਨ ਹੋ ਗਏ ਖੜੀ ਆ, ਕਿਸੇ ਨੇ ਮੂਵ ਤੱਕ ਨਹੀਂ ਕੀਤੀ, ਕਿਸੇ ਨੇ ਟਿਕਟ ਨਹੀਂ ਲਾਈ, ਤਾਂ ਡਰਾਈਵਰ ਤੇ ਆ ਕੇ ਟਿਕਟਾਂ ਦੇਣ ਦੀ ਉਹਨਾਂ ਕੋਲ ਫੁਰਸਤ ਕਿੱਥੋਂ ਆ ਜੀ?
1: ਮਨਜੀਤ ਜੀ, ਉਹ ਇਸ ਕਰਕੇ ਕਿ ਉਹ ਗੱਡੀਆਂ ਜਿਹੜੀਆਂ ਹੁੰਦੀਆਂ ਉਹ ਰੈਂਡਮਲੀ ਕੋਈ ਕ੍ਰਾਈਮ ਦੀ ਗੱਡੀ ਹੁੰਦੀ ਜਾਂ ਵਟਐਵਰ ਕੋਈ ਚੋਰੀ ਦੀ ਗੱਡੀ ਹੁੰਦੀ ਜਿਹੜੀ ਉਹ ਖੜੀ ਰਹਿੰਦੀ ਆ ਕਿੰਨੇ ਕਿੰਨੇ ਦਿਨ, ਉਹਨਾਂ ਨੂੰ ਪਤਾ ਸਿਟੀ ਨੂੰ ਇੱਥੋਂ ਤਾਂ ਕੁਛ ਲੱਭਣਾ ਪਾਉਣਾ ਹੈ ਨਹੀਂ, ਤੇ ਆ ਜਿਹੜਾ ਰੈਜੀਡੈਂਟਸ ਹੈਗੇ ਆ ਇਹਨਾਂ ਨੇ ਤਾਂ ਕਿਤੇ ਜਾਣਾ ਨੀ, ਇਹਨਾਂ ਨੂੰ ਤਾਂ ਦੇਣੀ ਇਹਨਾਂ ਨੂੰ ਤਾਂ ਪੈਸੇ ਦੇ ਕੇ ਛੁੱਟਣਾ ਹਨਾ। ਦੂਸਰਾ ਅੱਗੇ ਅੰਦਰ ਮਨਜੀਤ ਜੀ, ਜਿਹੜੀ ਗੱਡੀ ਆ ਉਹਦਾ ਜਿਹੜਾ ਟਾਇਰ ਆ ਨਾ ਉਹ ਜੇ ਬਾਹਰ ਨੂੰ ਹੋਵੇ ਤਾਂ ਫੇਰ ਟਿਕਟ ਮਿਲਦੀ ਜੀ। ਹੁਣ ਤਾਂ ਟਾਇਰ ਵੀ ਅੰਦਰ ਨੂੰ ਹੁੰਦਾ ਫੇਰ ਵੀ ਟਿਕਟ ਦੇ ਕੇ ਜਾਂਦੇ
0: ਨੇ। ਬਾਏ ਲਾਅ ਕੋਈ ਡਾਇਰੈਕਸ਼ਨਸ ਉਹਦੇ ਅਕੋਰਡਿੰਗਲੀ ਜੇ ਹੋਵੇ ਤਾਂ ਫੇਰ ਤਾਂ ਮੇਰਾ ਖਿਆਲ ਨਹੀਂ ਉਹ ਦੇ ਸਕਦੇ।
1: ਬਿਲਕੁਲ, ਮੈਂ ਤੁਹਾਨੂੰ ਦੱਸਦਾ ਜੀ, ਅਸਲ ਚ ਨਾ ਉਹ ਇਹਦੇ ਵਿੱਚ ਨਾ ਬਹੁਤ ਵੱਡੀ ਜਿਹੜੀ ਇੱਕ ਡਰਾਈਵੇ ਬਣਾਉਣ ਦੀ, ਜਿਹੜੇ ਪੁਰਾਣੇ ਮੈਂ ਦੇਖਦਾ ਨਾ ਉਹਨੂੰ ਸੜਕ ਤੋਂ ਥੋੜਾ ਛੱਡ ਕੇ ਨਾ 3 ਫੁੱਟ ਛੱਡ ਗਏ ਤੇ ਉਹਨਾਂ ਨੇ ਵਾਕਵੇ ਬਣਾਇਆ ਆ। ਜਿਹੜੇ ਨਵੇਂ ਇਹ ਘਰ ਆ ਨਾ ਜਿਹੜੇ, ਇਹਨਾਂ ਨੇ ਕੀ ਕੀਤਾ, ਦੋ ਡਰਾਈਵੇ ਪਾਰਕਿੰਗ ਦਿੱਤੀਆਂ ਤੇ ਬਾਅਦ ਵਿੱਚ ਇਹਨਾਂ ਨੇ ਇਨ ਬਿਟਵੀਨ ਸੜਕ ਤੇ ਵਾਕਵੇ ਦੇ ਵਿੱਚ ਇਹਨਾਂ ਨੇ ਤਕਰੀਬਨ 10 ਤੋਂ 12 ਫੁੱਟ ਜਗ੍ਹਾ ਛੱਡ ਦਿੱਤੀ। ਹੁਣ ਲੋਕੀ ਫਿਰ ਕੀ ਕਰਦੇ ਆ, ਜਿਹਨਾਂ ਕੋਲ ਹੁਣ 5 ਬੈਡਰੂਮ ਦਾ ਘਰ ਆ ਤੇ ਹੁਣ ਉਹਨਾਂ ਕੋਲ ਤਾਂ ਇਨਾ ਪਾਰਕਿੰਗ ਨਹੀਂ ਹੈਗੀ, ਉਹਨਾਂ ਨੇ ਫਿਰ ਗੱਡੀ ਉੱਥੇ ਲਗਾਣੀ ਨਾ। ਉਹ ਡਿਜ਼ਾਈਨ ਹੀ ਗਲਤ ਕੀਤਾ ਹੈ ਡਰਾਈਵੇ, ਮਤਲਬ ਇਹ ਕਹਿ ਸਕਦਾ ਕਿ ਇਹਦੇ ਵਿੱਚ ਵੀ ਬਹੁਤ ਵੱਡੀ ਘਾਟ ਆ।
0: ਕੋਈ ਇਹਨੂੰ ਕੋਈ ਚੈਲੰਜ ਕੀਤਾ ਜਾ ਸਕਦਾ ਜੀ?
1: ਬਿਲਕੁਲ ਜੀ, ਬਿਲਕੁਲ ਚੈਲੰਜ ਕੀਤਾ ਜਾ ਸਕਦਾ, ਕਿਉਂਕਿ ਜੇ ਅਸੀਂ ਪੁਰਾਣੇ ਦੇਖੀਏ ਨਾ ਜਿਹੜੇ ਪੁਰਾਣੇ ਡਰਾਈਵੇ ਬਣੇ ਆ ਉਹਦੇ ਮੁਤਾਬਕ ਇਹਨੂੰ ਚੈਲੰਜ ਕੀਤਾ ਜਾ ਸਕਦਾ ਕਿ ਜੇ ਉਹ ਸੇਫਟੀ ਦੇ ਅੰਡਰ ਆਉਂਦੇ ਤੇ ਵਾਈ ਨਾਟ ਲੀਜ਼।
0: ਜਾਣਕਾਰੀ ਵਾਧਾ ਜ਼ਰੂਰ ਕਰ ਦਿਓ ਜੇ ਅਜਿਹਾ ਕੁਛ ਹੋ ਸਕਦਾ। ਜੋ ਹੁਣ ਨਵੀਆਂ ਡਿਵੀਜ਼ਨ ਜਿੰਨੀਆਂ ਬਣੀਆਂ ਨੇ, ਜੇ ਪੁਰਾਣੇ ਆਪਾਂ ਪੁਰਾਣੇ ਘਰਾਂ ਦੀ ਗੱਲ ਕਰ ਲਈਏ ਤੇ ਤਕਰੀਬਨ 2 ਘਰਾਂ ਦੇ ਵਿਚਕਾਰ ਜਿਹੜੀ ਆ 8 ਫੁੱਟ ਦੀ ਵਿੱਥ ਘੱਟੋ ਘੱਟ ਹੈਗੀ ਆ, ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਉੱਤੋਂ ਰੂਫ ਦੇ ਗਟਰਸ ਨੇ ਉਹਨਾਂ 'ਚ ਪੌੜੀ ਲੱਗਦੀ ਆ ਘੱਟੋ ਘੱਟ ਦੋਨਾਂ ਪਾਸਿਆਂ ਨੂੰ। ਤੇ ਜੇ ਇਹ ਕਹਿੰਦੇ ਨੇ ਕਿ ਫਾਇਰ ਪ੍ਰੋਟੈਕਸ਼ਨ ਹੋਣੀ ਲਾਜ਼ਮੀ ਆ ਘਰਾਂ ਦੀ, ਤੇ ਹੁਣ ਜਿੰਨੇ ਕਹਾ ਪਿਛਲੇ 8-10 ਸਾਲਾਂ ਦੇ ਵਿੱਚ ਜਿਹੜੇ ਘਰ ਬਣੇ ਨੇ ਡੀਟੈਚਡ ਜਿਹੜੀਆਂ ਪ੍ਰੋਪਰਟੀਜ਼ ਬਣੀਆਂ ਨੇ, ਕੋਈ ਵੀ ਮੈਨੂੰ ਦੱਸ ਦੇਵੇ ਕਿ ਜਿਹੜੇ ਰੈਗੂਲਰ ਸਾਈਜ਼ ਦੇ ਜਿਹੜੇ ਘਰ ਨੇ ਉਹਨਾਂ ਦੀ ਉੱਤੋਂ ਜੇ ਦੇਖੋ ਨਾ ਤੁਸੀਂ ਰੂਫ, ਮੈਨੂੰ ਨਹੀਂ ਲੱਗਦਾ ਕਿ ਰੂਫ ਦਾ ਜਿਹੜਾ ਡਿਸਟੈਂਸ ਹੈ 2 ਜਾਂ 3 ਫੁੱਟ ਤੋਂ ਜ਼ਿਆਦਾ, ਕਿ ਇੱਕ ਘਰ ਫਾਇਰ ਦੀ ਲਪੇਟ 'ਚ ਅਨਫੋਰਚੁਨੇਟਲੀ ਆ ਜਾਂਦਾ ਕਿ ਦੂਜੇ ਦਾ ਬਚਾਅ ਹੈ ਉੱਥੇ? ਕਿ ਸਿਟੀ ਨੇ ਜਦੋਂ ਇਹ ਪਰਮਿਟ ਡਿਵੈਲਪਰਸ ਨੂੰ ਦਿੱਤੇ ਨੇ ਕੀ ਉਹਨਾਂ ਨੇ ਇਹਦੀ ਛਾਣਬੀਣ ਕੀਤੀ ਹੈ? ਅੱਜ ਅਸੀਂ ਹੁਣ ਜ਼ਰੂਰ ਕਹਿੰਦੇ ਹਾਂ ਕਿ ਹਾਂ ਠੀਕ ਹੈ RRL ਦਾ ਮੁੱਦਾ ਜੋ ਵੀ ਹੈ, ਅਸੀਂ ਉੱਥੇ ਲਾਇਸੈਂਸ ਹੋਣਾ ਤੁਹਾਡੇ ਕੋਲ ਜ਼ਰੂਰੀ ਆ, ਸੇਫਟੀ ਜ਼ਰੂਰੀ ਆ, ਸੇਫਟੀ ਜ਼ਰੂਰੀ ਆ, ਕੀ ਕਦੀ ਕਿਸੇ ਨੇ ਸੋਚਿਆ? ਕੋਈ ਵੀ ਇੱਕ ਵੀ ਜਿਹੜਾ ਕੌਂਸਲ ਮੈਂਬਰ ਆ ਕੇ ਦੱਸ ਦੇਵੇ ਔਨ ਏਅਰ ਵੀ ਉਹ ਜਿਹੜਾ 2-3 ਫੁੱਟ ਦਾ ਜਿਹੜਾ ਫਾਸਲਾ ਹੈ ਕੀ ਉਹ ਫਾਇਰ ਪ੍ਰੋਟੈਕਟ ਕਰ ਸਕਦਾ? ਉਹ ਤਾਂ ਬਿਲਕੁਲ ਇਹਨਾਂ ਨੇ ਸੈਮੀ ਡੀਟੈਚ ਘਰਾਂ ਜਾਂ ਟਾਊਨ ਹਾਊਸਿਸ ਦੇ ਬਰਾਬਰ ਲਿਆ ਕੇ ਰੱਖ ਦਿੱਤੇ, ਰਾਈਟ? ਤੇ ਪਰ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਕੋਈ ਇਸ ਇਹੋ ਜਿਹੇ ਜਿਹੜੇ ਆ ਜੋ ਕੁਝ ਹੋਇਆ ਉਹਨੂੰ ਚੈਲੰਜ ਕੀਤਾ ਜਾ ਸਕਦਾ, ਜੇ ਕੀਤਾ ਜਾ ਸਕਦਾ ਤੇ ਕੋਈ ਆ ਕੇ ਦੱਸ ਦੇ ਕਿੱਥੇ ਕੀ ਹੋਣਾ ਚਾਹੀਦਾ? ਮੇਰਾ ਖਿਆਲ ਸਾਨੂੰ ਸਭ ਨੂੰ ਕਰਨਾ ਚਾਹੀਦਾ।
1: ਬਿਲਕੁਲ ਜੀ, ਇਹਨੂੰ ਚੈਲੰਜ ਵੀ ਕੀਤਾ ਜਾ ਸਕਦਾ ਡਾਕੂਮੈਂਟਰੀ ਪ੍ਰੂਫ ਦੇ ਉੱਤੇ। ਜੇ ਜਿਹੜੇ ਜਿੱਦਾਂ ਹੁਣ ਆਪਾਂ ਕਹਿੰਦੇ ਜਿਹੜੇ ਪੁਰਾਣੇ ਘਰ ਆ, ਜੇ ਉਹਨਾਂ ਦਾ ਡਿਸਟੈਂਸ ਜਿਹੜਾ ਆ 8 to 10 feet ਸੀਗਾ ਡਿਟੈਚ ਹਾਊਸ ਦੇ ਵਿੱਚ, ਰਾਈਟ
0: ਜੀ?
1: ਫਿਰ ਵਾਈ ਨੋਟ ਜਿਹੜੇ ਹੁਣ ਘਰ ਆ ਉਹਨਾਂ ਦਾ ਕਿਉਂ 1 to 2 feet? ਉਹ ਤਾਂ ਵਾਕਿਆ ਤੁਹਾਡੀ ਗੱਲ ਸਹੀ ਆ।
0: ਆਈ ਮੀਨ ਮੈਂ ਰੂਫਸ ਦੀ ਗੱਲ ਕਰਦਾ ਕਿ ਵਾਲ ਟੂ ਵਾਲ ਤੋਂ ਡਿਸਟੈਂਸ ਹੈਗੀ ਆ, ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਆ।
1: ਬਿਲਕੁਲ,
0: ਪਰ ਮੈਂ ਉੱਪਰੋਂ ਪੌੜੀ ਨਹੀਂ ਲੱਗਦੀ ਜੀ ਤੁਹਾਡੇ ਇੱਕ ਦੂਜੇ ਦੇ ਘਰ ਨੂੰ ਜੇ ਦੇਖਿਆ ਜਾਵੇ ਸਾਈਡ ਤੇ।
1: ਮੈਂ ਉਹੀ ਗੱਲ ਕਰਨ ਲੱਗਾ ਕਿ ਉਹ ਜਿਹੜਾ ਫਾਇਰ ਆ ਉਹ ਤਾਂ ਕੈਚ ਕਰ ਜੂਗੀ ਨਾ ਜਦੋਂ ਹਵਾ ਚੱਲਦੀ ਆ ਦੂਸਰੇ ਪਾਸੇ ਨੂੰ ਚੱਲੂਗੀ, ਉਹ ਦੂਸਰਾ ਘਰ ਤਾਂ ਜਲ ਜੂਗਾ ਨਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਹੋਵੇ ਨਾ ਕਦੀ ਵੀ, ਪਰ ਚਾਂਸਸ ਹੈਗੇ ਨੇ, ਹਨਾ?
1: ਆਪਣੇ ਸਰੋਤਿਆਂ ਨੂੰ ਜਿਹੜਾ ਬਹੁਤ ਘੱਟ ਲੋਕਾਂ ਨੂੰ ਆਪਣਾ ਨੂੰ ਪਤਾ ਜਿੰਨੇ ਵੀ ਸੁਣਨ ਵਾਲੇ ਆ, ਜਦੋਂ ਮੈਂ ਲੋਕਾਂ ਨੂੰ ਮਿਲਦਾ ਕਿ ਜਿਹਨਾਂ ਨੇ ਤਾਂ ਇਸ ਪ੍ਰੋਸੀਜਰ ਤੋਂ ਲੰਘੇ ਆ ਉਹਨਾਂ ਨੂੰ ਤਾਂ ਪਤਾ ਕਿ ਮਾਈਨਰ ਵੇਰੀਏਸ਼ਨ ਫੀ ਕੀ ਹੁੰਦੀ ਆ। ਜਿਹੜੇ ਇਸ ਪ੍ਰੋਸੀਜਰ ਤੋਂ ਨਹੀਂ ਲੰਘੇ ਉਹਨਾਂ ਨੂੰ ਨਹੀਂ ਪਤਾ ਕਿ ਮਾਈਨਰ ਵੇਰੀਏਸ਼ਨ ਦੀ ਫੀਸ ਜਿਹੜੀ ਆ 2025 ਦੇ ਬਾਅਦ ਸਿਟੀ ਆਫ ਬ੍ਰੈਂਟਨ ਨੇ 1600% ਵਧਾਤੀ ਮੰਦੀ ਜੀ।
0: 1600%
1: ਜੀ, ਬਿਲਕੁਲ $750 ਫੀਸ ਸੀਗੀ, ਜਿਹਨੂੰ ਵਧਾ ਕੇ ਇਹਨਾਂ ਨੇ $11,949 ਕਰ ਦਿੱਤੀ, ਆਲਮੋਸਟ $12,000। ਕੀ ਇਹ ਫੇਰ ਹੈਗਾ ਓਨਲੀ ਇਨ ਬ੍ਰੈਂਟਨ? ਜੇ ਨਾਲ ਦਾ ਸਿਟੀ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੀ ਫੀਸ ਆ ਮਨਜੀਤ ਜੀ ਉਹਦੇ ਵਿੱਚ ਸਾਰੀ $800 ਦੇ ਕਰੀਬ ਆ, ਲੇਕਿਨ ਲੈਸ ਦੈਨ $1,000। ਕੀ ਬ੍ਰੈਂਪਟਨ ਦੇ ਵਿੱਚ ਏਦਾਂ ਦੇ ਡਾਇਮੰਡ ਫਿੱਟ ਕੀਤੇ ਆ ਪ੍ਰੋਪਰਟੀਜ਼ ਦੇ ਵਿੱਚ ਕਿ ਉਹਨਾਂ ਦੀ ਇੰਨੀ ਜ਼ਿਆਦਾ 1600%? ਯਾਰ ਠੀਕ ਆ, ਤੁਸੀਂ 5-10% ਵਧਾ ਲਓ, ਵੱਖਰੀ ਗੱਲ ਆ। ਮਤਲਬ ਸਿੱਧਾ ਹੀ ਕੰਮ ਚੱਕਦਾ, ਮਤਲਬ ਇਹ ਛੋਟੀਆਂ ਛੋਟੀਆਂ ਗੱਲਾਂ ਨੀ ਹੈਗੀਆਂ, ਕਾਫੀ ਵੱਡੀਆਂ ਗੱਲਾਂ ਹੈ ਜਿਹੜੀਆਂ ਜਦੋਂ ਲੋਕੀ ਮੈਨੂੰ ਹੁਣ ਕਈ ਵਾਰੀ ਮਿਲਣ ਦਾ ਮੌਕਾ ਮਿਲਦਾ, ਕਹਿੰਦੇ ਆ ਕਹਿੰਦੇ ਅਸੀਂ ਪਹਿਲਾਂ ਸੋਚਿਆ ਕਿ ਚਲੋ ਬੇਸਮੈਂਟ ਬਣਾਉਂਦੇ ਆ ਨਾ ਲੀਗਲੀ, ਫਿਰ ਹੁਣ ਕਹਿੰਦੇ ਸੋਚਣ ਤੇ ਸਾਨੂੰ ਮਜਬੂਰ ਹੋ ਗਿਆ ਪਹਿਲਾਂ 12,000 ਦਾ ਸਿਟੀ ਨੂੰ ਮੱਥਾ ਟੇਕੋ। ਉਸ ਤੋਂ ਬਾਅਦ ਹੀ ਆ
0: ਗਿਆ ਹੁਣ ਜਿਹੜਾ ਬੇਸਮੈਂਟ ਲੀਗਲ ਕਰਨ ਦਾ ਪਰਮਿਟ ਹੈ ਉਹਦੀ ਫੀਸ ਵੀ ਇੰਨੀ ਆ।
1: ਬਿਲਕੁਲ, ਉਹ ਅਲੱਗ ਆ ਮਨਜੀਤ ਜੀ, ਇਹ ਆਮ ਟਾਕਿੰਗ ਮੋਟ ਆਫ ਮਾਈਨਰ ਵੇਰੀਏਸ਼ਨ।
0: ਹਾਂ, ਮਾਈਨਰ ਵੇਰੀਏਸ਼ਨ ਦਾ ਡਿਫਰੈਂਟ ਥਿੰਗ ਹੋ ਗਈ ਨਾ ਜਿਹੜੀ ਉਹ। ਹਾਂਜੀ, ਕਿਉਂਕਿ ਉਹ ਤਾਂ ਪਰਮਿਟ ਫੀਸ ਉਹ ਡਿਫਰੈਂਟ ਹੈ ਨਾ,
1: ਉਹ ਅਲੱਗ ਆ, ਉਹ ਤਾਂ ਬਿਲਕੁਲ ਹੀ ਟੋਟਲੀ ਅਲੱਗ ਆ।
0: ਹਾਂਜੀ ਹਾਂਜੀ,
1: ਉਹ ਤਾਂ ਤੁਹਾਡੇ ਅੰਦਰ ਜਿਹੜਾ ਬੇਸਮੈਂਟ ਦੇ ਅੰਦਰ ਜਿਹੜਾ ਹੈਗਾ ਉਹਦੀ ਗੱਲ,
0: ਕਿਉਂਕਿ ਪਹਿਲਾਂ ਜੇ ਮੈਂ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਕਰਾਂ, 500 ਤੋਂ ਲੈ ਕੇ $1,100 ਤੱਕ ਹੋਇਆ ਕਰਦੀ ਸੀ ਕਿ ਉਹ ਦੋ ਤਰ੍ਹਾਂ ਦੀ ਜਿਹੜੀ, ਇੱਕ ਤੁਸੀਂ ਆਪਣੇ ਵਾਸਤੇ ਲੀਗਲ ਕਰਾ ਰਹੇ ਹੋ, ਇੱਕ ਤੁਸੀਂ ਰੈਂਟ ਤੇ ਰੈਂਟ ਆਊਟ ਕਰਨ ਵਾਸਤੇ ਲੀਗਲ ਕਰਾ ਰਹੇ ਹੋ, ਇਸ ਕਰਕੇ ਉਹ ਦੋ ਅਲੱਗ ਅਲੱਗ ਫੀਸ ਜਿਹੜੇ ਅਮਾਊਂਟ ਸੀਗੇ। ਤੇ ਹੁਣ ਮੈਨੂੰ, ਮੈਂ ਰੀਸੈਂਟਲੀ ਕਹਾ ਕਿ ਮੈਨੂੰ ਐਕਚੁਅਲੀ ਆਈਡੀਆ ਨਹੀਂ ਹੈ ਕਿ ਉਹਦੀ ਕਿੰਨੀ ਹੈ, ਪਰ ਉਹ ਇੱਕ ਅਲੱਗ ਫੀਸ ਹੈ। ਪਰ ਵੇਰੀਐਂਸ ਕੋਈ ਵੀ ਤੁਸੀਂ ਆਲਟਰੇਸ਼ਨ ਘਰ ਦੇ ਵਿੱਚ ਕਰਨੀ ਹੈ, ਕੋਈ ਐਡੀਸ਼ਨ ਕਰਨੀ ਹੈ, ਤੇ ਉਹਦੇ ਲਈ ਜਿਹੜੀ ਆ ਇਨਕਲੂਡਿੰਗ ਆਈ ਥਿੰਕ ਜੇ ਡਰਾਈਵੇ ਵਾਸਤੇ ਵੀ ਆ, ਤੇ ਉਹ ਇਹ ਫੀਸ ਦੀ ਗੱਲ ਹੈ ਤੁਸੀਂ ਜਿਹੜੀ ਕਰ ਰਹੇ ਹੋ।
1: ਬਿਲਕੁਲ ਜੀ, ਬਿਲਕੁਲ ਮਨਜੀਤ ਜੀ, ਮਾਈਨਰ ਵੇਰੀਏਸ਼ਨ ਉਹਨੂੰ ਕਹਿੰਦੇ, ਜੇ ਤੁਸੀਂ ਡਰਾਈਵੇ ਥੋੜਾ ਐਕਸਟੈਂਡ ਕਰਨਾ ਆ,
0: ਹਾਂਜੀ,
1: ਉਹਦੀ $11,949 ਕਾਫੀ, 750 ਤੋਂ ਕੀਤੀ ਵੀ 2025 ਤੋਂ ਆ। ਬਹੁਤ ਘੱਟ ਸਾਡੇ ਸਰੋਤੇ ਜਿਹਨਾਂ ਨੂੰ ਨੌਲੇਜ ਨੀ, ਜਿਹੜੇ ਉਸ ਪ੍ਰੋਸੀਜਰ ਤੋਂ ਲੰਘਦੇ ਆ ਉਹਨਾਂ ਨੂੰ ਪਤਾ ਸਿਰਫ, ਮਤਲਬ ਇਹ ਹੁਣ ਦੇਖੋ ਕਿੰਨੀਆਂ ਗੱਲਾਂ ਜਿਹੜੀਆਂ ਹਾਈਡ ਕੀਤੀਆਂ ਜਾਂਦੀਆਂ ਸਿਟੀ ਵੱਲੋਂ, ਜਿਹੜੀਆਂ ਸਾਨੂੰ ਪਤਾ ਨਹੀਂ, ਇਹ ਟ੍ਰਾਂਸਪੇਰੈਂਸੀ ਜਾਂ ਅਕਾਉਂਟੇਬਿਲਿਟੀ ਕੋਈ ਹੈ ਹੀ ਨੀ ਗੀ, ਫਿਰ ਸਿਟੀ ਦਾ ਖਜ਼ਾਨਾ ਖਾਲੀ ਆ।
0: ਚਲੋ, ਖਜ਼ਾਨੇ ਤੇ ਗੱਲ ਕਰਾਂਗੇ ਕਿਸੇ ਵੇਲੇ ਫਿਰ, ਪਰ ਮੇਰੀ ਇੱਕ ਕੁਐਸਚਨ ਤੁਹਾਡੇ ਲਈ ਆ। ਤੁਸੀਂ ਹੁਣ ਬੀਇੰਗ ਕੈਂਡੀਡੇਟ ਹੋਣ ਦੇ ਨਾਤੇ, ਮੇਰਾ ਕੁਐਸਚਨ ਆ ਤੁਹਾਨੂੰ ਕਿ ਪੂਰੀ ਕੌਂਸਲ ਦੇ ਵਿੱਚ ਜੇ ਇੱਕ ਜਾਂ ਦੋ ਬੰਦੇ ਬੈਠੇ ਨੇ, ਕਿਉਂਕਿ ਅੱਜ ਤਾਈਂ ਜਿਹੜੀ ਕੌਂਸਲ ਆ ਉਹ ਵੰਡੀ ਰਹੀ ਆ ਪਿਛਲੇ ਕਈ ਸਾਲਾਂ ਤੋਂ, 6 ਇੱਕ ਪਾਸੇ 5 ਇੱਕ ਪਾਸੇ ਜੇ ਮੈਂ ਰੋਂਗ ਨਹੀਂ ਆ, ਤਾਂ ਤੇ ਉਹ ਹਮੇਸ਼ਾ ਹੀ ਜਿਹੜੇ ਫੈਸਲੇ ਇੱਦਾਂ ਦੇ ਹੁੰਦੇ ਆਏ ਆ, ਜੇ ਇੱਕ ਜਾਂ ਦੋ ਜਿਹੜੇ ਜੋ ਸੁਹਿਰਦ ਲੋਕ ਕੌਂਸਲ 'ਚ ਚੱਲ ਜਾਂਦੇ ਆ, ਕੀ ਬਦਲਾਅ ਦੇ ਚਾਂਸਿਸ ਹੈਗੇ ਆ?
1: ਬਿਲਕੁਲ ਬਲਜੀਤ ਜੀ ਬਿਲਕੁਲ,
0: ਕਿਵੇਂ?
1: ਨੀਅਤ ਸਾਫ਼ ਹੋਣੀ ਬਹੁਤ ਜ਼ਰੂਰੀ ਹੈ।
0: ਨਹੀਂ ਗੱਲ ਗੱਲੀ ਨੀਅਤ ਨੀਅਤ ਸਾਫ਼ ਹੋਏਗੀ ਡੈਫੀਨੇਟਲੀ, ਜੇ ਤੁਸੀਂ ਸੁਹਿਰਦਤਾ ਤੁਹਾਡੇ 'ਚ ਹੈਗੀ ਆ, ਨੀਅਤ ਸਾਫ਼ ਹੈ ਤਾਂ ਹੀ ਸੁਹਿਰਦ ਹੋ। ਪਰ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਫਿਰ ਜਿਹੜੇ ਫੈਸਲੇ ਜਿਹੜੇ ਹੁੰਦੇ ਆ ਉਹ ਤਾਂ ਫਿਰ ਜੇ ਅਗਲੇ ਨੇ ਕਰਨੇ ਆ ਉਹ ਤਾਂ ਕੋਈ ਡੈਮੋਕ੍ਰੈਟਿਕ ਤਰੀਕੇ ਨਾਲ ਤਾਂ ਨਹੀਂ ਹੁੰਦੇ ਨਾ, ਉਹ ਤਾਂ ਲੋਕੀ ਤਾਂ ਚੁਣ ਕੇ ਤੁਹਾਨੂੰ ਭੇਜ ਦਿੰਦੇ ਨੇ, ਉਹਨਾਂ ਸਾਰੇ ਹੀ ਜਿੰਨੇ ਨੁਮਾਇੰਦੇ ਜਿੰਨੇ ਕਾਉਂਸਲਰ ਜਾਂ ਓਰੀਜਨਲ ਕਾਉਂਸਲਰਸ ਨੇ ਜੋ ਜਿਹੜੀ ਕਾਉਂਸਲ ਬਣਦੀ ਹੈ,
1: ਜਿੱਦਾਂ ਜਿੱਦਾਂ ਤੁਹਾਡੇ ਅਵਾਰਡ ਦੇ ਅੰਦਰ ਜਿਹੜੇ ਲੋਕ ਆਉਂਦੇ ਆ ਨਾ, ਜੇ ਲੈਟਸ ਸੇ ਕਿ ਉਹ ਗੱਲਾਂ ਨਹੀਂ ਮੰਨਦੇ ਤੇ ਫਿਰ ਲੈਟਰ ਲਿਖਿਆ ਜਾ ਸਕਦਾ ਇੱਕ ਕਿ ਇਹ ਕੰਮ ਸਾਡੇ ਹੋਣ ਵਾਲੇ ਆ, ਔਰ ਲਾਈਕ ਜਿਹੜੀ ਬਾਕੀ ਕਾਉਂਸਲ ਹੈਗੀ ਆ ਉਹ ਸਾਡੀ ਗੱਲ ਨਹੀਂ ਮੰਨ ਰਹੀ, ਉਹਦੇ ਲਈ ਇੱਕ ਲੈਟਰ ਲਿਖਿਆ ਜਾ ਸਕਦਾ ਹਾਇਰ ਅਥਾਰਟੀ ਉਹਦੀ।
0: ਅੱਛਾ,
1: ਦੇਖੋ ਲੀਗਲੀ ਕੰਮ ਹੋਣ ਵਾਲੇ ਆ ਕਿ ਉਹਨੂੰ ਨਹੀਂ ਕੀਤਾ ਜਾ ਰਿਹਾ ਹਨਾ,

0: ਵਲੰਟੀਅਰ ਦੀ ਵੀ ਲੋੜ ਹੈਗੀ ਆ, ਅਗਰ ਕੋਈ ਵਲੰਟੀਅਰ ਕੋਈ ਕਰਨਾ ਚਾਹੁੰਦਾ ਸਾਡਾ ਸਟੂਡੈਂਟ ਹੈ ਨਾ, ਐਨੀ ਬੋਡੀ, ਤੇ ਬਹੁਤ ਜ਼ਰੂਰੀ ਹੈ ਜੀ, ਆਪਾਂ ਵਧੀਆ ਕਾਰਜ ਵਾਸਤੇ ਲੱਗੇ ਹਾਂ ਤੇ ਲੱਗੇ ਰਹਾਂਗੇ ਜਦ ਤੱਕ ਸਾਹ ਚੱਲਦੇ ਆ।
1: ਜੀ ਬਿਲਕੁਲ ਜੀ, ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ। 6467 6067 4930 1 ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਇੱਕ ਦਿਨ, ਅਤੇ ਕਿਉਂਕਿ ਉਹ ਇਨਸਾਨ ਜਿਹੜਾ ਉਹ ਸਿਟੀ ਦੇ ਨਾਲ ਕਿਤੇ ਕੋਈ ਕੰਮ ਜਿਹੜਾ ਜੋਬ ਉਹਨਾਂ ਦੀ ਹੈਗੀ ਆ, ਅਤੇ ਵੈਸੇ ਹੀ ਗੱਲ ਹੋਈ। ਮੈਂ ਕਿਹਾ ਵਰਤਾਰਾ ਕੁਛ ਅਜਿਹਾ ਕਿ ਸਿਟੀ ਦੇ ਵਿੱਚ ਹੋਸਪਿਟਲ ਦੇ ਵਿੱਚ ਅੱਜ ਕੱਲ੍ਹ ਅਪਰੋਚ ਕਿਉਂ ਹੋਣ ਲੱਗ ਪਈ ਕਿ ਹਾਂ ਤੁਹਾਡੀ ਅਪਰੋਚ ਹੈਗੀ ਹੈ। ਅਤੇ ਫਿਰ ਸਾਡੇ ਕਿਸੇ ਦੋਸਤ ਦਾ ਬੇਟਾ, ਉਹਨੇ ਜੋਬ ਚਾਹੀਦੀ ਸੀ ਅਤੇ ਉਹਨੇ ਇੱਦਾਂ ਹੀ ਉਹਨੇ ਮੈਨੂੰ ਦੱਸਿਆ ਕਿ ਉਹਨੇ ਅਪਰੋਚ ਕੀਤਾ ਇਸ ਬੰਦੇ ਨੂੰ ਕੀਤਾ ਅਤੇ ਜੋਬ ਮਿਲ ਗਈ। ਅਤੇ ਦੱਸੋ ਯਾਰ ਆਪਾਂ ਕਿੱਥੇ ਕਿਹੜੇ ਕੰਟਰੀ 'ਚ ਰਹਿੰਦੇ ਹਾਂ, ਕੀ ਕੁਝ ਆਪਾਂ ਕਰ ਰਹੇ ਹਾਂ। ਜਿਹੜੀ ਮੈਂ ਗੱਲ ਪਹਿਲਾਂ ਕਰਦਾ ਸੀ ਕਿ ਉਹ ਮੈਨੂੰ ਕਹਿੰਦੇ ਕਿ ਮੈਂ ਵੈਸੇ ਹੀ, ਮੈਂ ਕਿਹਾ ਜੀ ਵੀ ਬਹੁਤ ਚਾਪਲੂਸੀਆਂ ਵਾਲਾ ਜਿਹੜਾ ਸਮਾਂ ਨਾ ਉਹ ਚੱਲ ਰਿਹਾ ਅੱਜ ਕੱਲ੍ਹ। ਕਹਿੰਦੇ ਹੋਣਾ ਚਾਹੀਦਾ ਉਹਦਾ ਕੋਈ ਨਾ ਕੋਈ ਵਾਕਫ, ਅਤੇ ਮੈਂ ਹੈਰਾਨ ਹੋ ਗਿਆ ਵੀ ਸੱਚੀ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਡੇ ਇੱਥੇ ਕੈਨੇਡਾ ਦੇ ਵਿੱਚ ਉਹ ਆਮ ਹੋ ਗਈਆਂ ਹੁਣ, ਵੀ ਤੁਹਾਨੂੰ ਕੋਈ ਜਾਣਦਾ ਕੋਈ ਅਪਰੋਚ ਤੁਹਾਡੀ ਹੈਗੀ ਆ ਅਤੇ ਤੁਹਾਨੂੰ ਕੰਮ ਕਾਰ ਮਿਲ ਸਕਦਾ ਜਾਂ ਤੁਹਾਡੇ ਬੱਚੇ ਨੂੰ ਮਿਲ ਸਕਦਾ, ਅਦਰਵਾਈਜ਼ ਉਹਦੀ ਕੁਆਲੀਫਿਕੇਸ਼ਨ ਉਹਦੀ ਜਿਹੜੀ ਆਪਣੀ ਇੱਕ ਸਮਰੱਥਾ ਹੈ ਉਹ ਸ਼ਾਇਦ ਗਾਇਬ ਹੀ ਹੋ ਗਈ ਕਿਤੇ। ਅਤੇ ਮੈਨੂੰ ਲੱਗਦਾ ਕਿ ਸਾਰਾ ਕੁਝ ਸਾਨੂੰ ਬਦਲਣ ਦੀ ਲੋੜ ਆ ਹੁਣ। ਸੋ ਇਹ ਜੋ ਕੁਝ ਚੱਲਦਾ ਨਾ ਇਹ ਨਹੀਂ ਚੱਲਣਾ ਚਾਹੀਦਾ, ਕਿ ਜਿਹੜੇ ਅਸੀਂ ਕਈ ਵਾਰੀ ਉਹ ਫੋਟੋਆਂ ਦੇ ਚੱਕਰ ਦੇ ਵਿੱਚ ਜਾਂ ਕਹਿ ਲਓ ਕਿ ਆਪਣੀ ਇੱਕ ਪਹੁੰਚ ਦਿਖਾਉਣ ਦੇ ਲਈ ਜੋ ਦਿਖਾਵੇ ਇੱਥੇ ਚੱਲਦੇ ਨੇ ਉਹ ਨਹੀਂ ਨਹੀਂ ਹੋਣੇ ਚਾਹੀਦੇ। ਜੋ ਇੱਕ ਆਮ ਜ਼ਿੰਦਗੀ ਜੋ ਜਿਵੇਂ ਦੀ ਪਹਿਲਾਂ ਸਮੂਥਲੀ ਚੱਲਦੀ ਸੀ, ਅੱਜ ਤੋਂ ਹੋ ਸਕਦਾ ਕਿ ਬਹੁਤ ਸਾਲ ਪਹਿਲਾਂ ਜਦੋਂ ਅਸੀਂ ਵੀ ਇੱਥੇ ਨਹੀਂ ਸੀ ਆਏ ਜਾਂ ਸਾਡੇ ਜਿਹੜੇ ਉਸ ਤੋਂ ਪਹਿਲੀ ਪੀੜ੍ਹੀ ਆ ਜਾਂ ਬਹੁਤ ਜਿਹੜੇ ਇਮੀਗ੍ਰੈਂਟਸ ਆ ਕੰਟਰੀ ਆਏ, ਕਿਸੇ ਦਾ ਘਰ ਦੀ ਮਲਕੀਅਤ ਨਹੀਂ ਹੈ ਕਿਸੇ ਦੀ, ਇਹ ਜੇ ਕੋਈ ਕਹਿ ਦੇਵੇ ਕਿ ਹਾਂ ਸਾਡਾ ਕੈਨੇਡਾ, ਕੈਨੇਡਾ ਸਭ ਦਾ ਹੀ ਆ, ਪਹਿਲਾਂ ਤੋਂ ਹੀ ਰਿਹਾ। ਹੋ ਸਕਦਾ ਕਿਸੇ ਦੀ ਚੌਥੀ ਪੀੜ੍ਹੀ ਪੰਜਵੀਂ ਪੀੜ੍ਹੀ ਹੋਵੇ, ਕਿਸੇ ਦੀ ਦੂਜੀ ਆ, ਕਿਸੇ ਦੀ ਪਹਿਲੀ ਆ, ਸ਼ੁਰੂਆਤ ਸਾਰਿਆਂ ਦੀ ਕਿਤਿਓਂ ਨਾ ਕਿਤਿਓਂ ਬਾਹਰੋਂ ਆ ਕੇ ਇੱਥੇ ਆ ਕੇ ਉਹਨਾਂ ਨੇ ਕੀਤੀ ਆ। ਪਰ ਜੋ ਸਟਰਕਚਰ ਸੀ ਜੋ ਸਿਸਟਮ ਸੀ ਉਹੋ ਜਿਹਾ ਹੀ ਚੱਲਣਾ ਚਾਹੀਦਾ, ਉਹ ਤਾਂ ਚੱਲੇਗਾ ਜੇ ਅਸੀਂ ਆਪਣੇ ਜਿਹੜੇ ਜੋ ਲੋਕ ਜਿਨ੍ਹਾਂ ਨੇ ਸਾਡੀ ਆਵਾਜ਼ ਬਣਨਾ ਅੱਗੇ ਜਾ ਕੇ ਜੋ ਅਸੀਂ ਚੁਣਨੇ ਨੇ ਉਹ ਜੇ ਉਹੋ ਜਿਹੀ ਵਿਰਤੀ ਦੇ ਹੋਣਗੇ, ਜੇ ਉਹਨਾਂ ਦੀ ਸੋਚ ਚੰਗੀ ਹੋਏਗੀ, ਉਹ ਚੰਗੇ ਰਸਤੇ 'ਤੇ ਲਿਜਾਣਾ ਚਾਹੁੰਦੇ ਨੇ, ਕਿ ਸ਼ੁਰੂਆਤ ਜਿਹੜੀ ਆ ਉਹ ਇੱਕ ਪਿੰਡ ਤੋਂ ਹੀ ਇੱਕ ਜਾਣੇ ਤੋਂ ਹੀ ਹੁੰਦੀ ਵੈਸੇ ਤਾਂ, ਜੇ ਕੋਈ ਵੀ ਮੂਵਮੈਂਟ ਜਿਹੜੀ ਬਣਦੀ ਆ ਉਹ ਇੱਕ ਇਨਸਾਨ ਤੋਂ ਹੀ ਸ਼ੁਰੂ ਹੁੰਦੀ ਆ, ਫਿਰ ਉਹਦਾ ਗਰੁੱਪ ਬਣਦਾ 2-4 ਪਿੰਡ ਸ਼ਹਿਰ, ਫਿਰ ਉਹ ਪ੍ਰੋਵਿੰਸ ਤੱਕ, ਫਿਰ ਉਹ ਕੰਟਰੀ ਦੇ ਵਿੱਚ ਪੂਰੀ ਦੁਨੀਆ ਭਰ ਦੀਆਂ ਜਿਹੜੀਆਂ ਮੂਵਮੈਂਟਸ ਨੇ ਉਹ ਇਸੇ ਤਰ੍ਹਾਂ ਨਾਲ ਹੀ ਚੱਲੀਆਂ ਨੇ, ਬਣਦੀਆਂ ਨੇ। ਅਤੇ ਸਾਨੂੰ ਵੀ ਉਹ ਮੂਵਮੈਂਟ ਇੱਕ ਚੰਗੀ ਕਹਿ ਲਓ ਕਿ ਸਾਡਾ ਇੱਕ ਫਿਊਚਰ ਬਣਾਉਣ ਦੀ ਜਿਹੜੀ ਉਹ ਜ਼ਰੂਰਤ ਹੈ ਜੀ। ਜੁੜੇ ਹੋਏ ਤੁਸੀਂ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਇੱਕ ਵਾਰੀ ਫਿਰ ਬੇਨਤੀ ਹੈ ਕਿ ਅਗਰ ਤੁਹਾਡੇ ਪਾਸ ਕੋਈ ਵੀ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸਵੇ ਦੇ ਨੇੜੇ ਤੇੜੇ ਕਿਤੇ ਵੀ 5 ਤੋਂ 10 ਮਿੰਟ ਦੀ ਡਰਾਈਵ 'ਤੇ 2 ਬੈੱਡਰੂਮ 2 ਵਾਸ਼ਰੂਮਸ ਵਿਦ 1 ਕਾਰ ਪਾਰਕਿੰਗ ਸਪੋਟ ਦੇ ਨਾਲ ਕੋਂਡੋਮੀਨੀਅਮ ਅਪਾਰਟਮੈਂਟ ਤੁਹਾਡੇ ਪਾਸ ਰੈਂਟ 'ਤੇ ਦੇਣ ਲਈ ਖਾਲੀ ਹੈ ਜਾਂ ਖਾਲੀ ਹੋਣ ਜਾ ਰਿਹਾ 1 ਅਕਤੂਬਰ ਤੋਂ, ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ। 4166691379 ਮੇਰਾ ਟੈਲੀਫੋਨ ਨੰਬਰ ਹੈ, 4166691379 'ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸਾਡੇ ਕਲਾਇੰਟ ਜੋ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋ ਕੇ ਇੱਥੇ ਆ ਰਹੇ ਨੇ, ਉਹਨਾਂ ਨੂੰ 1 ਅਕਤੂਬਰ ਤੋਂ

0: ਜ਼ਰੂਰਤ ਹੈ ਇਸ ਤਰ੍ਹਾਂ ਦੇ ਯੂਨਿਟ ਦੀ। 2 ਬੈਡਰੂਮ, 2 ਵਾਸ਼ਰੂਮਸ ਵਿਦ 1 ਕਾਰ ਪਾਰਕਿੰਗ ਦੇ ਨਾਲ, ਅਗਰ 1 ਅਕਤੂਬਰ ਤੋਂ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਐਂਡ ਗਾਰਡਨਰ ਐਕਸਪ੍ਰੈਸ ਦੇ ਏਰੀਏ ਦੇ ਵਿੱਚ ਕੋਈ ਵੀ ਯੂਨਿਟ ਤੁਹਾਡੇ ਪਾਸ ਖਾਲੀ ਹੋਣ ਜਾ ਰਿਹਾ ਜਾਂ ਖਾਲੀ ਹੈ ਤਾਂ ਜ਼ਰੂਰ ਸਾਨੂੰ 4166691379 'ਤੇ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਅਤੇ ਜੇ ਕੋਈ 6000 ਸਕੁਆਇਰ ਫੀਟ ਦਾ ਇੰਡਸਟਰੀਅਲ ਯੂਨਿਟ ਜਾਂ ਸਟੈਂਡ ਅਲੋਨ ਬਿਲਡਿੰਗ ਜਿਹੜੀ ਹੈ ਉਹ ਬਰੈਂਪਟਨ, ਮਿਲਟਨ, ਕੈਲਡਨ ਕਿਤੇ ਵੀ ਤੁਹਾਡੇ ਪਾਸ ਤੁਸੀਂ ਵੇਚਣੀ ਚਾਹੁੰਦੇ ਹੋ ਵਿਦ ਸਪੇਸ ਹੋਣੀ ਲਾਜ਼ਮੀ ਹੈ ਕਿ 8 ਤੋਂ 10 ਟ੍ਰੇਲਰ ਪਾਰਕ ਹੋਣ ਦੀ ਉੱਥੇ ਸੁਵਿਧਾ ਹੋਵੇ ਅਤੇ ਉਹਦੇ ਲਈ ਵੀ ਸਾਨੂੰ ਤੁਸੀਂ 416-669-1379 'ਤੇ ਸੰਪਰਕ ਕਰ ਲੈਣਾ ਜੀ। ਇੰਡੀਆ ਦੇ ਮੁੰਡਿਆਂ ਦੀ ਟੀਮ ਨੇ 152 ਦੌੜਾਂ ਬਣਾ ਲਈਆਂ ਅਤੇ 3 ਖਿਡਾਰੀ ਆਊਟ ਨੇ ਜੀ। 5 ਦੌੜਾਂ ਚਾਹੀਦੀਆਂ ਅਤੇ 44 ਗੇਂਦਾਂ ਬਾਕੀ ਬਚਦੀਆਂ ਨੇ। ਪਹਿਲਾ T20 ਜੋ ਅਫਗਾਨਿਸਤਾਨ ਵਰਸਿਸ ਇੰਡੀਆ ਖੇਡਿਆ ਜਾ ਰਿਹਾ ਅੱਜ, ਅਤੇ ਦੂਸਰੇ ਪਾਸੇ ਜਿਹੜਾ ਵੋਮੈਨਸ ਏਸ਼ੀਆ ਕੱਪ ਫਾਈਨਲ ਹੈ ਉਹਦੇ 'ਚ ਸ਼੍ਰੀਲੰਕਾ ਦੀ ਕੁੜੀਆਂ ਦੀ ਟੀਮ ਨੇ 44 ਦੌੜਾਂ 1 ਖਿਡਾਰੀ ਦੇ ਨੁਕਸਾਨ 'ਤੇ ਬਣਾਈਆਂ ਨੇ। 7.1 ਓਵਰਸ ਖੇਡੇ ਜਾ ਚੁੱਕੇ ਨੇ, 139 ਦੌੜਾਂ ਦੀ ਉਹਨਾਂ ਨੂੰ ਜ਼ਰੂਰਤ ਹੈ ਅਤੇ 76 ਗੇਂਦਾਂ ਬਾਕੀ ਬਚ ਰਹੀਆਂ ਨੇ ਜੀ ਇਸ ਵੇਲੇ। ਸੋ ਦੇਖਦੇ ਹਾਂ ਕਿ ਇਹ ਜਿਹੜਾ ਅੱਜ ਦਾ ਮੈਚ ਆ, ਜਿਹੜਾ ਫਾਈਨਲ ਹੈ ਏਸ਼ੀਆ ਕੱਪ, ਉਹ ਕਿਸ ਟੀਮ ਦੀ ਝੋਲੀ ਦੇ ਵਿੱਚ ਪੈਂਦਾ। ਜੁੜਿਓ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕਰ ਸਕਦੇ ਹੁੰਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰਸ ਨੇ ਜੀ 416-233-73-68 ਜਾਂ 82-97, 416-233-7368 ਜਾਂ ਫਿਰ 8297 'ਤੇ ਹਮੇਸ਼ਾ ਹੀ ਆਪਣੀ ਗੱਲਬਾਤ ਹੋ ਸਕਦੀ ਹੁੰਦੀ ਹੈ। ਆਪਟੀਕਲ ਵਨ ਨੂੰ ਤੁਸੀਂ ਕਾਲ ਕਰ ਲੈਣੀ ਆ। 2 ਲੋਕੇਸ਼ਨਸ ਤੋਂ ਬਰੈਂਪਟਨ ਵਿੱਚ ਸੇਵਾਵਾਂ ਦਿੰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਹੋ ਸਕਦੀ ਹੈ। 416-937-2061 ਪੰਜਾਬੀ ਬਾਈ ਨੇਚਰ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। 905-678-1200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਔਰ ਕੋਈ ਸੁਨੇਹਾ ਤੁਸੀਂ ਸਾਂਝਾ ਕਰਨਾ ਹੋਵੇ ਤਾਂ ਫਿਰ ਅਗਰ ਕਾਲ ਕਰਨੀ ਹੈ ਤਾਂ 416-233-7368 ਜਾਂ 8297 ਜਾਂ ਫਿਰ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੀਮੈਕਸ ਗੋਲਡ ਤੋਂ ਹਰਜਿੰਦਰ ਗਿੱਲ ਸੇਵਾਵਾਂ ਦਿੰਦੇ ਨੇ। ਕੋਈ ਵੀ ਰੀਅਲ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਤੁਸੀਂ ਕਰਨੀ ਆ, ਕੋਈ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਕੋਈ ਤੁਸੀਂ ਲੀਜ਼ 'ਤੇ ਪ੍ਰੋਪਰਟੀ ਲੈਣੀ ਆ ਜਾਂ ਪ੍ਰੋਪਰਟੀ ਆਪਣੀ ਕੋਈ ਤੁਹਾਡੇ ਪਾਸ ਹੈ ਅਤੇ ਉਹਨੂੰ ਲੀਜ਼ 'ਤੇ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਪ੍ਰੋਪਰਟੀ ਤੁਸੀਂ ਖਰੀਦਣੀ ਆ, ਵੇਚਣੀ ਹੈ, ਕਿਸੇ ਤਰ੍ਹਾਂ ਦੀ ਵੀ ਰੀਅਲ ਸਟੇਟ ਸਰਵਿਸਿਜ਼ ਦੇ ਵਾਸਤੇ ਹਰਜਿੰਦਰ ਗਿੱਲ ਹੋਰਾਂ ਨੂੰ 647-468-62 'ਤੇ ਗੱਲ ਕੀਤੀ ਜਾ ਸਕਦੀ ਹੈ। 647-400-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਔਰ ਇਸੇ ਨੰਬਰ 'ਤੇ ਅਗਰ ਤੁਸੀਂ ਆਪਣੇ ਕਿਸੇ ਵੀ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ, ਪ੍ਰਮੋਸ਼ਨ ਉਹਦੀ ਚਾਹੁੰਦੇ ਹੋ ਅਤੇ 7 ਦਿਨ ਅਗਰ ਤੁਸੀਂ ਵੀਕਡੇ 'ਚ ਕਰਨਾ ਤਾਂ ਹਰਜਿੰਦਰ ਹੋਰੀ ਇੱਕ ਡਿਫਰੈਂਟ ਚੈਨਲ ਤੋਂ ਮੰਡੇ ਟੂ ਫਰਾਈਡੇ 2 ਘੰਟੇ ਦਾ ਪ੍ਰੋਗਰਾਮ ਕਰਦੇ ਨੇ ਉਸ ਵਾਸਤੇ, ਜਾਂ ਫਿਰ ਸਾਡੇ ਸੰਡੇ ਵਾਲੇ ਜਿਹੜੇ ਪ੍ਰੋਗਰਾਮਸ ਨੇ 12 ਤੋਂ 1 ਰਾਮਸ ਪੰਜਾਬੀ ਵੀਕਐਂਡ ਸ਼ੋਅ ਅਤੇ 1 ਤੋਂ 2 ਨਜ਼ਰੀਆ ਪ੍ਰੋਗਰਾਮ। ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੀ ਗੱਲਬਾਤ, ਤੁਹਾਡਾ ਸੁਨੇਹਾ ਜਿਹੜਾ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾ ਰਹੇ ਹਾਂ, ਪਹੁੰਚਾ ਸਕਦੇ ਹਾਂ, ਅਤੇ ਜ਼ਰੂਰ ਸਾਨੂੰ ਤੁਸੀਂ ਕਾਲ ਕਰ ਲੈਣੀ ਆ ਤੁਹਾਡੇ ਬਜਟ ਦੇ ਅਕੋਰਡਿੰਗਲੀ, ਕਿਉਂਕਿ ਹੁਣ ਫੈਸਟਿਵ ਸੀਜ਼ਨ ਤਕਰੀਬਨ ਸ਼ੁਰੂ ਹੋ ਜਾਣੇ ਨੇ। ਹਰ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਉਹ ਆਉਂਦੇ ਮਹੀਨਿਆਂ 'ਚ ਹੋਣੇ ਨੇ। ਸੋ ਜੇ ਉਹਦੇ ਵਾਸਤੇ ਤੁਹਾਨੂੰ ਕਿਤੇ ਲਾਈਵ ਔਨ ਲੋਕੇਸ਼ਨ ਦੀ ਵੀ ਜ਼ਰੂਰਤ ਹੈ, ਤੁਸੀਂ ਆਪਣੇ ਬਿਜ਼ਨਸ ਦੀ ਵੱਡੇ ਪੱਧਰ 'ਤੇ ਪ੍ਰਮੋਸ਼ਨ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਦੀ ਵੀ ਤੁਸੀਂ ਆਡੀਓ ਵੀਡੀਓ ਕੋਈ ਵੀ ਐਡਵਰਟਾਈਜ਼ਮੈਂਟ ਆਪਣੀ ਜਿਹੜੀ ਤਿਆਰ ਕਰਨੀ ਹੈ ਅਤੇ ਉਹਦੇ ਲਈ ਹਰਜਿੰਦਰ ਗਿੱਲ ਹੋਰਾਂ ਨੂੰ 647-400-6862 'ਤੇ ਕਾਲ ਕਰ ਲਿਓ ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। 416-669-1379 'ਤੇ ਕਾਲ ਕਰਕੇ ਤੁਸੀਂ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜੀ ਤੁਹਾਡੀ ਕੋਈ ਵੀ ਗੱਲਬਾਤ ਹੈ ਰੇਡੀਓ ਪ੍ਰੋਗਰਾਮ ਨੂੰ ਲੈ ਕੇ, ਉਹਦੇ ਲਈ ਵੀ ਤੁਸੀਂ ਮੈਨੂੰ 416-669-1379 'ਤੇ ਸੰਪਰਕ ਕਰਕੇ ਆਪਣੀ ਗੱਲਬਾਤ ਕੋਈ ਵੀ ਜਿਹੜੀ ਹੈ ਜੀ ਉਹ ਸਾਂਝੀ ਕਰ ਸਕਦੇ ਹੁੰਦੇ ਹੋ। ਇੰਡੀਆ ਮੁੰਡਿਆਂ ਨੇ ਅੱਜ ਦਾ ਮੈਚ ਜਿਹੜਾ ਜੀ ਪਹਿਲਾ ਟੀ ਟਵੈਂਟੀ ਉਹ 7 ਵਿਕਟਾਂ ਦੇ ਨਾਲ ਜਿੱਤ ਲਿਆ। 13.4 ਓਵਰਸ ਦੇ ਵਿੱਚ 157 ਦੌੜਾਂ, 3 ਖਿਡਾਰੀਆਂ ਦੇ ਨੁਕਸਾਨ 'ਤੇ ਇੰਡੀਆ ਦੀ ਟੀਮ ਨੇ 7 ਵਿਕਟਾਂ ਦੇ ਨਾਲ ਅੱਜ ਦਾ ਇਹ ਪਹਿਲਾ ਜਿਹੜਾ ਟੀ ਟਵੈਂਟੀ ਵਰਸਿਸ ਅਫਗਾਨਿਸਤਾਨ ਸੀ ਉਹ ਜਿੱਤ ਲਿਆ ਜੀ। ਬਹੁਤ ਬਹੁਤ ਮੁਬਾਰਕਬਾਦ ਇੰਡੀਅਨ ਟੀਮ ਨੂੰ। ਅਤੇ ਦੂਜੇ ਪਾਸੇ ਜਿਹੜਾ ਸ਼੍ਰੀਲੰਕਾ ਦੀ ਟੀਮ ਕੁੜੀਆਂ ਦੀ ਹੈ ਜੋ ਵੋਮੈਨਸ ਏਸ਼ੀਆ ਕੱਪ ਫਾਈਨਲ ਅੱਜ ਹੋ ਰਿਹਾ ਹੈ, ਉਹਦੇ ਵਿੱਚ ਉਹਨਾਂ ਨੇ 8.1 ਓਵਰਸ ਖੇਡ ਕੇ 51 ਦੌੜਾਂ ਬਣਾ ਲਈਆਂ ਜੀ। 8.2 ਓਵਰਸ ਖੇਡੇ ਜਾ ਚੁੱਕੇ ਨੇ, ਇਨਫੈਕਟ ਇੱਕ ਖਿਡਾਰੀ ਆਊਟ ਹੈ ਉਹਨਾਂ ਦਾ। 133 ਦੌੜਾਂ ਦੀ ਜ਼ਰੂਰਤ ਹੈ ਅਤੇ 17 ਗੇਂਦਾਂ ਬਾਕੀ ਬਚਦੀਆਂ ਨੇ। ਹੁਣ ਦੇਖਣਾ ਹੋਏਗਾ ਕਿ ਬੋਲਿੰਗ ਇੰਡੀਆ ਦੀ ਟੀਮ ਦੀ ਕਿੱਦਾਂ ਦੀ ਰਹਿੰਦੀ ਹੈ। ਰਾਮਸ ਪੰਜਾਬੀ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ਆਈ ਡੀ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
1: The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40-45% da discount lena chahne ho ta hune contact karo 6474-0088 6474-0086862
5: garnishment power of sale notice bank walon paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: ਤਜਾਮਲ ਕਲੀਮ ਬੜਾ ਵਧੀਆ ਲਿਖਦੇ ਨੇ, ਇਹੋ ਜਿਹੀ ਸੋਚ ਮੈਨੂੰ ਉਹਨਾਂ ਦੀ ਵੀ ਲੱਗੀ। ਕਹਿੰਦੇ, ਦੱਸ ਦਿਲ ਨੂੰ ਕਿਉਂ ਨਾ ਟੱਕ ਲੱਗੇ ਜਦੋਂ ਤੇਰੇ ਹੀ ਪਿਆਰ 'ਤੇ ਸ਼ੱਕ ਲੱਗੇ। ਸਾ ਮੇਰੇ 'ਤੇ ਰਾਹਾਂ ਦਾ ਲੇਖ ਹੋਏ, ਮਰ ਜਾਵਾਂ ਅਤੇ ਮੰਜੀ 'ਤੇ ਲੱਕ ਲੱਗੇ, ਉੱਚਾ ਨੱਕ 'ਤੇ ਐਵੇਂ ਮੁਹਾਵਰਾ ਆਏ, ਇੱਕੋ ਜਿਹੇ ਨੇ ਸਭਨਾਂ ਨੂੰ ਨੱਕ ਲੱਗੇ। ਦੱਸ ਬੰਦਾ ਨਸੀਬ ਨੂੰ ਕੀ ਆਖੇ ਜਦੋਂ ਅੰਬ ਦੇ ਬੂਟੇ 'ਤੇ ਅੱਕ ਲੱਗੇ, ਖੁਸ਼ ਹੋਵਾਂ ਅਤੇ ਵੱਟਾ ਵੀ ਫੁੱਲ ਜਾਪੇ, ਰੁੱਸ ਜਾਵਾਂ ਅਤੇ ਚੂੰਡੀ ਵੀ ਚੱਕ ਲੱਗੇ। ਦੋਸਤੋ ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਅਤੇ 416-600-1389 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਇਸੇ ਨੰਬਰ 'ਤੇ ਹੀ ਤੁਸੀਂ ਮੈਨੂੰ ਮੈਸੇਜ ਟੈਕਸਟ ਦੇ ਰੂਪ ਦੇ ਵਿੱਚ ਕਰ ਸਕਦੇ ਹੋ ਜਾਂ ਵਟਸਐਪ। ਜੇ ਤੁਹਾਡੇ ਪਾਸ ਡਾਊਨ ਟਾਊਨ ਟੋਰੋਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸ ਵੇ ਦੇ ਏਰੀਏ ਦੇ ਨੇੜੇ ਤੇੜੇ ਦੋ ਬੈੱਡਰੂਮ ਵਿਦ ਟੂ ਵਾਸ਼ਰੂਮਸ ਦੇ ਨਾਲ ਇੱਕ ਕਾਰ ਪਾਰਕਿੰਗ ਅਵੇਲੇਬਿਲਟੀ ਜ਼ਰੂਰ ਚਾਹੀਦੀ ਹੈ। ਕੋਈ ਕੌਂਡੋਮੀਨੀਅਮ ਅਪਾਰਟਮੈਂਟ ਰੈਂਟ 'ਤੇ ਦੇਣਾ ਚਾਹੁੰਦੇ ਹੋ, ਖਾਲੀ ਹੋਣ ਜਾ ਰਿਹਾ 1 ਅਕਤੂਬਰ ਤੋਂ, ਸਾਨੂੰ ਜ਼ਰੂਰਤ ਹੈ ਇਸ ਦੀ। ਜੇ ਇਸ ਵੇਲੇ ਖਾਲੀ ਹੈ ਜਾਂ ਖਾਲੀ ਹੋਣ ਜਾ ਰਿਹਾ ਤਾਂ ਤੁਸੀਂ ਮੈਨੂੰ 416-669-1379 'ਤੇ ਮੈਸੇਜ ਕਰ ਸਕਦੇ ਹੋ। ਬਹੁਤ ਅਰਜੈਂਟਲੀ ਸਾਨੂੰ ਇਸ ਯੂਨਿਟ ਦੀ ਲੀਜ਼ ਵਾਸਤੇ ਜਿਹੜੀ ਉਹ ਜ਼ਰੂਰਤ ਹੈ। ਜੇ ਜ਼ਰੂਰ ਤੁਹਾਡੇ ਪਾਸ ਹੋਵੇ ਤਾਂ ਡੈਫੀਨੇਟਲੀ ਜੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਉਸਨੂੰ ਰੈਂਟ ਆਊਟ ਕਰਨ ਦੇ ਵਿੱਚ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਇਸ ਨੰਬਰ 'ਤੇ ਕਾਲ ਕਰਕੇ 2 ਵਜੇ ਤੋਂ ਬਾਅਦ ਜਾਂ ਫਿਰ ਤੁਸੀਂ 2 ਵਜੇ ਤੱਕ ਜੇ ਉਸ ਤੋਂ ਪਹਿਲਾਂ ਤਾਂ ਮੈਸੇਜ ਦੇ ਰੂਪ ਦੇ ਵਿੱਚ ਵੀ ਮੈਨੂੰ ਇਹ ਕੋਈ ਵੀ ਪ੍ਰੋਪਰਟੀ ਜਿਹੀ ਕੋਈ ਯੂਨਿਟ ਤੁਹਾਡੇ ਪਾਸ ਡਾਊਨ ਟਾਊਨ ਟੋਰੋਂਟੋ ਦੇ ਵਿੱਚ ਹੈ, 5-10 ਮਿੰਟ ਦੀ ਡਰਾਈਵ 'ਤੇ ਵੀ ਉੱਥੋਂ ਹੋਵੇ ਤਾਂ ਡੈਫੀਨੇਟਲੀ ਜਿਹੜਾ ਉਸਨੂੰ ਅਕੋਮੋਡੇਟ ਕੀਤਾ ਜਾ ਸਕਦਾ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਟੂਡੀਓ 'ਚ ਕਾਲ ਕਰਨੀ ਹੁੰਦੀ ਹੈ ਤਾਂ ਫਿਰ 416-233-73-68 ਜਾਂ 82-96, 416-233-7368 ਜਾਂ ਫਿਰ 8297 ਟੈਲੀਫੋਨ ਨੰਬਰਸ ਹੁੰਦੇ ਨੇ ਜੀ। ਇਹਨਾਂ ਨੰਬਰਸ 'ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਤੁਸੀਂ ਸਾਂਝੀ ਕਰਨੀ ਜਾਂ ਕੋਈ ਵੀ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਨੰਬਰਸ 'ਤੇ ਕਾਲ ਕੀਤੀ ਜਾ ਸਕਦੀ ਹੁੰਦੀ ਹੈ। ਸ਼੍ਰੀਲੰਕਾ ਦੀਆਂ ਕੁੜੀਆਂ ਨੇ 12 ਓਵਰਸ ਖੇਡ ਲਏ ਨੇ, 76 ਦੌੜਾਂ ਬਣ ਗਈਆਂ, 3 ਖਿਡਾਰੀ ਆਊਟ ਨੇ, 108 ਦੌੜਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਅਤੇ 48 ਗੇਂਦਾਂ ਬਾਕੀ ਬਚਦੀਆਂ ਨੇ। ਇਹ ਫਾਈਨਲ ਏਸ਼ੀਆ ਕੱਪ ਦਾ ਫਾਈਨਲ ਅੱਜ ਇੰਡੀਆ ਅਤੇ ਸ਼੍ਰੀਲੰਕਾ ਦੀਆਂ ਕੁੜੀਆਂ ਦੇ ਦਰਮਿਆਨ ਖੇਡਿਆ ਜਾ ਰਿਹਾ ਜੀ, ਕਿ ਇੰਡੀਆ ਨੇ ਪਹਿਲਾਂ ਖੇਡਦੇ 183 ਦੌੜਾਂ 5 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਨੇ ਅਤੇ ਹੁਣ ਦੇਖਦੇ ਹਾਂ ਜੀ ਸ਼੍ਰੀਲੰਕਾ ਕੀ ਜਿਹੜਾ ਉਹ ਕਰ ਸਕਦਾ, ਕਿ ਇਹ ਟੀਚਾ ਜਿਹੜਾ ਸਰ ਕਰ ਸਕਦਾ ਜਾਂ ਫਿਰ ਜਿਹੜੀ ਇੰਡੀਆ ਦੀ ਬੋਲਿੰਗ ਕਿਸ ਤਰ੍ਹਾਂ ਦੀ ਰਹਿੰਦੀ ਹੈ। ਜੁੜੇ ਹੋਏ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।
1: ਵੈਲਕਮ ਟੂ ਗਲਿਟਜ਼ ਬਾਈ ਗਿੱਲਜ਼ ਬੈਂਕੁਏਟ ਹਾਲ, ਅ ਬਿਊਟੀਫੁਲ ਸਪੇਸ ਵਿਦ ਮਾਡਰਨ ਡਿਜ਼ਾਈਨ, ਸਟੇਟ ਆਫ ਦੀ ਆਰਟ ਸਾਊਂਡ, ਸਟੇਟ ਆਫ ਦੀ ਆਰਟ ਲਾਈਟਿੰਗ, ਐਂਡ ਵੇਟ ਟਿਲ ਯੂ ਸੀ ਮਾਊਥ ਵਾਟਰਿੰਗ ਡਿਲੀਸ਼ੀਅਸ ਫੂਡ। ਵੈਦਰ ਇਟਸ ਐਨ ਇੰਗੇਜਮੈਂਟ ਪਾਰਟੀ, ਅ ਵੈਡਿੰਗ, ਅ ਬਰਥਡੇ ਪਾਰਟੀ, ਔਰ ਕਾਰਪੋਰੇਟ ਇਵੈਂਟ, ਗਲਿਟਜ਼ ਬਾਈ ਗਿੱਲਜ਼ ਬੈਂਕੁਏਟ ਹਾਲ ਹੈਜ਼ ਐਗਜ਼ੈਕਟਲੀ ਵਾਟ ਯੂ ਨੀਡ। ਮੋਮੈਂਟਸ ਬਿਕਮ ਅ ਮੈਮਰੀ, ਮੈਮਰੀਜ਼ ਬਿਕਮ ਟ੍ਰੈਜਰਸ। ਕਾਲ 905-724-7100-2131 ਵਿਲੀਅਮਸ ਪਾਰਕਵੇ, ਗਲਿਟਜ਼ ਬਾਈ ਗਿੱਲਜ਼ ਬੈਂਕੁਏਟ ਹਾਲ।
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚੋਂ ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next hot deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: Premium Auto Repairs and Used Car Sales, Gurpreet Adda, phone number 416-747-8800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-700-4868-00 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਏ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਟੋਰਾਂਟੋ 'ਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਚੱਲ ਰਿਹਾ ਜੀ, ਅੱਜ ਚੌਥਾ ਦਿਨ ਹੈ। ਅਤੇ ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਸਾਹਿਬ ਵੀ ਜਿਹੜਾ ਪਹੁੰਚ ਰਹੇ ਨੇ ਜੀ ਉੱਥੇ। ਸੋ ਕਾਫੀ ਗਹਿਮਾ ਗਹਿਮੀ ਵਾਲਾ ਜਿਹੜਾ ਇਹ ਮੇਲਾ ਹੁੰਦਾ ਜੋ ਫਿਲਮ ਫੈਸਟੀਵਲ ਹੈ ਹਰ ਸਾਲ, ਔਰ ਉਸੇ ਤਰ੍ਹਾਂ ਦਾ ਹੀ ਮੇਰਾ ਖਿਆਲ ਹੈ ਇਸ ਵਾਰੀ ਵੀ, ਜੋ ਕਾਫੀ ਰੌਣਕਾਂ ਜਿਹੜੀਆਂ ਟੋਰਾਂਟੋ ਡਾਊਨਟਾਊਨ ਦੇ ਵਿੱਚ ਲੱਗੀਆਂ ਹੋਈਆਂ ਨੇ। ਅਤੇ ਸਾਡੇ ਕੈਨੇਡੀਅਨ ਬਾਕਸਿੰਗ ਲੈਜੈਂਡ ਜੋਰਜ ਚੁਵੈਲੋ, ਉਹ ਅੱਜ 99 ਸਾਲ ਦੀ ਉਮਰ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਨੇ ਜੀ। ਇੱਕ ਇਹ ਸੈਡ ਨਿਊਜ਼ ਹੈ। 17 ਸਾਲ ਦੀ ਉਮਰ 'ਚ ਉਹਨਾਂ ਨੇ ਉਹ ਚੈਂਪੀਅਨ ਬਣੇ ਸੀ, ਅਤੇ ਉਹਨਾਂ ਨੇ ਜਿਹੜਾ ਆਪਣਾ ਰੁਤਬਾ ਉਹ 20 ਸਾਲ ਤੱਕ ਬਰਕਰਾਰ ਰੱਖਿਆ। ਦੂਜੇ ਨੰਬਰ ਦੇ ਉਹ ਦੂਜੇ ਨੰਬਰ ਰੈਂਕ ਦੇ ਬਾਕਸਿੰਗ ਦੇ ਉਹ ਇੱਕ ਵਿਅਕਤੀ ਇਹ ਸਨ ਕਿ ਜਿਹਨਾਂ ਦਾ ਪੂਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਰੈਂਕ ਜਿਹੜਾ ਉਹ ਦੂਜਾ ਰਿਹਾ। ਦੋ ਵਾਰ ਮੁਹੰਮਦ ਅਲੀ ਜੀ ਦੇ ਨਾਲ ਵੀ ਉਹਨਾਂ ਦੀ ਫਾਈਟ ਜਿਹੜੀ ਹੋਈ, ਬੇਸ਼ੱਕ ਮੁਹੰਮਦ ਅਲੀ ਦੋਨੋਂ ਵਾਰ ਵਿਨ ਕੀਤੇ, ਪਰ ਪਹਿਲੀ ਜਿਹੜੀ ਸੀਗੀ ਉਹ 15ਵੇਂ ਰਾਊਂਡ 'ਤੇ, ਦੂਜੀ ਦਾ ਫੈਸਲਾ ਜਿਹੜਾ 12ਵੇਂ ਰਾਊਂਡ 'ਤੇ ਜਾ ਕੇ ਹੋਇਆ ਸੀ 1966 ਦੇ ਵਿੱਚ। ਟੋਰਾਂਟੋ ਦੇ ਮੇਪਲ ਲੀਫ ਗਾਰਡਨਸ ਦੇ ਵਿੱਚ ਪਹਿਲੀ ਫਾਈਟ ਉਹਨਾਂ ਦੀ ਮੁਹੰਮਦ ਅਲੀ ਦੇ ਨਾਲ ਹੋਈ। 1972 ਦੇ ਵਿੱਚ ਪੈਸੀਫਿਕ ਕੋਲਸੀਅਮ ਵੈਨਕੂਵਰ ਦੇ ਵਿੱਚ ਇਹ ਦੋ ਵਾਰੀ ਫਾਈਟ ਉਹਨਾਂ ਦੀ ਮੁਹੰਮਦ ਅਲੀ ਦੇ ਨਾਲ ਹੋਈ, ਔਰ 100 ਦੇ ਕਰੀਬ ਤਕਰੀਬਨ ਟੋਟਲ ਫਾਈਟਸ ਉਹਨਾਂ ਨੇ ਮਿਸਟਰ ਜੋਰਜ ਚੁਵੈਲੋ ਨੇ ਆਪਣੀ ਇਸ ਜੋ ਬਾਕਸਿੰਗ ਦਾ ਉਹਨਾਂ ਦਾ ਸਮਾਂ ਸੀ ਉਹਦੇ ਵਿੱਚ ਕੀਤੀਆਂ। 1978 'ਚ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ ਆਪਣੀ ਇਸ ਗੇਮ ਤੋਂ, ਇਸ ਐਥਲੈਟਿਕਸ ਦੇ ਫੀਲਡ ਨੂੰ ਉਹਨਾਂ ਨੇ ਛੱਡ ਦਿੱਤਾ ਸੀਗਾ। ਸੋ ਦੁੱਖ ਦਾ ਇਜ਼ਹਾਰ ਕਰਦੇ ਹਾਂ ਜੀ ਆਪਣੇ ਸਾਰੇ ਹੀ ਜਿੰਨੇ ਸਾਡੇ ਸੁਣਨ ਵਾਲੇ ਨੇ, ਜਿੰਨੇ ਸਾਡੇ ਸਪੋਂਸਰਸ ਨੇ ਅਸੀਂ ਆਪਣੇ ਪ੍ਰੋਗਰਾਮ ਦੇ ਵੱਲੋਂ। ਸੋ ਹਮੇਸ਼ਾ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕੈਨੇਡੀਅਨ ਹਿਸਟਰੀ ਦੇ ਵਿੱਚ, ਦੁਨੀਆ ਭਰ ਦੀ ਹਿਸਟਰੀ ਦੇ ਵਿੱਚ ਮਿਸਟਰ ਜੋਰਜ ਚੁਵੈਲੋ ਹੋਰਾਂ ਨੂੰ ਯਾਦ ਜਿਹੜਾ ਉਹ ਕੀਤਾ ਜਾਇਆ ਕਰੇਗਾ। ਗੈਸ ਪ੍ਰਾਈਸਿਸ ਜਿਵੇਂ ਪਿਛਲੇ ਦਿਨਾਂ ਦੇ ਦੌਰਾਨ, ਜੇ ਫਰਾਈਡੇ ਦੀ ਗੱਲ ਕਰ ਲਈਏ ਤਾਂ ਤਕਰੀਬਨ 8 ਸੈਂਟ ਥਰਸਡੇ ਨਾਈਟ ਨੂੰ ਪ੍ਰਾਈਸਿਸ ਥੱਲੇ ਆਈਆਂ, ਫਿਰ ਫਰਾਈਡੇ ਨਾਈਟ ਸੈਚਰਡੇ ਜਿਹੜਾ ਉਹ 7 ਸੈਂਟ ਉੱਪਰ ਚਲਾ ਗਿਆ, ਔਰ ਇਹ ਜਿਹੜੀ ਫਲਕਚੁਏਸ਼ਨ ਹੈ ਉਹ ਕਾਫੀ ਚੱਲ ਰਹੀ ਹੈ ਅਤੇ ਚੱਲਦੀ ਰਹਿਣੀ ਹੈ ਹਾਲੇ। ਅੱਗੇ ਚੱਲ ਕੇ ਉਹ ਖਬਰ ਵੀ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ ਕਿ ਜੋ ਕੁਝ ਹੋ ਰਿਹਾ ਇਰਾਨ ਨੂੰ ਲੈ ਕੇ ਜਾਂ US ਦਾ, ਅਤੇ ਕਿਵੇਂ ਦਾ ਉਹ ਜਿਹੜਾ ਵਰਤਾਰਾ ਉਹ ਕਿਸ ਤਰ੍ਹਾਂ ਚੱਲ ਰਿਹਾ। ਪਰ ਜੇ ਇਸ ਦੀ ਗੱਲ ਕਰੀਏ ਪਿਛਲੇ ਹਫ਼ਤੇ ਦੀ ਜਾਂ ਇਸ ਵੀਕਐਂਡ ਦੀ ਖਾਸ ਕਰਕੇ ਗੱਲ ਕਰੀਏ, ਆਪਾਂ ਇੱਥੇ ਜੇ ਆਪਾਂ GTA ਇਲਾਕੇ 'ਚ ਦੇਖਦੇ ਹਾਂ ਤਾਂ ਆਪਾਂ ਫਿਰ ਵੀ ਜਿਹੜੀ ਪ੍ਰਾਈਸ, ਸਾਡੀ ਗੈਸ ਪ੍ਰਾਈਸ ਹੈ ਉਹ ਤਕਰੀਬਨ 1.86-1.87 ਦੇ ਕਰੀਬ ਹੈ। ਡੀਜ਼ਲ 2.45 $2.5 ਦੇ ਕਰੀਬ ਹੈ, ਮਾਫ਼ ਕਰਨਾ ਜੀ ਮੈਂ ਐਗਜੈਕਟ ਨੰਬਰ ਨਹੀਂ ਦੇਖਿਆ, ਬਟ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਮੈਰੀਟਾਈਮਸ ਦਾ ਏਰੀਆ ਸਾਡੇ ਕੈਨੇਡਾ ਦੇ ਵਿੱਚ, ਉੱਥੇ ਪ੍ਰਾਈਸਿਸ ਕੁਝ ਜ਼ਿਆਦਾ ਹੀ ਉੱਪਰ ਗਈਆਂ ਨੇ। ਜੇ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਦੀ ਗੱਲ ਕਰ ਲਈਏ ਤਾਂ 14.9 ਸੈਂਟ ਡੀਜ਼ਲ ਦੀ ਪ੍ਰਾਈਸ ਬੀਤੀ ਰਾਤ, ਕੱਲ੍ਹ ਜੋ ਫਰਾਈਡੇ ਨਾਈਟ ਸੀ ਉਸ ਦਿਨ ਵਧੀ, ਅਤੇ $2.67 $2.67 ਪਰ ਲੀਟਰ ਜਿਹੜਾ ਡੀਜ਼ਲ ਉੱਥੇ ਵਿਕ ਰਿਹਾ ਹੈ। ਅਤੇ ਰੈਗੂਲਰ ਗੈਸ ਜਿਹੜੀ ਹੈ 190.2 ਸੈਂਟ ਹੈ, ਅਤੇ ਕੇਪ ਬ੍ਰੈਟਨ ਦੇ ਵਿੱਚ ਡੀਜ਼ਲ ਜਿਹੜਾ 15 ਸੈਂਟ ਵਧਿਆ ਇੱਕੋ ਦਿਨ ਦੇ ਵਿੱਚ, 262.2 ਸੈਂਟਸ ਨੂੰ ਲੀਟਰ ਉੱਥੇ ਵਿਕ ਰਿਹਾ। ਗੈਸ 192.1 ਸੈਂਟ ਨੂੰ ਵਿਕ ਰਹੀ ਹੈ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 17.5 ਸੈਂਟ ਪ੍ਰਾਈਸ ਡੀਜ਼ਲ ਦੀ ਇੱਕ ਰਾਤ ਪਹਿਲਾਂ ਜਿਹੜੀ ਹੈ ਵਧੀ ਹੈ, ਜਿਹਦੇ ਨਾਲ 273 ਸੈਂਟ ਉੱਥੇ ਡੀਜ਼ਲ ਪਰ ਲੀਟਰ ਵਿਕ ਰਿਹਾ ਹੈ। ਗੈਸ ਜਿਹੜੀ ਹੈ ਉਹ ਤਕਰੀਬਨ 204.6 cents ਨੂੰ ਵਿਕ ਰਹੀ ਹੈ। ਨਿਊ ਬ੍ਰਾਂਸਬਿਕ ਦੇ ਵਿੱਚ 14.2 cents ਡੀਜ਼ਲ ਉੱਪਰ ਗਿਆ, ਜਿਹਦੇ ਨਾਲ 273 cents ਨੂੰ ਉੱਥੇ ਡੀਜ਼ਲ ਹੈ ਅਤੇ ਗੈਸ ਦੀ ਪ੍ਰਾਈਸ ਉੱਥੇ 201.8 cents ਪਰ ਲੀਟਰ ਹੈ। ਔਰ ਮੈਨੂੰ ਵੀ ਪਿਛਲੇ ਵੀਕਐਂਡ ਜੋ ਲੌਂਗ ਵੀਕਐਂਡ ਸੀਗਾ ਅਤੇ ਮੌਂਟਰੀਅਲ ਆਟਵਾ ਰਹਿਣ ਦਾ ਮੌਕਾ ਵੀ ਮਿਲਿਆ ਅਤੇ ਮੈਂ ਗੈਸ ਪ੍ਰਾਈਸਿਸ ਦੀ ਗੱਲ ਜਦੋਂ ਮੈਂ ਕੀਤੀ ਹੈ ਅਤੇ ਉਹ ਉੱਥੇ ਵੀ ਮੌਂਟਰੀਅਲ ਦੇ ਵਿੱਚ $2 ਪਰ ਲੀਟਰ ਨੂੰ ਜਿਹੜੀ ਰੈਗੂਲਰ ਗੈਸ ਸੀ ਅਤੇ ਜਦੋਂ ਕੋਈ ਆਟਵਾ ਕੋ ਜ਼ਿਆਦਾ ਦੂਰ ਨਹੀਂ ਹੈ ਅਤੇ ਜਦੋਂ ਰਾਤ ਨੂੰ ਆ ਕੇ ਆਟਵਾ ਦੇ ਵਿੱਚ ਕਨਾਡਾ ਦਾ ਜਿਹੜਾ ਏਰੀਆ ਉੱਥੇ ਜਦੋਂ ਗੈਸ ਦੇਖੀ ਤਾਂ 35 cents ਪਰ ਲੀਟਰ ਦਾ ਫਰਕ ਸੀ। ਜਿਹੜੀ $2 ਪਰ ਲੀਟਰ ਨੂੰ ਉੱਥੇ ਮੌਂਟਰੀਅਲ ਡਾਊਨਟਾਊਨ ਦੇ ਵਿੱਚ ਗੈਸ ਵਿਕ ਰਹੀ ਸੀ ਉਹ ਇੱਥੇ ਆ ਕੇ ਜਦੋਂ ਦੇਖਿਆ ਅਤੇ $1.65 ਨੂੰ। ਸੋ ਇੰਨਾ ਵੱਡਾ ਫਰਕ। ਔਰ ਉਸ ਤੋਂ ਵੀ ਅੱਗੇ ਮੈਂ 20 ਤੋਂ ਮੇਰੇ ਖਿਆਲ 25 ਕਿਲੋਮੀਟਰ ਇੱਧਰ ਨੂੰ ਟੋਰੋਂਟੋ ਵਾਲੀ ਸਾਈਡ ਨੂੰ ਪਰਥ ਸ਼ਹਿਰ ਪੈਂਦਾ ਅਤੇ ਉੱਥੇ ਉਹੀ ਗੈਸ ਜਿਹੜੀ ਹੈ ਉਹ $1.58 ਨੂੰ $1.57 ਨੂੰ ਵਿਕ ਰਹੀ ਸੀ ਅਤੇ ਬਿਲਕੁਲ ਥੋੜ੍ਹੇ ਗੈਪ ਦੇ ਨਾਲ ਜਿਹੜੀਆਂ ਗੈਸ ਪ੍ਰਾਈਸਿਸ ਆ। ਸੋ ਮੈਂ ਸੋਚ ਰਿਹਾ ਸੀਗਾ ਕਿ ਇੱਕ ਤਾਂ ਅਸੀਂ ਕਹਿੰਦੇ ਕਿ ਟਰਾਂਸਪੋਰਟੇਸ਼ਨ ਦੀ ਜਿਹੜੇ ਚਾਰਜਿਸ ਨੇ ਉਹ ਵੱਧਦੇ ਨੇ, ਕਿਸੇ ਕਿਸੇ ਸ਼ਹਿਰ ਦਾ ਕੋਈ ਜਿਹੜਾ ਉਹ ਫਰਕ ਹੈ ਉਹ ਗੈਸ ਦਾ ਪੈਂਦਾ, ਪਰ ਆਟਵਾ ਦੇ ਏਰੀਏ ਦੇ ਵਿੱਚ ਹੀ ਜਿਹੜਾ ਪੰਪ ਜਿਹੜਾ ਗੈਸ ਸਟੇਸ਼ਨ ਹੈ ਉਹ $58 ਨੂੰ ਜੇ ਸੈੱਲ ਕਰ ਰਿਹਾ ਤਾਂ ਕੁਛ ਨਾ ਕੁਛ ਤਾਂ ਉਹ ਵੀ ਕਮਾ ਰਿਹਾ ਨਾ। ਸੋ ਪ੍ਰਾਈਸਿਸ ਜਿਹੜੀਆਂ ਕਾਫੀ ਵਿਦ ਇਨ ਦਾ ਰੀਜਨ ਵੀ ਜਿਹੜੀ ਮੈਨੂੰ ਲੱਗਦਾ ਕਿ ਮੈਨੂਪੂਲੇਸ਼ਨ ਜਿਹੜੀ ਆ ਉਹ ਹੋ ਰਹੀ ਹੈ, ਜਿਹਨੂੰ ਸਮਝਣਾ ਬੜਾ ਮੁਸ਼ਕਲ ਹੈ ਕਿ ਕਿਵੇਂ ਸਮਝੀਏ ਕਿ ਇਹਦੇ ਵਿੱਚ ਰਾਜ ਕੀ ਆ, ਕੀ ਲੁਕਿਆ ਛੁਪਿਆ ਇਹਦੇ ਵਿੱਚ ਕੀ ਹੈ। ਸੋ ਉਹ ਬੜਾ ਔਖਾ ਜਿਹਾ ਲੱਗਦਾ ਕਿ ਇਹਨੂੰ ਸਮਝਿਆ ਕਿਸ ਤਰ੍ਹਾਂ ਜਾਵੇ। ਜਿਹੜੇ ਹੁਣ ਗੈਸ ਦੀਆਂ ਕੀਮਤਾਂ ਨੂੰ ਪ੍ਰੋਡਿਕਟ ਕਰਦੇ ਨੇ, ਸੋ ਉਹ ਐਕਸਪਰਟਸ ਹੀ ਜਦੋਂ ਆਪਾਂ ਗੱਲ ਸੁਣਦੇ ਹਾਂ, ਅਤੇ ਮੈਂ ਪਿਛਲੇ ਹਫ਼ਤੇ ਦੇਖ ਰਿਹਾ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਇਸ ਲੰਘੇ ਵੀਕਐਂਡ ਤੱਕ ਕਿ ਡੀਜ਼ਲ ਦੀ ਖਾਸ ਕਰਕੇ ਜਦੋਂ ਗੱਲ ਚੱਲਦੀ ਸੀ ਅਤੇ ਉਹ ਬਹੁਤ ਮਹਿੰਗੇ ਹੋਣ ਦੇ ਆਸਾਰ ਨੇ, ਉਹ ਪ੍ਰਾਈਸਿਸ ਕਿਉਂ ਇੰਨੀ ਤੇਜ਼ੀ ਦੇ ਨਾਲ ਉੱਪਰ ਜਾ ਰਹੀਆਂ ਨੇ ਕਿ ਕੀ ਕਰੂਡ ਜਿਹੜਾ ਜੇ ਹੁਣ ਤੁਸੀਂ ਫਰਾਈਡੇ ਥਰਸਡੇ ਨਾਈਟ ਦੀ ਗੱਲ ਕਰ ਲਓ ਅਤੇ ਉਸ ਦਿਨ $95 to $100 ਦੇ ਵਿੱਚ ਜਿਹੜੀ ਇੱਕ ਬੈਰਲ ਦੀ ਪ੍ਰਾਈਸ ਹੈ ਉਹ ਮਾਰਕੀਟ ਦੇ ਵਿੱਚ ਚੱਲ ਰਹੀ ਸੀ ਅਤੇ ਦੂਜੇ ਪਾਸੇ ਸਾਡੀਆਂ ਜਿਹੜੀਆਂ ਗੈਸ ਪ੍ਰਾਈਸਿਸ ਆ ਉਹ 8 cents ਘਟਾਈਆਂ ਜਾ ਰਹੀਆਂ ਸੀ। ਉਹੀ ਸੇਮ ਲੈਵਲ 'ਤੇ ਜਿਹੜਾ ਕਰੂਡ ਸੀਗਾ ਬਿਲਕੁਲ $0.02 ਦਾ ਹੀ ਫਰਕ ਸੀਗਾ, $2 ਦਾ ਮਾਫ਼ ਕਰਨਾ ਜੀ, $2 ਦਾ ਫਰਕ ਸੀ ਅਤੇ ਅਗਲੇ ਦਿਨ 7 cents ਦੀ ਜਿਹੜੀ ਟਵਿਸਟ ਹੈ ਉਹ ਦੂਜੇ ਪਾਸੇ ਨੂੰ ਹੋ ਗਈ ਗੈਸ ਪ੍ਰਾਈਸਿਸ ਦੀ। ਸੋ ਜ਼ਰੂਰ ਦਾਲ 'ਚ ਕਾਲਾ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਚੱਲ ਹੀ ਰਿਹਾ। ਹੁਣ ਇੱਕ ਗੱਲ ਮੈਂ ਹੋਰ ਜਿਹੜੀ ਉਹ ਇੱਥੇ ਜੋੜਨੀ ਚਾਹੁੰਦਾ, ਚਲੋ ਗੈਸ ਪ੍ਰਾਈਸਿਸ ਬਿਸਾਈਡਸ ਦੈਟ ਕਿ ਉਹ ਜੋ ਕੁਛ ਹੋ ਰਿਹਾ ਅੱਗੇ ਚੱਲ ਕੇ ਆਪਾਂ ਉਹ ਬਾਕੀ ਦੀਆਂ ਖਬਰਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਦੇ ਨਾਲ ਉਹ ਵੀ ਸਾਂਝੀਆਂ ਕਰਨੀਆਂ ਨੇ, ਪਰ ਮੈਂ ਇੰਨੀ ਗੱਲ ਜ਼ਰੂਰ ਕਿਉਂਕਿ ਜੋ ਆਟਵਾ ਦੀ ਮੈਂ ਗੱਲ ਕੀਤੀ ਹੈ ਅਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਦੀ ਵੀ ਉੱਧਰ ਲੈ ਕੇ ਜਾਂਦੇ ਹੋ ਤਾਂ ਮੇਰਾ ਖਿਆਲ ਹੈ ਕਿ ਨੈਸ਼ਨਲ ਆਰਟ ਗੈਲਰੀ, ਕਿਉਂਕਿ ਮੈਂ ਵੀ ਆਪਣੇ ਪਰਿਵਾਰ ਦੇ ਨਾਲ ਪਹਿਲੀ ਵਾਰੀ ਉੱਥੇ ਵਿਜ਼ਿਟ ਕੀਤਾ ਔਰ ਬਹੁਤ ਕਮਾਲ ਦੀ ਜਿਹੜੀ ਜੋ ਆਰਟ ਹੈ ਉਹ ਉੱਥੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲਦਾ, ਉਹ ਵੀ ਉਦੋਂ ਦਾ ਜਦੋਂ ਲੋਕਾਂ ਦੇ ਕੋਲ ਬਹੁਤੇ ਕੋਈ ਰਿਸੋਰਸਿਸ ਵੀ ਨਹੀਂ ਸਨ। ਸੋ ਆਪਣੀ ਉਸ ਸਮਝ ਦੇ ਨਾਲ ਜੋ ਉਹਨਾਂ ਨੇ ਉਹ ਆਰਟਿਸਟਿਕ ਪੀਸ ਜਿਹੜੇ ਬਣਾਏ ਨੇ ਉਹ ਕਮਾਲ ਦੇ ਨੇ ਔਰ ਦੇਖਣ ਵਾਲੇ ਨੇ। ਔਰ ਜੇ ਉੱਧਰ ਜਾਂਦੇ ਹੋ ਕਦੀ ਵੀ ਬੱਚਿਆਂ ਨੂੰ ਲੈ ਕੇ ਤਾਂ ਮੇਰਾ ਖਿਆਲ ਹੈ ਕਿ ਨੈਸ਼ਨਲ ਆਰਟ ਗੈਲਰੀ, ਕਿਉਂ ਮੈਂ ਉਹਨੂੰ ਐਡਵਰਟਾਈਜ਼ ਨਹੀਂ ਕਰ ਰਿਹਾ, ਪਰ ਬਹੁਤ ਕਮਾਲ ਦੀ ਜਿਹੜੀ ਚਿੱਤਰਕਾਰੀ ਕਹਿ ਲਈਏ ਜਾਂ ਜਿਹੜੀ ਕਲਾਕਿਰਤੀ ਹੈ ਉਹ ਦੇਖਣ ਨੂੰ ਤੁਹਾਨੂੰ ਉੱਥੇ ਮਿਲਦੀ ਹੈ ਔਰ ਤੁਸੀਂ ਇੱਕ ਦੇਖਦੇ ਹੋ ਤਾਂ ਤੁਹਾਡਾ ਅੱਗੇ ਮੂਵ ਹੋਣ ਨੂੰ ਦਿਲ ਨਹੀਂ ਕਰਦਾ। ਖੁੱਲ੍ਹਾ ਟਾਈਮ ਲੈ ਕੇ ਉੱਥੇ ਤੁਸੀਂ ਜਾਓਗੇ ਅਤੇ ਡੈਫੀਨੇਟਲੀ ਉਸਨੂੰ ਇੰਜੋਏ ਕਰੋਗੇ। ਅਤੇ ਜੇ ਵਾਪਸੀ ਦੀ ਵੀ ਗੱਲ ਕਰ ਲਈਏ, ਕਿਉਂਕਿ ਮੈਂ ਕਦੀ ਪਹਿਲਾਂ ਅਸੀਂ ਆਟਵਾ ਜਿਹੜੇ ਬਹੁਤ ਸਾਲ ਪਹਿਲਾਂ ਇੱਕ ਵਾਰੀ ਗਏ ਸੀ, ਪਰ ਉਦੋਂ ਕੋਈ ਅਜਿਹਾ ਮੌਕਾ ਨਹੀਂ ਬਣ ਸਕਿਆ ਕਿ ਆਸੇ ਪਾਸੇ ਜੋ ਦੇਖਿਆ ਜਾਵੇ। ਇਟ ਸੈਲਫ ਜਿਹੜਾ ਆਟਵਾ ਡਾਊਨਟਾਊਨ ਹੈ ਉਹ ਤਾਂ ਖੈਰ ਇੱਕ ਹੈ ਹੀ ਕਮਾਲ ਦੀ ਚੀਜ਼, ਜਦੋਂ ਤੁਸੀਂ ਸਮਰ ਦੇ ਵਿੱਚ ਜਾਂ ਫਾਲ ਸੀਜ਼ਨ 'ਚ ਜਾਂਦੇ ਹੋ ਤਾਂ ਹੋਰ ਵੀ ਵਧੀਆ ਤੁਹਾਨੂੰ ਜਿਹੜੇ ਕਲਰਸ ਚੇਂਜ ਹੁੰਦੇ ਉਹ ਲੱਗਦੇ ਨੇ, ਤੇ ਉਹ ਸਾਰਾ ਦੇਖਣ ਦਾ ਉਹ ਤਾਂ ਮਾਹੌਲ ਜਿਹੜਾ ਹੈ ਹੀ ਹੈ। ਜੇ ਤੁਸੀਂ ਜਾਂਦੇ ਹੋਏ ਜਾਂ ਵਾਪਸੀ 'ਤੇ ਜੇ 401 ਨੂੰ ਛੱਡ ਕੇ ਹਾਈਵੇ 7 ਜੋ ਲੈ ਕੇ ਉੱਧਰੋਂ ਵਾਪਸੀ 'ਤੇ ਆਉਂਦੇ ਹੋ ਜਾਂ ਇੱਧਰੋਂ ਉਸ ਰੂਟ 'ਤੇ ਜਾਂਦੇ ਹੋ ਅਤੇ ਕਮਾਲ ਦੇ ਜਿਹੜੇ ਸੈਨਿਕ ਜਿਹੜੇ ਤੁਹਾਨੂੰ ਉਹ ਦੇਖਣ ਨੂੰ ਦ੍ਰਿਸ਼ ਜਿਹੜੇ ਨੇ ਉਹ ਮਿਲਦੇ ਨੇ। ਜੇ ਤੁਸੀਂ ਝਰਨੇ ਅਤੇ ਪਹਾੜੀਆਂ ਦੇਖਣਾ ਪਸੰਦ ਕਰਦੇ ਹੋ ਤਾਂ ਮੇਰੀ ਇੱਕ ਤੁਹਾਨੂੰ ਇੱਕ ਸਲਾਹ ਹੀ ਹੋਣੀ ਆ ਕਿ ਉਸ ਰੂਟ ਨੂੰ ਜ਼ਰੂਰ ਤੁਹਾਡੇ ਕੋਲ ਟਾਈਮ ਹੋਣਾ ਜਿਹੜਾ ਇਹ ਕਿਉਂਕਿ ਉੱਥੇ ਜਿਹੜੀ ਸਪੀਡ ਲਿਮਿਟ ਹੈ ਉਹ ਤਕਰੀਬਨ 80 ਕਿਲੋਮੀਟਰ ਪਰ ਆਵਰ ਦੀ ਆ ਉਸ ਰੂਟ 'ਤੇ। ਪਰ ਤੁਸੀਂ ਜੋ ਦੇਖਣ ਵਾਲੇ ਇੱਕ ਕੁਦਰਤ ਦੇ ਜਿਹੜੇ ਨਜ਼ਾਰੇ ਆ ਨਾ ਉਹ ਇੱਕ ਅਲੱਗ ਹੀ ਤੁਹਾਨੂੰ ਸਕੂਨ ਜਿਹੜਾ ਮਨ ਨੂੰ ਤੁਹਾਨੂੰ ਦਿੰਦਾ ਆ ਉਹ। ਸੋ ਉਹ ਰਸਤਾ ਜ਼ਰੂਰ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਲੈ ਕੇ ਉੱਧਰ ਨੂੰ ਜਾਇਓ ਜਾਂ ਉੱਧਰੋਂ ਇੱਧਰ ਨੂੰ ਆਇਓ ਤਾਂ ਜਿਹੜੀਆਂ ਲੇਕਸ ਨੇ ਇਨਕਲੂਡਿੰਗ ਸਿਲਵਰ ਲੇਕ ਨੂੰ ਲੈ ਕੇ ਅਤੇ ਉਹ ਦੇਖਣ ਵਾਲੀਆਂ ਉਹ ਜਿਹੜੇ ਸੀਨਰੀਜ਼ ਨੇ ਨਾ ਉਹ ਨੈਚੁਰਲ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਉਹ ਮਿਲਦੇ ਨੇ ਅਤੇ ਵਾਕਿਆ ਹੀ ਤੁਸੀਂ ਇੰਜੋਏ ਕਰਦੇ ਹੋ ਆਪਣੀ ਡਰਾਈਵ ਨੂੰ। ਅਤੇ ਅਸੀਂ ਕੀਤਾ ਅਤੇ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਸੀ ਕਿ ਵਾਈ ਨੋਟ ਸਾਰੇ ਜਾਣੇ ਜਦੋਂ ਤੁਸੀਂ ਵੀ ਕਿਤੇ ਉੱਧਰ ਨੂੰ ਜਾਂਦੇ ਹੋ ਅਤੇ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਜੋ ਨੈਚੁਰਲ ਜਿਹੜੇ ਜੋ ਕੁਦਰਤ ਦੇ ਜੋ ਬਣਾਏ ਹੋਏ ਸੈਲਫ ਜਿਹੜੀਆਂ ਚੀਜ਼ਾਂ ਉਹ ਆਪਾਂ ਜ਼ਰੂਰ ਮਾਣ ਸਕਦੇ ਹਾਂ। ਬਲਦੇਵ ਜੀ ਜੁੜੇ ਨੇ, ਬਲਦੇਵ ਜੀ ਨਿੱਘਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਵੀ, ਕੀ ਹਾਲ? ਨੇਤਾ ਜੀ ਨਹੀਂ ਆਏ ਜੀ ਹਲੇ।
3: ਮੈਂ ਚੋਣਾਂ ਤੇ ਕੋਈ ਲਿਖਿਆ ਸੀ, ਉਹ ਸੁਣਾਉਣਾ ਮਾੜਾ ਜੀ।
2: ਸੁਣਾਓ ਸੁਣਾਓ ਭਾਜੀ।
3: ਲਿਖਿਆ ਨਹੀਂ ਜਾਣੀ ਮੈਨੂੰ ਲੱਭਿਆ ਸੀ
2: ਜੀ,
3: ਮੀਂਹ ਵਾਂਗੂ ਵਰਦੇ ਐਲਾਨ ਹੋਣਗੇ, ਸੋਚ ਕੇ ਦਿਮਾਗ ਪਰੇਸ਼ਾਨ ਹੋਣਗੇ। 400 ਜਿਹੜੇ ਕਦੇ ਦਿਖੇ ਨਹੀਂ ਹੋਣੇ ਉਹੀ ਰੈਲੀਆਂ ਚ ਮੁੱਖ ਮਹਿਮਾਨ ਹੋਣਗੇ। ਚੌਂਚੀਆਂ ਵੱਲੋਂ ਬੂਟ ਚਿੱਟੇ ਜਾਣਗੇ ਤੇ ਗੱਲਾਂ ਚ ਫਸਾ ਕੇ ਲੋਕ ਪੱਟੇ ਜਾਣਗੇ।
2: ਕਿਆ ਬਾਤ ਹੈ!
3: ਸਟੇਜਾਂ ਉੱਤੇ ਮਸਲੇ ਵੀ ਹੱਲ ਹੋਣਗੇ, ਝੂਠਾਂ ਦੇ ਵਿਰੋਲੇ ਚੱਲੇ ਚੱਲ ਪਏ ਹੋਣਗੇ। ਹਰ ਨੇਤਾ ਜ਼ਿੰਦਗੀ ਦਾ ਸਹਾਰਾ ਲੱਗੂਗਾ, ਹਰ ਵਾਲੇ ਝੂਠ ਤੇ ਜਕਾਰਾ ਲੱਗੂਗਾ। ਧੰਨਵਾਦ ਵੀਰੇ,
2: ਬਹੁਤ ਬਹੁਤ ਸ਼ੁਕਰੀਆ ਵੀਰੇ। ਸੱਚੀ ਸੱਚੀ ਏਦਾਂ ਹੀ ਆ ਜੀ। ਹੁਣ ਵੀ ਜੇ ਤੁਸੀਂ ਦੇਖੋ ਜਿਹੜਾ ਆਪਣੇ ਟੋਰਾਂਟੋ ਮੇਅਰ ਨੇ ਇਸ ਵੇਲੇ ਮੌਜੂਦਾ, ਉਹਨਾਂ ਨੇ ਵੀ ਬੀਤੀ ਕੱਲ੍ਹ ਐਲਾਨ ਕੀਤਾ ਕਿ ਜਿਹੜੀਆਂ ਜਦੋਂ ਤੁਸੀਂ ਰਾਈਡ ਕਰਦੇ ਹੋ ਪਬਲਿਕ ਟ੍ਰਾਂਜ਼ਿਟ 10 ਰਾਈਡ ਤੋਂ ਬਾਅਦ ਜਿਹੜੇ ਇਨਸੈਂਟਿਵਸ ਆ ਉਹ ਦਿੱਤੇ ਜਾਣੇ ਆ। ਉੱਧਰ ਆਪਣੇ ਡੋਨਲਡ ਟਰੰਪ ਸਾਹਿਬ ਉਹ ਕਹਿੰਦੇ ਕਿ ਜੇ ਦੂਜੀ ਟਰਮ ਦੇ ਵਿੱਚ ਮੈਨੂੰ ਜੇ ਪੱਖ ਦੇ ਵਿੱਚ ਵੋਟਾਂ ਪੈਂਦੀਆਂ ਨੇ ਤਾਂ ਕਹਿੰਦੇ $5,000 ਇਕੱਲੇ ਇਕੱਲੇ ਦੀ ਜੇਬ 'ਚ ਪਾਊਂਗਾ ਮੈਂ। ਪਰਮਾਤਮਾ ਚਲੋ ਸਮਤ ਬਖਸ਼ੇ ਜੀ ਸਾਰਿਆਂ ਨੂੰ।
3: ਆਪਣੇ ਦੇਖ ਲਓ ਹੁਣ ਪਹਿਲਾਂ ਜਿਹੜੇ ਦੇਖੇ ਨੇ ਤੁਹਾਡੇ ਬ੍ਰਹਮਟ ਵਿੱਚ ਕਿੰਨੇ ਖੜ ਗਏ ਹੈ ਨਾ।
2: ਹਾਂਜੀ ਹਾਂਜੀ ਹਾਂਜੀ,
3: ਕੋਈ ਦੇਸੀ ਹੈ ਨੀ, ਇੱਕ ਅੱਧਾ ਹੀ ਮੇਰੇ ਖਿਆਲ।
2: ਤੁਸੀਂ ਕਿਸ ਏਰੀਏ 'ਚ ਹੋ? ਗਿਣਤੀ ਥੋੜੀ ਨੀ ਹੈ,
3: ਮੈਂ ਤਾਂ ਆਪ ਖੜ ਜਾਣਾ ਗੱਲ ਕਰ ਮੈਨੂੰ।
2: ਨਹੀਂ ਕੋਈ ਗੱਲ ਨੀ, ਨੰਬਰ ਹੀ ਇੱਕ ਵਧਣਾ ਸੀ, ਕਰ ਲੋ ਟਰਾਈ। ਪਰ ਹੁਣ ਤੇ ਸ਼ਾਇਦ ਟਾਈਮ ਲੰਘ ਗਿਆ। ਠੀਕ ਹੈ ਜੀ, ਠੀਕ ਹੈ, ਸ਼ੁਭ ਸ਼ਾਮਾਂ ਭਾਜੀ। ਓਕੇ ਜੀ, ਟੇਕ ਕੇਅਰ, ਟੇਕ ਕੇਅਰ ਜੀ। ਦੋਸਤੋ ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਭਾਜੀ ਹੁਣਾਂ ਨੇ ਕਾਲ ਕੀਤੀ ਹੈ ਜੀ, ਮੈਨੂੰ ਲੱਗਦਾ ਗਰੇਵਾਲ ਸਾਹਿਬ। ਹਾਂਜੀ ਨਿੱਘਾ ਸਵਾਗਤ ਜੀ। ਹਾਂਜੀ ਹਾਂਜੀ
3: ਸਾਹਿਬ, ਤੁਹਾਨੂੰ ਤੁਹਾਡੇ ਰੱਬ ਕੀ ਸੁੱਤੇ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਕੀ ਹਾਲ ਆ?
3: ਆਫਟਰਨੂਨ ਚੱਲ ਰਹੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਹੈਪੀ ਸੰਡੇ,
2: ਹੈਪੀ ਸੰਡੇ ਜੀ ਤੁਹਾਡੇ ਲਈ ਵੀ।
3: ਮੈਂ ਕਿਹਾ ਮੈਂ ਵੀ ਮਾੜਾ ਜਿਹਾ ਵਿੱਚ ਹੁਣ ਆਪਣਾ ਵਿਚਾਰ ਦੇ ਦਿਆਂ।
2: ਜ਼ਰੂਰ,
3: ਮੈਨੂੰ ਏਦਾਂ ਨੀ ਲੱਗਦਾ ਗਿੱਲ ਸਾਹਿਬ ਬਈ, ਮੋਟਾ ਜਿੱਦਾਂ ਮੁੱਲ ਲੱਗਦਾ ਮੁੱਲ ਇਸ ਟਾਈਮ ਵੋਟਾਂ ਖਰੀਦ ਰਹੇ ਆ ਸ਼ਰਿਆਮ।
2: ਜੀ ਜੀ ਜੀ ਬਿਲਕੁਲ। ਦੇਖੋ ਜੀ ਤੁਸੀਂ ਹੁਣ ਜਿਹੜੇ ਆਪਣੇ ਮਿਸਾਗਾ ਮੇਅਰ ਰਹੇ ਇੰਨੀ ਚਿਰ 35 ਸਾਲ ਤੱਕ, ਉਹਨਾਂ ਨੇ ਨਾ ਤੇ ਕਦੀ ਸਾਈਨ ਲਾਏ ਸੀ ਤੇ ਨਾ ਮੈਨੂੰ ਲੱਗਦਾ ਕਦੀ ਏਦਾਂ ਉਹਨਾਂ ਨੇ ਰੈਲੀਜ਼ ਕਰਕੇ, ਠੀਕ ਹੈ ਉਹ ਦੱਸਣੇ ਪੈਂਦੇ ਆ ਲੋਕਾਂ ਨੂੰ ਕਿ ਹਾਂ ਆਪਾਂ ਹੈਗੇ ਹਾਂ ਰੇਸ 'ਚ, ਪਰ ਉਹ ਜੇ ਉਹਨਾਂ ਦੇ ਉੱਤੇ ਵਿਸ਼ਵਾਸ ਸੀ, ਟਰੱਸਟ ਸੀ, ਉਹਨਾਂ ਨੇ ਕੰਮ ਕੀਤੇ ਸੀ ਤੇ ਤਾਂ ਹੀ ਇੰਨਾ ਚਿਰ ਰਹੇ।
3: ਕਿੱਧਰ ਨੂੰ ਮੇਰਾ ਨੀ ਖਿਆਲ ਵੀ ਕੋਈ ਜੇ ਮੈਂ ਗਲਤ ਹੋਵਾਂਗਾ ਵੀ ਸਾਰੀ ਪੋਲਿਟਿਕਸ ਉੱਥੇ ਵਾਲੀ ਲਿਆਂਦੀ ਇੱਥੇ ਜੀ
2: ਸਾਰੇ ਪਾਸਿਆਂ ਤੋਂ ਆ ਗਈ ਆ ਗਰੇਵਾਲ ਸਾਹਿਬ ਮੈਨੂੰ ਲੱਗਦਾ ਕੱਲੀ ਆਪਣੀ ਉੱਥੇ ਵਾਲੀ ਨੀ ਆਈ ਤੇ ਚਾਰ ਚਫੇਰਿਓ ਜਿੱਥੋਂ ਜਿੱਥੋਂ ਵੀ ਲੋਕੀ ਆਏ ਨੇ ਉਹ ਆਦਤਾਂ ਆਪਣੀਆਂ ਤੇ ਉੱਥੋਂ ਦਾ ਸਿਸਟਮ ਵੀ ਉਹਨੂੰ ਵਿੱਚ ਮਰਜ ਕਰਨ ਦੀ ਕੋਸ਼ਿਸ਼ ਤਾਂ ਸਾਰੇ ਕਰਦੇ ਯਾਰ ਜਿਹੜਾ ਕਿ ਹੋਣਾ ਨੀ ਚਾਹੀਦਾ
3: ਜ਼ਿੰਮੇਵਾਰੀ ਲਈ ਸੀ ਪਰ ਆਪਾਂ ਇਹਨੂੰ ਕੋਈ ਮਤਲਬ ਪੰਜਾਬ ਬਣਾਈ ਜਾਂਦਾ ਕੋਈ ਇਹਨੂੰ ਬਦਲਣ ਦੀ ਪੂਰੀ ਟਰਾਈ ਚੱਲ ਰਹੀ ਹੈ ਸਾਡੀ ਦਿਨ ਰਾਤ ਅੱਡੀਆਂ ਚੱਕ ਕੇ
2: ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਖੈਰ ਇਹ ਆ ਕਿ ਮੇਰਾ ਖਿਆਲ ਆ ਕਿ ਸਮਾਂ ਹੈ ਹਰ ਵਾਰੀ ਜਦੋਂ ਕੋਈ ਵੀ ਇਲੈਕਸ਼ਨ ਆਉਂਦੀ ਆ ਭਾਵੇਂ ਮਿਊਂਸੀਪਲ ਆ ਪ੍ਰੋਵਿੰਸ਼ਲ ਆ ਫੈਡਰਲ ਆ ਤੇ ਸਾਡੇ ਕੋਲ ਮੌਕਾ ਹੁੰਦਾ ਅਸੀਂ ਕੋਸ਼ਿਸ਼ ਕਰੀਏ ਕਿ ਉਹਨੂੰ ਉਸੇ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰੀਏ ਜਿੱਥੇ ਪਹਿਲਾਂ ਚੱਲਦਾ ਸੀ ਕੈਨੇਡਾ
3: ਬਿਲਕੁਲ ਨਹੀਂ ਨਹੀਂ ਤਾਂ ਫਿਰ ਉਹੀ ਪੰਜ ਚਾਰ ਸਾਲ ਤੇ ਗੱਲ ਚੱਲ ਜਾਣੀ ਆ ਫਿਰ ਅਸੀਂ ਕੰਪਲੇਂਟ ਜਾਂ ਕੋਈ ਰੌਲਾ ਪਾਉਣ ਦੇ ਹੱਕਦਾਰ ਨਹੀਂ ਜੇ ਹੁਣ ਨਿਕਲ ਗਏ ਆਪਦਾ ਹੱਕ ਦਾ ਪ੍ਰਯੋਗ ਨਾ ਕੀਤਾ ਜੀ
2: ਅਸੀਂ ਨਾ ਕੱਲ ਇੱਕ ਮਿੰਟ ਸ਼ਾਇਦ ਮੈਂ ਤੁਹਾਡਾ ਲਊਂਗਾ ਜੇ ਬਿਜ਼ੀ ਨਹੀਂ ਹੋ
3: ਮੈਂ ਤਾਂ ਵਿਹਲਾ
2: ਅਸੀਂ ਬੈਠੇ ਸੀ ਕਿਤੇ ਤੇ ਉਹ ਭੈਣ ਜੀ ਹੋਣਾ ਨੇ ਗੱਲ ਕੀਤੀ ਕਿ ਉਹਨਾਂ ਦੇ ਘਰੇ ਨਾ ਕੋਈ ਵੀ ਕੋਈ ਮਰਦ ਨਹੀਂ ਹੈ ਕਿ ਜੋ ਸਨੋਹ ਹਟਾ ਸਕੇ
3: ਹੈਨਾ
2: ਔਰ ਘਰ ਉਹਨਾਂ ਦਾ ਬਿਲਕੁਲ ਜਿੱਦਾਂ ਇੱਕ ਟੀ ਜੰਕਸ਼ਨ ਹੁੰਦਾ ਨਾ ਉਹ ਸਟਰੀਟ ਦੇ ਬਿਲਕੁਲ ਉਹਨਾਂ ਦਾ ਸਾਹਮਣੇ ਆ ਤੇ ਉਹਨੇ ਗੱਲ ਕੀਤੀ ਕੱਲ ਕਹਿੰਦੇ ਵੀ ਆਹ ਜਿਹੜਾ ਸੀਜ਼ਨ ਪਿਛਲਾ ਲੰਘ ਕੇ ਗਿਆ ਸਨੋਹ ਸੀਜ਼ਨ ਤੇ ਉਹ ਜਿਹੜਾ ਸਨੋਹ ਪਲਾਓ ਸੀਗਾ ਉਹ ਆਏ ਤੇ ਉਧਰੋਂ ਉਹਨਾਂ ਨੇ ਲੈਫਟ ਟਰਨ ਉਧਰ ਨੂੰ ਕੀਤੀ ਤੇ ਜਿੰਨੀ ਉਹ ਜਦੋਂ ਹੁਣ ਤੁਸੀਂ ਲੈਫਟ ਟਰਨ ਕਰਦੇ ਹੋ ਤੇ ਜਿੰਨੀ ਪਲਾਓ ਦੇ ਵਿੱਚ ਸਨੋਹ ਹੁੰਦੀ ਹੈ ਉਹ ਰਾਈਟ ਨੂੰ ਸਾਰੀ ਨਿਕਲ ਜਾਂਦੀ ਆ ਜਿਹਦੇ ਨਾਲ ਉਹ ਕਹਿੰਦੇ ਕਿ ਮੈਂ ਹਾਲੇ ਸਨੋਹ ਹਟਾ ਕੇ ਹਟੀ ਸੀ ਤੇ ਮੁੜ ਕੇ ਫੇਰ ਉਹ ਬੱਟ ਫੇਰ ਲਾ ਗਈ ਉਹ ਬੜੀ ਹੁੰਦੀ ਵੀ ਬੜੀ ਤੁਹਾਨੂੰ ਪਤਾ ਕਿ ਬੜੀ ਸੋਲਿਡ ਹੁੰਦੀ ਆ ਹਨਾ
3: ਉਹ ਤਾਂ ਹੈ ਵੀ ਗਿੱਲ ਸਾਹਿਬ ਆਪਣੀ ਠੀਕ ਤੰਦਰੁਸਤ ਬੰਦਿਆਂ ਦੀ ਬੈਕ ਹਲਾਉਂਦੀ ਆ
2: ਹਾਂਜੀ ਹਾਂਜੀ ਤੋਂ ਕਹਿੰਦੇ ਮੈਂ ਜਦੋਂ ਵਾਪਸ ਆਇਆ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਹੁਣੇ ਹਟਾ ਕੇ ਹਟੀ ਸੀ ਤੇ ਉਹ ਕਹਿੰਦੇ ਕਿ ਸਿਟੀ ਨੂੰ ਕਾਲ ਕਰੋ ਹੁਣ ਮੈਂ ਉੱਥੇ ਉਦਾਂ ਹੀ ਬੈਠੇ ਅਸੀਂ ਗੱਲ ਕੀਤੀ ਮੈਂ ਕਿਹਾ ਦੇਖੋ ਜੇ ਉਹ ਬੰਦਾ ਸਮਝਦਾਰ ਹੋਵੇ ਉੱਥੋਂ ਸਿੱਧਾ ਲੰਘਦਾ ਮੁੜ ਕੇ ਆਉਂਦਾ ਰਾਈਟ ਟਰਨ ਲੈਂਦਾ ਉੱਧਰਲੀ ਕਲੀਨ ਕਰਕੇ ਫਿਰ ਰਾਈਟ ਟਰਨ ਲੈਂਦਾ ਤੇ ਆਟੋਮੈਟਿਕਲੀ ਉਹ ਸਨੋਹ ਬਾਹਰ ਜਾਣੀ ਸੀ ਕਿ ਸਾਡੇ ਕੋਲ ਇੰਨੀ ਵੀ ਸੈਂਸ ਹੈ ਨਹੀਂ ਪਲੱਸ ਸਿਟੀ ਕੀ ਕਰਦੀ ਆ ਉਹ ਮੈਨੂੰ ਲੱਗਦਾ ਕਿ ਸਾਨੂੰ ਹੁਣ ਸੋਚਣ ਦੀ ਲੋੜ ਹੈ ਜਿੱਥੇ ਜਿੱਥੇ ਵੀ ਅਸੀਂ ਰਹਿੰਦੇ ਹਾਂ ਕਿ ਜਿਹੜਾ ਵੀ ਕੋਈ ਵੀ ਚਾਹੇ ਕੋਈ ਤੁਹਾਡੇ ਡੋਰ ਨੌਕ ਕਰਦਾ ਨਹੀਂ ਕਰਦਾ ਉਹਦੀ ਫੋਨ ਉਹਨੂੰ ਕਰਕੇ ਜ਼ਰੂਰ ਦੱਸ ਦਿਓ ਬਈ ਥੋੜ੍ਹਾ ਜਿਹਾ ਤਾਂ ਯਾਰ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਕਿ ਜੇ ਅਸੀਂ ਟੈਕਸ ਪੇ ਕਰਦੇ ਹਾਂ ਤੁਸੀਂ ਉਦਣ ਗੱਲ ਕੀਤੀ ਸੀ ਜਿੱਦਣ ਮੈਂ ਵਾਟਰ ਬਿੱਲ ਦੀ ਗੱਲ ਕੀਤੀ ਸੀ ਮੈਂ ਇਸ ਕਰਕੇ ਉਹ ਲੈ ਕੇ ਆਇਆ ਸੀ ਕਿ ਸਾਨੂੰ ਕੁਛ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਬਿਹਾਈਂਡ ਦਾ ਸੀਨ ਅਸੀਂ ਪੇ ਕਰੀ ਜਾਂਦੇ ਸਾਨੂੰ ਪਤਾ ਹੀ ਨਹੀਂ ਉਹ ਵਧਾ ਕੇ ਨਾ ਦਿੱਤਾ
3: ਬਿਲਕੁਲ ਬਿਲਕੁਲ ਬਿਲਕੁਲ
2: ਤੇ ਸਰਵਿਸ ਸਾਡੀਆਂ ਕੱਟ ਕੀਤੀਆਂ ਜਾ ਰਹੀਆਂ ਨੇ
3: ਨਾਲੇ ਗਿੱਲ ਸਾਹਿਬ ਇਹਦੇ ਚ ਕਿੱਡੀ ਕੁ ਗੱਲ ਆ ਕਿੱਡਾ ਕੁ ਦਾ ਜੋੜ ਲੱਗਣਾ ਸੀ
2: ਜੇ
3: ਮਰ ਜਾ ਘੁਮਾ ਕੇ ਉਹ ਕਰ ਦਿੰਦਾ ਇੱਕ ਇੱਕ ਹਿਊਮਨ ਸੈਂਸੀ ਲਈ ਹੋਈ
2: ਚਲੋ
3: ਲੇਡੀ ਆਈ ਆ ਕਾਮਨ ਸੈਂਸ ਆ ਬਿਨਾਂ ਕਹਿਣ ਤੋਂ ਹੀ
2: ਇੱਕ
3: ਬੰਦਾ ਨਹੀਂ ਕਰੇ ਹੋਣਾ ਲੇਡੀ ਆਈ ਆ
2: ਹੈ ਹੀ ਨਹੀਂ ਜੀ ਉਹਨਾਂ ਦੇ ਹੈ ਹੀ ਨਹੀਂ ਉਹ ਪਰਮਾਤਮਾ ਦੀ ਐਸੀ ਮਾਰ ਪਈ ਕਿ ਨਹੀਂ ਆ ਚੜ੍ਹਦੀ ਕਲਾ ਤੁਹਾਨੂੰ ਵੀ ਰੱਖਿਆ ਜੀ ਪਰਮਾਤਮਾ ਜੀ ਦੋਸਤੋ ਜੁੜੇ ਹੋਏ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤੇ 416-600-1389 ਤੇ ਕਰ ਸਕਦੇ ਹੁੰਦੇ ਹੋ 416-669-1379 ਮੇਰਾ ਟੈਲੀਫੋਨ ਨੰਬਰ ਹੈ ਔਰ ਇਸੇ ਨੰਬਰ 'ਤੇ ਹੀ ਅਗਰ ਤੁਹਾਡੇ ਪਾਸ ਕੋਈ 2 bedroom + 2 washroom ਵਿਦ 1 car park ਦੇ ਨਾਲ 1 car parking ਸਪੇਸ ਦੇ ਨਾਲ ਜੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸ ਦੇ ਏਰੀਏ ਦੇ ਵਿੱਚ ਤੁਸੀਂ ਲੀਜ਼ 'ਤੇ ਦੇਣੀ ਹੈ ਕੋਈ ਵੀ ਯੂਨਿਟ ਇਹੋ ਜਿਹੀ ਹੈ ਜੋ ਕਿ 1 October ਤੱਕ ਜਿਹੜੀ ਖਾਲੀ ਹੋਣ ਜਾ ਰਹੀ ਹੈ ਜਾਂ ਇਸ ਵੇਲੇ ਖਾਲੀ ਹੈ 1 October ਤੋਂ ਸਾਨੂੰ ਜ਼ਰੂਰਤ ਹੈ ਤੇ ਤੁਸੀਂ ਮੈਨੂੰ ਮੇਰੇ ਸੈੱਲ ਫੋਨ 'ਤੇ 416-669-1379 'ਤੇ ਟੈਕਸਟ ਕਰ ਸਕਦੇ ਹੋ ਜੀ ਮੈਂ ਜ਼ਰੂਰ ਤੁਹਾਨੂੰ ਕਾਲ ਬੈਕ ਕਰਕੇ ਉਸ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਲਵਾਂਗਾ ਔਰ ਇਸ ਤੋਂ ਇਲਾਵਾ ਜੇ ਕੋਈ 6000 ਸਕੁਏਅਰ ਫੀਟ ਦੇ ਕਰੀਬ ਇੰਡਸਟਰੀਅਲ ਕੋਈ ਯੂਨਿਟ ਕੋਈ ਸਟੈਂਡ ਲੋਨ ਬਿਲਡਿੰਗ ਹੈ ਤੁਹਾਡੇ ਪਾਸ ਮਿਲਟਨ ਦੇ ਵਿੱਚ ਬਰੈਂਪਟਨ ਮਿਸਾਗਾ ਜਾਂ ਕੈਲਡਨ ਦੇ ਵਿੱਚ ਤੁਸੀਂ ਵੇਚਣੀ ਚਾਹੁੰਦੇ ਹੋ ਜਿਹਦੇ ਨਾਲ ਤਕਰੀਬਨ 8 to 10 ਟ੍ਰੇਲਰ ਪਾਰਕ ਕਰਨ ਦੀ ਵੀ ਸੁਵਿਧਾ ਹੋਵੇ, ਸਪੇਸ ਹੋਵੇ, ਤਾਂ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਕਰ ਲਿਓ। ਔਰ ਇੱਕ 4000 ਦੇ ਕਰੀਬ ਸਕੁਆਇਰ ਫੀਟ ਦੇ ਕਰੀਬ ਇੱਕ ਯੂਨਿਟ ਜਿਹਦੇ 'ਚ ਡਰਾਈਵ ਇਨ ਡੋਰ ਹੋਣਾ ਬਹੁਤ ਜ਼ਰੂਰੀ ਹੈ, ਉਹ ਬ੍ਰੈਂਪਟਨ ਜਾਂ ਬੋਲਟਨ ਏਰੀਆ 'ਚ ਕਿਤੇ ਵੀ ਤੁਸੀਂ ਰੈਂਟ 'ਤੇ ਦੇਣਾ ਜੀ ਆਉਂਦੇ ਸਮੇਂ ਦੇ ਵਿੱਚ, ਅਤੇ ਉਹਦੇ ਲਈ ਵੀ 416-669-1379 'ਤੇ ਕਾਲ ਕਰ ਲਿਓ। ਔਰ ਇੱਕ 4-bedroom 3-washroom ਦਾ ਟਾਊਨ ਹਾਊਸ ਸਾਡੇ ਕੋਲ, ਜੋ ਹਾਲੇ ਤੱਕ ਅਸੀਂ ਉਹਨੂੰ ਲਿਸਟ ਹੀ ਨਹੀਂ ਕੀਤਾ, ਅਤੇ ਹਾਲੇ ਕੋਈ ਛੇਤੀ ਹਾਲੇ ਇਰਾਦਾ ਵੀ ਨਹੀਂ ਹੈ, ਮੈਂ ਇਹ ਵੀ ਤੁਹਾਡੇ ਨਾਲ ਸਾਂਝਾ ਕਰ ਸਕਦਾ ਕਿ, ਲੇਕਿਨ ਉਸ ਤੋਂ ਪਹਿਲਾਂ ਲਿਸਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਉਸਨੂੰ ਦੇਖਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ, ਬਹੁਤ ਵਧੀਆ ਜੇ ਤੁਸੀਂ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਵੀ ਉਹਨੂੰ ਖਰੀਦਣਾ, ਤਾਂ ਇੱਕ ਬਹੁਤ ਵਧੀਆ ਇਨਵੈਸਟਮੈਂਟ ਹੋਏਗੀ ਤੁਹਾਡੀ। ਹਾਰਟਲੇਕ ਐਂਡ ਬੋਵੇ ਡਰਾਈਵ ਦੇ ਹਾਈਵੇ 410 ਬੋਵੇ ਡਰਾਈਵ ਕਹਿ ਸਕਦੇ ਹੋ, ਰੌਨਾ ਦਾ ਜਿਹੜਾ ਸਟੋਰ ਹੈ ਉਹਦੇ ਬਿਲਕੁਲ ਨੇੜੇ ਹੈ, ਔਰ ਬਹੁਤ ਸ਼ਾਨਦਾਰ ਇਹ ਪ੍ਰੋਪਰਟੀ ਹੈ। 3-level ਫਰੀ ਹੋਲਡ ਇਹ ਟਾਊਨ ਹਾਊਸ ਹੈ। ਅਗਰ ਤੁਸੀਂ ਇਸ ਨੂੰ ਆਉਂਦੇ ਸਮੇਂ ਦੇ ਵਿੱਚ ਖਰੀਦਣਾ, ਤੁਸੀਂ ਐਜ ਏ ਫਸਟ ਟਾਈਮ ਹੋਮ ਬਾਇਰ ਵੀ ਖਰੀਦਣਾ ਹੋਵੇ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 416-669-1379 ਟੈਲੀਫੋਨ ਨੰਬਰ ਹੈ। ਸ਼੍ਰੀਲੰਕਾ ਦੀਆਂ ਕੁੜੀਆਂ 104 ਦੌੜਾਂ ਬਣਾ ਲਈਆਂ ਜੀ, ਉਹਨਾਂ ਨੇ 7 ਖਿਡਾਰੀ ਆਊਟ ਹੋ ਚੁੱਕੇ ਨੇ ਅਤੇ 17 ਓਵਰਸ ਖੇਡੇ ਜਾ ਚੁੱਕੇ ਨੇ, ਹੁਣ 18 ਗੇਂਦਾਂ ਅਤੇ 80 ਦੌੜਾਂ, 18 ਬਾਲ ਅਤੇ 80 ਰਨਸ ਚਾਹੀਦੇ ਆ ਜੀ ਇਸ ਵੇਲੇ। ਲੱਗਦਾ ਤਾਂ ਮੁਸ਼ਕਲ ਹੈ, ਕੋਈ ਅਗਰ ਕੋਈ ਪਰਮਾਤਮਾ ਹੀ ਬਹੁਤ ਕਿਸੇ ਤਰ੍ਹਾਂ ਦਾ ਭਾਣਾ ਵਰਤਾ ਦੇਵੇ, ਤਾਂ ਅਦਰਵਾਈਜ਼ ਜਿਹੜੀਆਂ ਮੇਰਾ ਖਿਆਲ ਹੈ ਕਿ ਹੋਲਡ ਜਿਹੜਾ ਇਸ ਵੇਲੇ ਉਹ ਭਾਰਤੀ ਕੁੜੀਆਂ ਦਾ ਇਸ ਵੇਲੇ ਹੁਣ ਬਣਿਆ ਹੋਇਆ। ਜੁੜੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-7383 ਜਾਂ 82-97

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਹਰਜਿੰਦਰ ਗਿੱਲ ਜੁੜੇ ਨੇ ਜੀ ਆਪਣੇ ਨਾਲ। ਹਰਜਿੰਦਰ ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਟੀਮ ਹਰਜਿੰਦਰ ਗਿੱਲ ਵੱਲੋਂ ਸਾਰਿਆਂ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ, ਤੇ ਅੱਜ ਦੇ ਵੀਕਐਂਡ ਦੇ ਲਈ ਵੀ ਉਮੀਦ ਕਰਦੇ ਸਾਰੇ ਇੰਜੋਏ ਕਰ ਰਹੇ ਹੋਣੇ ਆ। ਤੇ ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਸਾਡੀ ਟੀਮ ਦਾ ਮੈਸੇਜ ਇੱਕ ਵਾਰੀ ਰਿਮਾਈਂਡਰ ਦੇ ਦਿੰਦੇ ਹਾਂ ਕਿ ਇੱਕ ਤਾਂ ਤੁਸੀਂ ਸਾਡਾ ਫੋਨ ਨੰਬਰ ਨੋਟ ਕਰਕੇ ਰੱਖੋ, 6474006862। ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਰਿਕੁਆਇਰਮੈਂਟ ਹੈ, ਕੋਈ ਫਸਟ ਟਾਈਮ ਹੋਮ ਬਾਇਰ ਦੇ ਤੌਰ ਦੇ ਉੱਤੇ ਘਰ ਖਰੀਦਣਾ, ਜਾਂ ਫਸਟ ਟਾਈਮ ਇਨਵੈਸਟਰ ਦੇ ਤੌਰ ਦੇ ਉੱਤੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਦੇਖ ਰਹੇ ਹੋ, ਜਾਂ ਕੋਈ ਬਿਜ਼ਨਸ ਦੇਖ ਰਹੇ ਹੋ, ਲੀਜ਼ ਤੇ ਚਾਹੀਦਾ ਹੈ ਜਾਂ ਬਾਏ ਕਰਨ ਲਈ ਹੈ, ਤੇ ਜਾਂ ਸੇਮ ਵੇ ਤੁਸੀਂ ਕੋਈ ਲੀਜ਼ ਤੇ ਅੱਗੇ ਕੋਈ ਆਪਣੀ ਪ੍ਰੋਪਰਟੀ ਦੇਣਾ ਚਾਹੁੰਦੇ ਹੋ, ਜਾਂ ਕੋਈ ਬਿਜ਼ਨਸ ਲੀਜ਼ ਤੇ ਦੇਣਾ ਚਾਹੁੰਦੇ ਹੋ, ਤਾਂ ਉਹਦੇ ਲਈ ਸਾਡਾ ਨੰਬਰ ਨੋਟ ਕਰਕੇ ਰੱਖੋ, 6474006862, 6474006862। ਤੇ ਇੱਕ ਸ਼ੁਰੂਆਤ ਦੇ ਵਿੱਚ ਮੈਂ ਜੀ ਦੱਸ ਦਿੰਦੇ ਹਾਂ ਕਿ ਆਪਣੇ ਕੋਲ ਨਾ ਇੱਕ ਪ੍ਰੋਪਰਟੀ ਹੈ, ਬਾਕੀ ਸਾਰੇ ਵੇਰਵੇ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਅਸੀਂ ਦੱਸਾਂਗੇ। 5 ਲੱਖ ਦੀ ਪ੍ਰਾਈਸ ਰੇਂਜ ਹੈ, ਇੱਥੋਂ ਬ੍ਰੈਂਪਟਨ ਤੋਂ 2 ਘੰਟੇ ਦੀ ਡਰਾਈਵ ਹੈ, ਤੇ ਤਕਰੀਬਨ $47,000 ਉਹਦੀ ਗ੍ਰੋਸ ਇਨਕਮ ਹੈ। ਸੋ ਗ੍ਰੋਸ ਇਨਕਮ $47,000 ਦੇ ਕਰੀਬ ਹੈ, ਤੇ 5 ਲੱਖ ਦੀ ਇਹ ਪ੍ਰੋਪਰਟੀ ਹੈ, 2 ਘੰਟੇ ਦੀ ਡਰਾਈਵ ਹੈ ਬ੍ਰੈਂਪਟਨ ਤੋਂ। ਬਾਕੀ ਸਾਰੇ ਵੇਰਵੇ ਅਸੀਂ ਤੁਹਾਨੂੰ ਦੇ ਸਕਦੇ ਹਾਂ ਜਦੋਂ ਤੁਸੀਂ ਸਾਡੇ ਨਾਲ ਕੰਟੈਕਟ ਕਰੋਗੇ। ਹੋ ਸਕਦਾ ਸਾਰਿਆਂ ਦੇ ਲਈ ਇਹ ਫਿੱਟ ਨਾ ਬੈਠੇ, ਕੁਛ ਸੈਟਅਪ ਜਿਹੜਾ ਜਿਸ ਤਰੀਕੇ ਦਾ ਅਸੀਂ ਇਹਦੇ ਬਾਰੇ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ, ਹੋ ਸਕਦਾ ਕੁਛ ਦੋਸਤਾਂ ਦੇ ਲਈ ਬਹੁਤ ਪ੍ਰੋਪਰਲੀ ਫਿੱਟ ਹੋਣ ਵਾਲੀ ਇਹ ਇੱਕ ਪ੍ਰੋਪਰਟੀ ਹੋਵੇ। ਸੋ 6474006862, ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ, ਤੇ $47,000 ਇਹਦੀ ਗ੍ਰੋਸ ਇਨਕਮ ਹੈ। ਰਿਪੀਟ ਤਾਂ ਕਰ ਰਿਹਾ ਵੀ ਥੋੜਾ ਜਿਹਾ ਕਈ ਵਾਰੀ ਸਾਨੂੰ ਅੰਡਰਸਟੈਂਡਿੰਗ ਲਈ ਵੀ ਭਾਵ ਇੱਕ ਲਗਭਗ $4,000 ਇਹਦੀ ਇਨਕਮ ਹਰ ਮਹੀਨੇ ਦੀ ਹੈ, ਕੋਸਟ $5,00,000 ਹੈ। ਸੋ ਹੁਣ ਆਪਣੇ ਹਿਸਾਬ ਨਾਲ ਤੁਸੀਂ ਵੀ ਕੈਲਕੂਲੇਟ ਕਰ ਲਿਓ, ਜਦੋਂ ਸਾਡੇ ਨਾਲ ਬੈਠੋਗੇ ਫਿਰ ਅਸੀਂ ਇਹਦੇ ਸਾਰੇ ਬ੍ਰੇਕਡਾਊਨ ਤੁਹਾਡੇ ਨਾਲ ਡਿਸਕਸ ਕਰ ਲਾਂਗੇ। ਸੋ ਜੇ ਫਿੱਟ ਬੈਠਦੀ ਹੋਈ ਤਾਂ ਇਹ ਪ੍ਰੋਪਰਟੀ, ਕਿਉਂਕਿ ਇਹ ਜੋ ਐਕਚੁਅਲ ਰੇਟ ਹੈ ਉਹਦੇ ਤੋਂ ਬਹੁਤ ਘੱਟ ਰੇਟ ਦੇ ਉੱਤੇ ਮਿਲ ਰਹੀ ਹੈ, ਕਾਰਨ ਸਾਰਿਆਂ ਨੂੰ ਪਤਾ ਹੀ ਅੱਜ ਕੱਲ੍ਹ ਕੀ ਚੱਲਦਾ। ਸੋ ਇੱਕ ਵਾਰੀ ਸੰਪਰਕ ਕਰ ਲਿਓ। ਇੱਕ ਹੋਰ ਪ੍ਰੋਪਰਟੀ ਇੱਥੋਂ ਘੰਟੇ ਕੁ ਦੇ ਡਰਾਈਵ ਦੇ ਉੱਤੇ ਹੈ, ਉਹ ਪ੍ਰੋਪਰਟੀ ਲਗਭਗ 3 ਮਿਲੀਅਨ ਦੇ ਵਿੱਚ ਲਿਸਟ ਕੀਤੀ ਹੋਈ ਹੈ, ਤੇ ਉਹਦੇ ਵਿੱਚ ਵੀ ਇਸ ਵੇਲੇ ਪੋਟੈਂਸ਼ੀਅਲ ਇਹ ਹੈ ਕਿ ਸ਼ਾਇਦ ਤੁਸੀਂ ਉੱਥੇ $1,00,000 ਤੋਂ ਵੀ ਵੱਧ ਸਾਲ ਦਾ ਕੱਢ ਸਕਦੇ ਹੋਵੋ। ਸੋ ਉਹਦੇ ਲਈ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ, 6474006862, 6474006862। ਸੋ ਇਹਨਾਂ ਦੋਨੋਂ ਪ੍ਰੋਪਰਟੀਜ਼ ਜਿਹੜੀਆਂ ਖਾਸ ਐਕਸਕਲੂਸਿਵਲੀ ਕਹਿ ਲਓ ਵੀ ਤੁਹਾਡੇ ਲਈ ਅਸੀਂ ਸਾਂਝੀਆਂ ਕਰਨਾ ਚਾਹੁੰਦੇ ਸੀ। ਬਾਕੀ ਹੋਰ ਜਿਹੜੀਆਂ ਸਾਡੀਆਂ ਇਮੀਡੀਏਟ ਲਿਸਟਿੰਗਸ ਨੇ ਇਸ ਵੇਲੇ ਆਪਣੇ ਕੋਲ, ਇੱਕ ਤਾਂ ਹੈ ਜੀ ਸਾਡੇ ਕੋਲ ਡਿਕਸੀ ਗੁਰਦੁਆਰਾ ਸਾਹਿਬ ਦੇ ਨੇੜੇ ਯੂਨਿਟਸ ਲਿਸਟ ਕੀਤੇ ਗਏ ਨੇ ਸਾਡੀ ਟੀਮ ਵੱਲੋਂ, ਲਗਭਗ 3670 ਸਕੁਏਅਰ ਫੁੱਟ ਦੇ ਉਹ 2 ਯੂਨਿਟ ਨੇ। ਸੋ ਉਹਨਾਂ ਬਾਰੇ ਗੱਲ ਕਰ ਸਕਦੇ ਹੋ। ਨਾਲ ਹੀ ਤੁਸੀਂ ਆਪਣੇ ਕੋਲ ਇਹ ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਡੇਅਰੀ ਨੂੰ ਫੇਸ ਕਰਦੇ ਆ, ਤੇ ਇਹਨਾਂ ਦੇ ਵਿੱਚ ਮਲਟੀਪਲ ਯੂਜਿਸ ਦੇ ਲਈ ਇਹਨਾਂ ਨੂੰ ਵਰਤਿਆ ਜਾ ਸਕਦਾ। ਇੱਕ ਆਪਣੇ ਕੋਲ ਲੈਂਡ ਲਿਸਟ ਕੀਤੀ ਗਈ ਹੈ ਜੀ, ਹਾਈਵੇ 6 ਅਤੇ ਕੰਸੈਸ਼ਨ ਰੋਡ 10 ਈਸਟ ਹੈਮਿਲਟਨ ਵਾਲੀ ਸਾਈਡ ਤੋਂ ਵੀ 10-12 ਮਿੰਟ ਲੱਗਦੇ ਆ ਹਾਈਵੇ 6 ਦੇ ਉੱਤੇ, ਤੇ ਜੇ ਮਿਲਟਨ ਤੋਂ ਵੀ ਜਾਓਗੇ ਉੱਥੋਂ ਵੀ 10-12 ਮਿੰਟ ਲੱਗਦੇ ਆ, ਤੇ ਬਹੁਤ ਪ੍ਰਾਈਮ ਲੋਕੇਸ਼ਨ ਹੈ, ਐਗਰੀਕਲਚਰ ਜ਼ੋਨਿੰਗ ਹੈ। ਪਰ ਫਿਊਚਰ ਲਈ ਇਹਦੇ ਪੋਟੈਂਸ਼ੀਅਲ ਨੂੰ ਐਕਸਪਲੋਰ ਕਰਨ ਬਾਬਤ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕੋਗੇ, 6474006862। ਇੱਕ ਆਪਣੇ ਕੋਲ ਲੋਟ ਹੈ ਜੀ, ਲਗਭਗ 2 ਏਕੜ ਪਲੱਸ ਏਰੀਆ ਗੋਲਫ ਦੇ ਏਰੀਏ ਦੇ ਵਿੱਚ, ਔਰ ਇਹਨੂੰ ਵੀ ਅਲੱਗ ਅਲੱਗ ਆਪਸ਼ਨ ਦੇ ਲਈ ਦੇਖਿਆ ਜਾ ਸਕਦਾ, ਯੂਜ਼ ਕੀਤਾ ਜਾ ਸਕਦਾ। ਪੋਟੈਂਸ਼ਲੀ ਤੁਸੀਂ ਇੱਥੇ ਕੋਈ ਆਪਣਾ ਵੇਅਰ ਹਾਊਸ ਬਣਾਉਣਾ ਹੋਇਆ, ਕੋਈ ਟਰੈਕਟਰ ਟ੍ਰੇਲਰ ਪਾਰਕਿੰਗ ਨਾਲ ਸੰਬੰਧਿਤ ਇਹਨੂੰ ਫੈਸਿਲਿਟੀ ਨੂੰ ਯੂਜ਼ ਕਰਨਾ ਹੋਇਆ, ਕੋਈ ਆਪਣੀ ਰਿਪੇਅਰ ਸ਼ਾਪਸ ਵਗੈਰਾ ਦੇ ਤੌਰ ਦੇ ਉੱਤੇ ਵੀ, ਜਾਂ ਕੋਈ ਕਿਸੇ ਤਰ੍ਹਾਂ ਦੀ ਹੋਰ ਅਲੱਗ ਤਰ੍ਹਾਂ ਦੀਆਂ ਆਪਸ਼ਨ ਐਕਸਪਲੋਰ ਕਰਨੀਆਂ ਹੋਈਆਂ, ਤਾਂ ਇਹਨੂੰ ਯੂਜ਼ ਕੀਤਾ ਜਾ ਸਕਦਾ। ਗੋਲਫ ਦੇ ਵਿੱਚ 2 ਏਕੜ ਪਲੱਸ ਲੋਟ ਇੰਡਸਟਰੀਅਲ ਬੀ ਜ਼ੋਨਿੰਗ ਹੈ ਜੀ। ਸੋ ਇਹਨੂੰ ਤੁਸੀਂ ਅਗਰ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਇੱਕ ਆਪਣੇ ਕੋਲ ਪ੍ਰੋਪਰਟੀ ਹੈ ਜੀ ਜਿਹੜੀ ਲੀਜ਼ ਤੇ ਤੁਸੀਂ ਲੈ ਸਕਦੇ ਹੋ, ਵੁੱਡ ਸਟਾਕ ਦੇ ਵਿੱਚ 7 ਏਕੜ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ। ਇਹ 7 ਏਕੜ ਨੇ, ਤੁਸੀਂ 1 ਏਕੜ 2 3 4 5 ਜਾਂ ਸਾਰੇ ਦੇ ਸਾਰੇ 7 ਇਕੱਠੇ ਵੀ ਚਾਹੀਦੇ ਆ, ਤਾਂ ਇਹਨਾਂ ਨੂੰ ਅਗਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਫੁੱਲੀ ਫੈਂਸ ਨੇ, ਪੂਰਾ ਸਿਕਿਉਰਿਟੀ ਦੇ ਲਈ ਕੈਮਰਾ ਸਰਵੇਲੈਂਸ 24/7 ਸਰਵੇਲੈਂਸ ਕੈਮਰਾਜ਼ ਨੇ ਇੱਥੇ, ਫਿਰ ਆਪਣਾ ਮਕੈਨਿਕ ਸ਼ਾਪ ਵੀ ਇਹਦੇ ਵਿੱਚ ਹੈ, ਇੱਕ ਆਫਿਸ ਵੀ ਇਹਦੇ ਵਿੱਚ ਮਿਲ ਜਾਣਾ। ਸੋ ਇਹ ਵੁੱਡ ਸਟਾਕ ਦੇ ਵਿੱਚ ਅਗਰ ਤੁਸੀਂ ਇਹਨੂੰ ਲੀਜ਼ ਤੇ ਲੈਣਾ ਚਾਹੁੰਦੇ ਹੋ। ਇੱਕ ਮਿਲਟਨ ਦੇ ਵਿੱਚ 5 ਏਕੜ ਦਾ ਟਰੈਕਟਰ ਟ੍ਰੇਲਰ ਪਾਰਕਿੰਗ ਲੋਟ ਆਪਣੇ ਕੋਲ ਹੈ, ਉਹ ਵੀ 24/7 ਸਿਕਿਉਰਿਟੀ ਸਰਵੇਲੈਂਸ

0: ਸਿਫਰ 68 62 ਸਾਡਾ ਟੀਮ ਦਾ ਫੋਨ ਨੰਬਰ ਹੋਣਾ। ਤੇ ਇਸੇ ਤਰ੍ਹਾਂ ਹੀ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਦੀ ਗੱਲ ਕਰੀਏ ਤਾਂ ਮੰਜੀ ਜੀ, ਉਹਨਾਂ ਦੇ ਵਿੱਚ ਆਪਣੇ ਕੋਲ ਇੱਕ ਪ੍ਰੋਪਰਟੀ ਹੈ ਜਿਹੜੀ ਸ਼ਾਇਦ ਆਉਣ ਵਾਲੇ ਦਿਨਾਂ 'ਚ ਅਸੀਂ ਲਿਸਟ ਕਰਾਂਗੇ, ਉਹ ਹੈ ਇੱਥੇ ਮਿਸੀਸਾਗਾ ਰੋਡ 'ਤੇ ਵਿਲੀਅਮਸ ਪਾਰਕ ਦੇ ਨੇੜੇ, ਕਾਰਨਰ ਲੋਟ ਹੈ, ਸੈਮੀ ਡੀਟੈਚਡ ਘਰ ਹੈ, ਪਰ ਮਿਲੀਅਨ ਕੁ ਡਾਲਰ ਦੀ ਰੇਂਜ ਦੇ ਵਿੱਚ ਸਾਨੂੰ ਲੈ ਕੇ ਦੇ ਸਕਦੇ ਹਾਂ। ਸੋ ਉਹਦੇ ਲਈ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 4 ਬੈਡਰੂਮ ਦਾ ਲੀਗਲ ਬੇਸਮੈਂਟ, 2 ਬੈਡਰੂਮ ਦੀ ਬੇਸਮੈਂਟ ਲੀਗਲ ਬੇਸਮੈਂਟ ਹੈ ਇਹਦੇ ਵਿੱਚ। ਸੋ ਇਹਦੇ ਲਈ ਸਾਡੇ ਨਾਲ ਜਦੋਂ ਤੁਸੀਂ ਕਾਲ ਕਰੋਗੇ ਤਾਂ ਜਾ ਕੇ ਬਾਕੀ ਵੇਰਵੇ ਅਸੀਂ ਸਾਂਝੇ ਕਰ ਦਿਆਂਗੇ। ਤੇ ਫਸਟ ਟਾਈਮ ਬਾਇਰਸ ਲਈ ਮੰਜੀ ਜੀ, ਇਸ ਵੇਲੇ ਮੈਂ ਹੁਣ ਕੋਈ ਇੱਕ ਸਪੈਸੀਫਿਕ ਪ੍ਰੋਪਰਟੀ ਦਾ ਜ਼ਿਕਰ ਨਹੀਂ ਕਰਾਂਗਾ, ਪਰ ਮੈਂ ਰਾਤ ਹੀ ਦੇਖ ਰਿਹਾ ਸੀਗਾ ਕਿ ਇਸ ਵੇਲੇ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ ਮੈਂ ਕਹਾਂਗਾ 30-40% ਜਿਹੜੀ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਇਨਵੈਂਟੋਰੀ ਹੈ ਜਿਹੜੀ ਫਸਟ ਟਾਈਮ ਬਾਇਰਸ ਦੇ ਲਈ ਬਿਲਕੁਲ ਫਿੱਟ ਬੈਠਦੀ ਹੈ। ਸੋ ਜੇ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਤਾਂ ਫਸਟ ਟਾਈਮ ਬਾਇਰਸ, ਜੇ ਤੁਸੀਂ ਅਫੋਰਡ ਕਰਦੇ ਹੋ, ਜੇ ਤੁਹਾਡੇ ਕੋਲ ਕੈਸ਼ ਫਲੋ ਹੈ, ਤੁਹਾਡੇ ਕੋਲ ਡਿਪੋਜ਼ਿਟ ਦੇਣ ਦੇ ਲਈ ਫੰਡਸ ਹੈਗੇ ਨੇ, ਔਖੇ ਹੋ ਕੇ ਨਾ ਕੰਮ ਕਰਿਓ ਜੇ ਤੁਹਾਡੇ ਕੋਲ ਅਫੋਰਡੇਬਿਲਟੀ ਹੈ। ਕਿਉਂਕਿ ਕਈ ਵਾਰ ਮੰਜੀ ਜੀ ਇਸ ਗੱਲ ਦਾ ਵੀ ਲਾਲਚ ਆ ਜਾਂਦਾ, ਜਾਂ ਆਪਾਂ ਕਈ ਵਾਰੀ ਸੁਣਦੇ ਹਾਂ ਬੰਦਾ ਕਹਿੰਦਾ ਜੀ ਦਿਸ ਇਜ਼ ਦਾ ਬੈਸਟ ਟਾਈਮ ਟੂ ਬਾਏ, ਜਿੱਦਾਂ ਮਰਜ਼ੀ ਕਰਕੇ ਬਾਏ ਕਰ ਲਓ। ਹਾਂ, ਜੇ ਅਫੋਰਡ ਕਰਦੇ ਹੋ, ਜੇ ਕੰਟਰੋਲ ਹੈ, ਜੇ ਬੈਕਅਪ ਹੈ, ਫਿਰ ਜਿੱਦਾਂ ਮਰਜ਼ੀ ਕਰਕੇ ਵੀ ਕਰ ਲਓ, ਪਰ ਕੱਲ੍ਹ ਨੂੰ ਇਹ ਨਾ ਹੋਵੇ ਕਿ ਕਹੋ ਯਾਰ ਅਸੀਂ ਕਿਤੇ ਫਸ ਗਏ। ਸੋ ਉਹਦੇ ਲਈ ਵੀ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ, ਪੂਰਾ ਡਿਊ ਡਿਲੀਜੈਂਸ ਕਰਕੇ, ਸਾਰਾ ਤੁਹਾਡੇ ਫਾਈਨੈਂਸ਼ੀਅਲ ਜਿਹੜੀਆਂ ਵੀ ਰਿਕੁਆਇਰਮੈਂਟਸ ਨੇ ਜਾਂ ਕਿਸ ਤਰੀਕੇ ਦੇ ਨਾਲ ਆਉਣ ਵਾਲੇ 1-2-4 ਸਾਲ ਦੇ ਲਈ ਤੁਸੀਂ ਆਪਣੇ ਆਪ ਨੂੰ ਪਲਾਨ ਕਰ ਸਕਦੇ ਹੋ। ਸੋ ਉਹਦੇ ਵਿੱਚ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਸੋ 6474006862 ਇੱਥੇ ਓਨਟੇਰੀਓ ਦੇ ਵਿੱਚ ਤਾਂ ਆਪਾਂ ਚਲੋ ਫੁੱਲੀ ਲਾਇਸੈਂਸਡ ਹੈਗੇ ਹਾਂ ਮਨਜੀਤ ਜੀ, ਪਰ ਇੱਕ ਅਸੀਂ ਹੈਲਪ ਹੋਰ ਤੁਹਾਡੀ ਕਰ ਸਕਦੇ ਹਾਂ। ਜੇ ਤੁਸੀਂ ਪੰਜਾਬ 'ਚ ਕਿਸੇ ਵੀ ਸ਼ਹਿਰ ਦੇ ਵਿੱਚ ਆਪਣੀ ਕੋਈ ਜ਼ਮੀਨ ਵੇਚਣਾ ਚਾਹੁੰਦੇ ਹੋ ਤਾਂ ਇੱਕ ਟੀਮ ਦੇ ਨਾਲ ਅਸੀਂ ਤੁਹਾਨੂੰ ਕਨੈਕਟ ਕਰ ਸਕਦੇ ਹਾਂ। ਉਹ ਤੁਹਾਡੇ ਲਈ ਤੁਹਾਡੀ ਪ੍ਰੋਪਰਟੀ ਨੂੰ ਬਾਏ ਕਰ ਸਕਦੇ ਆ ਬਹੁਤ ਈਜ਼ੀ ਟਰਮਸ ਤੇ ਔਰ ਬੜਾ ਆਸਾਨੀ ਦੇ ਨਾਲ। ਸਿਰਫ ਉਹਨਾਂ ਦੀਆਂ ਕੁਛ ਕੰਡੀਸ਼ਨਸ ਨੇ, ਇੱਕ ਤਾਂ ਉਹ ਚਾਹੁੰਦੇ ਆ ਕੋਈ ਡਿਸਪਿਊਟ ਵਾਲੀ ਪ੍ਰੋਪਰਟੀ ਨਾ ਹੋਵੇ, ਇੱਕ ਉਸ ਪ੍ਰੋਪਰਟੀ ਦੇ ਵਿੱਚ ਡਿਵੈਲਪਮੈਂਟ ਦਾ ਪੋਟੈਂਸ਼ੀਅਲ ਹੋਵੇ, ਮੇਨ ਹਾਈਵੇਜ਼ ਜਾਂ ਕੋਈ ਮੇਨ ਸਟਰੀਟ ਮੇਨ ਰੋਡਸ ਨੇ ਜਿਹੜੇ ਉਹਨਾਂ ਦੇ ਨੇੜੇ ਹੋਵੇ, ਜਿੰਨਾ ਤਾਂ ਉੱਥੇ ਡਿਵੈਲਪ ਕਰਨ ਲਈ ਉਹਨੂੰ ਕਿਸੇ ਵੀ ਰੂਪ ਦੇ ਵਿੱਚ ਕਮਰਸ਼ੀਅਲ ਤੌਰ 'ਤੇ ਜਾਂ ਰੈਜੀਡੈਂਸ਼ੀਅਲ ਤੌਰ 'ਤੇ ਡਿਵੈਲਪਮੈਂਟ ਦਾ ਸਕੋਪ ਹੋਵੇ ਤਾਂ ਉਹਨੂੰ ਉਹ ਬਾਏ ਕਰ ਲੈਣਗੇ। ਸੋ ਬਜਟ ਦਾ ਵੀ ਕੋਈ ਰੌਲਾ ਨਹੀਂ ਹੈ ਅਤੇ ਆਪਣਾ ਪ੍ਰੋਪਰਟੀ ਦੀ ਸਾਈਜ਼ ਦਾ ਵੀ ਕੋਈ ਰੌਲਾ ਨਹੀਂ ਹੈ, ਚਾਹੇ 1 ਏਕੜ ਤੋਂ ਸ਼ੁਰੂ ਹੋ ਕੇ 100-200-150 ਜਿੰਨਾ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਦੱਸ ਦਿਓ ਸਾਨੂੰ ਅਤੇ ਅਸੀਂ ਤੁਹਾਨੂੰ ਕਨੈਕਟ ਕਰਵਾ ਦਿਆਂਗੇ। 6474-6862 ਦੇ ਉੱਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਅਤੇ ਨਾਲ ਜਾਂਦੇ ਜਾਂਦੇ ਲਾਸਟ ਬਟ ਨੋਟ ਦ ਲੀਸਟ, ਫਾਈਨੈਂਸ਼ੀਅਲ ਸੈਕਟਰ 'ਚ ਹੁੰਦਿਆਂ ਹੋਇਆ ਇੱਕ ਅਸੀਂ ਸਪੈਸ਼ਲ ਪਲਾਨ ਡਿਜ਼ਾਈਨ ਕੀਤਾ ਜੀ ਕਿ ਜੇ ਤੁਸੀਂ $500 ਮੰਜੀ ਦੀ ਮਹੀਨੇ ਦਾ ਸਪੇਅਰ ਕਰ ਸਕਦੇ ਹੋ, ਮੈਂ ਜ਼ਿਆਦਾ ਨਹੀਂ ਕਹਿੰਦਾ, ਬਾਕੀ ਜ਼ਿਆਦਾ ਵਾਲੇ ਵੀ ਬਹੁਤ ਹੋਣਗੇ, ਜੇ ਸਿਰਫ $500 ਤੁਸੀਂ ਮਹੀਨੇ ਦਾ ਸਪੇਅਰ ਕਰ ਸਕਦੇ ਹੋ, ਜਿਹੜਾ ਇਹ ਨਾ ਹੋਵੇ ਕੱਲ੍ਹ ਨੂੰ ਕਹੋ ਕਿ ਯਾਰ 6 ਮਹੀਨੇ ਬਾਅਦ ਜੀ ਇਹ ਬੰਦ ਕਰ ਦਿਓ, ਇੱਦਾਂ ਨਹੀਂ। ਜੇ ਇੰਨਾ ਕੁ ਤੁਸੀਂ ਸਾਈਡ 'ਤੇ ਰੱਖਦੇ ਆ ਰਹੇ ਹੋ, ਤੁਹਾਨੂੰ ਪਤਾ ਕਿ ਕੋਈ ਸੇਵਿੰਗ ਹੈ ਜਾਂ ਉਹਨੂੰ ਯੂਟੀਲਾਈਜ਼ ਕਰ ਸਕਦੇ ਹੋ, ਤਾਂ ਸਾਨੂੰ ਇੱਕ ਕਾਲ ਕਰਿਓ। ਤੁਹਾਡੇ ਲਈ ਅਸੀਂ ਇੱਕ ਬਹੁਤ ਵਧੀਆ ਇੱਕ ਲੌਂਗ ਟਰਮ ਇਨਵੈਸਟਮੈਂਟ ਦਾ ਇੱਕ ਪਲਾਨ ਡਿਜ਼ਾਈਨ ਕਰਕੇ ਦੇ ਸਕਦੇ ਹਾਂ, ਜਿਹੜਾ ਤੁਹਾਡੇ ਲਈ ਜਾਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਲਈ ਜਾਂ ਤੁਹਾਡੀ ਰਿਟਾਇਰਮੈਂਟ ਦੇ ਲਈ ਕਿਵੇਂ ਕੰਮ ਆਏਗਾ ਉਹ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦੇਵਾਂਗੇ। $500 ਮਿਨੀਮਮ ਅਸੀਂ ਤਾਂ ਕਹਿ ਰਹੇ ਹਾਂ, ਅਮਾਊਂਟ ਵੱਧ ਵੀ ਹੋ ਸਕਦੀ ਹੈ, ਥੋੜ੍ਹੀ ਘੱਟ ਵੀ ਹੋ ਸਕਦੀ, ਪਰ ਅਸੀਂ 500 ਤਾਂ ਆ ਕਿ ਉਹਦੀ ਸੀਰੀਅਸਨੈਸ ਲੈ ਕੇ ਵੀ ਬਾਈ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਯਾਰ ਬਾਈ ਜੀ ਇਹ ਤਾਂ ਬੰਦ ਕਰਨਾ ਪੈਣਾ ਸਾਨੂੰ, ਇਹ ਹੁਣ ਮੰਥਲੀ ਇੰਨੇ ਕੰਟਰੀਬਿਊਟ ਨਹੀਂ ਕਰ ਹੋਣੇ, ਫਿਰ ਸਾਨੂੰ ਕਾਲ ਨਾ ਕਰਿਓ। ਜੇ ਤੁਸੀਂ ਇੰਨਾ ਕੁ ਅਫੋਰਡ ਕਰਦੇ ਹੋ ਤਾਂ 6474006862 ਟੀਮ ਹਰਜਿੰਦਰ ਗਿੱਲ, ਬਹੁਤ ਮਿਹਰਬਾਨੀ ਮਨਜੀਤ ਜੀ,
1: ਬਹੁਤ ਬਹੁਤ ਸ਼ੁਕਰੀਆ ਹਰਜਿੰਦਰ। 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਸ਼੍ਰੀਲੰਕਾ ਦੀਆਂ ਕੁੜੀਆਂ 111 ਦੌੜਾਂ ਪੂਰੇ 20 ਓਵਰਸ ਵਿੱਚ ਬਣਾ ਕੇ ਸਾਰੇ ਖਿਡਾਰੀ ਉਹਨਾਂ ਦੇ ਆਊਟ ਹੋ ਗਏ ਜੀ। ਅਤੇ ਇੰਡੀਆ ਦੀਆਂ ਕੁੜੀਆਂ ਨੇ ਇਹ ਮੈਚ, ਇਹ ਜਿਹੜਾ ਏਸ਼ੀਆ ਕੱਪ ਫਾਈਨਲ ਹੈ, ਉਹ 72 ਦੌੜਾਂ ਦੇ ਨਾਲ ਜਿੱਤ ਲਿਆ। ਅਤੇ ਬਹੁਤ ਬਹੁਤ ਮੁਬਾਰਕਬਾਦ ਇੰਡੀਆ ਦੀ ਕੁੜੀਆਂ ਦੀ ਟੀਮ ਨੂੰ ਇਹ ਕੱਪ ਜਿੱਤਣ ਦੇ ਲਈ। ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ 416-669-1373 'ਤੇ ਕਰ ਸਕਦੇ ਹੋ ਜੀ। ਮੈਨੂੰ ਕਿਸੇ ਦੀ ਕਾਲ ਆਈ ਜੀ 2 ਮਿੰਟ ਪਹਿਲਾਂ ਹੀ ਕਿ ਬਰੈਂਪਟਨ ਦੇ ਵਿੱਚ ਅਗਰ ਤੁਹਾਡੇ ਪਾਸ ਕੋਈ ਘਰ ਤੁਸੀਂ ਰੈਂਟ 'ਤੇ ਆਉਂਦੇ ਮਹੀਨੇ ਜਾਂ ਨਵੰਬਰ 'ਚ ਦੇਣਾ ਚਾਹੁੰਦੇ ਹੋ ਤਾਂ ਬਜਟ ਫੈਮਿਲੀ ਦਾ ਜਿਹੜਾ ਜੀ ਉਹ $2,300-2,400 ਹੈ। ਸੋ 4 ਜਣਿਆਂ ਦੀ ਫੈਮਿਲੀ ਹੈ, ਮੰਮ ਡੈਡ ਨੇ ਅਤੇ ਹਸਬੈਂਡ ਵਾਈਫ ਨੇ ਅਤੇ ਉਹਨਾਂ ਦੇ ਮੰਮ ਡੈਡ ਨੇ। ਸੋ ਅਗਰ ਬਰੈਂਪਟਨ ਦੇ ਵਿੱਚ ਕਿਤੇ ਵੀ ਕੋਈ ਛੋਟੀ ਪ੍ਰੋਪਰਟੀ ਜਿਹੜੀ ਤੁਸੀਂ ਰੈਂਟ 'ਤੇ ਦੇਣਾ ਚਾਹੁੰਦੇ ਹੋ ਆਉਂਦੇ ਸਮੇਂ ਦੇ ਵਿੱਚ, ਅਕਤੂਬਰ ਜਾਂ ਨਵੰਬਰ ਦੇ ਵਿੱਚ, ਕਿਉਂਕਿ ਉਹ ਜਿੱਥੇ ਵੀ ਪਹਿਲਾਂ ਰਹਿ ਰਹੇ ਨੇ ਉਹਨਾਂ ਨੇ ਹਾਲੇ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੂੰ, ਉਹ ਕਹਿੰਦੇ ਕਿ ਅਸੀਂ ਪਹਿਲਾਂ ਲੱਭ ਕੇ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਨੋਟੀਫਾਈ ਕਰਨਾ ਹੈ, ਪਹਿਲਾਂ ਜਿਹੜਾ ਲੈਂਡਲੋਰਡ ਹੈ। ਸੋ

ਉਹਨਾਂ ਵਾਸਤੇ ਅਗਰ ਤੁਹਾਡੇ ਪਾਸ ਕੋਈ ਵੀ ਇੰਨੇ ਕੁ ਬਜਟ ਦੇ ਵਿੱਚ ਕੋਈ ਪ੍ਰੋਪਰਟੀ ਤੁਸੀਂ ਰੈਂਟ 'ਤੇ ਦੇਣਾ ਚਾਹੁੰਦੇ ਹੋ ਤਾਂ ਮੈਨੂੰ 416-669-1379 'ਤੇ ਸੰਪਰਕ ਕਰ ਲਿਓ। ਇਸ ਤੋਂ ਇਲਾਵਾ ਡਾਊਨਟਾਊਨ ਟੋਰਾਂਟੋ ਦੇ ਵਿੱਚ ਡੌਨ ਵੈਲੀ ਪਾਰਕਵੇ ਐਂਡ ਗਾਰਡਨਰ ਐਕਸਪ੍ਰੈਸ ਦੇ ਕੋਲ ਅਗਰ 2 ਬੈਡਰੂਮ 2 ਵਾਸ਼ਰੂਮ ਵਿਦ 1 ਕਾਰ ਪਾਰਕਿੰਗ ਸਪੇਸ ਦੇ ਨਾਲ 1 ਅਕਤੂਬਰ ਤੋਂ ਸਾਡੇ ਕਲਾਇੰਟ ਨੇ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋਣਾ ਜੀ, ਉਹਨਾਂ ਨੂੰ ਇਹ ਯੂਨਿਟ ਉੱਥੇ ਡੈਫੀਨੇਟਲੀ ਉੱਥੇ ਚਾਹੀਦਾ ਕਿਉਂਕਿ ਉਹਨਾਂ ਦੀ ਜੋਬਸ ਵਗੈਰਾ ਉਸ ਏਰੀਏ ਦੇ ਵਿੱਚ ਨੇ ਹੋਣੀ। ਸੋ ਉਹਦੇ ਲਈ ਵੀ ਤੁਸੀਂ ਮੈਨੂੰ 416-669-1379 'ਤੇ ਸੰਪਰਕ ਕਰ ਲਿਓ। ਹੁਣ ਮੈਂ ਪ੍ਰੋਗਰਾਮ ਤੋਂ ਬਾਅਦ ਵੀ ਤੁਹਾਡੀ ਕਾਲ ਦਾ ਆਂਸਰ ਕਰ ਸਕੂੰਗਾ। ਮੈਨੂੰ ਪਹਿਲਾਂ ਕਾਲ ਕੋਈ ਆ ਰਹੀ ਸੀ, ਮੈਂ ਆਂਸਰ ਨਹੀਂ ਕਰ ਸਕਦਾ ਕਿਉਂਕਿ ਮੈਂ ਔਨ ਏਅਰ ਸੀ। ਸੋ ਉਹਦੇ ਲਈ ਮੁਆਫੀ ਵੀ ਹੈ ਅਤੇ ਜ਼ਰੂਰ ਮੈਨੂੰ ਤੁਸੀਂ ਟੈਕਸਟ ਕਰ ਸਕਦੇ ਹੋ 416-669-1379। ਪ੍ਰੋਗਰਾਮ ਹੁਣ ਬਿਲਕੁਲ ਸਮਾਪਤੀ ਵਾਲਾ ਜੀ, ਅਤੇ ਆਉਂਦੇ ਐਤਵਾਰ ਆਪਣੀ ਸਾਂਝ ਬਣਨੀ ਆ। ਆਪਣਾ ਖਿਆਲ ਰੱਖਿਓ, ਆਉਂਦਾ ਹਫ਼ਤਾ ਤੁਹਾਡਾ ਬਹੁਤ ਵਧੀਆ ਹੋਵੇ, ਲੰਘੇ ਟਾਈਮ ਤੋਂ ਵੀ ਬਿਹਤਰ ਤੁਹਾਡਾ ਜਿਹੜਾ ਆਉਂਦਾ ਸਮਾਂ ਆਉਂਦਾ ਹਫ਼ਤਾ ਜਿਹੜਾ ਹੋਵੇ ਤੁਹਾਡੇ ਬੱਚਿਆਂ ਦੇ ਲਈ ਤੁਹਾਡੇ ਲਈ ਸ਼ੁਭ ਸ਼ਾਮਾਂ ਜੀ। ਔਰ ਵੰਸ ਅਗੇਨ ਅੱਜ ਦਾ ਜੋ ਨਗਰ ਕੀਰਤਨ ਜਿਸ ਤੁਸੀਂ ਸ਼ਾਮਿਲ ਹੋ ਚੁੱਕੇ ਹੋ ਜਾਂ ਹਲੇ ਹੁਣ ਜਾ ਰਹੇ ਹੋ ਉਹਦੇ ਲਈ ਵੀ ਤੁਹਾਨੂੰ ਸ਼ੁਭ ਸ਼ਾਮਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਖੁਸ਼ ਰਹੋ, ਆਬਾਦ ਰਹੋ ਤੁਸੀਂ ਹਮੇਸ਼ਾ ਹੀ। ਔਰ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416-669-1379 'ਤੇ ਕਰ ਸਕਦੇ ਹੋ। ਦਿਓ ਛੁੱਟੀਆਂ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ। ਸਤਿ ਸ਼੍ਰੀ ਅਕਾਲ।

0: reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: शो आज के प्रोग्राम में बहनों और भाइयों आप सबका स्वागत है। आशा वादी उम्मीद कर दिया तो अड्डा दिन अच्छा गुजर रहा होगा। साड़ी कोशिश रहेगी अगले घंटे बाद ढेर सारे डॉलर है उन्होंने बचत की जाए, चाहे ब्रैम्पटन टीवी अपलायंसेस हो फिर ग्रैंड फर्नीचर हो। सुल्तान जी भी स्टूडियो आ चुके हैं। सुल्तान जी पूरा स्वागत है।
5: थैंक यू वेरी मच जी, बहुत बहुत शुक्रिया।
4: की हाल चाल है वीरे?
5: बिल्कुल ठीक, उपर वाले का शुक्र है।
4: शुक्र ही चाहिए। अच्छा जरा टैरिफ का चक्कर आते माड़ी रोशनी पायो।
5: टैरिफ जड़ा भाजी एक्चुअली ब्रैम्पटन टीवी एंड अपलायंसेस नहीं बल्कि जड़िया भी साड़िया अपलायंसेस कंपनी है उन्होंने उपर 25% टैरिफ स्टील दे होम अपलायंसेस से 25% का टैरिफ जड़ा वो स्टार्ट कर दिता गया। हुण की होया कि जड़ा साढ़े कोल एक या दो वीक पहले दे ऑर्डर प्लेस होए हुए सी वह सानू जड़िया डिलीवरी रिसीव हो रही साढ़े वेयरहाउस ਉਹਦੇ 'ਚ ਬਿਨਾਂ ਟੈਰਿਫ ਲੱਗੀ ਪ੍ਰਾਈਸ ਸਾਡੇ ਕੋਲ ਆ ਰਹੀ ਹੈ ਅਤੇ ਬਿਨਾਂ ਟੈਰਿਫ ਲੱਗੀ ਪ੍ਰਾਈਸ ਹੀ ਅਸੀਂ ਆਪਣੇ ਕਸਟਮਰ ਨੂੰ ਦੇਵਾਂਗੇ। ਪਰ ਇਹ ਹੈ ਲਿਮਿਟਿਡ ਇਨਵੈਂਟਰੀ।
4: ਠੀਕ ਹੈ ਠੀਕ ਹੈ।
5: ਇਹਦੇ ਵਿੱਚ ਇਗਜ਼ੈਂਪਲ ਦੇ ਕੇ ਚੱਲਦਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲਵੋ ਨਾ ਜੀ $1,000 ਵਾਲਾ ਟੈਰਿਫ ਲੱਗੀ ਪ੍ਰਾਈਸ ਹੈ $1,300।
4: ਅੱਛਾ
5: ਅੱਜ ਮਿਲੇਗਾ $1,899 ਦਾ। ਸਾਡੇ ਕੋਲ ਤਕਰੀਬਨ 8 to 10 ਫਰਿੱਜ ਇਨ ਸਟਾਕ ਹੈਗੇ ਆ। $1,899 'ਚ ਤੁਸੀਂ ਲੈ ਕੇ ਟੈਰਿਫ ਲੱਗੀ ਪ੍ਰਾਈਸ ਤੋਂ ਬਚ ਸਕਦੇ ਹੋ।
4: ਓਕੇ।
5: ਇਸੇ ਤਰ੍ਹਾਂ $2,000 ਵਾਲੀ ਵਾਸ਼ਰ ਐਂਡ ਡਰਾਇਰ ਜਿਹੜੀ ਆ ਉਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $2,600 ਪਰ $1,799 'ਚ ਅੱਜ ਵੀ ਲੈ ਕੇ ਤੁਸੀਂ ਟੈਰਿਫ ਲੱਗੀ ਪ੍ਰਾਈਸ ਤੋਂ ਬਚ ਸਕਦੇ ਹੋ ਕਿਉਂਕਿ ਸਾਡੇ ਕੋਲ ਤਕਰੀਬਨ ਇਹ 20 ਪੇਅਰ ਇਨ ਸਟਾਕ ਹੈਗੇ ਆ। ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਹੈ। ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ, ਸਟੈਕੇਬਲ ਵਾਸ਼ਰ ਐਂਡ ਡਰਾਇਰ ਦੇਖ ਰਹੇ, ਉਹਨਾਂ ਨੂੰ ਵੀ ਟੈਰਿਫ ਲੱਗੀ ਪ੍ਰਾਈਸ ਜਿਹੜਾ $1,800 ਵਾਲਾ ਵਾਸ਼ਰ ਐਂਡ ਡਰਾਇਰ ਹੈ $1,499 ਦਾ ਸਟੈਕੇਬਲ ਮਿਲੇਗਾ। ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਅਤੇ 76-inch ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਸਿਰਫ $1,499 ਦਾ। ਫਰੀ ਡਿਲੀਵਰ ਹੋਣਾ ਹੈ ਅਤੇ $1,499 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਚਾਹੇ ਬੰਡਲ ਪੈਕੇਜ ਲੈਣ ਜੀ, ਫਰਿੱਜ ਸਟੋਵ ਡਿਸ਼ਵਾਸ਼ਰ ਜਾਂ ਸਿੰਗਲ ਸਿੰਗਲ ਪੀਸ ਲੈਣ, ਸਾਰੇ ਦੇ ਉੱਪਰ ਟੈਰਿਫ ਲੱਗੀ ਪ੍ਰਾਈਸ ਤੋਂ ਸੇਵਿੰਗ ਕੀਤੀ ਜਾ ਸਕਦੀ ਹੈ। 30% ਦੀ ਸੇਵਿੰਗ ਹੈ, ਕੋਈ ਥੋੜ੍ਹੀ ਜਿਹੀ ਸੇਵਿੰਗ ਨਹੀਂ ਹੈ ਕਿਉਂਕਿ 25% ਟੈਰਿਫ ਲੱਗਿਆ ਅਤੇ 5% ਫਰੇਟ ਇੰਕਰੀਜ਼ ਹੋਇਆ। ਟੋਟਲ ਜਿਹੜੀ ਨਵੀਂ ਪ੍ਰਾਈਸ ਲਿਸਟ ਸਾਡੇ ਕੋਲ ਆਈ ਹੈ ਉਹਦੇ 'ਚ 30% ਪ੍ਰਾਈਸ ਇੰਕਰੀਜ਼ ਹੋਈ ਹੈ। $1,000 ਵਾਲੀ ਚੀਜ਼ $1,300, $2,000 ਵਾਲੀ ਚੀਜ਼ $2,600 ਅਤੇ $3,000 ਵਾਲੀ ਚੀਜ਼ $3,899 'ਚ ਹੋ ਗਿਆ। ਪਰ ਸਾਡੇ ਕੋਲ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ $2,999 'ਚ, ਆਲਮੋਸਟ 6 ਫਰਿੱਜ, 6 ਸਮੂਥ ਟੋਪ ਇਲੈਕਟ੍ਰਿਕ ਸਟੋਵ ਅਤੇ 6 ਡਿਸ਼ਵਾਸ਼ਰਸ ਪਏ ਆ। 6 ਲੱਕੀ ਕਸਟਮਰ ਕੈਨ ਗੈਟ ਇਟ। 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖ ਸਕਦੇ ਹੋ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ। ਡਿਲੀਵਰੀ ਬਿਲਕੁਲ ਫਰੀ ਮਿਲੇਗੀ, ਕੋਈ ਇੰਟਰਸਟ ਨਹੀਂ ਹੈ 6 ਮਹੀਨੇ ਪੇਮੈਂਟ ਦੇ ਵਿੱਚ। $3,000 ਦੀ ਵੀ ਸ਼ੋਪਿੰਗ ਕਰੋ ਅਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਬਸ ਵਿਜ਼ਿਟ ਕਰਨਾ, ਕੁਇਕ ਐਕਟ ਕਰਨਾ ਤਾਂ ਕਿ ਜਿਹੜਾ ਥੋੜ੍ਹਾ ਥੋੜ੍ਹਾ ਸਟਾਕ ਸਾਡੇ ਕੋਲ ਅਵੇਲੇਬਲ ਹੈ, ਜਿਹੜਾ ਲਾਸਟ ਵੀਕ ਸਾਡੇ ਕੋਲ ਬਿਨਾਂ ਟੈਰਿਫ ਲੱਗਿਓ ਪ੍ਰਾਈਸ ਆਇਆ, ਉਹਨਾਂ ਦੇ ਉੱਪਰ ਤੁਸੀਂ 30% ਦੀ ਐਟਲੀਸਟ ਮਿਨੀਮਮ ਸੇਵਿੰਗ ਕਰ ਸਕੋ। 9054502828 ਸਾਡਾ ਨੰਬਰ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਅਤੇ ਬ੍ਰੈਮਟਨ ਟੀਵੀ ਐਪ, ਬ੍ਰੈਮਟਨ ਟੀਵੀ APP, ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ। ਜਿੰਨੇ ਵੀ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਰਹੇ ਆ ਉਹਨਾਂ ਦਾ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ ਅਤੇ ਲੱਕੀ ਡਰੋਅ 'ਚ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। ਬ੍ਰੈਮਟਨ ਟੀਵੀ ਐਪ, ਟਿਕਟੋਕ ਅਕਾਊਂਟ ਤੇ ਬ੍ਰੈਮਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ। 9054502828 ਯਾਦ ਰੱਖਣਾ ਕਿ ਜਿੱਥੇ ਲਾਂਡਰੀ 'ਚ ਸੇਵਿੰਗ ਹੋ ਰਹੀ ਹੈ, ਜਿੱਥੇ ਕਿਚਨ ਅਪਲਾਈਸਿਸ 'ਚ ਸੇਵਿੰਗ ਹੋ ਰਹੀ ਹੈ, ਉੱਥੇ ਸਾਡੇ ਟੀ ਵੀ ਸੈਕਸ਼ਨ 'ਚ ਵੀ ਮੇਰੇ ਕੋਲ ਸਿਰਫ 3 ਟੀ ਵੀ ਅਵੇਲੇਬਲ ਹੈ। 75 ਇੰਚ ਦਾ ਸੈਮਸੰਗ, 3 ਲੱਕੀ ਕਸਟਮਰ ਕੈਨ ਗੈਟ ਇਟ। ਟੈਰਿਫ ਲੱਗੀ ਪ੍ਰਾਈਸ ਇਹਦੀ ਹੈ ਜੀ $10.99, $1100। 75 ਇੰਚ ਹੈ ਨਾ ਸੈਮਸੰਗ ਦਾ,
4: ਠੀਕ ਹੈ।
5: $7.99 ਓਨਲੀ,
4: 905-450-2828 9054-2828 9054-2828 ਬ੍ਰੈਂਪਟਨ ਟੀਵੀ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਸੁਲਤਾਨ ਜੀ, ਦੋ ਸਵਾਲ ਨੇ
6: ਜੀ।
5: ਪਹਿਲਾ ਸਵਾਲ, ਜਿਹੜਾ ਟੈਰਿਫ ਦਾ ਸਮਾਨ ਹੈਗਾ, ਬਿਨਾਂ ਟੈਰਿਫ ਤੋਂ ਤੁਸੀਂ ਦੇ ਰਹੇ ਹੋ ਸਾਨੂੰ $400-500 ਜਾਂ ਜਿੰਨੇ ਵੀ ਬਚਦੇ, ਡਿਪੈਂਡ ਕੀ ਬਾਏ ਕਰਦੇ ਆ, ਜੇ ਚੀਜ਼ ਹੋਣ ਲੈ ਲਈਏ ਤੇ ਡਿਲੀਵਰੀ ਕਰੀਏ 3 ਮਹੀਨਿਆਂ ਨੂੰ, ਫਿਰ ਵੀ ਲਾਗੂ ਹੋਊਗਾ
6: ਜਿਹੜਾ ਤਾਂ ਸਮਾਨ ਇਸ ਟਾਈਮ ਸਾਡੇ ਕੋਲ ਵੇਅਰ ਹਾਊਸ ਚ ਹੈ ਜੀ, ਜਿਹੜਾ ਵੀਕ ਜਾਂ 2 ਵੀਕ ਪਹਿਲੇ ਆਰਡਰ ਪਲੇਸ ਹੋਇਆ ਸੀ ਸਾਨੂੰ ਹੁਣ ਰਿਸੀਵ ਹੋਇਆ, ਉਹ ਤਾਂ ਬਿਨਾਂ ਟੈਰਿਫ ਤੋਂ ਹੀ ਡੀਲ ਲੌਕ ਹੋ ਜਾਏਗੀ $10% ਨਾਲ, $300-400 ਨਾਲ।
5: ਅੱਛਾ ਜੀ,
6: ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ।
5: ਹੋ ਗਿਆ।
6: ਤੇ ਜਿਹੜੇ ਕਸਟਮਰ ਅੱਜ ਤੋਂ 2 ਵੀਕ ਬਾਅਦ ਡਿਸਾਈਡ ਕਰਨਗੇ ਤੇ ਜਿਹੜਾ ਟੈਰਿਫ ਲੱਗਾ ਸਮਾਨ ਆਏਗਾ, ਓਬਵੀਅਸਲੀ ਉਹ 30% ਉੱਪਰ ਮਿਲਣਾ। $1,000 ਦੀ ਚੀਜ਼ ਲੈਣੀ $1,300 ਪੇ ਕਰਨਾ ਪੈਣਾ, 2,000 ਦਾ ਵਾਸ਼ਰ ਡਰਾਇਰ ਸਿਲੈਕਟ ਕਰਨਾ $2,600 ਪੇ ਕਰਨਾ ਪੈਣਾ।
5: ਓਕੇ, ਵਾਸ਼ਰ ਡਰਾਇਰ ਦੀ ਗੱਲ ਕੀਤੀ ਆ, ਲੌਂਡਰੀ ਕਿੰਨੇ ਕਿਸਮਾਂ ਦੀ ਆਪਣੇ ਕੋਲ ਜਨਾਬ?
6: ਲੌਂਡਰੀ ਭਾਜੀ ਹੁੰਦੀ ਟਾਪ ਲੋਡ ਵਾਸ਼ਰ ਐਂਡ ਡਰਾਇਰ,
5: ਓਕੇ,
6: ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਕੰਪੈਕਟ ਵਾਸ਼ਰ ਐਂਡ ਡਰਾਇਰ, ਐਂਡ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ।
5: ਓਕੇ,
6: ਸੋ ਲੋਟਸ ਆਫ ਵਰਾਇਟੀ ਹੈਗੀ ਆ ਜਿਹੜੀ ਕਿ ਲੌਂਡਰੀ ਚ ਚੋਇਸਿਸ ਵੀ ਹੈ, ਵਰਾਇਟੀ ਵੀ ਹੈ, ਚੋਇਸਿਸ ਵੀ ਹੈ। ਉਹਦੀ ਰੀਜ਼ਨ ਇਹ ਆ ਕਿ ਹਰ ਲੌਂਡਰੀ ਰੂਮ ਜਿਹੜੇ ਬਣੇ ਆ ਉਹਨਾਂ ਦੇ ਹਿਸਾਬ ਨਾਲ ਉੱਥੇ ਲੌਂਡਰੀ ਜਾਣੀ ਹੈ।
5: ਠੀਕ ਹੈ,
6: ਜੇ ਕੰਪੈਕਟ ਦੀ ਆਪਾਂ ਗੱਲ ਕਰਦੇ ਹਾਂ ਜੀ, ਕੰਪੈਕਟ 24 ਇੰਚ ਹੁੰਦੀ ਆ, ਮੋਸਟਲੀ ਕੋਨੋਮੀਨੀਅਮ ਚ ਜਾਂਦੀ ਹੈ, ਮੋਸਟਲੀ 1-2 ਬੈਡਰੂਮ ਅਪਾਰਟਮੈਂਟ ਚ ਲੱਗਦੀ ਹੈ।
5: ਓਕੇ,
6: ਜੇ ਆਪਾਂ ਗੱਲ ਕਰਦੇ ਹਾਂ ਜੀ ਆਲ ਇਨ ਵਨ ਜਿਹੜੀ ਆ ਉਹ ਹੈ ਵਾਸ਼ਰ ਵਿਦ ਬਿਲਟ ਇਨ ਡਰਾਇਰ। ਸੋ ਇਹਦੇ ਵਾਸਤੇ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਲਾਂਚ ਕੀਤੀ ਗਈ ਹੈ
5: ਜੀ।
6: ਇਹਦੇ ਵਾਸਤੇ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ, ਇਹ ਚ ਸਿਰਫ ਵਾਸ਼ਰ ਹੀ ਹੈ ਤੇ ਵਾਸ਼ਰ ਹੀ ਜਿਹੜਾ ਉਹਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ
5: ਤੇ
6: ਡਰਾਈ ਸਾਈਕਲ ਕੰਪਲੀਟ ਕਰਨਾ।
5: ਉਹ ਬਟਨ ਤਾਂ ਨਹੀਂ ਦਬਣੇ ਪੈਣੇ?
6: ਨਹੀਂ ਜੀ, ਨਹੀਂ ਨਹੀਂ, ਹੀਟ ਪੰਪ ਡਰਾਇਰ ਹੈ ਇਹਦਾ।
5: ਅੱਛਾ,
6: 110 ਤੇ ਹੀ ਚੱਲਦਾ, ਨਹੀਂ ਤਾਂ ਦੂਜੇ ਡਰਾਇਰ ਜਿਹੜੇ ਆ 220 ਤੇ।
5: ਉਹ ਬਿਜਲੀ ਵੀ ਜ਼ਿਆਦਾ ਲੱਗਦੀ ਉਹਦੀ?
6: ਬਿਲਕੁਲ, ਔਰ ਉਹਦੇ ਚ ਵੈਂਟ ਆਊਟ ਵੀ ਚਾਹੀਦਾ ਹੁੰਦਾ। ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਤੁਹਾਨੂੰ ਮਿਲ ਰਿਹਾ ਅੱਜ $3,000 ਤੋਂ ਦੇ ਰਹੇ ਜੀ, $2,199 ਦਾ। ਵੈਸੇ ਇਹ $2,700 ਟੈਰਿਫ ਲੱਗ ਗਈ ਆ ਇਹਦੇ ਤੇ, $2,700 ਪ੍ਰਾਈਸ ਹੈ ਇਹਦੀ।
5: ਠੀਕ ਹੈ,
6: ਟੈਰਿਫ ਲੱਗੀ ਪ੍ਰਾਈਸ $2,700 ਹੈ ਅੱਜ ਲੈਣਗੇ ਕਸਟਮਰ ਤੇ $2,199 ਚ ਹੋਲਡ ਹੋ ਜਾਏਗਾ 3 ਪੀਸ।
5: ਓਕੇ,
6: ਸੋ 3 ਲੱਕੀ ਕਸਟਮਰ ਕੈਨ ਗੈਟ ਇਟ $2,199 ਚ ਆਲ ਇਨ ਵਨ। ਤੇ ਫਿਰ ਇੱਕ ਆ ਜਾਂਦੀ ਹੈ ਜੀ ਫਿਟ ਇਨ ਅ ਕਲੋਜ਼ਟ।
5: ਠੀਕ ਹੈ,
6: ਫਿਟ ਇਨ ਕਲੋਜ਼ਟ ਜਿਹੜੀ ਆ ਬੜੀ ਸਟ੍ਰੇਟ ਸ਼ੇਪ ਬਣਾਈ ਹੈ ਉਹਨਾਂ ਨੇ, ਜਿਹੜੀ ਕਿ ਤੁਹਾਡੇ ਕਲੋਜ਼ਟ ਦੇ ਅੰਦਰ ਹੀ ਵਾਸ਼ਰ ਡਰਾਇਰ ਲੱਗ ਜਾਏਗਾ। ਕਲੋਜ਼ਟ ਖੋਲੋਗੇ ਤੇ ਪਤਾ ਲੱਗੇਗਾ ਅੰਦਰ ਵਾਸ਼ਰ ਡਰਾਇਰ ਲੱਗਾ,
5: ਤੁਹਾਡੇ ਉੱਥੇ ਲਾਇਆ ਹੋਇਆ ਡਿਸਪਲੇ,
6: ਡਿਸਪਲੇ ਤੇ ਬਿਲਕੁਲ ਲੱਗਾ ਹੋਇਆ। ਚੈੱਕ ਕਰ ਸਕਦੇ ਕਸਟਮਰ ਜਾ ਕੇ ਔਰ ਉਹਨੂੰ ਚੈੱਕ ਕਰਕੇ ਦੇਖ ਕੇ ਕੰਪੇਅਰ ਕਰਕੇ, ਫਿਰ ਜਿਨ੍ਹਾਂ ਦੇ ਵੀ ਕਲੋਜ਼ਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਹੈ ਉਹ ਜ਼ਰੂਰ ਇਹਨੂੰ ਬੁੱਕ ਕਰ ਲੈਣ, ਕਿਉਂਕਿ ਇਹ ਸਪੈਸ਼ਲ ਤੇ ਅਸੀਂ ਦੇ ਰਹੇ ਹਾਂ ਇਸ ਟਾਈਮ $1,999 ਦਾ, ਜਦਕਿ ਇਹਦੇ ਤੇ ਟੈਰਿਫ ਲੱਗੀ ਪ੍ਰਾਈਸ $2,600 ਹੈ।
5: ਠੀਕ ਹੈ,
6: ਪਰ ਤੁਸੀਂ ਐਟਲੀਸਟ 30% ਅੱਜ ਦੀ ਡੇਟ 'ਚ ਸੇਵ ਕਰ ਰਹੇ ਹੋ। ਮੇਰੇ ਕੋਲ ਇਹ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਫਸਟ ਕਮ ਫਸਟ ਸਰਵ। ਜਿਹੜੇ ਵੀ ਕਸਟਮਰ ਗਰੰਟਿਡ 30% ਦੀ ਸੇਵਿੰਗ ਚਾਹੁੰਦੇ ਆ ਉਹ ਅੱਜ ਸ਼ਾਮ ਤੱਕ ਨੂੰ ਇਹਨਾਂ ਡੀਲਰ ਨੂੰ ਲੌਕ ਕਰ ਲੈਣ, ਮਿਸ ਨਾ ਕਰਨ। ਪਹੁੰਚਣਾ ਇਹਦੇ ਵਾਸਤੇ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। BramptonAppliances.com ਸਾਡੀ ਵੈਬਸਾਈਟ ਹੈ ਜੀ। 905-450-2828 ਸਾਡਾ ਨੰਬਰ ਹੈ। ਤੇ ਜਿਹੜੇ ਕਸਟਮਰ 65 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ, ਮੇਰੇ ਕੋਲ ਵੀ ਪੰਜ ਪੀਸ ਇਨ ਸਟਾਕ ਹੈਗੇ, 65 ਇੰਚ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ ਜਿਹੜਾ ਲੇਟੈਸਟ ਮਾਡਲ ਹੈ 2026 ਦਾ, ਔਰ ਇਹ ਗੂਗਲ ਫੀਚਰਸ ਦੇ ਨਾਲ ਹੈ। ਗੂਗਲ ਤੇ ਨਾਨ ਗੂਗਲ ਦਾ ਇਹ ਫਰਕ ਹੈ ਕਿ ਨਾਨ ਗੂਗਲ ਚ ਤੁਹਾਡੀਆਂ ਐਪਸ ਆਲਰੇਡੀ ਫੈਕਟਰੀ ਪ੍ਰੀ ਸੈਟਅਪ ਪਹਿਲੀਆਂ ਫੈਕਟਰੀ ਵੱਲੋਂ ਹੀ ਸੈਟਅਪ ਹੈ, ਲੇਕਿਨ ਗੂਗਲ ਦੇ ਵਿੱਚ ਤੁਹਾਨੂੰ ਐਪ ਸਟੋਰ ਮਿਲਦਾ, ਤੁਸੀਂ ਅਨਲਿਮਿਟਿਡ ਐਪਸ ਜਿਹੜੀਆਂ ਉਹ ਡਾਊਨਲੋਡ ਵੀ ਕਰ ਸਕਦੇ ਹੋ। ਸੋ ਗੂਗਲ ਫੀਚਰਸ ਦੇ ਨਾਲ ਸੋਨੀ ਬਰੇਵੀਆ ਮਾਡਲ 65 ਇੰਚ ਟੀਵੀ, ਜੇ ਤੁਸੀਂ ਅੱਜ 899 ਚ ਲੈਣਾ ਤੇ ਤੁਹਾਨੂੰ ਇਹ $1100 ਵਾਲਾ ਟੀਵੀ 899 ਚ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਫ੍ਰੀ ਡਿਲੀਵਰ ਵੀ ਹੋਣਾ। 85 ਇੰਚ ਲੈਣਾ ਚਾਹੁੰਦੇ ਹੋ, ਇਹ ਵੀ ਸੋਨੀ ਬਰੇਵੀਆ 3 ਹੈ 85 ਇੰਚ, ਇਹ ਵੀ ਤੁਹਾਨੂੰ $1800 ਇਹਦੀ ਪ੍ਰਾਈਸ ਹੈਗੀ ਹੈ ਜੀ, ਇਸ ਟਾਈਮ 1599 ਦਾ ਮਿਲ ਜਾਏਗਾ। ਔਰ ਚਾਹੇ 85 ਇੰਚ ਲਵੋ ਜਾਂ 65 ਇੰਚ ਲਵੋ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਯਾਦ ਰੱਖਣਾ, ਸੋਨੀ ਐਂਡ ਸੈਮਸੰਗ ਐਨੀ ਬ੍ਰਾਂਡ ਸਿਲੈਕਟ ਕਰੋਗੇ, ਲੋਐਸਟ ਪ੍ਰਾਈਸ ਗਾਰੰਟੀ ਮਿਲੇਗੀ, $400 to $600 ਦੀ ਸੇਵਿੰਗ ਹੈ, ਕਿਉਂਕਿ 98 ਇੰਚ ਸੈਮਸੰਗ ਸਿਰਫ 1999 ਦਾ, ਇਹਦੀ ਵੈਸੇ ਰੈਗੂਲਰ $3500 ਸੀ, $1500 ਕਸਟਮਰ ਸੇਵ ਕਰ ਰਹੇ ਸੀ ਤੇ ਟੈਰਿਫ ਲੱਗੀ ਪ੍ਰਾਈਸ ਹੈ $2600, ਪਰ 1999 ਦਾ ਅੱਜ ਵੀ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 801 ਬੋਵੇ ਡਰਾਈਵ ਵੈਸਟ 905-450-2828 905-450-2828।
5: ਜਿਹੜੀ ਇਨਵੈਂਟੋਰੀ ਹੈਗੀ ਸੁਲਤਾਨ ਜੀ ਕੋਲੇ ਬ੍ਰੈਂਪਟਨ ਟੀਵੀ ਅਪਲਾਈਸਿਸ ਕੋਲੇ, ਜਿਹਦੇ ਟੈਰਿਫ ਨਹੀਂ ਲੱਗਿਆ, ਉਹਦੀ ਬੱਚਤ ਤੁਸੀਂ ਹੁਣ ਕਰ ਸਕਦੇ ਹੋ, ਅੱਜ ਕਰ ਸਕਦੇ ਹੋ। ਉਹਦੇ ਲਈ ਸਾਨੂੰ ਸਿਰਫ ਤੇ ਸਿਰਫ ਜਾਣਾ ਪਏਗਾ 905-450-2828 801 ਬੋਵੇ ਡਰਾਈਵ ਨੀਅਰ ਚਿੰਗਿਊਸੀ, ਜਾਓ ਉੱਥੇ, ਇਹਨਾਂ ਨੇ ਦੱਸ ਦੇਣਾ ਸਾਡੇ ਕੋਲ ਇੰਨੇ ਪੀਸ ਪਏ ਆ, ਇੰਨੇ ਪੀਸ ਪਏ ਆ, ਤੁਸੀਂ $600-$800 ਜਿਹੜੀ ਬੱਚਤ ਹੋਏਗੀ, ਡਿਪੈਂਡਿੰਗ ਤੁਸੀਂ ਕੀ ਲੈ ਰਹੇ ਹੋ, ਉਹ ਬੱਚਤ ਹੋ ਜਾਏਗੀ। ਪੈਸੇ 6 ਮਹੀਨੇ ਬਾਅਦ ਦੇਣੇ ਆ ਤੁਸੀਂ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਕੋਈ ਕੁਛ ਨਹੀਂ ਹੈ, ਥੋੜੇ ਥੋੜੇ ਕਰਕੇ ਦੇਈ ਚੱਲੋ ਨਾਲ ਦੀ ਨਾਲ, ਇਕੱਠੇ ਦੇਣੇ 2-4 ਦਿਨ ਪਹਿਲਾਂ, ਜਦੋਂ 6 ਮਹੀਨੇ ਹੋਣੇ ਉਦੋਂ ਇਕੱਠੇ ਦੇ ਦਿਓ। ਨੰਬਰ ਅਜੇ ਵੀ ਇਹੀ ਹੈ 905-450-2828।

0: ਸੁਲਤਾਨ ਜੀ
1: ਜੀ ਸਰ
0: ਜਿਹੜਾ ਪੈਨਲ ਰੈਡੀ ਹੁੰਦਾ ਦੱਸਿਓ ਕੀ
1: ਪੈਨਲ ਰੈਡੀ ਜਿਹੜਾ ਜੀ ਇਹ ਐਕਚੁਲੀ 42 ਇੰਚ ਜਾਂ 48 ਇੰਚ ਫਰਿੱਜ ਹੈ ਜਿਹੜੇ ਕਿ ਪੈਨਲ ਰੈਡੀ ਹੁੰਦੇ ਆ ਇਹ ਪੈਨਲ ਰੈਡੀ ਜਿਹੜਾ ਪੈਨਲ ਤੁਹਾਡੇ ਕਿਚਨ ਚ ਕਿਚਨ ਕੈਬਨਿਟਸ ਦਾ ਪੈਨਲ ਹੋਏਗਾ ਕਿਚਨ ਕੈਬਨਿਟਸ ਵਾਲੇ ਹੀ ਸੇਮ ਪੈਨਲ ਜਿਹੜਾ ਤੁਹਾਡੇ ਫਰਿੱਜ ਦੇ ਉੱਪਰ ਲਗਾ ਦੇਣਗੇ ਸੋ ਜਦੋਂ ਤੁਸੀਂ ਹੈਂਡਲ ਵੀ ਮੈਚਿੰਗ ਹੋਣਗੇ ਕਿਚਨ ਦੇ ਨਾਲ ਜਦੋਂ ਤੁਸੀਂ ਡੋਰ ਖੋਲੋਗੇ ਪਤਾ ਲੱਗੇਗਾ ਅੰਦਰ ਫਰਿੱਜ ਹੈਗਾ ਸੋ ਅਗਰ ਕੋਈ ਪੈਨਲ ਰੈਡੀ ਲੈਣਾ ਚਾਹੁੰਦੇ ਉਹਨਾਂ ਨੂੰ ਤਾਂ ਹਿਊਜ ਸੇਵਿੰਗ ਹੈ ਕਿਉਂਕਿ 30% ਪ੍ਰਾਈਸ ਇੰਕਰੀਜ਼ ਹੋਈ ਹੈ ਜੀ 25% ਟੈਰਿਫ ਹੈ 5% ਜਿਹੜਾ ਫਰੇਟ ਇੰਕਰੀਜ਼ ਹੋਇਆ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਇਹ ਟੈਰਿਫ ਲੱਗੀ ਪ੍ਰਾਈਸ 48 ਇੰਚ ਦਾ ਫਰਿੱਜ ਇਕੱਲਾ ਹੀ $16,000 ਦਾ ਜੀ ਲੇਕਿਨ ਅੱਜ ਅਸੀਂ ਦੇ ਰਹੇ ਹਾਂ ਸਿਰਫ ਤੇ ਸਿਰਫ $12,900 ਸੋ ਮੇਰੇ ਕੋਲ ਇਹ ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ ਜੇ ਤੁਸੀਂ ਕੁਇਕ ਐਕਟ ਕਰੋਗੇ 12,900 ਚ ਤੁਹਾਨੂੰ 48 ਇੰਚ ਦਾ ਪੈਨਲ ਰੈਡੀ ਫਰਿੱਜ ਮਿਲ ਜਾਏਗਾ ਫਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ ਤਾਂ ਕਿ ਉਹ ਵੀ 30% ਦੀ ਐਟਲੀਸਟ ਸੇਵਿੰਗ ਜਿਹੜੀ ਹੈ ਹਿਊਜ ਸੇਵਿੰਗ ਹੈ ਹੋਮ ਅਪਲਾਈਸਿਸ ਦੇ ਉੱਪਰ ਕਰ ਸਕਣ ਤੇ ਜਦੋਂ ਅਸੀਂ ਤੁਹਾਡੀ ਸੇਵਿੰਗ ਕਰਾਉਂਦੇ ਹਾਂ ਜਦੋਂ ਅਸੀਂ ਸੇਵਿੰਗ ਦੀ ਗੱਲ ਕਰਦੇ ਹਾਂ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਹੀ ਤੁਹਾਨੂੰ ਸੇਵਿੰਗ ਨਹੀਂ ਹੋ ਰਹੀ ਬਲਕਿ ਗ੍ਰੈਂਡ ਗ੍ਰੈਂਡ ਗ੍ਰੈਂਡ ਸੇਵਿੰਗ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ ਵੀ ਕਰਾ ਕੇ ਦੇ ਰਹੇ ਹਾਂ ਗ੍ਰੈਂਡ ਫਰਨੀਚਰ ਵਾਲਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜੇ ਕੰਟੇਨਰ ਭਾਅ ਜੀ ਸਪਟੰਬਰ ਦੇ ਫਸਟ ਵੀਕ 'ਚ ਜਾਂ ਜੁਲਾਈ ਦੇ ਲਾਸਟ ਵੀਕ 'ਚ ਆਏ ਸੀ ਉਹ ਸਾਡੇ ਕੋਲ ਬਿਨਾਂ ਟੈਰਿਫ ਲੱਗੀ ਪ੍ਰਾਈਸ ਦੇ ਆ ਅਸੀਂ ਉਹੀ ਪ੍ਰਾਈਸਿਸ ਜਿਹੜੀ ਆ ਆਪਣੇ ਕਸਟਮਰ ਨੂੰ ਦੇਵਾਂਗੇ ਪਰ ਦੇ ਉਨੀ ਦੇਰ ਤੱਕ ਹੀ ਸਕਦੇ ਹਾਂ ਜਿੰਨੀ ਦੇਰ ਸਾਡੇ ਕੋਲ ਸਟੋਕ ਹੈਗਾ ਜੇ ਹੁਣ ਸਟੋਕ ਹੀ 6 ਪੇਅਰ ਤੇ ਫਿਰ 6 ਹੀ ਕਸਟਮਰਾਂ ਨੂੰ ਮਿਲਣਾ ਜੇ ਸਟੋਕ ਹੀ 2 ਰਹਿ ਗਿਆ ਪੀਸ ਦਾ ਤੇ ਫਿਰ 2 ਕਸਟਮਰ ਨੂੰ ਮਿਲਣਾ ਤੇ ਆਓ ਪੁੱਛਦੇ ਹਾਂ ਕਿਹੜਾ ਕਿਹੜਾ ਸਟੋਕ ਹੈ ਆ ਤੇ ਕਿਹੜੀ ਕਿਹੜੀ ਪ੍ਰਾਈਸ ਦੇ ਵਿੱਚ ਟੈਰਿਫ ਲੱਗੀ ਪ੍ਰਾਈਸ ਤੋਂ ਆਪਾਂ ਬਚ ਸਕਦੇ ਹਾਂ ਸੁੱਖ ਜੀ ਨੰਘਿਆ ਉਹ ਆ ਕੇ ਦਿਓ ਪ੍ਰਾਈਸਿਸ ਕਿਹੜੀਆਂ ਕਿਹੜੀਆਂ ਪ੍ਰਾਈਸਿਸ ਹੈ ਜਿਹੜੇ 'ਚ ਤੁਸੀਂ ਸੇਵਿੰਗ ਕਰਾਓਗੇ ਸਾਡੇ ਕਸਟਮਰ ਦੀ ਤੇ ਅੱਜ ਗਰੰਟਿਡ ਸੇਵਿੰਗ ਹੋਣੀ ਚਾਹੀਦੀ ਹੈ
2: ਬਹੁਤ ਸ਼ੁਕਰੀਆ ਧੰਨਵਾਦ ਸੁਲਤਾਨ ਜੀ ਪਹਿਲਾਂ ਤਾਂ ਮੈਂ ਪਰਿਵਾਰਾਂ ਤੱਕ ਇਹ ਮੈਸੇਜ ਦਊਂਗਾ ਜੀ ਆਲਰੇਡੀ ਸੁਲਤਾਨ ਜੀ ਜਿਹੜੇ ਹੁਣ ਕੰਟੇਨਰ ਸਾਡੇ ਕੋਲ ਇਹ 2 ਤੋਂ 3 ਕੰਟੇਨਰ ਜਿਹੜੇ ਮੰਡੇ ਨੂੰ ਪਹੁੰਚ ਰਹੇ ਨੇ ਸੁਲਤਾਨ ਜੀ 28-30% ਪ੍ਰਾਈਸ ਆਲਰੇਡੀ ਜਿਹੜੀਆਂ ਵੱਧ ਚੁੱਕੀਆਂ ਜਿਹੜੀ ਹੁਣ ਨਵੀਂ ਸ਼ਿਪਮੈਂਟ ਮੰਡੇ ਨੂੰ ਸਾਡੇ ਕੋਲ ਰਿਸੀਵ ਹੋ ਰਹੀ ਆ ਉਹ ਸਾਰੀ 28-30% ਟੈਰਿਫ ਦੀ ਵਜ੍ਹਾ ਦੇ ਕਰਕੇ ਪ੍ਰਾਈਸ ਜਿਹੜੀਆਂ ਵੱਧ ਚੁੱਕੀਆਂ ਪਰ ਮੈਂ ਡੀਲਾਂ ਉਹ ਤੁਹਾਨੂੰ ਦਿੰਦਾ ਜਿਹੜਾ ਸਾਡੇ ਕੋਲ ਸਮਾਨ ਇਨ ਸਟੋਕ ਹੈਗਾ ਪਰ ਇਸ ਵੀਕਐਂਡ ਤੱਕ ਹੀ ਉਹ ਤੁਹਾਨੂੰ ਪ੍ਰਾਈਸ ਮਿਲਣੀ ਆ ਕਿਉਂਕਿ ਮੰਡੇ ਤੱਕ ਸਟੋਕ ਨਵਾਂ ਆਉਣਾ ਤੇ ਪ੍ਰਾਈਸ ਜਿਹੜੀਆਂ ਹਾਈ ਹੋ ਜਾਣੀਆਂ ਸੋ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਮੈਂ ਚੌਕਲੇਟ ਕਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਪਸਡ ਵਿਦ 4 ਰਿਕਲਾਈਨਰਸ ਤੇ ਨਾਲ ਡ੍ਰੌਪ ਡਾਊਨ ਕੱਪ ਹੋਲਡਰ ਵੀ ਨੇ ਸੁਲਤਾਨ ਜੀ ਸੋਫਾ ਐਂਡ ਲਪਸਡ ਅੱਜ ਜਿੰਨੇ ਵੀ ਪਰਿਵਾਰ ਆਉਣਗੇ ਸਿਰਫ $9.99 ਦਾ ਜੀ ਹਾਂ $1,000 ਦੇ ਵਿੱਚ ਰਿਕਲਾਈਨਰ 3 ਸੀਟਰ ਸੋਫਾ 2 ਸੀਟਰ ਲਪਸਡ 4 ਰਿਕਲਾਈਨਰਾਂ ਦੇ ਨਾਲ ਸਿਰਫ $9.99 ਦਾ ਪਰ ਸੰਡੇ ਤੱਕ ਹੀ ਮਿਲਣਾ ਮੰਡੇ ਨੂੰ ਇਹਦੇ ਤੇ ਵੀ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ $1,000 ਵਾਲਾ ਰਿਕਲਾਈਨਰ ਮੰਡੇ ਨੂੰ $1,300 ਦਾ ਮਿਲੂਗਾ ਸੋ ਵੀਕਐਂਡ ਤੱਕ ਆ ਕੇ ਤੁਸੀਂ ਰਿਕਲਾਈਨਰ ਦੀ ਡੀਲ ਜਿਹੜੀ ਮਿਨੀਮਮ ਡਿਪੋਜ਼ਿਟ ਦੇ ਕੇ ਲੌਕ ਕਰ ਸਕਦੇ ਹੋ ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਜਦੋਂ ਵੀ ਚਾਹੀਦੀ ਉਸ ਹਿਸਾਬ ਨਾਲ ਸਕੈਡਿਊਲ ਕੀਤੀ ਜਾਊਗੀ ਸੋ 3 ਸੀਟਰ ਸੋਫਾ 2 ਸੀਟਰ ਲਪਸਡ 4 ਰਿਕਲਾਈਨਰਾਂ ਦੇ ਨਾਲ ਸਿਰਫ $9.99 ਦਾ $1,000 ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਸੁਲਤਾਨ ਜੀ ਜਿਹਨਾਂ ਪਰਿਵਾਰ ਨੇ ਨਵੀਂ ਕਿਚਨ ਅਪਗ੍ਰੇਡ ਕੀਤੀ ਆ ਨਾਲ ਕਾਊਂਟਰ ਟੌਪ ਦੇ ਨਾਲ ਤੁਸੀਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਮੈਚ ਕਰਨਾ ਚਾਹੁੰਦੇ ਹੋ ਰੀਅਲ ਮਾਰਬਲ ਦਾ ਟੇਬਲ ਪਲਾਸਟਿਕ ਚੇਅਰ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ ਰੀਅਲ ਮਾਰਬਲ ਦਾ ਟੇਬਲ ਦੇ 6 ਚੇਅਰਾਂ ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਵ ਪਹੁੰਚ ਜਾਣਗੇ ਸਿਰਫ $3.99 ਦਾ ਰੀਅਲ ਮਾਰਬਲ ਟੇਬਲ ਵਿਦ 6 ਚੇਅਰ $3.99 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਪਰ ਇਹ ਵੀ ਟੇਬਲ ਜੇ ਤੁਸੀਂ ਅਗਲੇ ਵੀਕ ਲੈਣਾ ਆਉਂਦੇ ਹੋ 30-35% ਇਹਦੇ ਵਿੱਚ ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ ਟੈਰਿਫ ਦੀ ਵਜ੍ਹਾ ਨਾਲ ਕਰਕੇ ਸੋ ਤੁਸੀਂ ਬੈੱਡ ਸੈੱਟ ਦੇਖ ਰਹੇ ਸੀ ਸੋਫਾ ਸੈੱਟ ਚਾਹੀਦਾ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ ਕਿੰਗ ਸਾਈਜ਼ ਦੇ ਬੈੱਡਰੂਮ ਸੈੱਟ ਚਾਹੀਦੇ ਨੇ ਤੇ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਲੌਕ ਕਰ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇ ਕੇ ਸੋ ਡਿਲੀਵਰੀ ਤੁਹਾਡੇ ਅਕੋਰਡਿੰਗਲੀ ਜਿਹੜੀ ਸਕੈਜੂਲ ਹੋ ਜੂਗੀ ਸੋ ਪਹੁੰਚਣਾ ਕਿਸੇ ਜੀ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ ਪਰਿਵਾਰ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਵਧੇਰੇ ਜਾਣਕਾਰੀ ਲਈ ਜਾਂ ਪਿਕਚਰ ਮੰਗਵਾਉਣ ਲਈ ਰਾਈਟ ਵੇ ਕਾਲ ਵੀ ਕਰ ਸਕਦੇ ਹੋ 905-302-9494 905-302-9494 ਸੁਲਤਾਨ ਭਾਜੀ
1: ਲਓ ਜੀ ਦੇਖੋ ਤੁਸੀਂ $1000 ਦਾ ਅੱਜ ਤੁਹਾਨੂੰ ਰਿਕਲਾਈਨਰ ਮਿਲ ਰਿਹਾ ਜਿਹਦੀ ਟੈਰਿਫ ਲੱਗੀ ਪ੍ਰਾਈਸ $1300 ਹੈ ਅੱਜ ਤੁਹਾਨੂੰ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ 399 ਦਾ ਮਿਲ ਰਿਹਾ ਜਿਹਦੀ ਟੈਰਿਫ ਲੱਗੀ ਪ੍ਰਾਈਸ $800 ਹੈ ਸੋ ਕਿਉਂ ਨਾ ਤੁਸੀਂ ਇਹ ਸੇਵਿੰਗ ਕਰੋ ਕਿਉਂ ਇਸ ਟਾਈਮ ਨੂੰ ਮਿਸ ਕਰ ਦਿਓ ਕਿਉਂ ਨਾ ਇਹਨਾਂ ਡੀਲਸ ਨੂੰ ਲੌਕ ਕਰ ਲਓ ਬੇਸ਼ੱਕ ਸਪਟੰਬਰ ਅਕਤੂਬਰ ਨਵੰਬਰ ਜਦੋਂ ਮਰਜ਼ੀ ਡਿਲੀਵਰੀ ਲੈ ਲੈਣਾ $300-400 ਨਾਲ ਡਿਪੋਜ਼ਿਟ ਨਾਲ ਡੀਲ ਲੌਕ ਹੋ ਜਾਣੀ ਹੈ ਪਹੁੰਚਣਾ ਕਿੱਥੇ ਹੈ ਤੁਸੀਂ ਇਸ ਟਾਈਮ ਗ੍ਰੈਂਡ ਫਰਨੀਚਰ ਤੇ ਨੰਬਰ ਟੂ ਕਾਲ ਇਜ 905-302-9494 905-302-9494

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ,
0: ਇਹ ਘਰ ਲੈਣ ਤੋਂ ਬਾਅਦ ਸਿਲੈਕਟ ਕੀਤਾ ਜਾਵੇ, ਘਰ ਲੈਣ ਤੋਂ ਪਹਿਲਾਂ ਕੀਤਾ ਜਾਵੇ, ਕਲੋਜ਼ਿੰਗ ਵੇਲੇ ਕਦੋਂ ਕ ਇਹਦਾ ਸਿਲੈਕਸ਼ਨ?
1: ਜਦੋਂ ਡਿਕੋਰ ਸੈਂਟਰ ਤੇ ਬਿਲਡਰ ਬੁਲਾਉਂਦਾ ਜੀ,
0: ਜਦੋਂ ਉਹ ਆ ਕੇ ਕਹਿੰਦਾ ਵੀ ਰੰਗ ਕਿਹੋ ਜਿਹਾ ਚਾਹੀਦਾ, ਕਲਰ ਕਿਹੋ ਜਿਹਾ ਚਾਹੀਦਾ,
1: ਕਲਰ ਚੇਂਜ ਕਰਨੇ ਆ, ਤੁਸੀਂ ਟਾਈਲਸ ਚੇਂਜ ਕਰਨੀ ਆ, ਤੁਸੀਂ ਕਿਚਨ ਚੇਂਜ ਕਰਨਾ, ਕਿਚਨ ਨੂੰ ਜੇ ਚੇਂਜ ਕਰਨਾ। ਅੱਛਾ, ਲੇਕਿਨ ਜਿਨ੍ਹਾਂ ਨੇ ਰੈਨੋਵੇਟ ਕਰਨੇ ਕਿਚਨ,
0: ਹਾਂਜੀ ਹਾਂ,
1: ਐਗਜ਼ਿਸਟਿੰਗ ਘਰ ਨੂੰ ਅਗਰ ਰੈਨੋਵੇਟ ਕਰਨਾ, ਫਿਰ ਵੀ ਤੁਸੀਂ ਬਿਲਟ ਇਨ ਕਿਚਨ ਚ ਜਾਓ, ਕਿਉਂਕਿ ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਜੀ ਕਿ ਪੈਨਲ ਰੈਡੀ ਫਰਿੱਜ ਕੀ ਹੈ, ਉੱਥੇ ਤੁਸੀਂ ਪੈਨਲ ਰੈਡੀ ਫਰਿੱਜ ਵੀ ਲਗਾ ਸਕਦੇ ਹੋ, 42 ਤੇ 48 ਇੰਚ ਫਰਿੱਜ ਵੀ ਲੱਗ ਸਕਦਾ। ਪਰ ਜੇ ਤੁਸੀਂ ਪੈਨਲ ਰੈਡੀ ਫਰਿੱਜ ਨਹੀਂ ਲਗਾਉਣਾ, 42-48 ਇੰਚ ਨਹੀਂ ਲਗਾਉਣਾ, ਨੋ ਪ੍ਰੋਬਲਮ, 36 ਇੰਚ ਫਰਿੱਜ ਦੇ ਨਾਲ ਵੀ ਤੁਹਾਨੂੰ ਬਿਲਟ ਇਨ ਕਿਚਨ ਮਿਲ ਜਾਂਦਾ, ਜਿਹਦੇ ਚ ਬਿਲਟ ਇਨ ਕੁੱਕ ਟੋਪ ਹੈ, ਬਿਲਟ ਇਨ ਵਾਲ ਓਵਨ ਹੈ, ਬਿਲਟ ਇਨ ਮਾਈਕਰੋਵੇਵ ਹੈ, ਬਿਲਟ ਇਨ ਡਿਸ਼ਵਾਸ਼ਰ ਹੈ, ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੈ। ਕਾਊਂਟਰ ਡੈਪਥ ਫਰਿੱਜ ਵੀ ਜਿਹੜਾ ਪੂਰੇ ਦਾ ਪੂਰਾ ਬਿਲਟ ਹੋ ਜਾਏਗਾ ਤੁਹਾਡੀ ਕਿਚਨ ਕੈਬਨਿਟ ਚ। ਕੁਛ ਇੱਕ ਕੰਪਨੀਆਂ ਜਿਨ੍ਹਾਂ ਨੇ ਬਿਲਕੁਲ ਕਿਚਨ ਐਸਾ ਫਰਿੱਜ ਲਾਂਚ ਕੀਤੇ ਆ ਜੀ, ਜਿਹੜੇ ਫਲੱਸ਼ ਕੱਟ ਆਊਟ ਦੇ ਨਾਲ
0: ਬਾਹਰ ਨੂੰ ਨਿਸ਼ਚਿਤ ਕਰਦੇ ਨੇ,
1: ਬਾਹਰ ਸਟਿਕ ਆਊਟ ਕਰਨਗੇ ਹੀ ਨਹੀਂ। ਜਿਹੜਾ ਕਾਊਂਟਰ ਡੈਪਥ ਫਰਿੱਜ ਹੁੰਦਾ ਉਹਦੇ ਸਿਰਫ ਡੋਰ ਬਾਹਰ ਹੁੰਦੇ ਆ,
0: ਹਾਂਜੀ ਹਾਂਜੀ,
1: ਤੇ ਜਿਹੜਾ ਫਲੱਸ਼ ਹੈ ਉਹਦੇ ਡੋਰ ਵੀ ਅੰਦਰ ਹੀ ਹੁੰਦੇ,
0: ਜਾਨੀ ਪੱਧਰੀ ਹੁੰਦੀ ਆ
1: ਬਿਲਕੁਲ ਫਲੱਸ਼ ਕੱਟ ਆਊਟ ਦੇ ਨਾਲ।
0: ਮੈਂ ਕਿਹਾ ਉਹ ਤਾਂ ਬਹੁਤ ਵਧੀਆ ਲੱਗਦੀ ਹੋਣੀ ਹੈ,
1: ਜ਼ੀਰੋ ਸਪੇਸ, ਹਾਂਜੀ ਬਿਲਕੁਲ, ਉਹ ਬਹੁਤ ਖੂਬਸੂਰਤ ਲੱਗਦੀ ਹੈ ਜੀ। ਮੇਰੇ ਕੋਲ ਇਸ ਟਾਈਮ ਬਿਲਟ ਇਨ ਕੁੱਕ ਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ। ਇਹ $12,000 ਦਾ ਵੈਸੇ ਕਿਚਨ ਸੀ, ਇਹਦੀ ਅੱਜ ਦੀ ਡੇਟ ਚ ਵੀ ਸੇਲ ਤੋਂ ਬਾਅਦ ਤੁਸੀਂ ਅਗਰ ਟੈਰਿਫ ਪ੍ਰਾਈਸ ਦੇਖੋ ਤੇ ਅੱਜ ਦੀ ਡੇਟ ਚ ਵੀ $8,900 ਹੈ, ਪਰ ਤੁਹਾਨੂੰ ਸਿਰਫ $6,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਏਗਾ। 905-450-2828 ਨੰਬਰ ਹੈ। ਜੇ ਕੋਈ ਬਿਲਟ ਇਨ ਕਿਚਨ ਬਣਾ ਰਿਹਾ, ਡੈਫੀਨੇਟਲੀ ਰੈਨੋਵੇਟ ਕਰ ਰਹੇ ਹੋ ਕਿਚਨ ਨੂੰ, ਤੇ ਫਿਰ ਤੁਹਾਡਾ ਚੱਕਰ ਲਾਉਣਾ ਬਣਦਾ ਕਿ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਡੈਮੋ ਕਿਚਨ ਚ ਆ ਕੇ ਦੇਖੋ ਕਿ ਬਿਲਟ ਇਨ ਕਿਚਨ ਕੈਸਾ ਲੱਗ ਰਿਹਾ, ਫਿਰ ਇਹਦਾ ਆਰਡਰ ਬੁੱਕ ਕਰੀਓ, ਕਿਉਂਕਿ ਮਿਨੀਮਮ ਤੁਸੀਂ 30% ਟੈਰਿਫ ਲੱਗੀ ਪ੍ਰਾਈਸ ਇਨਕਰੀਜ਼ਡ ਜਿਹੜੀ ਹੋਈ ਹੈ ਉਹਦੇ ਤੋਂ ਇਸ ਟਾਈਮ ਸੇਵਿੰਗ ਕਰ ਜਾਓਗੇ, $400-500 ਨਾਲ ਤੁਹਾਡੀ ਡੀਲ ਲੌਕ ਹੋ ਜਾਣੀ ਹੈ। 905-450-2828 ਨੰਬਰ ਹੈ ਜੀ, 905-450-2828। ਤੇ ਜਦੋਂ ਅਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹਾਂ, ਇਹ ਵੀ ਯਾਦ ਰੱਖਣਾ 30% ਦੀਆਂ ਪ੍ਰਾਈਸਿਸ ਜਿਹੜੀਆਂ ਤੁਹਾਨੂੰ ਅਸੀਂ ਸੇਵ ਕਰਾ ਰਹੇ ਹਾਂ, ਸਿੰਗਲ ਸਿੰਗਲ ਪੀਸ ਤੇ ਵੀ ਹੈ,
0: ਇਹਦੇ ਵੀ 30% ਦੀ ਸੇਵਿੰਗ ਆ
1: ਜੀ। ਟੈਰਿਫ ਤਾਂ ਸਾਰੇ ਹੋਮ ਅਪਲਾਈਂਸਿਸ ਤੇ ਲੱਗਾਣਾ,
0: ਠੀਕ ਆ,
1: ਸੋ ਇਹਦੇ ਚ ਵੀ 30% ਸੇਵ ਹੋ ਜਾਣਾ, ਸਿੰਗਲ ਸਿੰਗਲ ਪੀਸ ਤੇ ਵੀ 30% ਸੇਵ ਹੋ ਜਾਣਾ। ਕੱਲਾ ਫਰਿੱਜ ਕਿਸੇ ਨੇ ਲੈਣਾ, ਮੇਰੇ ਕੋਲ 36 ਇੰਚ ਫੁੱਲ ਸਾਈਜ਼ ਦਾ ਫ੍ਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੌਪ,
0: ਠੀਕ ਹੈ,
1: ਸਿਰਫ ਤੇ ਸਿਰਫ ਟੈਰਿਫ ਲੱਗੀ ਪ੍ਰਾਈਸ ਹੈ $2,200,
0: ਹਾਂਜੀ,
1: $1,499 ਚ ਦੇਵਾਂਗੇ।
0: ਲਓ ਜੀ, ਬਹੁਤ ਬਚਤ ਹੋ ਰਹੀ ਹੈ, ਪੈਸੇ ਦੀ ਬਚਤ ਇੰਨੀ, ਮੇਰੇ ਖਿਆਲ ਟੈਰਿਫ ਦੇ ਕਰਕੇ ਹੀ ਬਚਤ ਹੋ ਰਹੀ ਹੈ,
1: ਬਿਲਕੁਲ, ਟੈਰਿਫ 30% ਸਿੱਧਾ ਸਿੱਧਾ ਸੇਵ ਹੋ ਰਿਹਾ, ਕੁਛ ਜਿਹੜਾ ਕੰਪਨੀ ਪ੍ਰਮੋਸ਼ਨਸ ਦਿੰਦੀਆਂ ਹੁੰਦੀਆਂ
0: ਜੀ
1: ਉਹ ਸੇਵਿੰਗ ਹੋ ਰਹੀ ਹੈ, ਸੋ ਇਸ ਕਰਕੇ $2,200 ਵਾਲਾ ਫੁੱਲ ਸਾਈਜ਼ ਦਾ ਕਾਊਂਟਰ ਡੈਪਥ ਫਰਿੱਜ ਤੁਹਾਨੂੰ ਸਿਰਫ ਤੇ ਸਿਰਫ 36 ਇੰਚ ਜਿਹੜਾ ਦੇ ਰਹੇ ਹਾਂ, $1,499, ਲਿਮਿਟਡ ਇਨਵੈਂਟਰੀ ਇਨ ਸਟੋਕ ਹੈ, 8 ਜਾਂ 10 ਫਰਿੱਜ ਇਨ ਸਟੋਕ ਹੋਣਗੇ, ਫਸਟ ਕਮ ਫਸਟ ਸਰਵ, ਗਰੰਟਿਡ ਲੋਐਸਟ ਪ੍ਰਾਈਸ ਇਨ ਮਾਰਕੀਟ ਹੋਲ ਇੰਡਸਟਰੀ। 905-450-2828। ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $1,400 ਵਾਲਾ, ਸਿਰਫ ਔਰ ਸਿਰਫ $799 ਦਾ ਮਿਲੇਗਾ। 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਚਾਹੀਦਾ $1,000 ਵਾਲਾ, ਟੈਰਿਫ ਲੱਗੀ ਪ੍ਰਾਈਸ $1,300 ਹੈ, $899 ਦਾ ਮਿਲ ਜਾਏਗਾ। ਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਮਿਸ ਨਾ ਕਰਨਾ, ਕੁਇਕ ਐਕਟ ਕਰਨਾ ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਤੁਹਾਡੇ ਉਹਨਾਂ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਜਿਹੜੇ ਕਿਚਨ ਰੈਨੋਵੇਟ ਕਰ ਰਹੇ ਆ, ਜਾਂ ਜਿਹੜੇ ਇਸ ਟਾਈਮ ਪਰਚੇਸ ਕਰਨ ਦਾ ਸੋਚ ਰਹੇ ਆ, ਜਾਂ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਜਿਹੜੀ ਸਪਟੰਬਰ, ਅਕਤੂਬਰ, ਨਵੰਬਰ 'ਚ ਆ ਰਹੀ ਹੈ, ਉਹਨਾਂ ਲਈ ਬੈਸਟ ਚਾਂਸ ਤੇ ਬੈਸਟ ਮੌਕਾ ਹੈ ਕਿ ਉਹ ਆਪਣੀ ਡੀਲ ਨੂੰ $300-400 ਨਾਲ ਲੌਕ ਕਰ ਲੈਣ। 905-450-2828, 905-450-2828। ਤੇ ਯਾਦ ਰੱਖਣਾ, ਜੇ ਲੇਟੈਸਟ ਟੈਕਨੋਲੋਜੀ ਮਿੰਨੀ LED, ਮਿੰਨੀ LED ਦਾ ਤੁਹਾਨੂੰ ਅੱਜ ਚਾਹੀਦਾ 85 ਇੰਚ ਸੈਮਸੰਗ ਦਾ, ਮਿੰਨੀ LED 85 ਇੰਚ ਸੈਮਸੰਗ, $1,399 ਓਨਲੀ, $1800 ਪ੍ਰਾਈਸ ਹੈ ਜੀ ਇਹਦੀ।
0: ਅੱਛਾ
1: ਲੇਕਿਨ ਮਿੰਨੀ ਐਲ ਈ ਡੀ ਜਿਹੜੀਆਂ ਉਹ ਡਬਲ ਐਲ ਈ ਡੀ ਲਾਈਟਿੰਗ ਦੇ ਨਾਲ ਆਲਮੋਸਟ ਜਿੱਥੇ ਫੋਰ ਐਗਜ਼ਾਮਪਲ 1000 ਐਲ ਈ ਡੀ ਲੱਗਦੀ ਸੀ ਉੱਥੇ ਮਿੰਨੀ ਹੋਣ ਕਰਕੇ 2000 ਹੈ ਪਲੱਸ ਉਹਦੀ ਬ੍ਰਾਈਟਨੈਸ ਇਨਕਰੀਜ਼ ਕੀਤੀ
0: ਗਈ
1: ਕਲੈਰਿਟੀ ਉਹਦੀ ਵੱਧ ਗਈ ਸੋ ਲੇਟੈਸਟ ਟੈਕਨੋਲੋਜੀ ਦੇ ਨਾਲ ਮਿੰਨੀ ਐਲ ਈ ਡੀ 85 ਇੰਚ ਲੈਣਾ ਜਿੱਥੇ ਮਰਜ਼ੀ ਗੂਗਲ ਸਰਚ ਕਰ ਲੈਣਾ $1700-1800 ਤੋਂ ਘੱਟ ਸੈਮਸੰਗ ਦਾ ਮਿੰਨੀ ਐਲ ਈ ਡੀ ਨਹੀਂ ਮਿਲਣਾ $1399 ਦਾ ਮਿਲੇਗਾ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ ਤੇ $1399 ਵੀ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ ਅੱਜ ਸ਼ਾਮ 7 ਵਜੇ ਤੱਕ ਪਹੁੰਚਣਾ ਜਾਂ ਵਿਜ਼ਿਟ ਕਰਨਾ ਜਾਂ ਕਾਲ ਕਰਕੇ ਆਪਣਾ ਪ੍ਰੋਡਕਟ ਹੋਲਡ ਕਰਾ ਦੇਣਾ 905-450-2828 ਬ੍ਰੈਮਟਨ ਅਪਲਾਇੰਸਿਸ .com 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਜੀ।

0: ਹਾਂ ਜੀ
1: ਜੀ
0: ਜਿਹੜੇ ਜੂਸਰ ਆਪਣੇ ਕੋਲ
1: ਜੀ
0: ਉਹ ਦੱਸਿਓ ਗਰਮ ਵਾਲੇ।
1: ਇਹ ਜੂਸਰ ਹੈ ਜੀ ਨਿੰਜਾ ਕੰਪਨੀ ਦੇ। ਨਿੰਜਾ ਜਿਹੜੇ ਆ ਜੀ ਇਸ ਟਾਈਮ ਬੈਸਟ ਬ੍ਰਾਂਡ ਕੰਸੀਡਰ ਕੀਤਾ ਜਾਂਦਾ ਕਾਊਂਟਰ ਟੋਪ ਹੋਮ ਅਪਲਾਈਸਿਸ ਦੇ ਉੱਪਰ। ਨਿੰਜਾ ਦਾ ਜੂਸਰ ਸਿਰਫ ਅੱਜ ਤੁਹਾਨੂੰ ਦੇਵਾਂਗੇ $300 ਵਾਲਾ, $179 ਚ। ਇਹਦੇ ਚ ਦੋ ਅਟੈਚਮੈਂਟ ਆਉਣਗੀਆਂ, ਇੱਕ ਹੈਗੀ ਵਿਦ ਪਲਪ, ਇੱਕ ਹੈਗੀ ਵਿਦਆਊਟ ਪਲਪ। ਸੋ ਜੇ ਤੁਸੀਂ ਵਿਦ ਪਲਪ ਜੂਸ ਲੈਣਾ ਤੇ ਉਹ ਅਟੈਚਮੈਂਟ ਲਗਾ ਸਕਦੇ ਹੋ, ਵਿਦਆਊਟ ਪਲਪ ਜੂਸ ਲੈਣਾ ਤੇ ਦੂਸਰੀ ਅਟੈਚਮੈਂਟ ਲਗਾ ਸਕਦੇ ਹੋ। $179 ਚ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜੀ। 905-450-2858 ਨੰਬਰ ਹੈ। ਫਿਰ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਉਹ ਤਾਂ ਬਿਲਕੁਲ ਮਿਸ ਨਾ ਕਰਨ, 75 ਇੰਚ ਸੈਮਸੰਗ ਮੇਰੇ ਕੋਲ $799 ਦਾ ਅਵੇਲੇਬਲ ਹੈ। 2 ਜਾਂ 3 ਪੀਸ ਓਨਲੀ ਇਨ ਸਟਾਕ ਹੈਗੇ ਆ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਰਾਈਟ ਵੇ ਕਾਲ ਕਰਕੇ ਹੋਲਡ ਕਰਾ ਦੇਣਾ, ਕਿਉਂਕਿ $799 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 9054502828 BramptonAppliances.com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ ਤੁਹਾਨੂੰ ਇਹ ਸਾਡਾ ਟਿਕਟੋਕ ਅਕਾਊਂਟ ਮਿਲੇਗਾ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਹੈ ਪ੍ਰਾਈਸਿਸ ਮਿਲਦੀਆਂ ਰਹਿਣ। ਬ੍ਰੈਂਪਟਨ ਟੀਵੀ ਐਪ ਟਿਕਟੋਕ ਤੇ ਹੈ। 905-450-2858 ਚਾਹੇ ਤੁਸੀਂ 65 ਇੰਚ ਟੀਵੀ ਲੈਣਾ $599 ਦਾ, ਤੁਸੀਂ 75 ਇੰਚ ਟੀਵੀ ਲੈਣਾ $799 ਦਾ, ਤੁਸੀਂ 85 ਇੰਚ ਟੀਵੀ ਲੈਣਾ $1399 ਦਾ, ਤੇ ਜ਼ਰੂਰ ਵਿਜ਼ਿਟ ਕਰਨਾ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬਵੇੜ ਹੈ। BramptonAppliances.com ਸਾਡੀ ਵੈਬਸਾਈਟ ਹੈ। 905-450-2828 ਐਟਲੀਸਟ 30% ਦੀ ਸੇਵਿੰਗ ਕੀਤੀ ਜਾ ਸਕਦੀ ਹੈ ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ ਦੇ ਨਾਲ ਨਾਲ। ਜੇ ਤੁਸੀਂ ਗ੍ਰੈਂਡ ਫਰਨੀਚਰ ਤੇ ਕਾਲ ਕਰ ਲਓਗੇ, ਜੇ ਗ੍ਰੈਂਡ ਫਰਨੀਚਰ ਤੇ ਵਿਜ਼ਿਟ ਕਰ ਲਓਗੇ, ਜੇ ਗ੍ਰੈਂਡ ਫਰਨੀਚਰ ਤੇ ਚਾਹੇ ਡਾਇਨਿੰਗ ਰੂਮ ਸੈੱਟ ਲੈਣਾ, ਬੈੱਡਰੂਮ ਸੈੱਟ ਲੈਣਾ, ਜਾਂ ਤੁਸੀਂ ਪੂਰੇ ਦਾ ਪੂਰਾ ਲਿਵਿੰਗ ਰੂਮ ਸੈੱਟ ਲੈਣਾ, ਤੇ ਤੁਹਾਨੂੰ 30% ਦੀ ਸੇਵਿੰਗ ਵੀ ਕਰਾ ਕੇ ਦੇਵਾਂਗੇ। ਤੇ ਹਰ ਲਿਵਿੰਗ ਰੂਮ ਨਾਲ, ਚਾਹੇ ਤੁਸੀਂ ਐਲ ਸ਼ੇਪ ਸੋਫਾ ਲਵੋ, ਚਾਹੇ ਤੁਸੀਂ ਰਿਕਲਾਈਨਰ ਸੋਫਾ ਲਵੋ, ਤੁਹਾਨੂੰ ਨਾਲੇ ਸੇਵਿੰਗ ਹੋਏਗੀ, ਨਾਲ ਕੌਫੀ ਟੇਬਲ ਫ੍ਰੀ ਦਿੱਤਾ ਜਾਏਗਾ ਗ੍ਰੈਂਡ ਫਰਨੀਚਰ ਤੇ ਓਨਲੀ ਫਾਰ ਦਿਸ ਵੀਕੈਂਡ। ਅੱਜ ਸ਼ਾਮ 7 ਵਜੇ ਤੱਕ ਕੁਛ ਵੀ ਪਰਚੇਸ ਕਰਦੇ ਹੋ ਡਾਇਨਿੰਗ ਰੂਮ 'ਚ, ਤੁਹਾਨੂੰ ਚਾਹੇ $399 ਦਾ ਐਲ ਸ਼ੇਪ ਸੋਫਾ ਵੀ ਲੈਣਾ, ਤਦ ਵੀ ਤੁਹਾਨੂੰ ਜਿਹੜਾ ਹੈ ਉਹ ਕੌਫੀ ਟੇਬਲ ਫ੍ਰੀ ਮਿਲਣਾ। ਤੇ ਪੁੱਛਦੇ ਹੈ ਸੁੱਖੋ ਨਹੀਂ ਸਾਡੇ ਨਾਲ ਲਾਈਨ 'ਤੇ ਆ ਗਏ ਆ, ਆ ਕੇ ਦੱਸੋ ਜੀ ਕਿ ਵਾਕਈ ਇਹ ਤਾਂ ਤੁਸੀਂ ਇੱਕ ਨਵੀਂ ਗੱਲ ਹੀ ਕੱਢ ਦਿੱਤੀ ਹੈ ਕਿ ਚਾਹੇ ਸੋਫਾ ਕਮ ਬੈੱਡ ਲੈਣ $399 ਦਾ, ਤਦ ਵੀ $300 ਦਾ ਕੌਫੀ ਟੇਬਲ ਫ੍ਰੀ।
2: ਬਿਲਕੁਲ ਸੁਲਤਾਨ ਜੀ, ਪਰ ਇਹ ਪ੍ਰਾਈਜ਼ਾਂ ਮੈਂ ਬਾਰ ਬਾਰ ਪ੍ਰਵਾਨ ਨੂੰ ਦੱਸਦਾ ਕਿ ਸੰਡੇ ਤੱਕ ਆ ਫਿਰ ਤੁਹਾਨੂੰ ਸੇਮ ਮਿਲ ਜੂਗਾ, ਪਰ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ। ਸੋ ਫੋਰ ਐਗਜ਼ਾਮਪਲ ਤੁਸੀਂ 1000 ਵਾਲਾ ਬੈਡਰੂਮ ਸੈੱਟ ਦੇਖ ਰਹੇ ਸੀ, ਆ ਸੰਡੇ ਤੱਕ ਤਾਂ 1000 ਦਾ ਮਿਲੂਗਾ, ਪਰ ਮੰਡੇ ਨੂੰ ਸੇਮ ਬੈਡਰੂਮ ਸੈੱਟ ਤੁਹਾਨੂੰ $1300 ਦਾ ਮਿਲੂਗਾ, 2000 ਵਾਲਾ ਬੈਡਰੂਮ ਸੈੱਟ $2600 ਦਾ ਮਿਲੂਗਾ। ਸੋ ਮੰਡੇ ਤੋਂ 30% ਪ੍ਰਾਈਸ ਵੱਧ ਜਾਣੀ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਤੇ ਨਾਲ ਸੁਲਤਾਨ ਜੀ ਤੁਸੀਂ ਕਿਹਾ ਐਲ ਸ਼ੇਪ ਦਾ ਸੈਕਸ਼ਨਲ, ਜੀ ਹਾਂ ਫੈਬਰਿਕ ਦਾ ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ ਸਿਰਫ $399 ਦਾ। ਅੱਜ ਸ਼ਾਮ 7 ਵਜੇ ਤੱਕ ਜਿੰਨੇ ਵੀ ਪਰਿਵਾਰ ਆਉਣਗੇ ਐਲ ਸ਼ੇਪ ਦਾ ਸੈਕਸ਼ਨਲ $399 ਦਾ ਮਿਲੂ।
1: ਔਰ ਦੇਖੋ ਇਹਦੀ $800 ਪ੍ਰਾਈਸ ਹੈ, ਟੈਰਿਫ ਲੱਗੀ $700 ਬਣਦੀ ਹੈ, ਫਿਰ ਵੀ $399 ਦਾ ਮਿਲ ਰਿਹਾ, ਫਿਰ ਵੀ ਨਾਲ ਕੌਫੀ ਟੇਬਲ ਫ੍ਰੀ ਲੈ ਕੇ ਦੇ ਰਹੇ ਹਾਂ, ਸਿਰਫ ਔਰ ਸਿਰਫ ਇਸ ਵੀਕਐਂਡ ਤੇ ਹੈ, ਓਨਲੀ ਫਾਰ ਦਿਸ ਵੀਕਐਂਡ। ਰਾਈਟ ਵੇ ਕਾਲ ਕਰ ਲੈਣੀ ਹੈ 905-302-9494 ਜੀ, ਗੋ ਹੈਡ
2: ਜੀ। ਸੁਲਤਾਨ ਜੀ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ, ਮਿਰਰ ਸੁਲਤਾਨ ਜੀ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਨਾਈਟ ਸਟੈਂਡ ਵੀ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਵਿਦ ਸਾਈਡ ਟੇਬਲ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ
1: ਕਿੰਗ ਸਾਈਜ਼ ਬੈਡਰੂਮ ਸੈੱਟ ਲਵੋਗੇ ਗਰੰਟਿਡ ਅੱਜ ਕਿੰਗ ਸਾਈਜ਼ ਮੈਟਰਸ ਵੀ ਨਾਲ ਫ੍ਰੀ ਮਿਲੇਗਾ ਐਲ ਸ਼ੇਪ ਸੈਕਸ਼ਨਲ ਲਵੋਗੇ ਤੇ ਨਾਲ ਕੋਫੀ ਟੇਬਲ ਫ੍ਰੀ ਮਿਲੇਗਾ ਤੁਸੀਂ ਥ੍ਰੀ ਰਿਕਲਾਈਨਰ ਦੇ ਨਾਲ ਚਾਰ ਰਿਕਲਾਈਨਰ ਦੇ ਨਾਲ ਰਿਕਲਾਈਨਰ ਆਪਣਾ ਸੋਫਾ ਲਵੋਗੇ ਤੇ ਨਾਲ ਕੋਫੀ ਟੇਬਲ ਫ੍ਰੀ ਮਿਲੇਗਾ ਸੋ $300 ਦੇ ਤੱਕ ਗਿਫਟ ਹੀ ਮਿਲ ਰਿਹਾ ਪਲੱਸ 30% ਤੁਸੀਂ ਸੇਵ ਵੀ ਕਰਨਾ ਤੇ ਕੋਈ ਵੱਡੀ ਗੱਲ ਨਹੀਂ ਜੇ ਸਿਰਫ $300-$400 ਨਾਲ ਡੀਲ ਲੌਕ ਕਰ ਲਓ ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖ ਲੈਣਾ 905-302-9494 905-302-9494

0: ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: I am Dev Takla and you are not. Brampton TV Appliance ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ। ਸੁਲਤਾਨ ਜੀ, ਅੱਜ ਤੁਹਾਨੂੰ 30% ਮਿਨੀਮਮ, ਘੱਟੋ ਘੱਟ 30% ਬਚਾ ਰਹੇ ਨੇ ਜਿਹੜੀਆਂ ਪ੍ਰਮੋਸ਼ਨਾਂ ਨੇ ਕੰਪਨੀ ਵੱਲੋਂ ਉਹ ਐਕਸਟਰਾ ਦਿੱਤੀਆਂ ਜਾ ਰਹੀਆਂ। ਸੁਲਤਾਨ ਜੀ, ਮਾੜੇ ਪਾਇਓ ਰੋਸ਼ਨੀ।
6: ਬਿਲਕੁਲ ਜੀ, ਜਿਹੜੇ ਵੀ ਕਸਟਮਰ ਟੀਵੀ ਲੈਣਾ ਚਾਹੁੰਦੇ ਆ ਉਹ ਮਿਸ ਨਾ ਕਰਨ। 98-inch ਟੀਵੀ ਅੱਜ ਤੁਹਾਨੂੰ ਮਿਲ ਰਿਹਾ 1999 ਦਾ ਸੈਮਸੰਗ ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਹੋ ਗਈ ਹੈ। ਇਹ ਨਾ ਹੋਵੇ ਕਿ ਸਾਡੇ ਕੋਲ ਜਿਹੜੇ 1-2 ਟੀਵੀ ਸਟਾਕ 'ਚ ਪਏ ਆ, ਇਸ ਤੋਂ ਬਾਅਦ ਤੁਹਾਨੂੰ 98-inch ਟੀਵੀ ਲੈਣਾ ਪਵੇ ਅਤੇ $2600 ਖਰਚਣਾ ਪਵੇ। 1999 'ਚ ਫਰੀ ਡਿਲੀਵਰ ਕਰਾਓ ਅਤੇ 1999 ਵੀ 6 ਮਹੀਨੇ 'ਚ ਪੇ ਕਰਨਾ। ਇਸੇ ਤਰ੍ਹਾਂ ਲਾਂਡਰੀ ਸੈਕਸ਼ਨ 'ਚ ਖਾਸ ਤੌਰ 'ਤੇ ਮੈਂ ਗੱਲ ਕਰੂੰਗਾ, ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਆ, ਇਹ ਪਲੈਟੀਨਮ ਸੀਰੀਜ਼ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ। ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। $2000 ਇਹਦੀ ਰੈਗੂਲਰ ਪ੍ਰਾਈਸ ਹੁੰਦੀ ਸੀ, ਲੇਕਿਨ ਟੈਰਿਫ ਲੱਗੀ ਪ੍ਰਾਈਸ ਹੈ $2600। ਅੱਜ ਮਿਲ ਰਿਹਾ ਤੁਹਾਨੂੰ 1799 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ 1799 'ਚ। ਅਤੇ ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਅੱਜ ਮਿਲਣਾ ਤੁਹਾਨੂੰ 1499 ਦਾ, ਸਿਰਫ 1499। ਉਹ ਵੀ ਫਰੀ ਡਿਲੀਵਰ ਹੋ ਜਾਣਾ ਅਤੇ 1499 ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜੇ ਤੁਸੀਂ ਫਰਿੱਜ ਇਕੱਲਾ ਦੇਖ ਰਹੇ ਹੋ, ਜੇ ਤਾਂ 30-inch ਫਰਿੱਜ ਲੈਣਾ, 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ ਹੈ ਇਹਦੀ $1000 ਤੋਂ $1300, ਪਰ ਅੱਜ ਮਿਲੂਗਾ 899 ਦਾ, ਸਿਰਫ 899 ਦਾ। ਅਤੇ ਜੇ ਤੁਸੀਂ 36-inch ਫਰਿੱਜ ਲੈਣਾ, ਫੁੱਲ ਸਾਈਜ਼ ਦਾ 36-inch ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ ਡਬਲ ਡੋਰ ਔਨ ਟੋਪ, ਵੈਸੇ ਇਹਦੀ ਪ੍ਰਾਈਸ ਹੈਗੀ ਜੀ, ਟੈਰਿਫ ਲੱਗੀ ਪ੍ਰਾਈਸ ਹੈ $1800, ਅੱਜ ਮਿਲੇਗਾ 1499 ਦਾ, ਅਤੇ ਡਿਲੀਵਰ ਵੀ ਫਰੀ ਹੋ ਜਾਣਾ, ਪੇਮੈਂਟ ਵੀ ਤੁਸੀਂ 6 ਮਹੀਨੇ 'ਚ ਕਰਨੀ ਹੈ, ਇੰਟਰਸਟ ਵੀ ਕੋਈ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਅਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਡਾ ਨਾਮ ਜਿਹੜਾ ਹੈ ਉਹ ਅਸੀਂ ਐਂਟਰ ਕਰ ਦਈਏ ਸਾਡੇ ਫੋਲੋਅਰਸ 'ਚ, ਅਤੇ ਜਦੋਂ ਫੋਲੋਅਰਸ 'ਚ ਨਾਮ ਐਂਟਰ ਹੋ ਜਾਂਦਾ ਤੁਸੀਂ ਵਿਨ ਕਰ ਸਕਦੇ ਹੋ ਨਿੰਜਾ ਦਾ ਜੂਸਰ। ਸੋ ਨਾਮ ਆਪਣਾ ਜ਼ਰੂਰ ਫੋਲੋ ਕਰੋ ਸਾਨੂੰ ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ 'ਤੇ। 905-450-2828 ਨੰਬਰ ਹੈ, 905-450-2828। ਕਈ ਵਾਰੀ ਇਕੱਲਾ ਵਾਸ਼ਰ ਦੀ ਲੋੜ ਪੈਂਦੀ ਹੈ ਜੀ,
5: ਪੈਂਦੀ ਹੈ,
6: ਅਤੇ ਇਕੱਲਾ ਵਾਸ਼ਰ ਤੁਹਾਨੂੰ ਅੱਜ $1100 ਵਾਲਾ ਦੇਵਾਂਗੇ, ਓਨਲੀ 599 ਦਾ,
5: ਠੀਕ ਹੈ।
6: ਕੱਲੇ ਡਰਾਇਰ ਦੀ ਲੋੜ ਪੈਂਦੀ, ਉਹ ਵੀ 599 'ਚ।
5: ਠਹਿਰੋ, ਪਹਿਲਾਂ ਹੁਣ ਦੂਜੇ ਪਾਸੇ ਚੱਲਦੇ ਆ। 32-inch ਟੈਲੀਵਿਜ਼ਨ ਦੇ ਅੱਜ
6: 32-inch ਸੋਲਡ ਆਊਟ ਹੈ।
5: 40-inch
6: 40-inch 199,
5: 55-inch
6: 55-inch 399,
5: 399 'ਚ 55-inch ਟੈਲੀਵਿਜ਼ਨ ਮਿਲ ਰਿਹਾ, ਤੇ 65-inch
6: 65-inch 599,
5: 599 'ਚ 65-inch ਤੇ 75-inch

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ ਤੇ ਤੁਹਾਡੀ ਮਿਨੀਮਮ ਮਿਨੀਮਮ ਦਾ ਵਰਡ ਮੈਂ ਯੂਜ਼ ਕਰ ਰਿਹਾ, ਮਿਨੀਮਮ 30% ਕਿਉਂਕਿ ਟੈਰਿਫ ਲੱਗੀਆਂ ਇਨਕਰੀਜ਼ਡ ਪ੍ਰਾਈਸਿਸ ਦੀ ਤਾਂ ਤੁਹਾਡੀ ਸੇਵਿੰਗ ਹੋ ਹੀ ਰਹੀ ਹੈ ਪਰ ਨਾਲ ਐਡੀਸ਼ਨਲ ਡਿਸਕਾਊਂਟ ਵੀ ਮਿਲ ਰਿਹਾ। ਜਿੱਦਾਂ ਕਿ $1,000 ਵਾਲਾ ਫਰਿੱਜ $1,300 ਦਾ ਹੋਣਾ ਪਰ ਤੁਹਾਨੂੰ $899 ਦਾ ਮਿਲ ਰਿਹਾ। ਜਿੱਦਾਂ $2,000 ਵਾਲੀ ਵਾਸ਼ਰ ਐਂਡ ਡਰਾਇਰ $2,600 ਦੀ ਹੋਣੀ ਹੈ ਪਰ ਤੁਹਾਨੂੰ $1,799 ਦੀ ਮਿਲ ਰਹੀ ਹੈ। ਇਸੇ ਤਰ੍ਹਾਂ ਸਾਡੇ ਨਾਲ ਗ੍ਰੈਂਡ ਫਰਨੀਚਰ ਨੇ ਵੀ ਅੱਜ ਪ੍ਰੋਮਿਸ ਕੀਤਾ ਕਿ ਗ੍ਰੈਂਡ ਫਰਨੀਚਰ ਤੇ ਸੁਲਤਾਨ ਭਾਜੀ ਗ੍ਰੈਂਡ ਪ੍ਰਾਈਸਿਸ ਹੀ ਦੇਵਾਂਗੇ, 30% ਵੀ ਸੇਵ ਕਰਾਵਾਂਗੇ ਤੇ ਐਡੀਸ਼ਨਲ ਡਿਸਕਾਊਂਟ ਵੀ ਜ਼ਰੂਰ ਦੇਵਾਂਗੇ। ਤੇ ਐਡੀਸ਼ਨਲ ਡਿਸਕਾਊਂਟ ਦੇ ਨਾਲ ਕੋਈ ਕੌਫੀ ਟੇਬਲ $100-$200 ਦਾ ਨਹੀਂ, $300 ਦੀ ਵੈਲਿਊ ਦਾ ਕੌਫੀ ਟੇਬਲ ਆ ਜਿਹੜਾ ਫ੍ਰੀ ਮਿਲਣਾ। ਫ੍ਰੀ ਕਿਹਦੇ ਨਾਲ ਮਿਲਣਾ? 4 ਰਿਕਲਾਈਨਰ ਹੈ, ਸੋਫਾ ਹੈ ਤੁਹਾਨੂੰ ਦਿੱਤਾ ਜਾ ਰਿਹਾ ਔਰ ਉਹ ਵੀ $2,000 ਵਾਲਾ ਅੱਧੀ ਪ੍ਰਾਈਸ ਤੇ $999 ਚ ਲੈ ਕੇ 50% ਦੀ ਸੇਵਿੰਗ ਕਰੋਗੇ, ਨਾਲ $300 ਦਾ ਕੌਫੀ ਟੇਬਲ ਫ੍ਰੀ ਮਿਲਣਾ। 905-302-9494 905-302-9494। ਸੁਖਵੀਰ ਜੀ, ਮੈਨੂੰ ਇੱਕ ਟੈਕਸਟ ਮੈਸੇਜ ਆਇਆ ਜੀ, ਭਾਜੀ ਏਅਰਬੀਐਨਬੀ ਕਰਨਾ ਸੀ ਨਿਆਗਰਾ ਫਾਲ ਵੈਲੈਂਡ ਏਰੀਏ ਚ, ਸਾਡੇ ਕੋਲ ਇੱਕ ਘਰ ਹੈ ਟਾਊਨ ਹਾਊਸ ਹੈ ਤੇ 3 ਬੈਡਰੂਮਾਂ ਦਾ ਸਮਾਨ ਚਾਹੀਦਾ, ਨਾਲ ਲਿਵਿੰਗ ਐਂਡ ਡਾਈਨਿੰਗ ਵੀ ਹੋ ਜਾਏ।
1: ਡਨ ਸੁਲਤਾਨ ਜੀ, ਵੈਸੇ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ ਜੀ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ, ਜਿਹਦੇ ਚੋਂ ਆਪ ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ ਜੀ। ਕਿੰਗ ਸਾਈਜ਼ ਦਾ ਪਰਿਵਾਰਾਂ ਨੇ ਬੈੱਡ ਬਾਏ ਕਰ ਲੈਣਾ ਤੇ ਕਿੰਗ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਦੂਸਰੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੁਸੀਂ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਫ੍ਰੀ ਮਿਲੂਗਾ। ਥਰਡ ਰੂਮ ਦੇ ਲਈ ਤੁਸੀਂ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਫੈਮਿਲੀ ਰੂਮ ਦੇ ਵਿੱਚ ਐਲ ਸ਼ੇਪ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ ਤੇ ਨਾਲ ਕੌਫੀ ਟੇਬਲ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾਣਾ। ਡਾਇਨਿੰਗ ਟੇਬਲ ਤੇ 6 ਚੇਅਰ ਤੁਸੀਂ ਬਾਏ ਕਰ ਲੈਣੀਆਂ ਤੇ ਏਰੀਆ ਰੱਗ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ 3 ਬੈੱਡ ਤੇ 3 ਨਾਲ ਤੁਹਾਨੂੰ ਮੈਟਰ ਫ੍ਰੀ ਮਿਲਣੇ ਆ। ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਏਰੀਆ ਰੱਗ ਫ੍ਰੀ ਮਿਲਣੀ ਆ। ਐਲ ਸ਼ੇਪ ਸੋਫੇ ਦੇ ਨਾਲ ਤੁਹਾਨੂੰ ਕੌਫੀ ਟੇਬਲ ਬਿਲਕੁਲ ਫ੍ਰੀ ਮਿਲਣਾ। ਸੋ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਜਿਹੜਾ $5,000-$6,000 ਦਾ ਕੋਂਬੋ ਸੀ, ਜਿੰਨੇ ਵੀ ਪਰਿਵਾਰ ਜਾਣਗੇ $1,999 ਦਾ, $1,999 ਦੇ ਵਿੱਚ, ਜੀ ਹਾਂ $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਇਹ ਫਰਨੀਚਰ ਜੇ ਤੁਸੀਂ ਨੈਕਸਟ ਵੀਕ ਮੰਡੇ ਨੂੰ ਲੈਣ ਆਉਂਦੇ ਹੋ ਤੇ $2,600 ਦਾ ਮਿਲਣਾ। ਜੀ ਹਾਂ $2,600 ਦਾ, ਕਿਉਂਕਿ 30% ਪ੍ਰਾਈਜ਼ ਜਿਹੜੀਆਂ ਵਧਣ ਜਾ ਰਹੀਆਂ। ਸੋ ਇਸ ਵੀਕਡ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਪੂਰੇ ਘਰ ਦਾ ਫਰਨੀਚਰ ਜਿਹੜਾ ਤੁਹਾਨੂੰ $2,000 ਦੇ ਵਿੱਚ ਮਿਲ ਰਿਹਾ, ਜਿਹ 3 ਬੈੱਡ 3 ਮੈਟਰਸ ਨਾਲ ਫ੍ਰੀ ਮਿਲ ਰਹੇ ਆ। ਡਾਇਨਿੰਗ ਟੇਬਲ 6 ਚੇਅਰਾਂ ਏਰੀਆ ਰੱਗ ਫ੍ਰੀ ਮਿਲ ਰਹੀ ਆ। ਐਲ ਸ਼ੇਪ ਦਾ ਸੋਫਾ ਸੈੱਟ ਨਾਲ ਕੌਫੀ ਟੇਬਲ ਫ੍ਰੀ ਮਿਲ ਰਿਹਾ। ਪੂਰਾ ਘਰ ਫਰਨਿਸ਼ $2,000 ਦੇ ਵਿੱਚ ਤੁਸੀਂ ਕਰ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਲਓ ਜੀ, ਜਿਹੜਾ ਪ੍ਰੋਮਿਸ ਕੀਤਾ ਸੀ ਸੁਖਵੀਰ ਨੇ ਪੂਰਾ ਕਰਤਾ। ਹਰ ਪਰਚੇਜ਼ ਦੇ ਨਾਲ ਗਿਫਟ ਵੀ ਦਿੱਤਾ ਜਾ ਰਿਹਾ, $300-$300 ਦੀ ਵੈਲਿਊ ਦਾ ਗਿਫਟ ਹੈਗਾ। ਤੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਹੈ ਕਿ ਇਹ $3,000 ਵਾਲਾ ਪੂਰੇ ਘਰ ਦਾ ਫਰਨੀਚਰ $1,999 ਚ ਮਿਲ ਰਿਹਾ, ਜਿਹਦੀ ਕਿ $1,000 ਐਕਸਟਰਾ ਸੇਵਿੰਗ ਵੀ ਹੈ। ਪਰ ਜੇ ਤੁਸੀਂ ਟੈਰਿਫ ਲੱਗੀ ਪ੍ਰਾਈਸ ਗਿਣੋਗੇ ਤੇ ਸੇਮ ਬੰਡਲ ਪੈਕੇਜ ਤੁਹਾਨੂੰ $2,600 ਤੋਂ ਘੱਟ ਨਹੀਂ ਮਿਲਣਾ। ਸੋ 30% ਵੀ ਸੇਵ ਕਰ ਰਹੇ ਹੋ, ਐਕਸਟਰਾ ਸੇਵਿੰਗ ਵੀ ਹੋ ਰਹੀ ਹੈ ਤੇ ਨਾਲ ਦੀ ਨਾਲ ਗਿਫਟ ਵੀ ਦਿੱਤੇ ਜਾ ਰਹੇ ਆ। ਪਹੁੰਚਣਾ ਤੁਸੀਂ ਗ੍ਰੈਂਡ ਫਰਨੀਚਰ ਤੇ 905-302-9494 905-302-9494। ਜਿੱਥੇ ਵੀ ਸੁਣ ਰਹੇ ਹੋ ਮੈਸੇਜ ਨੂੰ ਕਾਲ ਕਰਕੇ ਆਪਣਾ ਨਾਮ ਤੇ ਨੰਬਰ

ਕਿ ਹੋਲਡ ਕਰਾ ਲਓ, ਵਿਜ਼ਿਟ ਕਰ ਲੈਣਾ, ਹੋਲਡ ਹੋ ਜਾਏਗਾ ਤੁਹਾਡਾ, ਜਾ ਕੇ ਚੈੱਕ ਕਰੋਗੇ, ਕੰਪੇਅਰ ਕਰੋਗੇ, ਫਿਰ ਡਿਲੀਵਰੀ ਸਕੇਜੂਅਲ ਕਰਾਉਣਾ। 905-302-9494, 905-302-9494।

0: ਸੁਲਤਾਨ ਜੀ ਇੱਕ ਵਾਰ ਸਾਰੀਆਂ ਜਿਹੜੀ ਚੀਜ਼ਾਂ ਆਪਾਂ ਦੱਸੀਆਂ ਨੇ ਅੱਜ ਸਾਰਿਆਂ ਨੂੰ ਕਵਰ ਕਰ ਦੋ।
1: ਲਓ ਜੀ 75 ਇੰਚ ਟੀਵੀ ਦੇ ਰਹੇ 799 ਚ, 85 ਇੰਚ ਟੀਵੀ ਦੇ ਰਹੇ 1399 ਚ, ਇਸੇ ਤਰ੍ਹਾਂ ਵਾਸ਼ਰ ਐਂਡ ਡਰਾਇਰ ਤੁਹਾਨੂੰ 1099 ਦਾ ਪੇਅਰ ਮਿਲ ਜਾਏਗਾ, ਵਾਸ਼ਰ ਡਰਾਇਰ ਦੋਨੋਂ 1099 ਚ, ਜਦਕਿ ਇਹਦੀ $1700 ਪ੍ਰਾਈਸ ਹੈ, ਟੈਰਿਫ ਲੱਗੀ ਵੀ $1600 ਬਣਨੀ ਹੈ, ਪਰ ਤੁਹਾਨੂੰ 1099 ਚ ਮਿਲ ਰਿਹਾ। ਇਸੇ ਤਰ੍ਹਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ 1499 ਚ, ਜਿਹਦੇ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਇਸੇ ਤਰ੍ਹਾਂ ਕਿਚਨ ਅਪਲਾਈਸਿਸ ਚ ਜੇ ਬਿਲਟ ਇਨ ਕਿਚਨ ਲੈਣਾ ਤਾਂ ਤੁਹਾਨੂੰ $6900 ਚ ਮਿਲ ਜਾਣਾ। ਜੇ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਲੈਣਾ ਤਾਂ ਤੁਹਾਨੂੰ 2999 ਚ ਮਿਲ ਜਾਣਾ। ਤੇ ਜੇ ਤੁਸੀਂ ਸਿੰਗਲ ਪੀਸ ਕੱਲਾ ਫੁੱਲ ਸਾਈਜ਼ 36 ਇੰਚ ਦਾ ਫਰਿੱਜ ਲੈਣਾ ਤੇ 1499 ਦਾ ਸਟੇਨਲੈਸ ਸਟੀਲ ਦਾ ਮਿਲਣਾ। ਤੇ ਜੇ ਕੱਲੀ ਡਿਸ਼ ਵਾਸ਼ਰ ਲੈਣੀ ਹੈ 499 ਦੀ ਸਟੇਨਲੈਸ ਸਟੀਲ ਦੀ ਮਿਲਣੀ ਹੈ। ਪਰ ਇਹਦੇ ਲਈ ਤੁਸੀਂ ਹੁਣ ਕੁਇਕ ਐਕਟ ਕਰਨਾ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828, 905-450-2828।
0: ਉੱਪਰ ਵਾਲਾ ਦੁਆ ਕਰ ਮਿਲਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: मेरी बेटी की क्लास में 33 बच्चे हैं। वो बताती है कि वहाँ किसी भी चीज की पूरी सुविधा नहीं है, भीड़ से भरी क्लास और शोर परेशान कर देता है और मदद कभी भी पूरी नहीं पड़ती। ये इसलिए है क्योंकि डग फोर्ड ने 2018 से हमारे सरकारी स्कूलों के बजट में से $6.5 बिलियन काट दिए हैं। हमारे बच्चे इससे बेहतर के हकदार हैं। आइए सरकार से कहें हमारे बच्चों में निवेश करें, क्लास साइज ठीक करें। एलिमेंट्री टीचर्स फेडरेशन ऑफ ऑन्टेरियो की ओर से एक संदेश।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Wakey, wakey, wakey.
3: It's wake up time.
2: Now is the time to wake up.
4: Crank up the radio. You're listening to the Dave Toddler Show, brought to you in part by Culture of Punjab.
5: From the Dave Toddler News Desk, locally covered, nationally connected.
6: भाई साहब जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
7: ता इसलिए आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है ते इन्ने नाल ही तुसी पूरी लाइफ कवर्ड हो। डिविडेंड दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-6500।
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
8: 647-739-7710 6477398710।
6: ਮੈਂ ਕਿਹਾ ਕਿੱਥੇ ਜਾ ਰਹੀ ਹੈ?
10: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
6: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
11: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
12: ਸ਼ੀਸ਼ਾ ਹੋਇਆ ਦਿਲ
13: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੋਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
14: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
15: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
14: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
15: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
14: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
15: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
16: Indian Fruitland, one stop for all your grocery needs.
17: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
18: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
19: Ladies and gentlemen, introducing from CHLO AM 530, the number one radio host in the world.

0: गुड आफ्टरनून, वेलकम टू डेव ट्रावला शो। आज के प्रोग्राम में बहनों और भाइयों आप सब का स्वागत है। आशावादी उम्मीद करते हैं तुहाडा अज्जा दिन अच्छा गुजर रहा होगा। साडी कोशिश रहेगी कि तुहाडे ढेर सारे डालर बचाइए, कुछ न कुछ सानू सलाह मशवरा देइए। लाइफ इंश्योरेंस रिलेटेड हरप्रीत सैनी जी तुहाडे लई कुछ न कुछ जानकारी देणगे। सब तो पहला छतरी छाता की रिपोर्ट दसीए, तापमान अगले चार पांच दिन 22 डिग्री तो लैके 26 डिग्री तक रहेगा। ब्लू जाले वधिया गेम खेल रहे ने, देखते हैं इन्होंने की बनता। स्टडी परमिट ते एक बंदा इथे आया होया, पील रीजन पुलिस ने उसनु अरेस्ट किया है। नाम है तपिंदर सिंह घुमण, उमर है 22 साल दी। अगस्त दे महीने कुछ घर जाके कदे होर जाके उन्हें रॉबरियां कीतियां, डकैतियां मारियां, फिर कहंदे कैनेडा पहला अर्गा नहीं रहा। एक मदर है, उसने आपदे 2 साल दे बच्चे दा कतल कर दिता मुंडे दा, ते फिर अपनी लाइफ लैण दी कोशिश की गई, पुलिस ने उसनु गिरफ्तार कर लिया है। एक टीचर ने एक मुंडे नाल हमबिस्तर हुई, मुंडे की उम्र जिहड़ी है 16 साल, बीबी की उम्र 30 साल दी। जिहड़ा कारगो जहाज अमेरिका च रनवे ते स्लिप होके जाके गां मियामी इंटरनेशनल एयरपोर्ट ते क्रैश हो गया, गां एक गड्डी च बजिया सी, उहदे विच 5 जने सी, 5 दी मौत हो गई। ए लास्ट संडे की गल। ਲਓ ਜੀ ਜਾਣੇ ਆਉਂਦੇ ਆ ਸਾਡੇ ਨਾਲ ਸੰਪਰਕ ਕਰਨ ਲਈ। ਸਾਡੇ ਕੋਲ 20 ਘੰਟੇ ਏਅਰ ਟਾਈਮ ਅਵੇਲੇਬਲ ਹੈ। ਨੰਬਰ ਨੇ 4166770609। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
1: वैनिटीज से न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स नहीं स्पेशल प्राइसेस। ए नहीं नहीं, वैनिटीज दी परचेज से सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 9056711800 905-671-1800।
2: कंडीशंस अप्लाई।
3: आ भेने खरीद लिया गहने।
4: किथे जान लिया शहर दा कोना कोना, किथे नहीं मिलिया चंगा सोना।
3: ले ए वी गल कोई कहण दी है, सोना ता सोना ही हुंदा है, गल ता ज्वेलरी दे डिजाइन दी है।
4: गल ता तेरी सही है भेन, किथों मिलणगे गहनियां दे सोने डिजाइन।
1: जनक ज्वेलर्स, जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच तुहानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स, कॉल 9052308800।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
0: Are you ready? टिक्का जंक्शन ले 6474294040। केटरिंग करानी है छोटी बड़े फंक्शन ले, नो प्रॉब्लम, 6474294040। लाइव कुकिंग करानी है करे, नो प्रॉब्लम, 6474294040। तुसी इन्हां दे बैंकुएट हॉल या लॉज में छोटी बड़ी पार्टी करनी है, नो प्रॉब्लम, 6474294040, 647-429-4040।
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
7: Taya, sada meat machi da bada hi shaukeen ya. Kehnda party vich non-veg special hona chahida. Bas ve, assi karta phone Punjabi by Nature walean nu. Oh, kare aake live cooking karke gaye. Punjabi by Nature walean nu call kareo.
8: Punjabi by Nature, Airport and Huve, Tikko Road, 905-794-4667.
9: हां जी ठीक है, पर फॉर्म ते तुसी खाना नहीं भरया, तुसी मैरिड हो?
10: हां जी जी, आई मीन अग पहला ब्याह होया जी कुड़ी नाल।
9: ब्याह कुड़ी नाल ही हुंदा?
10: नहीं जी, मतलब मेरी भैन दा मुंडे नाल होया सी ना।
11: फट्टे मु तेरे।
12: From the Dave Tatlin News Desk, locally covered, nationally connected.
0: ਨੈਸ਼ਨਲੀ ਅਤੇ ਲੋਕਲੀ ਕਵਰਡ ਆ ਅਸੀਂ। ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ ਯੂਐਸ ਲਈ ਸਪੈਸ਼ਲ ਡਰਾਈਵਰ ਚਾਹੀਦਾ, ਸਪੈਸ਼ਲ ਪੇ ਮਿਲੇਗੀ, ਚੰਗੀ ਪੇ ਮਿਲੇਗੀ, ਟੌਪ ਦੀ ਪੇ ਮਿਲੇਗੀ, ਬਾਈ ਵੀਕਲੀ ਪੇ ਮਿਲੇਗੀ। ਸੋ ਅਗਰ ਤੁਸੀਂ ਏਜ਼ਡ ਡਰਾਈਵਰ ਹੋ ਔਰ ਜੌਬ ਲੈਣੀ ਚਾਹੁੰਦੇ ਹੋ, ਕੁਲਦੀਪ ਮਾਂਗਟੋਰਾ ਨੂੰ ਫੋਨ ਕਰ ਲਓ 6479726455 6479726455। ਚਾਈਨਾ ਦੀ ਜਿਹੜੀ ਐਕਸਪੋਰਟ ਹੈ ਉਹ ਅਗਸਤ ਦੇ ਮਹੀਨੇ ਵਧੀ ਹੈ, 5% ਨੀ, 10 ਨੀ, 15 ਨੀ, 20 ਨੀ, 25% ਬੱਲੇ, ਥੈਂਕਸ ਟੂ ਆਪਣੇ ਟੈਰਿਫ ਜਿਹੜੇ ਲਾਉਣ ਲੱਗਿਆ ਹੋਇਆ ਡੋਨਲਡ ਟਰੰਪ। ਔਰ ਸਾਡੇ ਜਿਹੜੇ ਜਾਲੀ ਮੀਡੀਆ ਨੇ ਇਹ ਡਰਾਉਣ ਲੱਗੇ ਹੋਏ ਆ, ਗਰੋਸਰੀ ਮਹਿੰਗੀ ਹੋਜੂ, ਟੈਰਿਫ ਨਾਲ ਗਰੋਸਰੀ ਮਹਿੰਗੀ ਹੋਜੂ, ਲੇਕਿਨ ਜਿਹੜੇ ਮਾਹਰ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਮੋਸਟ ਗਰੋਸਰੀ ਆਈਟਮ ਹੈਵ ਐਸਕੇਪਡ ਵਿਦ ਦਾ ਟਰੇਡ ਟੈਂਸ਼ਨ। ਸੋ ਟਰੇਡ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਡਕਟ ਨੇ, ਦਾਲਾਂ, ਗੋਭੀਆਂ, ਸਬਜ਼ੀਆਂ ਜੋ ਵੀ ਆ, ਉਹਨਾਂ 'ਤੇ ਕੋਈ ਬੜਾ ਅਸਰ ਨਹੀਂ ਪਏਗਾ। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ, ਹੁਣ ਆਉਣ ਵਾਲੇ ਦਿਨਾਂ 'ਚ ਪਤਝੜ ਆ ਜਾਣਾ ਹੈ ਔਰ ਆਪਣੀ ਗਾਰਡਨ ਨੂੰ ਸਾਫ਼ ਕਰਾਉਣਾ ਹੈ, ਪੱਤੇ ਪੁੱਤੇ ਟਾਹਣੀਆਂ ਟੂਣੀਆਂ ਸਾਫ਼ ਸੁਥਰੀਆਂ ਰੱਖਣੀਆਂ ਨੇ ਤਾਂ ਕਿ ਆਉਣ ਵਾਲੀ ਜਿਹੜੀ ਸਮਰ ਆ ਤੁਹਾਡਾ ਐਨ ਵਧੀਆ ਹੋ ਜਾਏ। ਉਹਦੇ ਲਈ ਨੰਬਰ ਨੋਟ ਕਰ ਲਓ 6447481213, 7481213। ਇਸ ਤੋਂ ਪਹਿਲਾਂ ਵੀ ਵਿੰਟਰ ਪੂਰਾ ਜ਼ੋਰ ਫੜੇ, ਤੁਸੀਂ ਡਕ ਸਿਸਟਮ ਸਾਫ਼ ਕਰਾ ਲਓ। ਡਕ ਸਿਸਟਮ ਸਾਫ਼ ਕਰਾਉਣ ਲਈ ਤੁਹਾਨੂੰ ਅਮਨ ਹੋਰਾਂ ਨੂੰ ਫੋਨ ਕਰਨਾ ਪਏਗਾ 4162776416। ਡਕ ਸਿਸਟਮ ਐਂਡ ਵਧੀਆ ਸਾਫ਼ ਕਰਨਗੇ, ਜੇ ਚਾਹੋ ਤਾਂ ਕੈਮਰੇ ਕੁਮਰੇ ਪਾ ਕੇ ਵੀ ਦਿਖਾ ਦੇਣਗੇ। $99 ਤੋਂ ਘਰ ਦਾ ਡਕ ਸਿਸਟਮ ਸਾਫ਼ ਕਰਾ ਸਕਦੇ ਹੋ। 4162774616।
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
11: ਜਸ਼ਨ ਟੈਂਟਸ ਦੇ ਨਾਲ।
2: ਵਿਆਹ ਹੋਵੇ, ਬਰਥਡੇ ਪਾਰਟੀ,
11: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
11: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 4162942857
11: 4162928857।
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 9054609099, 9054609099, 4609099, ਇਹਨਾਂ ਦਾ ਨੰਬਰ ਹੈ।
13: ਪੂਰੇ 40 ਸਾਲ ਹੋ ਗਏ ਜੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
13: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
13: 40 ਸਾਲਾਂ ਤੋਂ ਬੇਦਾਗ ਸਰਵਿਸ,
15: ਗਿੱਲ ਇੰਟਰਨੈਸ਼ਨਲ ਟ੍ਰੈਵਲ,
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
15: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
14: 9056710400 or 9057968800 or visit giltravels.ca।
16: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 6447784-1213, 6477841213।
0: I am Dave Tatla and you are not.

0: ਹਰਪ੍ਰੀਤ ਜੀ ਸਟੂਡੀਓ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਜ ਵਧੀਆ ਦਿਨ ਹੈ ਔਰ ਵਧੀਆ ਦਿਨ ਤੇ ਵਧੀਆ ਵਧੀਆ ਅਸੀਂ ਤੁਹਾਡੇ ਲਈ ਸੇਵਿੰਗ ਲੈ ਕੇ ਆਏ ਹਾਂ। ਅੱਜ ਜੇ ਤੁਸੀਂ ਟਰਮ ਇੰਸ਼ੋਰੈਂਸ ਤੋਂ ਸ਼ੁਰੂ ਕਰੋ ਤਾਂ ਚੰਗਾ ਰਹੇਗਾ, ਇਹ ਸਮਝਾਓ ਕਿ ਟਰਮ ਇੰਸ਼ੋਰੈਂਸ ਹੁੰਦੀ ਕੀ ਹੈ।
1: ਬਿਲਕੁਲ ਦੇਵ ਜੀ, ਸੋ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਵਗੈਰਾ ਦੀ ਗੱਲ ਕਰਦੇ ਹਾਂ ਨਾ, ਸਪੈਸ਼ਲੀ ਜਿਹੜੇ ਟਰਮ ਇੰਸ਼ੋਰੈਂਸ ਦੇ ਰਿਗਾਰਡਿੰਗ ਕਈ ਕਲਾਇੰਟਸ ਦੇ ਵਿੱਚ ਮਿੱਥ ਪਾਏ ਜਾਂਦੇ ਆ, ਅੱਜ ਆਪਾਂ ਉਹਦੀ ਹੀ ਗੱਲ ਕਰਾਂਗੇ। ਕਿਉਂਕਿ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਾਂਗੇ, ਦੋ ਤਰ੍ਹਾਂ ਦੇ ਹੀ ਪਲਾਨ ਹੁੰਦੇ ਆ। ਈਦਰ ਟਰਮ ਇੰਸ਼ੋਰੈਂਸ ਲੈ ਲਓ ਜਿਹਦੇ ਵਿੱਚ ਤੁਸੀਂ ਇੱਕ ਲਿਮਿਟਡ ਟਾਈਮ ਦੇ ਲਈ ਕਵਰ ਹੋ ਸਕਦੇ ਆ,
0: ਠੀਕ ਹੈ।
1: ਸੋ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਆ ਕਿ 10 ਸਾਲ ਤੋਂ ਲੈ ਕੇ 50 ਸਾਲ ਦੇ ਵਿੱਚ ਆਪਾਂ ਕੋਈ ਵੀ ਟਾਈਮ ਪੀਰੀਅਡ ਚੂਜ਼ ਕਰ ਸਕਦੇ ਆ।
0: ਜਿਹੜਾ ਰੇਟ ਹੋਏਗਾ 10 ਦਾ ਹੋਵੇ 15 ਦਾ, ਸੇਮ ਹੀ ਚੱਲੇਗਾ ਸਾਰੇ ਸਾਲ?
1: ਜਿੰਨਾ ਟਾਈਮ ਪੀਰੀਅਡ ਤੁਸੀਂ ਚੂਜ਼ ਕਰੋਗੇ ਉਨੇ ਟਾਈਮ ਤੱਕ ਦਾ ਰੇਟ ਫਿਕਸ ਹੋ ਜਾਣਾ,
0: ਠੀਕ ਹੈ।
1: ਸੋ ਅਗਰ ਕਿਸੇ ਪਰਸਨ ਨੇ 40 ਸਾਲ ਦੀ ਟਰਮ ਚੂਜ਼ ਕੀਤੀ, ਉਹਦਾ ਮਤਲਬ ਇਹ ਹੈਗਾ ਕਿ ਅੱਜ ਤੋਂ ਲੈ ਕੇ ਅਗਲੇ 40 ਸਾਲ ਤੱਕ ਉਹਦਾ ਸੇਮ ਪ੍ਰਾਈਸ ਚੱਲੂਗਾ। ਬਟ ਇਹਦੇ ਵਿੱਚ ਮੈਕਸੀਮ ਏਜ ਗਰੁੱਪ ਵੀ ਆ ਕਿ ਜਿਹੜੀ ਟਰਮ ਇੰਸ਼ੋਰੈਂਸ ਹੈਗੀ ਉਹ ਮੈਕਸੀਮਮ ਏਜ 85 ਤੱਕ ਕੰਮ ਕਰੂਗੀ। ਸੋ ਇਹਦਾ ਮਤਲਬ ਇਹ ਹੈਗਾ ਕਿ ਅਗਰ ਕੋਈ 40 ਸਾਲ ਦਾ ਬੰਦਾ ਆ, ਉਹ 40 ਸਾਲ ਦੀ ਟਰਮ ਲੈਂਦਾ ਹੈ ਤਾਂ 80 ਦੀ ਏਜ ਤੱਕ ਉਹ ਕਵਰ ਆ। ਪਰ ਜੇ ਉਹ 40 ਸਾਲ ਵਾਲਾ ਬੰਦਾ 45 ਸਾਲ ਵਾਲੀ ਟਰਮ ਲਊਗਾ ਤਾਂ 85 ਤੱਕ ਕਵਰ ਹੋ ਜਾਊਗਾ। ਬਟ ਅਗਰ ਉਹ 50 ਸਾਲ ਦੀ ਟਰਮ ਲੈਣਾ ਚਾਹੇ ਤਾਂ ਉਹਨੂੰ ਨਹੀਂ ਮਿਲੂਗੀ। ਮੈਕਸੀਮਮ ਚਾਹੇ 50 ਸਾਲ ਦੀ ਟਰਮ ਹੈਗੀ ਵੀ ਆ, ਪਰ ਉਹਦੇ ਵਿੱਚ ਮੈਕਸੀਮਮ ਏਜ ਗਰੁੱਪ ਬੈਂਡ ਵੀ ਹੈਗਾ ਕਿ 85 ਦੀ ਏਜ ਤੱਕ ਹੀ ਕੰਪਨੀ ਨੇ ਕਵਰ ਕਰਨਾ ਹੈ ਟਰਮ ਇੰਸ਼ੋਰੈਂਸ ਦੇ ਵਿੱਚ। ਬਟ ਮੇਨ ਜ਼ਰੂਰੀ ਚੀਜ਼ ਇਹ ਹੈਗੀ ਹੈ ਕਿ ਜਦੋਂ ਵੀ ਆਪਾਂ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਈ ਵਾਰੀ ਜਿਹੜੇ ਕਲਾਇੰਟ ਸਾਨੂੰ ਮਿਲਦੇ ਹੈਗੇ ਆ, ਉਹਨਾਂ ਦਾ ਟਰਮ ਇੰਸ਼ੋਰੈਂਸ ਦੇ ਰਿਗਾਰਡਿੰਗ ਨਾ ਥੋੜੇ ਜਿਹੇ ਕਨਫਲਿਕਟ ਹੁੰਦੇ ਆ। ਉਹਨਾਂ ਨੂੰ ਹੁੰਦਾ ਹੈ ਕਿ ਟਰਮ ਇੰਸ਼ੋਰੈਂਸ ਆ ਅਗਲੇ 25-30 ਸਾਲ ਦੀ ਆ, ਜੇ ਸਾਨੂੰ ਕੁਛ ਨਹੀਂ ਹੋਇਆ ਤਾਂ ਸਾਡੇ ਤਾਂ ਪੈਸੇ ਵੇਸਟ ਆ।
0: ਹਾਂਜੀ,
1: ਸੋ ਬਹੁਤੀ ਵਾਰੀ ਤਾਂ ਆਪਾਂ ਟਰਮ ਇੰਸ਼ੋਰੈਂਸ ਦੇ ਲਈ ਇਹੀ ਸੁਣਦੇ ਆ,
0: ਠੀਕ ਹੈ।
1: ਪਰ ਕਈ ਵਾਰ ਇਦਾਂ ਹੁੰਦਾ ਕਿ ਜੇ ਜਿੰਨੀਆਂ ਸਾਡੀਆਂ ਨੀਡਸ ਹੈਗੀਆਂ ਆ ਉਹਦੇ ਅਕੋਰਡਿੰਗਲੀ ਜੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀ ਲਈ ਹੋਵੇ, ਬਾਅਦ ਵਿੱਚੋਂ ਇੱਕ ਤਾਂ ਆਪਣੀ ਕਵਰੇਜ ਹੋ ਗਈ। ਆਪਾਂ ਲਾਈਫ ਇੰਸ਼ੋਰੈਂਸ ਨੂੰ ਨਾ ਕਈ ਵਾਰੀ ਜ਼ਿਆਦਾਤਰ ਇਨਵੈਸਟਮੈਂਟ ਹੀ ਸੋਚ ਲੈਂਦੇ ਆ ਕਿ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਆਪਾਂ ਲੈ ਲਈ ਆ ਤੇ ਸਾਨੂੰ ਸਾਰਾ ਕੁਛ ਜਿਹੜਾ ਪਲਾਨ ਦੇ ਵਿੱਚ ਆਪਾਂ ਪੈਸਾ ਪਾਇਆ ਉਹ ਮਨੀ ਬੈਕ ਹੋ ਜਾਊਗਾ, ਤੇ ਸਾਨੂੰ ਜਿਹੜੀ ਹੈਗੀ ਆ ਸਾਡੇ ਉਨਾ ਕੁ ਟਾਈਮ ਤੱਕ ਸਾਡੇ ਕੋਲ ਕਵਰੇਜ ਵੀ ਰਹੂਗੀ, ਉਸ ਤੋਂ ਬਾਅਦ ਸਾਨੂੰ ਪੈਸੇ ਵਾਪਸ ਮਿਲ ਜਾਣਗੇ। ਲਾਈਫ ਇੰਸ਼ੋਰੈਂਸ ਦੇ ਇਦਾਂ ਦੇ ਪਲਾਨ ਹੈਗੇ ਆ, ਪਰ ਪਹਿਲੇ ਲਾਈਫ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ, ਕਿਉਂਕਿ ਲਾਈਫ ਇੰਸ਼ੋਰੈਂਸ ਆਪਾਂ ਕਰਵਾ ਇਸ ਲਈ ਰਹੇ ਹਾਂ ਕਿ ਸਾਡੀ ਫੈਮਿਲੀ ਕਵਰ ਹੋ ਸਕੇ। ਉਹਦੇ ਲਈ ਇਹ ਹੈਗਾ ਆ ਕਿ ਹੁਣ ਜੇ ਕੋਈ ਬੰਦਾ ਇੱਥੇ ਨਿਊ ਇਮੀਗ੍ਰੈਂਟ ਆਇਆ ਹੈਗਾ, ਜਿਹਦੀਆਂ ਇੱਕ ਬੰਦਾ ਹੈਗਾ ਜਿਹਦੀਆਂ ਮਿਲੀਅਨ ਡਾਲਰ ਦੀ ਮੋਰਗੇਜ ਪਈ ਹੈਗੀ ਆ, ਸੋ ਹੁਣ ਇਹ ਵਾਲੇ ਪਰਸਨ ਜਿਹਨਾਂ ਦੀਆਂ ਲਾਇਬਿਲਟੀਜ਼ ਹੈਗੀਆਂ ਆ, ਜਿਹੜੇ ਨਿਊ ਇਮੀਗ੍ਰੈਂਟ ਉਤਰੇ ਆ ਜਾਂ ਕੋਈ ਵਰਕ ਪਰਮਿਟ ਤੇ ਆ, ਕੋਈ ਸਟੂਡੈਂਟ ਵੀਜ਼ਾ ਦੇ ਉੱਪਰ ਆ, ਇਹਨਾਂ ਨੂੰ ਕੋਈ ਪਰਮਾਨੈਂਟ ਇੰਸ਼ੋਰੈਂਸ ਦੀ ਐਡੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਪਹਿਲੀ ਨੀਡ ਉਹਨਾਂ ਦੀ ਇਹੀ ਆ ਕਿ ਉਹਨਾਂ ਦੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ। ਜੇ ਹੁਣ ਮਿਲੀਅਨ ਡਾਲਰ ਦੀ ਆਪਣੀ ਮੋਰਗੇਜ ਪਈ ਆ ਤੇ ਆਪਾਂ ਕਹੀ ਜਾਈਏ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਤਾਂ ਪੈਸੇ ਵੇਸਟ ਹੋ ਜਾਣੇ ਆ, ਆਪਾਂ ਸਿਰਫ 1-2 ਲੱਖ ਡਾਲਰ ਵਾਲੀ ਪਰਮਾਨੈਂਟ ਮਨੀ ਬੈਕ ਵਾਲਾ ਪਲਾਨ ਲੈ ਲਈਏ, ਤੇ ਕੱਲ ਨੂੰ ਜੇ ਕੁਛ ਹੈਪਨ ਹੋ ਜਾਵੇ ਤਾਂ ਫੈਮਿਲੀ ਨੂੰ ਤਾਂ 2 ਲੱਖ ਡਾਲਰ ਹੀ ਮਿਲਿਆ ਨਾ,
0: 8 ਲੱਖ ਦਾ ਫੇਰ ਘੱਟ,
1: 8 ਲੱਖ ਦੀ ਤਾਂ ਮੋਰਗੇਜ ਫਿਰ ਵੀ ਪਈ ਆ। ਸੋ ਇਦਾਂ ਦੇ ਸਿਨੈਰੀਓਜ਼ ਦੇ ਵਿੱਚ ਟਰਮ ਇੰਸ਼ੋਰੈਂਸ ਬਹੁਤ ਵਧੀਆ ਰੋਲ ਨਿਭਾਉਂਦੀ ਆ, ਕਿਉਂਕਿ ਪ੍ਰੀਮੀਅਮ ਘੱਟ ਹੁੰਦਾ ਆ ਐਂਡ ਤੁਸੀਂ ਵਧੀਆ ਅਮਾਊਂਟ ਦੀ ਕਵਰੇਜ ਲੈ ਸਕਦੇ ਆ। ਐਂਡ ਸਪੈਸ਼ਲੀ ਇਹਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜੇ ਕੱਲ ਨੂੰ ਇਨਕੇਸ ਆਪਾਂ ਨੂੰ ਲੱਗੇ ਆਪਾਂ ਇਸ ਪਲਾਨ ਨੂੰ ਪਰਮਾਨੈਂਟ ਦੇ ਵਿੱਚ ਚੇਂਜ ਕਰਨਾ ਹੈਗਾ, ਮਨੀ ਬੈਕ ਪਲਾਨ 'ਚ ਚੇਂਜ ਕਰਨਾ, ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਆਪਾਂ ਚੇਂਜ ਕਰ ਸਕਦੇ ਆ। ਸੋ ਬਹੁਤ ਤਰ੍ਹਾਂ ਦੀ ਆਪਸ਼ਨਸ ਹੈਗੀਆਂ ਆ। ਲਾਈਫ ਇੰਸ਼ੋਰੈਂਸ ਦਾ ਪਹਿਲਾ ਪ੍ਰਸਪੈਕਟਿਵ ਇਹੀ ਸਮਝ ਕੇ ਚੱਲਿਆ ਕਰੋ ਕਿ ਲਾਈਫ ਇੰਸ਼ੋਰੈਂਸ ਆਪਾਂ ਤਾਂ ਕਰਵਾ ਰਹੇ ਹਾਂ ਕਿਉਂਕਿ ਸਾਨੂੰ ਪ੍ਰੋਟੈਕਸ਼ਨ ਦੀ ਜ਼ਰੂਰਤ ਆ ਕਿ ਕੱਲ ਨੂੰ ਅਗਰ ਇਨ ਕੇਸ ਕਿਸੇ ਮੇਨ ਅਰਨਿੰਗ ਮੈਂਬਰ ਨੂੰ ਕੁਛ ਹੋ ਜਾਂਦਾ ਹੈਗਾ, ਉਸ ਤੋਂ ਬਾਅਦ ਫੈਮਿਲੀ ਕੋ ਇਨਫ ਪੈਸੇ ਹੋਣ ਜਿਹਦੇ ਨਾਲ ਐਟਲੀਸਟ ਉਹ ਪ੍ਰਿੰਸੀਪਲ ਘਰ ਦਾ ਪੇ ਆਫ ਕਰ ਸਕਣ। ਬਹੁਤ ਪਰਸਨ ਤਾਂ ਇੱਦਾਂ ਦੇ ਵੀ ਹੈਗੇ ਆ, ਮੇਰੇ ਕਾਫੀ ਕਲਾਇੰਟ ਇੱਦਾਂ ਦੇ ਆ, ਉਹ ਅਗਰ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੀ ਐਡ ਆਨ ਕਰਦੇ ਆ ਨਾ, ਰਾਈਟ ਅਵੇ ਕਾਲ ਆ ਜਾਂਦੀ ਹੈ ਕਿ ਹਰਪ੍ਰੀਤ ਸਾਡੀ ਇੰਨੀ ਮੋਰਗੇਜ ਵਧੀ, ਸਾਡੀ ਕਵਰੇਜ ਇਨਕਰੀਜ਼ ਕਰਵਾ ਦਿਓ। ਸੋ ਪਰ ਇੱਦਾਂ ਦੇ ਕਲਾਇੰਟ ਹੈਗੇ ਘੱਟ ਆ, ਕਈਆਂ ਨੂੰ ਵਿੱਚ ਤਾਂ ਇਹ ਹੁੰਦਾ ਕਿ ਪ੍ਰਿੰਸੀਪਲ ਘਰ ਵੀ ਕਵਰ ਹੋ ਜਾਵੇ ਉਨਾ ਹੀ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਪਹਿਲਾਂ ਜ਼ਰੂਰੀ ਇਹ ਹੈਗਾ ਕਿ ਪਹਿਲਾਂ ਪ੍ਰਿੰਸੀਪਲ ਘਰ ਦੀ ਮੋਰਗੇਜ ਕਵਰ ਅਪ ਹੋਵੇ ਐਂਡ ਉਸ ਤੋਂ ਬਾਅਦ ਫਿਰ ਤੁਸੀਂ ਸੋਚ ਸਕਦੇ ਹਾਂ ਕਿ ਹਾਂ ਸਾਡੀਆਂ ਹੋਰ ਐਕਸਟਰਾ ਲਾਇਬਿਲਟੀਜ਼ ਹੈਗੀਆਂ ਉਹਦੀ ਪ੍ਰੋਟੈਕਸ਼ਨ ਹੋਵੇ।
0: ਇਹ ਸਾਰੀਆਂ ਗੱਲਾਂ ਤੋਂ ਪਹਿਲਾਂ ਇੱਕ ਹੋਰ ਗੱਲ ਹੈ, ਹਰਪ੍ਰੀਤ ਹੋਰਾਂ ਦਾ ਫੋਨ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ ਜਾਂ ਯਾਦ ਕਰ ਲਿਓ। ਜੇ ਕਦੇ ਗੱਡੀ ਚਲਾ ਰਹੇ ਹਾਂ, ਹਿੰਮਤ ਕਰਨ ਦੀ ਲੋੜ ਨਹੀਂ, ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ, ਮੇਰੇ ਨੰਬਰ ਤੁਹਾਡੇ ਸਾਰਿਆਂ ਕੋਲ ਆ। ਇਹਨਾਂ ਨਾਲ ਫੋਨ ਤੇ ਡਿਟੇਲਾਂ ਨਾ ਪੁੱਛਿਓ ਹਰਪ੍ਰੀਤ, ਮੈਂ ਸਮਝਦਾ ਜੇ ਸਾਹਮਣੇ ਬਹਿ ਜਾਣ ਆ ਕੇ ਫਿਰ ਚੰਗੀ ਤਰ੍ਹਾਂ ਸਮਝਾ ਸਕਦੇ ਆ।
1: ਬਿਲਕੁਲ ਜੀ, ਫਿਰ ਸਾਰੇ ਪਲਾਨ ਚੰਗੀ ਤਰ੍ਹਾਂ ਸਮਝ ਸਕਦੇ ਆ ਕਿ ਇਹਦੇ ਵਿੱਚ ਕੀ ਐਡ ਆਨ ਹੋ ਸਕਦਾ, ਕੱਲ ਨੂੰ ਕੀ ਚੀਜ਼ਾਂ ਚੇਂਜ ਹੋ ਸਕਦੀਆਂ। ਡੈਫੀਨੇਟਲੀ
0: ਫੋਨ ਨੰਬਰ ਦਿਓ
1: 416-817-6500, 416
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰਾਂਟਨ।
0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ ਹੈ।
4: ਓ ਤੂੰ ਰੇਫੜਾ, ਉਹ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਹਾਂ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
5: ਓਏ ਕਿਤੇ ਨੀ ਗੱਲਾਂ ਕਰਦੇ ਹੋ ਬਈ, ਗੱਡੀ ਲੈਣੀ ਹੈ ਕੋਈ ਆਲੂ ਪਿਆਜ ਤੇ ਲੈਣੀ ਨੀ, ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆਜੋ, ਨਵੀਂ ਪੁਰਾਣੀ ਗੱਡੀ ਲੈ ਆਜੋ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 905-791-4900-791-4900 ਆਜੋ ਆਜੋ।
0: ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ।
6: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
7: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
9: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
10: From the Dave Tatla News Desk, locally covered, nationally connected.
0: Richmond Hill ਵਿੱਚ ਘਰ 'ਚ ਦਾਖਲ ਹੋ ਕੇ ਹਮਲਾ, 4 ਗ੍ਰਿਫਤਾਰ, 5ਵੇਂ ਦੀ ਭਾਲ ਜਾਰੀ। ਟਰੰਪ ਦੀ ਧਮਕੀ ਨਾਲ ਬੰਬਾਰਡੇਅਰ ਦੇ ਨਿਵੇਸ਼ਕਾਂ 'ਚ ਚਿੰਤਾ ਵਧੀ, ਸ਼ੇਅਰ ਜਿਹੜੇ ਨੇ ਉਹਨਾਂ 'ਚ ਉਤਰਾਅ ਚੜਾਅ ਦੇਖਣ ਨੂੰ ਮਿਲਿਆ। ਇਹ ਭੁੱਲ ਗਿਆ ਟਰੰਪ ਬਾਬੂ, ਕੰਪਨੀ ਨੇ ਕੈਂਸਸ ਦੇ ਵਜੀਟਾ ਸ਼ਹਿਰ ਵਿੱਚ ਇੱਕ ਫੈਕਟਰੀ ਆਲਰੇਡੀ ਮੌਜੂਦ ਹੈ ਜਿੱਥੇ ਕਰੀਬ 1200 ਕਰਮਚਾਰੀ ਕੰਮ ਕਰਦੇ ਨੇ। ਜਿਹੜੀ ਚੇਨ ਸਪਲਾਈ ਆ ਉਹਨਾਂ ਰਲਾ ਕੇ 20,000 ਕੰਮ ਕਰਦੇ ਨੇ, ਜਾਣੀ 30,000 ਤੋਂ ਲੋਕ ਆਲਰੇਡੀ ਕੰਮ ਕਰਦੇ ਨੇ ਉੱਥੇ। ਟਰੰਪ ਨੇ ਕੈਨੇਡਾ ਤੋਂ ਸ਼ਰਾਬ, ਮੋਟਰਸਾਈਕਲ ਤੇ ਡੈਰੀ ਤੇ ਪਾਬੰਦੀ ਲਗਾ ਕੇ ਵਪਾਰ ਯੁੱਧ ਨੂੰ ਤੇਜ਼ ਕੀਤਾ। ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਤੇ ਸੁਖ ਸਾਹਿਬ ਹਾਜ਼ਰ ਨੇ ਜਨਾਬ।
11: ਬਹੁਤ ਸ਼ੁਕਰੀਆ, ਧੰਨਵਾਦ ਦੀਪ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਤੱਕ ਜਿੰਨੇ ਵੀ ਪਰਿਵਾਰ ਫਰਨੀਚਰ ਦੀ ਸ਼ੋਪਿੰਗ ਬਾਰੇ ਸੋਚ ਰਹੇ ਨੇ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਜਾਂ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਸੰਡੇ ਤੱਕ, ਜੀ ਹਾਂ, ਇਸ ਸੰਡੇ ਤੱਕ ਸਾਰੀਆਂ ਡੀਲਾਂ ਨੂੰ ਤੁਸੀਂ ਲੌਕ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ, ਜੀ ਹਾਂ, ਅਗਲੇ ਵੀਕ ਤੋਂ 25-30% ਜਿਹੜੀਆਂ ਪ੍ਰਾਈਸ ਅੱਪ ਜਾ ਰਹੀਆਂ ਕਿਉਂਕਿ ਟੈਰਿਫ ਲੱਗਣ ਜਾ ਰਿਹਾ, ਸੋ 30% ਤੁਸੀਂ ਪ੍ਰਾਈਸ ਉੱਪਰ ਜਾਣਗੀਆਂ ਜੇ ਤੁਸੀਂ ਨੈਕਸਟ ਵੀਕ ਆ ਕੇ ਬਾਇੰਗ ਕਰ ਸਕਦੇ ਹੋ। ਸੋ ਇਸ ਵੀਕਐਂਡ ਤੱਕ, ਜੀ ਹਾਂ, ਇਸ ਸੰਡੇ ਤੱਕ ਆਪਣੀਆਂ ਡੀਲਾਂ ਲੌਕ ਕਰ ਲਓ। ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਤੁਹਾਨੂੰ ਅਕਤੂਬਰ, ਨਵੰਬਰ, ਦਸੰਬਰ ਤੱਕ ਚਾਹੀਦੀ ਆ, ਕਿਉਂਕਿ ਇਸ ਸੰਡੇ ਤੱਕ ਜੇ ਤੁਸੀਂ ਫਰਨੀਚਰ ਦੀ ਬਾਇੰਗ ਕਰਦੇ ਹੋ 30% ਸੇਵ ਕਰ ਸਕਦੇ ਹੋ। ਜੀ ਹਾਂ, 1000 ਵਾਲਾ ਬੈਡਰੂਮ ਸੈੱਟ ਇਸ ਵੀਕ ਤਾਂ 1000 ਦਾ ਮਿਲੂਗਾ, ਅਗਲੇ ਵੀਕ $1300 ਦਾ, 2000 ਵਾਲਾ ਬੈਡਰੂਮ ਸੈੱਟ $2600 ਦਾ ਮਿਲੂਗਾ। ਸੋ 30% ਪ੍ਰਾਈਜ਼ ਜਿਹੜੀਆਂ ਵਧਣ ਜਾ ਰਹੀਆਂ। ਸੋ ਇਸ ਵੀਕਐਂਡ ਤੱਕ, ਫਰਾਈਡੇ, ਸੈਟਰਡੇ, ਸੰਡੇ ਤੱਕ ਤੁਸੀਂ ਆ ਕੇ ਆਪਣੀਆਂ ਡੀਲਾਂ ਲੌਕ ਕਰ ਸਕਦੇ ਹੋ। ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਜਦੋਂ ਵੀ ਤੁਹਾਨੂੰ ਚਾਹੀਦੀ ਹੈ ਸਕੈਜੂਲ ਹੋ ਜਾਊਗੀ, ਫਰਾਈਡੇ, ਸੈਟਰਡੇ, ਸੰਡੇ ਤੱਕ ਤੁਸੀਂ ਪਹੁੰਚ ਸਕਦੇ ਹੋ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਸਖ਼ਤ ਲੱਕੜੀ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕਿੰਗ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, $999 ਦਾ। ਜੀ ਹਾਂ, ਆ ਇਸ ਸੰਡੇ ਤੱਕ, ਇਸ ਵੀਕਐਂਡ ਤੱਕ ਤੁਸੀਂ ਇਹ ਬੈਡਰੂਮ ਸੈੱਟ $1000 ਦਾ ਲੈ ਸਕਦੇ ਹੋ। ਜੇ ਨੈਕਸਟ ਵੀਕ ਆਉਂਦੇ ਹੋ ਤੇ ਇਹੀ ਬੈਡਰੂਮ ਸੈੱਟ $1300 ਦਾ ਮਿਲੂਗਾ। ਜੀ ਹਾਂ, 30% ਜਿਹੜੀਆਂ ਪ੍ਰਾਈਜ਼ਾਂ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ। ਸੋ ਇਸ ਵੀਕਐਂਡ ਤੱਕ ਤੁਸੀਂ ਆਪਣੀਆਂ ਡੀਲਾਂ ਆ ਕੇ ਰਾਖਵੀਆਂ ਕਰ ਸਕਦੇ ਹੋ। 294 ਵੋਕ ਡਰਾਈਵ ਦੇ ਉੱਪਰ, 294 ਵੋਕ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਭਾਜੀ।
0: ਬੜੀ ਮਿਹਰਬਾਨੀ ਜਨਾਬ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਖਬਰਾਂ ਚੋਂ ਖਬਰ ਹੈ, ਦਿੱਲੀ ਤੋਂ ਆਈ ਆ, ਮੁੱਖ ਮੰਤਰੀ ਰੇਖਾ ਗੁਪਤਾ ਨੇ SCD ਨੂੰ ਦਿੱਲੀ ਵਿਚ ਚੱਲ ਰਹੇ ਗੈਰ ਕਾਨੂੰਨੀ PG ਅਤੇ ਹੋਸਟਲਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਗੁਲਜ਼ਾਰ ਦੀ ਮੌਤ ਦਾ ਮਾਮਲਾ ਸਿੱਟ ਕਰੇਗੀ ਜਾਂਚ, ਚਾਰ ਗ੍ਰਿਫ਼ਤਾਰ, ਕੇਸ ਸੁਸਾਈਡ ਦਾ ਸੀ। ਮਿਸਾਗਾ ਹਾਈਵੇ ਹਾਦਸੇ ਤੋਂ ਬਾਅਦ ਬਫਲੋ ਏਰੀਏ ਦੇ ਪਿਤਾ ਨੇ ਲੱਤਾਂ ਗੁਆਤੀਆਂ ਹਰਪ੍ਰੀਤ ਜੀ, ਤੇ ਜਿਹੜਾ ਉਹਦਾ ਪੁੱਤਰ ਸੀ ਉਹਦੇ ਬਹੁਤ ਸਾਰੀਆਂ ਸਰਜਰੀਆਂ ਹੋਈਆਂ। ਬਾਪ ਦਾ ਨਾਮ ਸੀ ਵਿਸ਼ਵਾਸ, 43 ਸਾਲ ਦੀ ਉਮਰ ਸੀ, ਮੁੰਡਾ 12 ਸਾਲਾਂ ਦਾ ਹੈ, ਮਰੀਫ ਉਹਦਾ ਨਾਮ ਹੈ। ਇਹ 5:30 ਡੇਵ ਟਾਲਾ ਸ਼ੋ, ਜਾਣੇ ਆ ਆਉਂਦੇ ਆ, ਸਟੇ ਟਿਊਨ, ਤੁਹਾਨੂੰ ਜੋਕ ਵੀ ਸੁਣਾਉਣੇ ਆ।
12: ਆਰ ਯੂ ਰੈਡੀ?
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
13: ਕੀ ਹੋਇਆ, ਤੂੰ ਇੰਨਾ ਰੋ ਕਿਉਂ ਰਿਹਾ?
14: ਉਹ ਮੇਰੀ ਮੁਰਗੀ ਮਰ ਗਈ ਯਾਰ।
13: ਚੱਲ ਰੋ ਨਾ, ਹੌਸਲਾ ਰੱਖ, ਮੇਰਾ ਵੀ ਤਾਂ ਕੁੱਤਾ ਮਰ ਗਿਆ ਸੀ, ਮੈਂ ਕਿਹੜਾ ਰੋ ਰਿਹਾ?
14: ਉਹ ਯਾਰ, ਤੇਰਾ ਕੁੱਤਾ ਅੰਡੇ ਥੋੜਾ ਦਿੰਦਾ ਸੀ।
13: ਹੈ
15: ਫਿੱਟੇ ਮੂੰਹ ਤੇਰੇ।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ TV ਐਂਡ ਅਪਲਾਈਂਸ, 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
16: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ। TV ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ, $399 ਦਾ ਮਿਲੇਗਾ। ਜੇ 65 ਇੰਚ TV ਲੈਣਾ ਚਾਹੁੰਦੇ ਜੀ, $1000 ਵਾਲਾ, $699 ਦਾ ਮਿਲੇਗਾ। ਜੇ 75 ਇੰਚ TV ਲੈਣਾ ਜੀ, ਤੇ $1300 ਵਾਲਾ, $899 ਚ ਮਿਲੇਗਾ। ਜੇ 85 ਇੰਚ TV ਦੀ ਗੱਲ ਕਰੀਏ, $2300 ਵਾਲਾ, $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ, $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 6 68 ਇੰਚ ਦੀ ਹਾਈਟ ਹੈ ਜੀ, ਸਿਰਫ 699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ, ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ. ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ 1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ 1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800. ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ. ਕੱਲਾ ਵਾਸ਼ਰ 599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ 499 ਦਾ ਮਿਲ ਜਾਏਗਾ. ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, 499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ. 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com. ਇਹ ਵਨ ਵਰਡ ਹੈ ਜੀ, 9054502828, 905-450-2828 ਜੀ.
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ. 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ. ਥੈਂਕ ਯੂ ਸਰ.
16: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ.
3: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ. ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ. ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616.
0: ਹਰਪ੍ਰੀਤ ਜੀ, ਕੁਛ ਗੱਲਾਂ ਨਾ ਅਸੀਂ ਸਿੱਖਦੇ ਹਾਂ, ਤੁਸੀਂ ਮੈਨੂੰ ਦੱਸ ਸਕਦੇ ਵੀ ਆਹ ਐਂ ਨਾ ਬੋਲ, ਆਹ ਐਂ ਕਰ ਲਾ, ਜਾਂ ਮੈਂ ਤੁਹਾਨੂੰ ਦੱਸ ਸਕਦਾ. ਇਟ ਵਰਕਸ, ਇੱਕ ਦੂਜੇ ਨੂੰ ਸਿੱਖਦੇ ਹਾਂ. ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਪੁਰਾਣੇ ਮੁਲਕਾਂ ਚੋਂ ਆਏ ਆ, ਜਿਹੜੇ ਵੀ ਮੁਲਕਾਂ ਚੋਂ ਆਪਾਂ ਆਏ ਆ, ਉਹ ਇੱਥੇ ਚੱਲਦੀਆਂ ਨਹੀਂ ਗਿਆ, ਉਹਨਾਂ ਉਹ ਸਿੱਖਣੀਆਂ ਪੈਂਦੀਆਂ. ਜਿਨ੍ਹਾਂ ਦੇ ਘਰੇ ਆ ਕੇ ਕੋਈ ਵਿਜ਼ਟਰ ਰਹਿੰਦੇ ਆ ਜਾਂ ਸਟੂਡੈਂਟ ਲੱਗ ਰਹੇ, ਉਹ ਸਾਡਾ ਫਰਜ਼ ਬਣਦਾ ਉਹਨਾਂ ਨੂੰ ਸਮਝਾਉਣ ਦਾ. ਹੁਣ ਇੱਕ ਬਿਜ਼ਨਸ ਸੀਗਾ, ਪਿਛਲੇ ਫਰਾਈਡੇ ਦੀ ਗੱਲ ਆ, ਮੀਆਂ ਬੀਬੀ ਆਪਦੇ ਛੋਟੇ ਬੱਚੇ ਨਾਲ ਉੱਥੇ ਗਏ ਕੋਈ ਸਮਾਨ ਖਰੀਦਣ. ਸਮਾਨ ਪਸੰਦ ਆਇਆ ਨਹੀਂ ਪਸੰਦ ਆਇਆ ਉਹ ਬਾਅਦ ਦੀ ਗੱਲ ਆ. ਬਾਹਰ ਆ ਗਏ, ਛੋਟਾ ਜਿਹਾ ਬੱਚਾ ਸੀ, ਉਹਨੇ ਡੈਪਰ ਚ ਪੂ ਕੀਤਾ ਹੋਇਆ ਸੀਗਾ, ਡੈਪਰ ਚੇਂਜ ਕਰਕੇ ਉੱਥੇ ਨਾਲ ਹੀ ਬਾਹਰ ਰੱਖਤਾ. ਦੱਸੋ ਉਹ ਮਿੱਤਰਾ, ਜੇ ਤੈਨੂੰ ਗੱਡੀ ਚੋਂ ਮੁਸ਼ਕ ਆਉਂਦਾ, ਜਿਹੜੀਆਂ ਹੋਰ ਬੰਦਿਆਂ ਨੇ ਉੱਥੋਂ ਨੇ ਜਾਣਾ, ਉਹਨਾਂ ਨੂੰ ਨੀ ਮੁਸ਼ਕ ਆਊ? ਮੁੰਡਾ ਬੱਚਾ ਤਾਂ ਤੇਰਾ ਨਾ, ਸਾਡਾ ਤਾਂ ਨਹੀਂ ਹੈ, ਡੈਪਰ ਨਾਲ ਲੈ ਜਾ. ਗਾਂ ਕੀ ਕਹਿੰਦੇ ਹੁੰਦੇ, ਗੈਸ ਸਟੇਸ਼ਨ ਵੀ ਆਉਂਦੇ ਆ, ਉੱਥੇ ਕਿਤੇ ਰੱਖ ਦੇ. ਹਰੇਕ ਪਲਾਜ਼ੇ ਚ ਉਹਨਾਂ ਨੇ ਗਾਰਬੇਜ ਬਿਨ ਜੇ ਰੱਖੇ ਹੋਏ ਆ, ਉਹ ਚ ਰੱਖ ਦੇ. ਐਨ ਦੁਕਾਨ ਦੇ ਮੂਹਰੇ, ਮੇਨ ਡੋਰ ਦੇ ਮੂਹਰੇ ਉੱਥੇ ਰੱਖ ਕੇ ਤੁਰ ਗਏ. ਦੱਸੋ ਹੁਣ ਇਹੋ ਜਿਹੇ ਬੰਦਿਆਂ ਨੂੰ ਕਿਹੜਾ ਅਕਲ ਦੇਵੇ? ਖੈਰ, ਬੈਂਕ ਆਫ ਮੋਂਟਰੀਅਲ ਪਹਿਲੀ 5 ਬੈਂਕਾਂ ਚੋਂ ਬੈਂਕ ਹੈ ਜਿਨ੍ਹਾਂ ਨੇ ਆਨਲਾਈਨ ਟ੍ਰੇਡਿੰਗ ਕਮਿਸ਼ਨ ਐਲੀਮੀਨੇਟ ਕਰਤਾ. ਟੈਂਕਰਾਂ ਤੇ ਅਮਰੀਕੀ ਹਮਲਿਆਂ ਤੇ ਬਦਲਾ ਲੈਣ ਲਈ ਇਰਾਨ ਨੇ ਹਰਮੋਦ ਨੇੜੇ ਜਹਾਜ਼ਾਂ ਤੇ ਹਮਲਾ ਕਰ ਦਿੱਤਾ. ਦਲਜੀਤ ਦੋਸਾਂਝ ਦੀ ਇੱਕ ਜਿਹੜਾ ਨਵਾਂ ਗਾਣਾ ਆਇਆ ਡੈਵਲ ਮਿਊਜ਼ਿਕ, ਉਹ ਬੜਾ ਚੱਲਣ ਲੱਗਿਆ ਹੋਇਆ. ਖੈਰ, ਗੁਰਬਾਣੀ ਰੇਡੀਓ ਲੈਣਾ ਤਾਂ $20 ਦਾ ਮਿਲੇਗਾ, ਕੋਸਟ ਪ੍ਰਾਈਸ ਤੇ ਮਿਲੇਗਾ. ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਏ ਜਾਂਦੇ, ਨਾ ਉਹ ਮਿੱਤਰੋ, ਨਾ ਨਾ ਨਾ ਨਾ. 416-740-8100, 740-8100 ਉਹਨਾਂ ਦਾ ਨੰਬਰ ਹੈ. ਬਲੋਚਿਸਤਾਨ ਦੇ ਖਾਰਨ ਵਿੱਚ IBO ਦੌਰਾਨ ਸੁਰੱਖਿਆ ਬਲਾਂ ਨੇ 11 ਅੱਤਵਾਦੀਆਂ ਨੂੰ ਮਾਰ ਦਿੱਤਾ. ₹40,000 ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ASI ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ. ਸਾਊਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ, ਫਿਰ ਪਾਕਿਸਤਾਨ ਅਤੇ ਤੁਰਕੀ ਸਾਊਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ. ਲੇਕਿਨ ਪਾਕਿਸਤਾਨ ਤੇ ਤੁਰਕੀ ਮੱਕਾ ਸਮਝੌਤੇ ਨੂੰ ਲਾਗੂ ਕਿਉਂ ਨਹੀਂ ਕਰ ਰਹੇ? ਬਈ ਉਹਨਾਂ ਸਾਈਨ ਕਰਿਆ ਸੀ, ਏਕ ਪੇ ਹਮਲਾ ਹੋਗਾ, ਹਮ ਸਾਰੇ ਇੱਕ ਸਾਥ ਹੈ. ਮੱਕਾ ਸਮਝੌਤੇ ਚ ਸ਼ਾਮਲ ਤਿੰਨੇ ਦੇਸ਼ਾਂ ਦੇ ਹਮਲੇ ਦੇ ਰੂਪ ਲਿਆ ਜਾ ਰਿਹਾ ਹੈ. ਫਰਾਂਸ ਦਾ ਮਸ਼ਹੂਰ ਆਈਫਲ ਟਾਵਰ ਸੋਮਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਾਰਨ ਬੰਦ ਕਰ ਦਿੱਤਾ. ਕਰਮਚਾਰੀਆਂ ਦਾ ਦੋਸ਼ ਹੈ ਕਿ ਹਫ਼ਤੇ ਦੇ ਅੰਤ ਵਿੱਚ ਇੱਕ ਹਿੰਦੂ ਧਾਰਮਿਕ ਸਮੂਹ ਦੇ ਆਉਣ ਤੋਂ ਬਾਅਦ ਜਿਹੜੀਆਂ ਔਰਤਾਂ ਸੀ, ਮਹਿਲਾ ਸਟਾਫ ਸੀ, ਉਹਨਾਂ ਨੇ ਆਖਿਆ ਤੁਸੀਂ ਇਮਾਰਤ ਛੱਡਣ ਲਈ ਬਾਹਰ ਚਲੇ ਜਾਓ. ਪੈਰਿਸ ਦਾ ਜਿਹੜਾ ਮੇਅਰ ਹੈ, ਉਹਨੇ ਹੁਣ ਇਨਵੈਸਟੀਗੇਸ਼ਨ ਲਾਂਚ ਕਰਤੀ. ਆਪਣੇ ਮੁਲਕਾਂ 'ਚ ਜਿਹੜਾ ਕੋਈ ਮਰਜ਼ੀ ਕਰੋ ਤੁਸੀਂ, ਜਿਹੜੇ ਵੀ ਮੁਲਕ 'ਚ ਆਉਂਦੇ ਹੋ, ਜਿਹੜਾ ਵੀ ਤੁਹਾਡਾ ਧਰਮ ਆ, ਇਹਨਾਂ ਮੁਲਕਾਂ 'ਚ ਜਾ ਕੇ ਆਪਦੇ ਕਾਨੂੰਨ ਜੇ ਕਿਉਂ ਲਾਗੂ ਕਰਦੇ ਹੋ ਯਾਰ? ਐਨੀਵੇ, ਸਾਡੇ ਨਾਲ ਅਭਿਸ਼ੇਕ ਜੀ ਹਾਜ਼ਰ ਨੇ. ਜਨਾਬ
15: ਸਤਿ ਸ਼੍ਰੀ ਅਕਾਲ. ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ. ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ. ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ. ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ, ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ, ਵਿਦ ਪੈਟੀਓ ਐਂਡ ਇਨਡੋਰ ਸਿਟਿੰਗ, ਅਵੇਲੇਬਲ ਹੈ ਜੀ ਟੀ ਏ ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 6347927,000, 6479927,000।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ।

0: ਹਾਂ ਜੀ ਹਰਪ੍ਰੀਤ ਜੀ
1: ਬਿਲਕੁਲ ਦੇਵ ਜੀ ਸੋ ਜਿੱਥੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਸੀਗੇ ਕਿਉਂਕਿ ਟਰਮ ਇੰਸ਼ੋਰੈਂਸ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹਨਾਂ ਦੇ ਬਾਰੇ ਆਪਾਂ ਗੱਲ ਕੀਤੀ ਆ ਕਿ ਅਗਰ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ ਅਗਰ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਛੋਟੇ ਬੱਚੇ ਹੈਗੇ ਆ ਤੁਹਾਨੂੰ ਪਤਾ ਆ ਕਿ ਇਨ ਕੇਸ ਕੋਈ ਵੀ ਅਨਸਰਟਨ ਡੈਥ ਹੋ ਜਾਂਦੀ ਹੈਗੀ ਆ ਉਸ ਟਾਈਮ ਦੇ ਉੱਪਰ ਤੁਹਾਡੀ ਫੈਮਿਲੀ ਦੇ ਕੋਲ ਇਨਾ ਫਾਈਨੈਂਸਿਸ ਅਵੇਲੇਬਲ ਹੋਣੇ ਚਾਹੀਦੇ ਆ ਸੋ ਟਰਮ ਇੰਸ਼ੋਰੈਂਸ ਦੇ ਨਾਲ ਬਹੁਤ ਵਧੀਆ ਤੁਸੀਂ ਆਪਣੀ ਕਵਰੇਜ ਲੈ ਸਕਦੇ ਆ ਕਿਉਂਕਿ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਘੱਟ ਹੁੰਦਾ ਹੈ ਈਵਨ ਦੋ ਤੁਸੀਂ 10 ਸਾਲ ਦੇ ਟਰਮ ਦੇ ਨਾਲ ਸਟਾਰਟ ਕਰ ਸਕਦੇ ਆ ਤਾਂ ਕਿ ਲੇਟਰ ਆਨ ਅਗਰ ਤੁਸੀਂ ਵਿਦ ਇਨ 5 ਔਰ ਵਿਦ ਇਨ 7 ਈਅਰਸ ਦੇ ਵਿੱਚ ਟਰਮ ਨੂੰ ਟਰਮ ਦੇ ਵਿੱਚ ਚੇਂਜ ਕਰਨਾ ਹੈਗਾ ਸੋ ਤੁਸੀਂ 10 ਸਾਲ ਦੇ ਟਰਮ ਨੂੰ ਅਗਲੇ 5 ਜਾਂ 7 ਸਾਲਾਂ ਦੇ ਵਿੱਚ 10 ਤੋਂ 20 ਸਾਲ ਜਾਂ 30 ਸਾਲ ਦੇ ਵਿੱਚ ਵੀ ਚੇਂਜ ਕਰ ਸਕਦੇ ਆ ਅੱਗੇ ਕੀ ਹੁੰਦਾ ਸੀਗਾ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਸਿਰਫ ਪਰਮਾਨੈਂਟ ਕਰਨ ਦੀ ਆਪਸ਼ਨ ਹੁੰਦੀ ਸੀਗੀ ਟਰਮ ਨੂੰ ਟਰਮ ਚੇਂਜ ਕਰਨ ਦੀ ਆਪਸ਼ਨ ਨਹੀਂ ਹੁੰਦੀ ਸੀਗੀ ਬਟ ਹੁਣ ਬਹੁਤੀਆਂ ਕੰਪਨੀਆਂ ਦੇ ਵਿੱਚ ਇਹ ਆਪਸ਼ਨ ਹੈਗੀ ਆ ਕਿ ਅਗਰ ਤੁਸੀਂ 10 ਸਾਲ ਦੀ ਟਰਮ ਅੱਜ ਲਈ ਆ ਆਪਣੀਆਂ ਲਾਇਬਿਲਟੀਜ਼ ਨੂੰ ਦੇਖਦੇ ਹੋ ਐਂਡ ਲੇਟਰ ਔਨ ਤੁਸੀਂ ਅਗਲੇ 5-7 ਸਾਲ ਦੇ ਵਿੱਚ 10 ਨੂੰ 20 ਸਾਲ ਦੇ ਵਿੱਚ ਚੇਂਜ ਕਰਨਾ ਹੈਗਾ ਜਾਂ 10 ਸਾਲ ਦੀ ਟਰਮ ਨੂੰ 30 ਸਾਲ ਦੇ ਵਿੱਚ ਚੇਂਜ ਕਰਨਾ ਹੈ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਤੁਸੀਂ ਚੇਂਜ ਕਰ ਸਕਦੇ ਆ ਸੋ ਤੁਸੀਂ ਕੋਈ ਵੀ ਅਮਾਊਂਟ ਵੀ ਚੂਜ਼ ਕਰ ਸਕਦੇ ਆ ਕਿ ਅਗਰ ਤੁਸੀਂ ਅੱਜ ਮਿਲੀਅਨ ਡਾਲਰ ਦੀ ਕਵਰੇਜ ਲਈ ਆ ਲੇਟਰ ਔਨ ਤੁਸੀਂ ਸਿਰਫ 7-8 ਲੱਖ ਡਾਲਰ ਨੂੰ ਹੀ ਅੱਗੇ ਟਰਮ ਨੂੰ ਚੇਂਜ ਕਰਨਾ ਉਹ ਵੀ ਆਪਸ਼ਨ ਅਵੇਲੇਬਲ ਹੈਗੀ ਆ ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਇੰਸ਼ੋਰੈਂਸ ਦੇ ਨਾਲ ਰਿਲੇਟਡ ਟਰਮ ਇੰਸ਼ੋਰੈਂਸ ਤੁਹਾਡੇ ਲਈ ਵਧੀਆ ਆ ਜਾਂ ਪਰਮਾਨੈਂਟ ਪਲਾਨ ਵਧੀਆ ਆ ਤੁਹਾਨੂੰ ਡਿਵੀਡੈਂਡ ਵਾਲੇ ਆਪਸ਼ਨਸ ਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਆ ਜਾਂ ਫਿਰ ਤੁਸੀਂ ਯੂਨੀਵਰਸਲ ਪਲਾਨਸ ਦੇ ਬਾਰੇ ਇਨਫੋਰਮੇਸ਼ਨ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਐਕਸਟਰਾ ਇਨਵੈਸਟ ਮਾਰਕੀਟ ਦੇ ਵਿੱਚ ਕਰ ਸਕਦੇ ਆ ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨ ਜਿਹੜੀਆਂ ਹੈਗੀਆਂ ਲਾਈਫ ਇੰਸ਼ੋਰੈਂਸ ਪਲਾਨਸ ਦੇ ਵਿੱਚ ਅਵੇਲੇਬਲ ਹੈਗੀਆਂ ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲ ਰਹੀ ਜਾਂ ਤੁਹਾਨੂੰ ਰੇਟਸ ਜਿਹੜੇ ਹੈਗੇ ਉਹ ਕਾਫੀ ਇਨਕਰੀਜ਼ ਹੋ ਕੇ ਮਿਲੇ ਆ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਸਾਡੇ ਕੋਲ ਬਹੁਤ ਸਾਰੀਆਂ ਨਾਨ ਮੈਡੀਕਲ ਆਪਸ਼ਨ ਅਵੇਲੇਬਲ ਹੈਗੀਆਂ ਨੰਬਰ ਹੈਗਾ ਜੀ 416-817-6500
0: ਬਰਮਿੰਗਮ ਦੇ ਜਿਸ਼ਾਨ ਸ਼ੌਕਤ ਨੂੰ ਘਰ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ 11 ਗ੍ਰਿਫਤਾਰੀਆਂ ਹੋਈਆਂ ਦਿੱਲੀ ਦੀ ਜਿਹੜੀ ਮਾਦ ਡਿੱਗੀ ਸੀ ਨੀਰੇ ਚ ਮਲਬੇਰੇ ਥੱਲੇ ਦੱਬਿਆ ਪੁਕਾਰਦਾ ਰਿਹਾ ਭਰਾ ਮੈਂ ਮਰ ਰਿਹਾ ਭਰਾ ਮੈਂ ਮਰ ਰਿਹਾ ਮੈਨੂੰ ਬਚਾਓ ਬਿਹਾਰ ਵਿਚ 8 ਨਦੀਆਂ ਉਫਾਨ ਤੇ ਹਨ 14 ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਹੈ ਯੂਪੀ ਦੇ 3 ਜ਼ਿਲ੍ਹਿਆਂ ਵਿਚ ਸਕੂਲ ਬੰਦ ਉੱਤਰਾਖੰਡ ਦੇ ਪੌੜੀ ਵਿਚ ਜ਼ਮੀਨ ਖਿਸਕ ਗਈ ਮੱਧ ਪ੍ਰਦੇਸ਼ ਮੀਂਹ ਰੁਕ ਗਿਆ ਹੈ ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002
2: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ ਯੇ ਮੇਰੀ ਸਮੱਸਿਆ ਨਹੀਂ ਹੈ ਯੇ ਆਪਕੀ ਸਮੱਸਿਆ ਹੈ ਇਟਸ ਯੋਰ ਪ੍ਰੋਬਲਮ ਦੈਟਸ ਰਾਈਟ ਇਟਸ ਯੋਰ ਪ੍ਰੋਬਲਮ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099
3: ਚਲੋ ਬੱਚਿਓ ਉਦਾਹਰਨ ਦੇ ਕੇ ਸਪਸ਼ਟ ਕਰੋ ਕਿ ਬਾਜ਼ ਦੀ ਨਿਗਾਹ ਤੇਜ਼ ਹੁੰਦੀ ਹੈ
4: ਮੈਡਮ ਜੀ ਮੈਂ ਦੱਸਾਂ
3: ਹਾਂ ਹਾਂ ਬੇਟਾ ਦੱਸੋ
4: ਮੈਡਮ ਜੀ ਬਾਜ਼ ਦੀ ਨਿਗਾਹ ਤੇਜ਼ ਹੁੰਦੀ ਹੈ ਉਦਾਹਰਨ ਵਜੋਂ ਬਾਜ਼ ਨੂੰ ਕਦੇ ਵੀ ਐਨਕ ਲਾਉਂਦੇ ਨਹੀਂ ਦੇਖਿਆ ਗਿਆ
3: ਹੈ
5: ਫਿੱਟੇ ਮੂੰਹ ਤੇਰੇ
0: ਆਈ ਐਮ ਦੇਵ ਟਾਕਲਾ and you are not.

0: ਦਿੱਲੀ ਵਿਚ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਇਮਾਰਤਾਂ ਨੂੰ ਢਾਉਣ ਲਈ ਬਲਡੋਜ਼ਰ ਦੀ ਵਰਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸਾਰੇ ਹੋਸਟਲਾਂ ਤੇ ਨਿਰੀਖਣ ਰੱਖਣ ਦਾ ਨਿਰਦੇਸ਼ ਦਿੱਤਾ। ਰਾਹੁਲ ਗਾਂਧੀ ਨੇ ਆਪਣੇ ਮੋਬਾਈਲ ਫੋਨ ਤੇ ਮੰਤਰੀ ਨੂੰ ਟੁੱਟੀਆਂ ਸੜਕਾਂ ਦਿਖਾਈਆਂ। ਰਾਏਬਰੇਲੀ ਵਿਚ ਅਧਿਕਾਰੀਆਂ ਨੂੰ ਪੁੱਛਿਆ, ਓਏ ਜੇਕਰ ਸਰਕਾਰ ਪੈਸੇ ਦਿੰਦੀ ਹੈ ਤਾਂ ਕੰਮ ਕਿਉਂ ਨਹੀਂ ਕਰਦੇ? ਤੁਹਾਨੂੰ ਪਤਾ ਖਾਣ ਵਾਲਿਆਂ ਦੀ ਲਿਸਟ ਵੀ 10-12 ਜਾਣੇ ਹੋਣੇ ਵਿਚ। ਕੱਚਾ ਤੇਲ $100 ਤੋਂ ਪਾਰ 6 ਹਫ਼ਤਿਆਂ ਵਿਚ ਸਭ ਤੋਂ ਮਹਿੰਗਾ। ਅਮਰੀਕਾ ਤੇ ਇਰਾਨ ਵਿਚਕਾਰ ਵਾਧੇ ਤਣਾਅ ਕਾਰਨ ਇਹ ਜਿਹੜਾ ਪੈਟਰੋਲ ਡੀਜ਼ਲ ਅਤੇ ਐਲ ਪੀ ਦੀਆਂ ਕੀਮਤਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਨੇ। ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ। ਸੁਲਤਾਨ ਜੀ ਸਾਡੇ ਨਾਲ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ ਪੁਰਾਣੇ ਸਵਾਗਤ ਹੈ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਅਗਲੀ ਅਪਡੇਟ ਦਿਓ ਜਨਾਬ।
1: ਬਿਲਕੁਲ ਭਾਜੀ, ਜਿਹੜੀਆਂ 30% ਪ੍ਰਾਈਸ ਇਨਕਰੀਜ਼ ਹੋ ਗਈਆਂ ਆਲਰੇਡੀ, ਉਹਦੀ ਅਪਡੇਟ ਦੇ ਰਹੇ ਹਾਂ। ਪਰ ਜਿਹੜਾ ਸਟਾਕ ਸਾਡੇ ਕੋਲ ਵੇਅਰ ਹਾਊਸ ਪਿਆ, ਉਹ ਸਾਡੇ ਕੋਲ ਬਿਨਾਂ ਟੈਰਿਫ ਤੋਂ ਪ੍ਰਾਈਸਿਸ ਆਈਆਂ ਹੋਈਆਂ। ਉਹ 2-2, 3-3 ਪੀਸ ਇਨ ਸਟਾਕ ਹੈਗੇ ਆ। ਕੋਈ ਵੀ ਕਸਟਮਰ ਲੈਣਾ ਚਾਹੁੰਦੇ ਆ, $1000 ਵਾਲਾ ਫਰਿੱਜ ਜਿਹੜਾ ਅੱਜ ਦੀ ਡੇਟ ਚ $1300 ਦਾ ਹੋ ਗਿਆ, ਹਜੇ ਵੀ ਤੁਹਾਨੂੰ $899 ਦਾ ਮਿਲ ਸਕਦਾ। 3-4 ਪੀਸ ਇਨ ਸਟਾਕ ਹੈਗੇ ਜੀ। ਜਿਨ੍ਹਾਂ ਨੇ ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ, 3 ਪੀਸ ਕਿਚਨ ਬੰਡਲ ਜਿਹੜਾ $29.99 ਦਾ ਦੇ ਰਹੇ ਹਾਂ, ਔਰ ਸਿਰਫ 3 ਬੰਡਲ ਪੈਕੇਜਿਸ ਸਾਡੇ ਕੋਲ ਅਵੇਲੇਬਲ ਹੈ। ਅਦਰਵਾਈਜ਼ ਇਹ $38.99 ਦਾ 8 September ਤੋਂ ਆਲਰੇਡੀ ਕੱਲ ਤੋਂ ਹੋ ਗਿਆ ਜੀ। ਸੋ 905-450-2858 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅੱਜ ਦੀ ਡੇਟ ਚ $2600 ਦਾ ਤੁਹਾਨੂੰ ਸਿਰਫ $17.99 ਦਾ ਮਿਲ ਜਾਏਗਾ। $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਹੋ। ਪਹੁੰਚਣਾ ਇਹਦੇ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਤੇ ਬਿਗ ਸਕਰੀਨ ਟੀਵੀ ਲੈਣ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂਕਿ 85 ਇੰਚ ਦੇ ਸਿਰਫ 3 ਟੀਵੀ ਮੇਰੇ ਕੋਲ ਸਟਾਕ ਚ ਹੈ। ਸੋਨੀ ਬਰੇਵੀਆ 3 ਅਪਡੇਟਡ ਮਾਡਲ ਹੈ। ਸੋਨੀ ਬਰੇਵੀਆ ਕੋਈ ਵੀ ਮਾਡਲ ਲੈਣਾ ਚਾਹੁੰਦੇ ਹੋ, ਸੋਨੀ ਬਰੇਵੀਆ 3 ਤੁਹਾਨੂੰ ਦੇ ਰਹੇ ਹਾਂ। 2026 ਦਾ ਲੇਟੈਸਟ ਮਾਡਲ, $2200 ਵਾਲਾ, $15.99 ਚ $700 ਤੁਸੀਂ 85 ਇੰਚ ਸੋਨੀ ਟੀਵੀ ਤੇ ਵੀ ਸੇਵ ਕਰੋਗੇ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਚਾਹੇ ਟੀਵੀ ਲੈਣੇ ਆ ਜੀ 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਆਲ ਸਾਈਜ਼ ਆਫ ਟੀਵੀ ਮਿਲਣਗੇ। ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਹੋ, ਜਾਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਸਟੇਨਲੈਸ ਸਟੀਲ ਦੇ ਲੋਐਸਟ ਪ੍ਰਾਈਸ ਗਾਰੰਟੀ ਦੇ ਨਾਲ ਫ੍ਰੀ ਹੋਮ ਡਿਲੀਵਰੀ ਹੋਏਗੀ। 6 ਮਹੀਨੇ ਚ ਤੁਸੀਂ ਪੇ ਕਰੋਗੇ। 905-450-2858 ਨੰਬਰ ਹੈ। 905-450-2828 ਜੀ।
0: ਤੇ ਪੈਸੇ 6 ਮਹੀਨਿਆਂ ਚ ਦੇਣੇ ਨੇ, ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2828। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: ਫਰੋਮ ਦ ਡੇਵ ਟੈਟਲਰ ਨਿਊਜ਼ ਡੈਸਕ, ਲੋਕਲੀ ਕਵਰਡ, ਨੈਸ਼ਨਲੀ ਕਨੈਕਟਡ।
0: ਹਰਪ੍ਰੀਤ ਜੀ,
3: ਹਾਂਜੀ।
0: ਹਿੰਦੁਸਤਾਨ ਚ ਗਰੀਬੀ ਬਹੁਤ ਹੈ। ਜਿੱਥੇ ਗਰੀਬੀ ਹੈ ਉਹਦਾ ਅੰਤੀ ਕੋਈ ਨੀ। ਵਿਚਾਰੇ ਝੋਪੜੀਆਂ ਚ ਬਹਿੰਦੇ, ਇੱਕ ਵਕਤ ਦੀ ਰੋਟੀ ਨੀ ਮਿਲਦੀ ਉਹਨਾਂ ਨੂੰ। ਦੀਵਾਲੀ ਵੇਲੇ ਜੇ ਮੂਹਰੇ ਖੜੇ ਹੋਣ ਦੁਕਾਨ ਦੇ, ਚਾਰ ਮਾਰ ਦਿਆ ਚਪੇੜਾ, ਇਹ ਨੀ ਇੱਕ ਬਰਫੀ ਜਾਂ ਇੱਕ ਸਮੋਸਾ ਉਹਨਾਂ ਨੂੰ ਦੇ ਦਿਓ। ਖੈਰ, ਮੇਰੇ ਗੱਲ ਕਰਨ ਦਾ ਮਕਸਦ ਕੋਈ ਹੋਰ ਸੀ। ਭਾਰਤ ਰੂਸ ਤੋਂ 75 Sukhoi 57 ਲੜਾਕੂ ਜਹਾਜ਼ ਖਰੀਦਣ ਬਾਰੇ ਸੋਚ ਰਿਹਾ, ਜਿਹਦੀ ਕੀਮਤ 1,00,000 ਕਰੋੜ ਤੱਕ ਹੋ ਸਕਦੀ ਹੈ। ਮੋਦੀ ਪੁਤਿਨ ਬ੍ਰਿਕਸ ਮੇਲਨ ਦੇ ਪਹਿਲਾਂ ਸਮਝੌਤੇ ਦੇ ਦਸਖਤ ਕਰ ਸਕਦੇ ਨੇ। ਭਾਰਤ 35 ਮਹੀਨਿਆਂ ਤੋਂ ICC ODI ਰੈਂਕਿੰਗ ਵਿੱਚ ਸਿਖਰ ਤੇ ਹੈ। ਸਤੰਬਰ ਚ 2023 ਵਿੱਚ ਪਾਕਿਸਤਾਨ ਨੂੰ ਪਛਾੜਿਆ ਸੀ, ਉਦੋਂ ਦਾ ਨੰਬਰ 1 ਹੈ। ਨਿਊਜ਼ੀਲੈਂਡ ਨੰਬਰ 2 ਤੇ ਹੈ। ਹਰਪ੍ਰੀਤ ਜੀ, ਕੀ ਕਹਿਣਾ ਚਾਹੋਗੇ? ਮੇਰੀਆਂ ਤਾਂ ਖਬਰਾਂ ਦੇ ਨਾਲ ਇੰਨਾ ਹੀ ਹੁੰਦਾ, ਫਾਸਟ ਕੰਮ ਆ ਆਪਣੇ ਇੱਥੇ।
3: ਸੋ ਲਾਈਫ ਇੰਸ਼ੋਰੈਂਸ ਦੇ ਦੇਵ ਜੀ ਆਪਾਂ ਪਲਾਨਸ ਦੀ ਗੱਲ ਕਰ ਰਹੇ ਸੀਗੇ। ਲਾਈਫ ਇੰਸ਼ੋਰੈਂਸ ਤੋਂ ਇਲਾਵਾ ਜਿਹੜੀਆਂ ਪਰਸਨਲ ਇੰਸ਼ੋਰੈਂਸ ਰਿਕੁਆਇਰਮੈਂਟ ਹੈਗੀਆਂ ਆ, ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, 3 ਤਰ੍ਹਾਂ ਦੇ ਪਲਾਨ ਹੈਗੇ ਆ ਜਿਹਦੇ ਨਾਲ ਆਪਾਂ ਸਾਰੇ ਰਿਸਕ ਆਪਣੇ ਕਵਰ ਕਰ ਸਕਦੇ ਹਾਂ। ਜਿੱਥੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਅਸੀਂ ਇਸ ਚੀਜ਼ ਦਾ ਆਪਣੀ ਫੈਮਿਲੀ ਦਾ ਰਿਸਕ ਕਵਰ ਕਰਦੇ ਹਾਂ ਕਿ ਕੱਲ੍ਹ ਅਗਰ ਕੋਈ ਮੇਨ ਇਨਕਮ ਅਰਨਰ ਨੂੰ ਕੁਛ ਹੁੰਦਾ ਹੈਗਾ ਤਾਂ ਉਸ ਟਾਈਮ ਦੇ ਉੱਪਰ ਸਾਡੀਆਂ ਫੈਮਿਲੀ ਪ੍ਰੋਟੈਕਟਿਡ ਹੋਣ। ਉੱਥੇ ਜਿਹੜੇ ਲਿਵਿੰਗ ਬੈਨੀਫਿਟਸ ਹੈਗੇ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਹੋਇਆ, ਡਿਸੇਬਿਲਿਟੀ ਇੰਸ਼ੋਰੈਂਸ ਪਲਾਨ ਹੋਇਆ, ਉਹਦੇ ਦੇ ਵਿੱਚ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਕ੍ਰਿਟੀਕਲ ਇਲਨੈਸ ਦੇ ਵਿੱਚ ਅਗਰ ਕੋਈ ਮੇਜਰ ਡਿਜ਼ੀਜ਼ ਹੋ ਜਾਂਦੀ ਆ ਉਸ ਟਾਈਮ ਦੇ ਉੱਪਰ ਸਾਡੇ ਕੋਲ ਪ੍ਰੋਟੈਕਸ਼ਨ ਹੁੰਦੀ ਆ, ਤੇ ਡਿਸੇਬਿਲਿਟੀ ਇੰਸ਼ੋਰੈਂਸ ਦੇ ਵਿੱਚ ਆਪਣੀ ਇਨਕਮ ਰਿਪਲੇਸਮੈਂਟ ਦੀ ਕਵਰੇਜ ਆ ਕਿ ਕੱਲ ਨੂੰ ਅਗਰ ਕੋਈ ਵੀ ਇੰਜਰੀ ਹੁੰਦੀ ਆ, ਕੋਈ ਪਰਸਨ ਮਹੀਨਾ ਦੋ ਮਹੀਨੇ ਪੰਜ ਮਹੀਨੇ ਕੰਮ ਤੇ ਨਹੀਂ ਜਾਂਦਾ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੀ ਜਿਹੜੀ ਇਨਕਮ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਵੱਲੋਂ ਰਿਪਲੇਸ ਹੋ ਸਕੇ। ਤਿੰਨੋਂ ਪ੍ਰੋਡਕਟ ਦਾ ਆਪਾਂ ਕੰਬੀਨੇਸ਼ਨ ਕਰ ਸਕਦੇ ਹਾਂ, ਇੱਕੋ ਪਲਾਨ ਦੇ ਵਿੱਚ ਆਪਾਂ ਆਪਣੀ ਕਵਰੇਜਿਸ ਐਡ ਆਨ ਕਰ ਸਕਦੇ ਹਾਂ, ਆਪਣੀ ਆਪਣੇ ਸਪਾਊਸ ਦੀ ਕਵਰੇਜ ਐਡ ਆਨ ਹੋ ਸਕਦੀ ਆ, ਤੇ ਜੇ ਤੁਸੀਂ ਆਪਣੇ ਬੱਚਿਆਂ ਦੀ ਕਵਰੇਜ ਵੀ ਪਾਉਣੀ ਹੋਵੇ ਉਹ ਵੀ ਨਾਲ ਚਾਈਲਡ ਰਾਈਡਰ ਜਿਹੜਾ ਹੈਗਾ ਉਹ ਐਡ ਹੋ ਜਾਂਦਾ ਆ। ਸੋ ਤੁਸੀਂ ਸਾਰੀਆਂ ਪਲਾਨਸ ਜਿਹੜੀਆਂ ਹੈਗੀਆਂ ਇੱਕੋ ਪਾਲਿਸੀਜ਼ ਦੇ ਵਿੱਚ ਕਰ ਸਕਦੇ ਹਾਂ। ਕੋਈ ਵੀ ਤੁਹਾਡੀ ਕੁਐਸਚਨਸ ਹੈਗੇ ਆ, ਆਲਰੇਡੀ ਤੁਹਾਡੇ ਕੋਲ ਐਗਜ਼ਿਸਟਿੰਗ ਪਾਲਿਸੀ ਆ, ਤੁਸੀਂ ਉਹਨੂੰ ਹਜੇ ਤੱਕ ਰਿਵਿਊ ਨਹੀਂ ਕਰਵਾਇਆ, ਇੱਕ ਵਾਰ ਜ਼ਰੂਰ ਰਿਵਿਊ ਕਰਾ ਕੇ ਇਹ ਚੀਜ਼ ਫਾਈਂਡ ਆਊਟ ਕਰ ਲਿਓ ਕਿ ਕਿਹੜੀ ਅਮਾਊਂਟ ਦੀ ਕਵਰੇਜ ਹੈਗੀ ਆ, ਕਿਹੜੀ ਕੰਡੀਸ਼ਨ ਦੇ ਵੇਲੇ ਤੁਹਾਡੇ ਕੋਲ ਕਵਰੇਜ ਹੈਗੀ ਆ, ਤੇ ਤੁਹਾਡਾ ਐਡਰੈਸ ਬੈਨੀਫਿਸ਼ਰੀ ਅਪਡੇਟਡ ਹੈਗੀ ਆ ਕਿ ਨਹੀਂ। ਨੰਬਰ ਹੈਗਾ ਜੀ 416-817-6500, 416-817-6500,
0: 800 ਆਪਣਾ ਆਫਿਸ
3: ਆਫਿਸ ਹੈਗਾ ਜੀ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਮੈਕਵੀਨ ਤੇ ਮੇਫੀਲ ਦਾ ਇੰਟਰਸੈਕਸ਼ਨ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ।
0: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ਼ ਐਡ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੌਂਟਰੀਅਲ, ਟੋਰਾਂਟੋ ਤੋਂ US ਲਈ ਜਾਣਾ ਹੈ। ਕੰਪਨੀ ਬਹੁਤ ਵਧੀਆ ਹੈ, ਪੈਸੇ ਵੀ ਟੌਪ ਦੇ ਦਿੰਦੇ ਆ। ਔਰ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-972-6455, 647-972-6455, 672-6564-55, ਇਹਨਾਂ ਦੇ ਨੰਬਰ ਨੇ। ਅਗਰ ਤੁਸੀਂ ਟਰੱਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਸੁਣ ਲਓ,
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
7: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 647-429-4040, ਟਿੱਕਾ ਜੰਕਸ਼ਨ, 2958 Queen Street East, Unit 26, Brampton.
0: ਜੀ ਜੇ ਤੁਹਾਨੂੰ 50-60 ਮਿਲੀਅਨ ਡਾਲਰ ਅੱਜ ਰੱਬ ਉਤੋਂ ਛੱਪੜ ਪਾੜ ਕੇ ਤੁਹਾਡੇ ਝੋਲੀ ਪਾ ਦੇਵੇ, ਕੀ ਕਰੋਗੇ? ਮੈਂ ਦੱਸਾਂ ਮੈਂ ਕੀ ਕਰਾਂਗਾ। ਜਿਹੜੇ ਅਮੀਰ ਜਾਦਿਆਂ ਨੂੰ ਸ਼ੌਕ ਨੇ ਆ, ਗੱਡੀਆਂ ਗੁੱਡੀਆਂ ਨੀ ਲੈਣੀਆਂ ਮੈਂ ਮਹਿੰਗੀਆਂ, ਇਹਦਾ ਮੈਂ ਟੁੱਟੀ ਕੋਈ ਲਊਂਗਾ ਕਿਉਂਕਿ ਮਗਰ ਪੈ ਜਾਂਦੇ ਡਾਕੂ। 100 ਸਾਲ ਪੁਰਾਣੇ ਜਿਹੜੇ ਦਰਖਤ ਨੇ ਜੰਗਲਾਂ ਚ, ਉਹ ਪਟਾ ਕੇ ਆਪਦੇ ਗਾਰਡਨ ਚ ਲਾਉਂਦੇ ਆ।
3: ਇਹ ਨੀ ਤੁਸੀਂ ਕਰਨ ਲੱਗੇ?
0: ਨਹੀਂ, ਜੇ ਕਰ ਲਾਂਗੇ ਉਹ ਹੈਲੀਕਾਪਟਰ ਨਾਲ ਪਹਿਲਾਂ ਪੱਟਦੇ ਆ, ਜਿਵੇਂ ਵੀ ਪੱਟਦੇ ਵੱਡੀਆਂ ਮਸ਼ੀਨਾਂ ਨਾ, ਫਿਰ ਹੈਲੀਕਾਪਟਰ ਚੱਕ ਕੇ ਲਿਆਉਂਦਾ ਜਿੱਥੇ ਤੁਹਾਡੇ ਘਰੇ ਟੋਆ ਪੱਟਿਆ ਹੋਣਾ। ਪਰ ਘਰ ਵੀ ਵੱਡਾ ਚਾਹੀਦਾ, ਫਿਰ ਪਹਿਲਾਂ 10 ਏਕੜ ਦਾ ਲੋਟ ਲਵਾਂਗੇ, ਉਹ ਚ ਫਿਰ ਘਰ ਪਾਵਾਂਗੇ। ਉਸ ਓਨੈਸਟਲੀ ਇਹ 100 ਸਾਲ ਪੁਰਾਣੇ ਰੁੱਖ ਲਾਉਣ ਦਾ ਨਵਾਂ ਚੱਲਿਆ ਅਮੈਰੀਕਾ ਦੇ ਵਿੱਚ, ਜਿਹੜੇ ਆਪਣੇ ਨਾ ਵੀ ਜਿਹੜਾ ਮੈਜਰਿੰਗ ਟੂਲ ਹੈ ਵੀ ਤੁਸੀਂ ਕਿੰਨੇ ਚੰਗੇ ਹੋ ਜਾਂ ਮਾੜੇ ਹੋ, ਇਹ ਡਿਪੈਂਡ ਕਰਦਾ ਤੁਹਾਡੇ ਕੋਲ ਪੈਸੇ ਕਿੰਨੇ ਆ, ਉਹਦੇ ਹਿਸਾਬ ਨਾਲ ਤੁਸੀਂ ਚੰਗੇ ਹੋ, ਜੇ ਪੈਸੇ ਨੇ ਤੁਸੀਂ ਮਾੜੇ ਹੋ। ਹੁਣ ਉੱਥੇ ਜਿਹੜੇ ਅਮੀਰ ਜਾਦੇ ਆ, ਜਿਹਦੇ ਘਰੇ ਪਿੱਛੇ 2-4 100 ਸਾਲ ਪੁਰਾਣੇ ਦਰਖਤ ਲੱਗੇ ਹੋਣ, ਉਹ ਅਮੀਰਾਂ ਚ ਗਿਣਿਆ ਜਾਂਦਾ, ਉਹ ਵਾ ਇਹ ਰਿਟੌਰ ਆ। ਪਰ ਜਿਹੜੇ ਆਪਣੇ ਆ, ਆਪਣੇ ਤਾਂ ਛੋਟੇ ਮੋਟਿਆਂ ਦੇ ਮਗਰ ਹੀ ਪੈ ਜਾਂਦੇ ਆ। ਖੈਰ ਉਸ ਪਾਸੇ ਨਾ ਜਾਂਦੇ ਹੋਏ ਤੁਹਾਨੂੰ ਇੰਡੀਆ ਭੇਜੀਏ, ਐਂ ਕਰੋ ਟੋਰਾਂਟੋ ਤੋਂ ਅੰਮ੍ਰਿਤਸਰ 2045, ਟੋਰਾਂਟੋ ਦਿੱਲੀ 1490, ਪਾਕਿਸਤਾਨ ਦਾ 1 ਵੇ, ਟੋਰਾਂਟੋ ਕਰਾਚੀ 1130, ਟੋਰਾਂਟੋ ਇਸਲਾਮਾਬਾਦ 1190, ਹੋਰ ਵੀ ਬੜੀਆਂ, ਡੋਮਿਨਿਕਨ ਜਨਰਲ ਰਿਪਬਲਿਕ 1185, ਮੈਕਸੀਕੋ 1060, ਕਟਾਰੀਆ ਟੂਰ ਐਂਡ ਟਰੈਵਲ 905-678-1200, 905-678-1200 ਉਹਨਾਂ ਦੇ ਨੰਬਰ ਨੇ।
9: Indian Fruitland, one stop for all your grocery needs. ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
10: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
11: 32 55 80
12: 98 ਇਹ ਕੀ

0: ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
1: ਕੀ ਕਰੀਏ ਦੱਸੋ
0: ਨਹੀਂ ਇਹਦਾ ਤੇ ਬੜਾ ਹੀ ਸੌਖਾ ਇਲਾਜ ਆ
1: ਕਿਹੜਾ
0: ਤੂੰ ਐ ਕਰ ਟਿਕਟ ਲੈ ਇੰਡੀਆ ਦੀ
1: ਤੇ ਫੇਰ
0: ਉੱਥੇ ਜਾ ਕੇ ਨਾ ਤੇ ਕਬਰਾਂ ਕੁਬਰਾਂ ਚ ਰਹਿ ਤਿੰਨ ਚਾਰ ਰਾਤਾਂ
1: ਗੰਡਾ ਸਿੰਘ ਜੀ ਮੈਂ ਤੁਹਾਡੇ ਨਾਲ ਨਾ ਆਪਣੇ
0: ਕਿਉਂਕਿ ਇੰਡੀਆ ਦੇ ਹਿਸਾਬ ਨਾਲ ਉਹੀ ਥਾਂ ਹੈ ਜਿੱਥੇ ਕੋਈ ਬੰਦਾ ਜਾ ਕੇ ਰਾਜੀ ਨੀ ਬਾਕੀ ਥਾਂ ਤੇ ਬੰਦੇ ਤੇ ਬੰਦਾ ਚੜਿਆ ਫਿਰਦਾ
1: ਹੈਲੋ
0: ਵੈਸੇ ਇੱਕ ਚੀਜ਼ ਸਦਕੇ ਜਾਵਾਂ
1: ਕਾਹਦੇ
0: ਆਪਣੇ ਪ੍ਰਾਪਰਟੀ ਡੀਲਰ ਵਾਲਿਆਂ ਦੀ
1: ਅੱਛਾ
0: ਉਹਨਾਂ ਦੀ ਨਜ਼ਰ ਬਾਕੀ ਦੇ ਛੱਪੜ ਰੂੜੀਆਂ ਸਭ ਤੇ ਪੈ ਗਈ ਜੇ ਮੜੀਆਂ ਲਈ ਪਈ
1: ਹਾਂ ਵੈਸੇ
0: ਨਹੀਂ ਤੇ ਉੱਥੇ ਵੀ ਲੈ ਕੇ ਲਾ ਦੇਣ ਪਲਾਟ ਹੀ ਪਲਾਟ
1: ਉੱਚਾ ਨੀਵਾਂ ਹਰ ਤਰ੍ਹਾਂ ਦਾ
2: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 647-784-1213 6477841213

ਇੱਥੇ ਤਾਂ ਬਲੈਕ ਤੇ ਬਲੈਕ ਚੱਲਦੀ ਆ, ਕੋਕੇਨਾ ਚੱਕੀ ਆਉਂਦੇ ਆ, ਚਾਲੀ ਚਾਲੀ ਪੰਜਾਹ ਪੰਜਾਹ ਮਿਲੀਅਨ ਡਾਲਰ ਦੀਆਂ ਫੋਟੋਆਂ ਅਖਬਾਰਾਂ ਚ ਛਪਦੀਆਂ ਨੇ। ਸ਼ਰਮ ਨਾਮ ਦੀ ਜਿਹੜੀ ਚਿੜੀ ਆ ਉਹ ਆਉਣ ਲੱਗੇ ਇੰਡੀਆ ਛੱਡੇ।

0: ਹੈਲੋ
1: ਕਟਾਰੀਆ ਟੂਰਸ ਐਂਡ ਟਰੈਵਲ
2: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
1: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
2: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
1: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200 9056781200 ਕਟਾਰੀਆ ਟੂਰਸ ਐਂਡ ਟਰੈਵਲ

0: ਮੁੱਲਾ ਭਰਦਾਖਾ ਦੀ ਗੱਲ ਕੀਤੀ ਹੈ ਨਾ ਹਰਪ੍ਰੀਤ ਜੀ, ਇਹ ਇਹਦੇ ਨਾਲ ਇੱਕ ਪਿੰਡ ਹੈ ਸਾਹਨਪੁਰ, ਉੱਥੇ ਭਿਖਾਰੇ ਦਿੰਦੇ ਆ ਜਿਹਨਾਂ ਦੇ ਅੰਗ ਪੈਰ ਚੋਂ ਖੜ ਖੁੜ ਜਾਣ ਜਾਂ ਸੁੱਕਣ ਲੱਗ ਜਾਣ ਲੱਤ ਵਾਹ, ਉੱਥੇ ਭਿਖਾਰੇ ਦਿੰਦੇ ਆ। ਪਤਾ ਨੀ ਕਿੰਨੇ ਸਾਲਾਂ ਤੋਂ ਦੇ ਰਿਹਾ, ਜੈਨਰੇਸ਼ਨ ਚੱਲ ਰਹੀਆਂ ਨੇ, ਦੁਨੀਆਂ ਭਰ ਤੋਂ ਲੋਕ ਜਾ ਕੇ ਉੱਥੇ ਠੀਕ ਆ ਕੇ ਹੋ ਕੇ ਆ ਰਹੇ ਨੇ। ਐਨੀਵੇ
1: ਆਦਮੀ ਅੱਛੇ ਰਸਤੇ ਪਰ ਨਹੀਂ ਜਾਂਦਾ, ਪਰ ਬੁਰੇ ਰਸਤੇ ਪਰ ਸਭੀ ਜਾਂਦੇ ਹੈ। ਇਸ ਲਈ ਦਾਰੂ ਵੇਚਣੇ ਵਾਲਾ ਕਹੀਂ ਨਹੀਂ ਜਾਤਾ, ਪਰ ਦੂਧ ਵੇਚਣੇ ਵਾਲੇ ਕੋ ਘਰ ਘਰ ਗਲੀ ਗਲੀ ਕੋਨੇ ਕੋਨੇ ਮੇਂ ਜਾਣਾ ਪੜਤਾ ਹੈ, ਔਰ ਦੂਧ ਵੇਚਣੇ ਵਾਲੇ ਸੇ ਬਾਰ ਬਾਰ ਪੁੱਛਾ ਜਾਤਾ ਹੈ, ਪਾਣੀ ਤੋ ਨਹੀਂ ਡਾਲਾ, ਪਾਣੀ ਤੋ ਨਹੀਂ ਡਾਲਾ, ਪਰ ਦਾਰੂ ਮੇਂ ਖੁਦ ਹਾਥੋਂ ਸੇ ਪਾਣੀ ਮਿਲਾ ਮਿਲਾ ਕਰ ਪੀਤੇ ਹੈ। ਵਾਹ ਵਾਹ ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਤੇਰੀ ਰੀਤ ਜੋ ਭਾਗਯ ਮੇਂ ਹੈ ਵੋ ਭਾਗ ਕਰ ਆਏਗਾ, ਜੋ ਨਹੀਂ ਹੈ ਵੋ ਆ ਕਰ ਵੀ ਭਾਗ ਜਾਏਗਾ। ਜ਼ਿੰਦਗੀ ਯੇ ਜ਼ਿੰਦਗੀ ਕੋ ਇਤਨਾ ਸੀਰੀਅਸ ਲੈਣੇ ਕੀ ਜ਼ਰੂਰਤ ਨਹੀਂ ਹੈ ਯਾਰੋ, ਯਹਾਂ ਸੇ ਜ਼ਿੰਦਾ ਬਚ ਕਰ ਨਾ ਕੋਈ ਗਯਾ ਹੈ ਨਾ ਕੋਈ ਜਾਏਗਾ। ਇੱਕ ਸੱਚ ਬਾਤ ਯੇ ਵੀ ਹੈ ਕਿ ਅਗਰ ਜ਼ਿੰਦਗੀ ਇਤਨੀ ਅੱਛੀ ਹੋਤੀ ਤੋ ਹਮ ਯੇ ਦੁਨੀਆ ਮੇਂ ਰੋਤੇ ਰੋਤੇ ਨਾ ਆਤੇ, ਮਗਰ ਏਕ ਮੀਠਾ ਸੱਚ ਯੇ ਵੀ ਹੈ ਕਿ ਅਗਰ ਜ਼ਿੰਦਗੀ ਬੁਰੀ ਹੋਤੀ ਤੋ ਜਾਤੇ ਜਾਤੇ ਲੋਗੋ ਕੋ ਰੁਲਾ ਕਰ ਨਾ ਜਾਤੇ। ਵਾਹ ਰੇ ਆਦਮੀ, ਤੇਰਾ ਕੈਰੇਕਟਰ ਲਾਸ਼ ਕੋ ਹਾਥ ਲਗਾਤਾ ਹੈ ਤੋ ਨਹਾਤਾ ਹੈ, ਪਰ ਬੇਜਵਾਨ ਜੀਵ ਕੋ ਮਾਰ ਕੇ ਖਾਤਾ ਹੈ। ਯੇ ਮੰਦਿਰ ਮਸਜਿਦ ਭੀ ਕਿਆ ਗਜਬ ਕੀ ਜਗ੍ਹਾ ਹੈ ਦੋਸਤੋ, ਯਹਾਂ ਗਰੀਬ ਬਾਹਰ ਔਰ ਅਮੀਰ ਅੰਦਰ ਭੀਕ ਮਾਂਗਤਾ ਹੈ। ਵਿਚਿੱਤ੍ਰ ਦੁਨੀਆ ਕਾ ਕਠੋਰ ਸੱਚ, ਬਾਰਾਤ ਮੇਂ ਦੁਲੇ ਸਬਸੇ ਪੀਛੇ ਔਰ ਦੁਨੀਆ ਆਗੇ ਚਲਤੀ ਹੈ, ਮੈਯਤ ਮੇਂ ਜਨਾਜਾ ਆਗੇ ਔਰ ਦੁਨੀਆ ਪੀਛੇ ਚਲਤੀ ਹੈ, ਯਾਨੀ ਦੁਨੀਆ ਖੁਸ਼ੀ ਮੇਂ ਆਗੇ ਔਰ ਦੁੱਖ ਮੇਂ ਪੀਛੇ ਜਾਤੀ ਹੈ। ਅਜਬ ਤੇਰੀ ਦੁਨੀਆ, ਗਜਬ ਤੇਰਾ ਖੇਲ, ਮੋਮਬੱਤੀ ਜਲਾ ਕਰ ਮੁਰਦੋ ਕੋ ਯਾਦ ਕਰਨਾ ਔਰ ਮੋਮਬੱਤੀ ਬੁਝਾ ਕਰ ਜਨਮ ਦਿਨ ਮਨਾਨਾ। ਨਈ ਸਦੀ ਮਿਲ ਰਹੀ ਹੈ ਦਰਦ ਭਰੀ।

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Tobler Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: ਸਾਸ਼ਕਾਲ ਜੀ, ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ ਤੇ ਅੱਜ ਮੈਂ ਇਕੱਲੀ ਆਈ ਆ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ, ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ, ਬੜਾ ਸੁੱਖ ਦਾ ਸਾਹ ਲੈ ਰਹੀ ਆ। ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ, ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਕੌਣ ਨੇ ਦੱਸਦੀ ਆ ਤੁਹਾਨੂੰ, ਪਹਿਲਾਂ ਗਾਣਾ ਸੁਣ ਲਓ।

0: ਅੱਜਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤਾਂ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾਂ ਜੱਗਾ, ਨਿੱਕਾ ਭਾਈਆ ਮੈਂ ਲਾੜੇ ਦਾ।
0: ਓ ਸੋਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ, ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਵਾਲੀ ਉਸੇ ਕਾਰ ਚ ਮੂਰਲੀ ਸੀਟ ਤੇ ਬਹਿ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈਆ ਜੀ ਤਾਂ ਕਹਿ ਨਹੀਂ ਸਕਦੀ, ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ ਅੱਜ ਅਸੀਂ ਤੁਹਾਨੂੰ ਨਾ ਵਿਆਹਾਂ 'ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਚਲੋ ਪਹਿਲਾਂ ਚਾਰ ਰਾਂ ਤਾਂ ਮੈਨੂੰ ਸੁਣਾਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਾ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ ਪਹਿਲਾਂ ਗਾਣਾ ਸੁਣਾ ਦਿਓ।
1: ਅਰੇ ਘਰ ਦੇ ਡੀਕ ਦੇ ਹੋਏ ਪਏ ਨੀ ਭਾਈ, ਕਿੱਥੇ ਜਾ ਵੜਿਆ?
0: ਨਹੀਂ, ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ।
1: ਕੰਮ ਕਰਨ ਵਾਲਾ ਮੈਂ ਕਿਤੇ ਵਿਹਲਾ ਦੱਸ।
0: ਜਨਾਬ ਗਾਣਾ ਸੁਣਾ
1: ਦਿਓ। ਤੁਸੀਂ ਪਤਾ ਨਹੀਂ ਆ ਡੇਟ ਰੂੜੇ ਦੇ ਉੱਪਰ ਗੱਲਾਂ ਕਰਦੇ ਹੋ, ਅਸੀਂ ਫਜ਼ੂਲ ਖਰਚੀਆਂ ਕਰਦੇ, ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰਨ ਲੱਗੇ ਤੁਸੀਂ, ਤੁਹਾਡੇ ਕੋਲ ਪੈਸੇ ਮੰਗ ਲਏ ਸੀ।
0: ਆਪਾਂ ਗਾਣਾ ਸੁਣ ਲਈਏ।
1: ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ, ਫੇਰ ਆਪਾਂ ਗੱਲਾਂ ਅੱਗੇ ਤੋਰਦੇ ਆ।
1: ਹਾਂ, ਗਾਣਾ ਲਾਉਣਾ ਕਿੰਨੇ ਆਪ ਹੀ?
0: ਨਹੀਂ, ਇਹ ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੇ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਹੈ। ਉਹ ਤਾਂ ਬਾਲੀ ਗੱਲ ਆ ਜੀ, ਬਹੁਤਾ ਧਰਮ ਸੁਧੀ ਗੱਲ ਆ। ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ। ਮੈਂ ਤੇਰੇ ਕੋਈ ਵੀਰ ਆ ਲੋਕਾਂ ਨੂੰ ਦੱਸ?
0: ਨਹੀਂ ਚਾਹ ਹੁੰਦਾ
1: ਭੈਣ ਜੀ, ਇੱਕ ਮਿੰਟ ਮੇਰੀ ਗੱਲ ਸੁਣੋ। ਮੈਂ ਮੁੰਡਾ ਨਿੱਕਾ ਭਾਈਆ, ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ?
0: ਨਹੀਂ ਨਹੀਂ,
1: ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਨੇ, ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ। ਮੈਂ ਇਹਨੂੰ 20 ਰਹਿ ਗਿਆ। ਮੈਂ ਕਿਹਾ ਵੀ ਗੱਲ ਪਤਾ ਕੀ ਆ, ਦੇਖ ਐਤਕੀ ਆਪਣਾ ਕੋਈ ਠੇਕਾ ਠੁਕਾ ਉਦੋਂ ਦਾ ਰਹਿ ਗਿਆ।
0: ਅੱਛਾ,
1: ਵੀ ਐਤਕੀ ਫਸਲ ਥੋੜੀ ਮਾੜੀ ਹੋ ਗਈ, ਤੂੰ ਪੂਰਾ ਮਾੜਾ ਸੂਟ ਸਵਾਣਾ। ਮੈਂ ਇਹਦੇ ਨਾਲ ਚੱਲ ਗਿਆ ਜੀ।
0: ਅੱਛਾ,
1: ਤਿੰਨ ਮੇਰੇ ਨਿਆਣੇ ਬਾਹਰ ਰੋਣ ਡੇ ਸਕੂਟਰ ਤੇ, ਮੈਂ ਕਦੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤੇ ਕਦੀ ਮੈਂ ਗੋਲ ਗੱਪੇ ਖਵਾਉਣ ਡਿਆ। ਅੰਦਰ ਬੈਠੀ ਨੇ ਜਿਹੜੀ ਦੁਕਾਨ ਖਿਲਾਈ, ਇਹਨੇ ਜਿਹੜੀ ਦੁਕਾਨ ਖਿਲਾਈ, ਪਤਾ ਨੀ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨਹੀਂ ਪਾਉਂਦੀ, ਜਿਹੜਾ ਗੁਲਾਬੀ ਜਾਂ ਕਿਹੜਾ ਕਿੰਨਾ।
0: ਹਾਂਜੀ, ਪਿੰਕ।
1: ਹਾਏ ਹਾਏ, ਉਹ ਤਾਂ ਵਿਚਾਰਾ ਹੱਥ ਜੋੜ ਕੇ ਸਿੱਧਾ ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲਓ, ਸਾਡੇ ਵਾਲੇ ਪਿੰਕ ਮੁੱਕ ਗਏ।
0: ਅੱਛਾ, ਨਹੀਂ ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ।
1: ਨਹੀਂ ਤਾਂ ਠੀਕ ਹੈ, ਤੂੰ ਲੈ ਖੇ ਸਵਾ ਜੋ ਮਰਜ਼ੀ ਕਰ।
0: ਹਾਂਜੀ,
1: ਅਗਲੀ ਗੱਲ ਸੁਣ ਲਓ। ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ, ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਂ ਕੇ ਦਿੰਦੀਆਂ, ਕੀ ਨਾ ਰੱਖ ਦਿਓ?
0: ਉਹ ਜਿਹੜੀਆਂ ਬੁਟੀਕ ਵਾਲੀਆਂ,
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ, ਉਹ ਮੈਂ ਤਾਂ ਟੀਕੇ ਵਾਲੀਆਂ ਰੱਖਿਆ ਨਾ ਉਹਨਾਂ ਨੇ।
0: ਕਿਉਂ?
1: ਉਹਨੇ ਤਾਂ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀ ਉੱਥੇ।
0: ਅੱਛਾ ਜੀ,
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ, ਸੂਟ ਮੈਂ ਕਿਹੜਾ, ਮੈਂ ਪੈਸੇ ਮੇਰੇ ਲੱਗੇ, ਤੂੰ ਪੈਸੇ ਕਾਹਦੇ ਭਾਲਦੀ?
0: ਓਹੋ,
1: ਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ।
0: ਨਹੀਂ,
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ, ਉਹਨੇ ਮੈਂ ਉੱਥੇ ਟੀਕਾ ਲਵਾਉਣਾ।
0: ਅੱਛਾ,
1: ਉਹ ਤੋਂ ਬਾਅਦ ਅਗਲੀ ਸੁਣ।
0: ਹਾਂਜੀ,
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਬੋਰੀ ਬਿਸਤਰਾ ਉੱਥੇ ਆਇਆ, ਆਣ ਕੇ ਫਿਰ ਡੁਸਕਣ ਲੱਗ ਪਈ। ਮੈਂ ਕੀ ਹੋ ਗਿਆ? ਕਹਿੰਦੀ ਮੈਨੂੰ ਹੁਣ ਆਪਣੀ ਆਇਆ, ਮੈਨੂੰ ਪਸੰਦ ਨਹੀਂ ਆ, ਮੇਰੇ ਛਿੱਜ ਗਿਆ।
0: ਓਹੋ, ਟਾਈਟ ਹੋਣਾ,
1: ਪਤਾ ਨੀ ਕੀ ਖੇ ਸਵਾ ਹੋਣਾ। ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ, ਪਤਾ ਕੀ?
0: ਕੀ?
1: ਉਹੀ ਜਿਹੜਾ ਪਤਾ ਨੀ ਪਿਛਲੀ ਵਾਰ ਪਤਾ ਨੀ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ, ਹਰਿਆ ਸੂਟ ਪਾ ਕੇ ਫਿਰ ਤੁਰੀ ਫਿਰਦੀ।
0: ਓਹੋ, ਚਲੋ।
1: ਤਾਂ ਮੈਂ ਕਿਹਾ ਵੀ ਮੇਰੀ ਖੇਚਲ ਖਵਾਈ ਕਾਹਦੀ, ਕਹਾਤੀ ਜਦੋਂ ਪਾਉਣਾ ਹੀ ਨਹੀਂ ਸੀ, ਮੈਨੂੰ ਪਸੰਦ ਨਹੀਂ ਪਿੰਕ ਹੈ ਨਾ, ਤਾਂ ਰਿਵਾਜ ਮੁੱਕ ਗਿਆ।
0: ਚੱਲ ਕੋਈ ਨਾ,
1: ਮੈਂ ਜਿੱਦਣ ਗਈ ਸੀ ਮੂੰਹ ਚੱਕ ਕੇ ਉਦਣ ਸੀ ਮੁੱਕਦੀ।
0: ਦੇਖੋ ਭਾਈ,
1: ਦੇਖੋ ਗੱਲ ਭਾਈ ਹੈ ਨੀ, ਕਹਿੰਦੇ ਮੈਨੂੰ ਮਿਲਣਾ ਜੱਗਾ
0: ਜੱਗਾ ਜੀ ਜੱਗਾ ਜੀ।
1: ਦੇਖੋ ਆਪਣਾ ਤਾਂ ਇੰਨਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ, ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ।
0: ਠੀਕ ਹੈ ਜੀ, ਜੱਗਾ ਜੀ ਤੁਸੀਂ ਠੰਡੇ ਹੋਵੋ, ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ।

0: ਸਕਦਾ ਕੋਈ ਰੀਸ।
1: ਅਸੀਂ ਹਾਂ ਕਲਚਰ ਆਫ ਪੰਜਾਬ,
2: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਵਿੱਚ ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ, ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ।
1: ਹਾਂ ਲਿਸ਼ਕਾ ਦੋ, ਲਿਸ਼ਕਾ ਦੋ।
0: ਹਾਂ ਇਹਨੂੰ ਵੀ ਰੰਗ ਰੁੰਗ ਕਰਾ ਦੋ, ਐਨਕਲੀਆਂ ਕਰਾ ਦੋ।
1: ਮੈਂ ਤੈਨੂੰ ਕੀ ਦੱਸਾਂ, ਇਹਦੇ ਚ ਬੰਦਾ ਹੁਣ ਕੀ ਕਰੇ। ਪੁਰਾਣੇ ਸਮੇਂ ਹੁੰਦੇ ਸੀ ਉਦੋਂ ਮੈਨੂੰ ਆਪ ਚੇਤਾ ਹੀ, ਬਾਪੂ ਸਾਡੇ ਨੇ ਡਰਮ ਲੈ ਲੈਣੇ ਜੀ, ਉਹਨੂੰ ਕੱਟ ਕੇ ਵਿੱਚ ਕਲੀ ਪਾ ਕੇ ਘੋਲ ਲੈਣੀ, ਕੁਛ ਬੰਦਿਆਂ ਕੋ ਕਰਾ ਲੈਣੀ, ਕੁਛ ਦਿਹਾੜੀ ਤੇ ਕਰਾ ਲੈਣੀ, ਕੁਛ ਕੁਚੀਆਂ ਪਰਾਲੀ ਵਾਲੀ ਆਪ ਹੀ ਫੜ ਲੈਣੀ।
0: ਤੁਸੀਂ ਆਪ ਵੀ ਪੇਂਟ ਕੀਤਾ?
1: ਮੈਂ ਸਾਰੇ ਕੰਮ ਕਰਕੇ ਰੱਖੇ।
0: ਓ ਅੱਛਾ ਜੀ।
1: ਅੱਜ ਕੱਲ ਦੀਆਂ ਬੁੜੀਆਂ ਜੀ ਪੇਂਟ ਹੀ ਨਹੀਂ ਜਾਣ ਦਿੰਦੀਆਂ, ਪਤਾ ਨਹੀਂ ਪੁੱਟੀ ਕਰਾਉਣੀ ਆ, ਮੈਨੂੰ ਤਾਂ ਆਹ ਨਹੀਂ ਸਮਝ ਆਉਂਦੀ ਕਿੰਨੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ, ਉਧਰੋਂ ਕਦੀ ਪੁੱਟੀ ਕਰਾਉਣੀ। 3 ਦਿਨ ਮੇਰੇ ਇਸੇ ਕੰਮ ਚ ਨਿਕਲ ਗਏ। ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ, ਮੈਂ ਉੱਥੇ ਜਾ ਕੇ ਕਹੀ ਜਾਵਾਂਗੀ ਮਿਸਤਰੀ, ਉਹ ਕਹਿੰਦਾ ਸਾਹਿਬ ਜੀ ਪੋਟੀ ਨੀ ਹੁੰਦੀ ਪੁੱਟੀ ਹੁੰਦੀ। ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ,
0: ਪਤਾ ਕੀ ਕੰਮ ਹੀ ਵਿਆਹਾਂ ਚ ਇੰਨੇ ਹੁੰਦੇ ਨਾ,
1: ਜੋ ਵੀ ਹੁੰਦਾ ਵਾ ਮਤਲਬ ਬੰਦਿਆਂ ਨੂੰ ਦੱਸਣ।
0: ਹਾਂ ਬੰਦਾ ਕਨਫਿਊਜ਼ ਹੋ ਜਾਂਦਾ ਨਾ, ਕੋਈ ਚੱਕਰ ਨੀ, ਤੁਸੀਂ ਗੁੱਸਾ ਨੀ ਕਰਨਾ।
1: ਮੈਂ ਤਾਂ ਕਰਦੇ ਨੀ ਗੁੱਸਾ, ਮੈਂ ਦੇਖੋ ਭਾਈ ਜੀ ਗੱਲ ਪਤਾ ਕੀ, ਮਤਲਬ ਇਹ ਚੰਗੇ ਨੀ ਲੱਗੀਦਾ।
0: ਹਾਂਜੀ ਇਹ ਤਾਂ ਹੈ,
1: ਭਲੀਏ ਲੋਕ ਜੇ ਪਹਿਲਾਂ ਕਰੀ ਨਾ ਸਰਦੇ ਨਾ, ਕੀ ਗੱਲ ਹੁਣ ਜੇ ਤੁਸੀਂ ਘਰੇ ਪੋਟੀ ਨਹੀਂ ਕਰਾਉਂਗੇ ਤੇ ਕੀ ਗੱਲ ਕੁੜੀ ਨੀ ਆਊਗੀ, ਪਹਿਲਾਂ ਘਰੇ ਤਾਂ ਪੋਟੀ ਨੀ ਹੋਈ ਹੈ ਨਾ ਜੀ। ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ, ਇਹ ਨਹੀਂ ਕਰਨੀ ਚਾਹੀਦੀਆਂ। ਤੁਸੀਂ ਆਪਣੇ ਮੁੰਡੇ ਨੂੰ ਕੁੜੀ ਵਾਹੁਣੀ ਕਿਹੜਾ ਘਰ ਨੂੰ ਵਿਆਹਣੀ?
0: ਹਾਂਜੀ ਇਹ ਤਾਂ ਹੈ ਬਿਲਕੁਲ,
1: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ, ਜਲਦੀ ਚ ਪਹੁੰਚੋ ਆਪੇ ਕਰਾ ਲੂ।
0: ਹਾਂ ਨਾਲੇ ਪਸੰਦ ਦਾ ਕਰਾ ਲੂ।
1: ਹਾਂ ਸਵੇਡੀ ਨਹੀਂ ਗੱਲ, ਨਾਲੇ ਗੱਲ ਪਤਾ ਕੀ ਆ, ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੁੱਟੀਆਂ ਕਰਾ ਲਓ, 2-4 ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ, ਉਹਨਾਂ ਫੇਰ ਪੋਟੀ ਦੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ। ਬਾਕੀ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ, ਕੋਈ ਮਾੜੀ ਗੱਲ ਤਾਂ ਨਹੀਂ ਕੀਤੀ?
0: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ।

0: ਹਾਂਜੀ ਭੈਣ ਜੀ,
1: ਹਾਂਜੀ
0: ਤੁਸੀਂ ਬੋਲਦੇ ਨੀ ਆ, ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ।
1: ਨਹੀਂ ਨਹੀਂ ਨਹੀਂ ਕੋਈ ਚੱਕਰ ਨੀ, ਮੈਂ ਵੀ ਬੋਲ ਰਹੀ ਆ।
0: ਭਾਈ ਸਾਹਿਬ ਦਾ ਵੈਸੇ ਕੰਮ ਕੀ ਹੈ, ਕੰਨਾਂ ਦੇ ਸਿੰਘ ਜੇ ਕੋਲ ਆਏ?
1: ਨਹੀਂ ਇਹ ਸਿੰਘ ਨਹੀਂ ਹੈਗੇ ਜੀ, ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ।
0: ਹਾਂਜੀ ਹੈਡਫੋਨ ਤੋਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
1: ਜਨਾਬ,
0: ਔਰ ਰੇਡੂਆ ਤੇ ਆ, ਰੇਡੂਆ ਤੇ ਆ ਜਾਓ।
1: ਕਿਹਨੂੰ ਫੋਨ ਕਰ?
0: ਜੱਗਾ, ਓ ਜੱਗਾ ਬੋਲਦਾ ਯਾਰ। ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ? ਉਹਨੇ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਉਹ ਟਰਾਲੀ ਆਈ ਨਹੀਂ ਜਾ ਓਏ,
1: ਤੁਹਾਡੇ ਸਾਰੇ ਕੰਮ ਪੈਂਡਿੰਗ ਨੇ?
0: ਨਹੀਂ ਜੀ, ਉਹ ਟੈਂਟ ਦਾ।
1: ਅੱਛਾ,
0: ਉਹਨੂੰ ਕਹਿ ਲੈ ਸਰ, ਮੈਨੂੰ ਕਹਾ ਟੈਂਟ ਮਾਮਾ ਜਾਂ ਗੰਦੀਆਂ ਚਾਣੀਆਂ ਭੇਜੀਆਂ ਤੇ ਮੀਟ ਡੋਲ ਕੇ ਭੇਜਾਂਗੇ ਜੀ। ਹੈਂ
1: ਜਨਾਬ,
0: ਕੀ ਕਹਿੰਦਾ ਗੰਦੀ? ਉਹ ਸਾਰੀਆਂ ਰੂੜੀ ਤੇ ਲਾ ਲੈ, ਤੂੰ ਆਪੇ ਗੱਲ ਕਰ ਲੈ, ਉਹਨੂੰ ਕਹਿ ਭਾਈਆ ਨਹੀਂ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹ, ਤੁਸੀਂ ਹੱਦ ਕਰਦੇ ਹੈ
1: ਭਾਈਆ ਜੀ।
0: ਉਹਨੇ ਪਹਿਨ ਲੈਣੇ ਮੁੜ ਕੇ, ਨਾਲੇ ਉਹਦੀਆਂ ਪਲੇਟਾਂ ਤੋੜੋ ਅੱਜ ਹੀ, ਤੁਹਾਨੂੰ ਪਤਾ ਲੱਗੇ ਪਿਛਲੀ ਵਾਰ ਤੇ ਦੇ ਦੇ ਪੈਸੇ ਕਿ ਨਹੀਂ, ਅਜੇ ਰਹਿੰਦੇ ਆ। ਚਲ ਫਿਰ ਨਾ ਤੋੜਿਆ, ਚੰਗਾ
1: ਭਾਈਆ ਜੀ।
0: ਹਾਂਜੀ ਇੱਕ, ਹਾਂਜੀ
1: ਕੀ ਹੋ ਗਿਆ ਤੁਸੀਂ?
0: ਉਹ ਟੈਂਟ ਵਾਲਾ ਸੀ ਜੀ, ਬੜਾ ਤੰਗ ਕਰਦਾ।
1: ਹਾਂ ਸੱਚ, ਟੈਂਟ ਤੋਂ ਮੈਨੂੰ ਚੇਤੇ ਆਇਆ, ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ,
0: ਬੜਾ ਜੀ ਬੜਾ ਦੁਖੀ ਕਰਦੇ
1: ਹਨਾ। ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ, ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ ਹੁੰਦਾ।
0: ਮੈਂ ਕਹਾ ਪੁੱਛੋ ਨਾ ਜੀ,
1: ਮਤਲਬ ਪਤਾ ਨਹੀਂ ਕਿਉਂ
0: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ,
1: ਹਾਂਜੀ,
0: ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
1: ਕਿਉਂ?
0: ਉਹ ਇਸੇ ਕਰਕੇ ਕੁੱਟੇ ਜੀ, ਪੰਜੀ ਮਿੱਟੀ ਮੂਲੀਆਂ ਜਿਹਾ ਛਿਲ ਕੇ ਲਿਆਇਆ ਕਰੇ।
1: ਅੱਛਾ,
0: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਹਾਂ ਵਧਾਈਆਂ ਮੰਗਦੇ ਨੇ।
0: ਉਦੋਂ ਬਾਅਦ ਇੱਕ ਦੂਜਾ ਲੈ ਜੀ, ਉਹਦੇ ਵਿੱਚ ਪਤਾ ਨਹੀਂ ਗਜਰੇਲਾ ਜਿਹਾ ਰੱਖੀ ਫਿਰੇ, ਅਸੀਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਅੱਛਾ,
0: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ, ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਮੈਂ ਫਿਰ ਪਛਾਣ ਕੇ ਤਿੰਨੋਂ ਫੈਂਟੇ।
1: ਕਿਉਂ?
0: ਮੈਂ ਕਿਹਾ ਮੇਰੇ ਕੋਲ ਮੂੰਹ ਗਾੜ ਨਿਕਲ ਚੱਲੀ ਸੀ,
1: ਇੱਥੇ ਨਹੀਂ ਕੱਢਣੀ।
0: ਹਾਂ, ਮੈਂ ਕਿਹਾ ਵੀ ਤੁਸੀਂ ਉੱਥੇ ਬੈਠੇ ਤੇ ਮਾਮੇ ਉੱਕੋ ਪਲੇਟ ਚ ਉਦੋਂ ਸਮੋਸੇ ਖਾਣ ਡਿਆ, ਪਕੌੜੇ ਖਾਣ ਡਿਆ ਜੇ, ਆਹ ਤੁਹਾਡੀਆਂ ਹੱਡੀਆਂ ਅਜੇ ਤੱਕ ਇੱਥੇ ਪਈਆਂ ਜਿਹੜੀਆਂ ਤੁਸੀਂ ਕੱਢੀਆਂ, ਕੁੱਕੜ ਖਾਧੇ ਆ।
1: ਅੱਛਾ,
0: ਉਦੋਂ ਤੁਸੀਂ ਇਕੱਠੇ ਆ ਤੇ ਵਧਾਈ ਲੈਣ ਲੱਗੇ, ਇੱਕੋ ਇੱਕ ਤਰ੍ਹਾਂ ਫਿਰਦਾ।
1: ਮਤਲਬ ਉਹੀ ਨਾ ਕਿ ਇੱਥੇ ਵੀ ਤਾਂ ਫਜ਼ੂਲ ਖਰਚੀ ਹੋ ਜਾਂਦੀ ਆ।
0: ਹਾਂਜੀ,
1: ਅਸੀਂ ਲੋਕ ਚਾਹ ਚਾਹ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤਿੰਨੋਂ ਥਾਈ।
0: ਉਹ ਵਧਾਈਆਂ ਹੀ ਨਹੀਂ ਬਾਣ ਜੀ।
1: ਹਾਂਜੀ,
0: ਮੈਂ ਕਹਿੰਦਾ ਵੀ ਵਧਾਈਆਂ ਤੇ ਰੋਕ ਲੱਗਣੀ ਚਾਹੀਦੀ, ਬਾਕੀ ਠੀਕ ਆ।
1: ਅੱਛਾ, ਬਾਕੀ ਵਿਆਹ ਬਿਲਕੁਲ ਠੀਕ ਨੇ।
0: ਇੱਕ ਜ਼ਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈਆ ਹੋਵੇ,
1: ਹਾਂਜੀ,
0: ਉਹਦੇ ਕੋਲੋਂ ਕਿਸੇ ਨੇ ਫਿਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
1: ਅੱਛਾ ਜੀ।
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: ਗਲਤ ਗੱਲ ਹੋ ਗਈ ਜੀ ਭੈਣ
1: ਜੀ, ਕੁਛ ਨੀ ਤੁਸੀਂ ਬੋਲੋ।
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਗਾ ਤਾਂ ਫੇਰ ਕੀ ਹੋਜੂ?
1: ਹਾਂਜੀ,
0: ਨਾ ਮੰਨਿਆ ਜੀ, ਕਰਜ਼ਾ ਚੁੱਕ ਕੇ ਪੱਠੇ ਵਾਲੇ ਆਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ, ਪਤਾ ਨੀ ਵਿਆਹ ਚ ਲੜਾਈ ਪਵੇ ਬਾਅਦ ਜਾ ਕੇ ਪਾਵੇ।
1: ਓਹੋ,
0: ਬੈਠ ਕੋਨੇ ਪਾ ਲਈ?
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ।
1: ਚਲੋ ਕੋਈ ਨੀ,
0: ਵਿੱਚ ਕੜਾਈਆਂ ਤੁਰੀਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਿਤੇ ਹਨੇਰੇ ਚ ਬੱਤੀ ਬਾਲ ਲਈ।
1: ਅੱਛਾ,
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ, ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਣੇ।
1: ਹਾਂਜੀ,
0: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
1: ਕਿਹੜੀ ਗੱਲੋਂ?
0: ਮੈਨੂੰ ਕੀੜੀਆਂ ਚੜ ਗਈਆਂ।
1: ਓਹੋ,
0: ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ।
1: ਓਏ ਹੋਏ,
0: ਥੋੜਾ ਪੈਗ ਪੁਗ ਜਿਹਾ ਲੱਗਾ, ਮੈਨੂੰ ਪਤਾ ਲੱਗਾ।
1: ਅੱਛਾ ਅੱਛਾ,
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਚੱਲੀ।
1: ਨਹੀਂ
0: ਨਿੱਕੇ ਭਾਈ ਇਹਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਖਾਂ ਦੇ ਖੁਰਕ ਪਈ, ਉਹਦੇ ਦੱਸਣ ਜਾਊਂਗੇ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂ ਗਏ ਸੀ ਕੀੜੀਆਂ ਲੜੀਆਂ।
1: ਇਹ ਤਾਂ ਗੱਲ ਥੋੜੀ ਬਿਲਕੁਲ ਸਹੀ ਹੈ,
0: ਘਰ ਵਾਲੇ ਫਜ਼ੂਲ ਖਰਚ। ਹੁਣ ਮੈਂ ਕਿਹਾ ਵੀ ਇੰਨੀ ਖੜ ਤੂੰ ਖਾ ਲੇਗਾ ਸ਼ੂਗਰ ਤੈਨੂੰ, ਸ਼ੂਗਰ ਮੇਰੀ ਸੱਸ ਨੂੰ।
1: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
0: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
1: ਨਹੀਂ
0: ਤਾਂ ਮੈਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਕਿਹੜੀ ਹੁੰਦੀ ਆ?
1: ਕਿਹੜੀ?
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ?
1: ਇਨਸੂਲਿਨ
0: ਜੋੜੀ ਵੀ ਹੁੰਦੀ ਆ, ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਵਾਂਗੂ ਲਿਆਓ ਰਸਗੁੱਲਾ।
1: ਓਹੋ, ਇਹ ਕੰਮ ਮਾੜਾ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ ਬਾਬਾ ਜੀ, ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ, ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
5: ਕਲਾ ਚੁਟਕਲਾ। ਮੈਨੂੰ
1: ਨਾ ਖਾਣ ਤੋਂ ਬਾਅਦ ਭੁੱਖ ਨੀ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨੀ ਆਉਂਦੀ।
5: ਇਹ ਕੋਈ ਵੱਡੀ ਤਕਲੀਫ ਨੀ, ਇੱਕ ਮਿੰਟ ਇੱਕ ਤੇ ਆ ਲਾ ਦੂਜੀ।
1: ਅੱਛਾ ਜੀ,
5: ਬਸ ਇਹ ਦੋ ਪੁੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੁੜੀ ਜਿਹੜੀ ਹੈ ਨਾ, ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
1: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
0: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ, ਮੇਰੇ ਕੋਲ ਕਾਰ ਹੈ ਨਾ ਜੀ, ਮਰੂਤੀ ਗੈਸ ਤੇ ਕਰਾਈ ਹੈ। ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ। ਮੈਂ ਵੀ ਸਿਲੰਡਰ ਖਾ ਲਿਆ ਉਹ ਸਿਲੰਡਰ ਆ ਕੇ ਜਦੋਂ ਅਸੀਂ ਕਾਰਡ ਵੰਡਣ ਗਏ ਪਹਿਲਾਂ ਤੇ ਮੈਂ ਸ਼ਹਿਰ ਵੜਨੇ ਚਲਾਨ ਕਰਾਇਆ ਕਿਹੜੀ ਗੱਲੋਂ ਇਸੇ ਚੀਜ਼ ਦਾ ਗੈਸ ਵਾਲੇ ਦਾ ਉਹ ਉੱਥੇ ਅਲਾਊਡ ਨਹੀਂ ਹੈਗੀ ਉਹ ਪਤਾ ਨਹੀਂ ਮੈਨੂੰ ਥੋੜਾ ਪਤਾ ਹੋਣਾ ਸੀ
1: ਉਹਦੀ ਜੇਬ ਚ ਪੈਣਾ ਸੀ, ਇਦਾਂ ਸਰਕਾਰ ਦੇ ਖਜ਼ਾਨੇ ਚ ਜਾਊਗਾ ਹਨਾ।
0: ਨਾਰੀਅਲ ਦੀ ਬਰਫੀ ਪਾ ਦੇ ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
1: ਅੱਛਾ,
0: ਤੇ ਇੱਕ ਮੈਂ ਕਿਹਾ ਚੱਲ ਲੱਡੂ ਪਾ ਦੇ ਸਸਤੇ ਨਾਲ ਵਧੀਆ।
1: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਏ ਨਾ।
0: ਤੇ ਤੁਹਾਨੂੰ ਆਪਾਂ ਨਾਲ ਲੈ ਕੇ ਚੱਲਾਂ, ਆਪਾਂ ਬਰਾਤੇ ਜਾਣਾ, ਨਿਬੇੜ ਲਓ ਕੰਮ, ਆਪਾਂ ਫਿਰ ਚੱਲਦੇ ਕੋਈ ਗੱਲ ਨਹੀਂ।
1: ਚਲੋ ਠੀਕ ਆ ਜੀ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
1: ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ।
0: ਅੱਛਾ ਜੀ,
1: ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
0: ਥੋੜੀ ਜੀ ਦਾਲ, ਚਾਰ ਕ ਚੌਲ, ਉਹ ਖਰਾਬ ਕਰਦੇ ਜੀ।
1: ਨਹੀਂ ਉਹ ਤਾਂ
0: ਸਾਡੇ ਜਿੱਦਾਂ ਬੀਬੀਆਂ ਜੀ,
1: ਹਾਂਜੀ,
0: ਉਹ ਕਦੇ ਖੜ ਕੇ ਥੋੜਾ ਖਾਂਦੀ ਜੀ।
1: ਅੱਛਾ,
0: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰੋਂ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਾਂ ਵਾਲੀ ਪਲੇਟ ਲਾ ਕੇ ਰੱਖੇ, ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ।
1: ਇੰਨਾ ਕੁਛ
0: ਟੈਂਟ ਦੇ ਉਹਨੇ, ਫਿਰ ਹੁਣ ਪੇਟ ਭਰ ਕੇ ਖਾਣਾ ਜੀ, ਕੰਮ ਤਾਂ ਨਾ ਕਰਨਾ ਹੁੰਦਾ।
1: ਇਹ ਤਾਂ ਹੈ ਵੈਸੇ।
0: ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ, ਸ਼ਰੀਕੇ ਭਾਈਚਾਰੇ ਵਾਲੇ ਕਹਿੰਦੇ ਸਵੇਰ ਨੂੰ ਡਿੱਗੀਆਂ ਦੁੱਧ ਲੈ ਕੇ ਆਇਆ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ ਚ ਵੀ ਤਾਂ ਪਾਉਣਾ ਜੀ ਕੁਛ ਨਾ ਕੁਛ।
1: ਤੁਹਾਡੀ
0: ਸਖਤ ਵਿਰੋਧ ਆ,
1: ਤੁਸੀਂ
0: ਅਸੀਂ ਇੰਨਾ ਜ਼ਿਆਦਾ ਵਿਰੋਧ ਚ ਆ ਵੀ ਅਸੀਂ ਤੇ ਉੱਕਾ ਹੀ ਨੀ ਮੰਗਦੇ।
1: ਜਨਾਬ ਇੱਕ
0: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
1: ਠੀਕ ਹੈ ਜੀ।

0: ਨਾ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਂਦੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨਹੀਂ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ।
1: ਬਾਅਦ ਚ ਜਾਈਦਾ, ਉਦੋਂ ਦਾ ਸਰਪੰਚ ਹੀ ਸਾਂਭ ਲਿਆ ਜੀ।
0: ਠੀਕ ਹੈ ਜੀ, ਕੋਈ ਚੱਕਰ ਹੀ ਨਹੀਂ।
1: ਨਾਲੇ ਜੀ ਉਹ ਵੀ ਤਾਂ ਸਰਕਾਰ ਨੇ ਮਹਿਕਮਾ ਬਣਾਇਆ ਜੀ, ਉਹਨਾਂ ਵਿਚਾਰਿਆਂ ਵੀ ਤਾਂ ਫਿਰ ਆਪਣੇ ਤੋਂ ਖਾਣਾ ਜੀ।
0: ਵਿਆਹਾਂ ਸ਼ਾਦੀਆਂ ਤੋਂ ਹੀ ਹੈ ਨਾ। ਤੁਸੀਂ ਆਪਣੇ ਵਿਆਹ ਦੇ ਵਿੱਚ ਦਾਜ ਲਿਆ ਸੀ?
1: ਨਹੀਂ ਮੈਂ ਲਿਆ।

0: ਕਿਹਾ ਕੁੜੀ ਵੀ ਤੇ ਘਰੇ ਰਹਿੰਦੀ ਅਸੀਂ ਘਰੋਂ ਕੱਢਤੀ ਆ
1: ਨਹੀਂ ਪਰ ਪਾਲ ਪੋਸ ਕੇ ਉਹਨੂੰ ਪੜ੍ਹਾਇਆ ਲਿਖਾਇਆ ਤੇ ਫਿਰ ਦਾਜ ਕਾਹਦਾ ਮੰਗਦੇ
0: ਹੋ ਅਸੀਂ ਕਦੋਂ ਮੈਂ ਤੈਨੂੰ ਇੱਕ ਰਾਮੇ ਕਿਹਾ ਮੈਡਮ
1: ਅੱਛਾ
0: ਜੋ ਵੀ ਹੈਗਾ ਮੈਂ ਭੈਣ ਜੀ ਤੋਂ ਉੱਤੇ ਹੈਗਾ ਮੈਨੂੰ ਦੱਸਾਂਗਾ ਵੀ ਮੇਰਾ ਅੱਧਾ ਕੁ ਪੈਗ ਲੱਗਾ ਮੈਂ ਕੋਈ ਗੱਲਾਂ ਮੋਦੀ ਨਾ ਕਰਾਈ
1: ਠੰਡੇ ਹੋ ਜਾਓ
0: ਜੋ ਵੀ ਹੈਗਾ ਫਿਰ ਇਹ ਕੋਈ ਗੱਲ ਥੋੜੀ ਤੁਸੀਂ ਇਹਨੂੰ ਬਦਨਾਮ ਕਰਦੇ ਜੇ ਮੈਨੂੰ ਸੱਦ ਕੇ
1: ਚਲੋ ਮੈਂ ਤੁਹਾਡੀ ਗੱਲ ਕਰਦੀ
0: ਮੈਂ ਮੇਰੀ ਗੱਲ ਸੁਣੋ ਮੈਂ ਉਦੋਂ ਬਾਅਦ ਜਦੋਂ ਲੈਣ ਗਿਆ ਇਹਨਾਂ ਨੂੰ ਮੈਂ ਇਹਨੂੰ ਬੰਦਿਆਂ ਨੂੰ ਕਹਾਂ ਮੈਂ ਵੀ ਗੱਲ ਸੁਣੋ ਮੇਰੀ ਐਵੇਂ ਟੁੱਟੇ ਸੋਫੇ ਨਾ ਚੱਕੀ ਆਓ ਸਾਨੂੰ ਲੋੜ ਨਹੀਂ
1: ਮਤਲਬ ਟੁੱਟੇ ਨਹੀਂ ਚਾਹੀਦੇ ਸਬੂਤੇ ਚਾਹੀਦੇ
0: ਮੈਂ ਨਹੀਂ ਉਹ ਗੱਲ ਗਈ
1: ਅੱਛਾ ਟਿੱਕੇ
0: ਨਹੀਂ ਚਾਹੀਦੇ ਮੈਂ ਸਿਰਫ ਇਹ ਕਿਹਾ ਵੀ ਮੈਨੂੰ ਲੱਗੀ ਰਿਹਾ ਬਸ
1: ਅੱਛਾ ਮਤਲਬ ਪਹਿਲਾਂ ਹੀ ਲੈ ਲਿਆ
0: 15 ਦਿਨ ਹੀ ਉਹ ਜੇ ਸੋਫੇ ਸਾਫੇ ਬੈੱਡ ਬੁੱਡ ਸ਼ੀਸ਼ੇ ਸ਼ੂਸ਼ੇ ਜਾਂ ਟਰੰਕ ਪੇਟੀਆਂ ਜਾਂ ਲਈ ਆਉਂਦੇ ਨੇ ਹੁਣ ਮੈਂ ਮੋੜ ਥੋੜਾ ਦੂੰ
1: ਨਹੀਂ ਪਰ
0: ਅਗਲੇ ਅਗਲੇ ਚਲੋ ਆਪਣੇ ਮਤਲਬ ਹੁਣ ਬਾਪੂ ਸਾਡਾ ਜੀ ਅਗਲੇ ਦਾ ਕੁੜਮ ਆਇਆ ਜੀ ਟਰਾਲੀ ਭਰ ਕੇ ਸਮਾਨ ਦੀ ਹੁਣ ਮਤਲਬ ਠੀਕ ਹੈ ਅਸੀਂ ਹੁਣ ਮੋੜ ਥੋੜਾ ਦੇਂਗੇ ਤੂੰ ਆ ਗਏ ਅਸੀਂ ਦਾਜ ਨਹੀਂ ਲਿਆ ਮਤਲਬ ਕੁੱਲ ਮਿਲਾ ਕੇ
1: ਦਾਜ ਮੰਗਿਆ ਨਹੀਂ ਪਰ ਰੱਖ ਲਿਆ
0: ਅਸੀਂ ਕਦਾ ਰੱਖ ਲਈ ਅਗਲਾ ਹੁਣ ਘਰੇ ਆ ਗਿਆ ਹੁਣ ਤੁਸੀਂ ਘਰ ਆਈ ਚੀਜ਼ ਮੋੜੋਗੇ ਜੀ
1: ਨਹੀਂ ਠੀਕ
0: ਅਗਲੇ ਚੀਜ਼ ਕੀ ਰਹੀ ਜੀ ਅਗਲੇ 100 ਬੰਦੇ ਵਾਲੇ ਬੰਦੇ ਨੇ ਜੀ ਮੁੱਛਾਂ ਵਾਲੇ ਬੰਦੇ ਨੇ ਪੱਗਾਂ ਵਾਲੇ ਬੰਦੇ ਨੇ ਜੀ
1: ਅੱਛਾ ਜੀ ਠੀਕ ਆ ਮੈਂ ਸਮਝ ਗਈ ਆ
2: ਮੇਰੀ ਬਿੱਲੀ ਸਿਆਣੀ ਆ
3: ਉਹ ਕਿਵੇਂ
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ
3: ਹੈ ਕੀ ਨਾਂ ਆ ਉਹਦਾ
2: ਮਿਆਉਂ
1: ਕਹਿਣ ਨੂੰ ਤਾਂ ਵਿਆਹਾਂ ਦੇ ਵਿੱਚ ਨਾ ਇੱਕ ਸੱਭਿਆਚਾਰਕ ਗਰੁੱਪ ਨਾਂ ਦੇ ਬੰਦੇ ਲਾਏ ਜਾਂਦੇ ਨੇ
0: ਹਾਂਜੀ
1: ਹੈ ਨਾ ਉਹ ਬੜਾ ਨੱਚਦੀਆਂ ਨੇ ਪਰ ਉਹਨਾਂ ਦੇ ਵਿੱਚ ਸੱਭਿਆਚਾਰ ਤਾਂ ਕਿਤੇ ਦੇਖਦਾ ਨੀ
0: ਤੁਸੀਂ ਜ਼ਰੂਰ ਵੇਖਣਾ ਜੀ
1: ਨਹੀਂ ਫਿਰ ਦੇਖੋ ਗੱਲ ਇਹ ਆ ਵੀ ਆਪਣਾ ਸੱਭਿਆਚਾਰ ਵੀ ਤਾਂ ਕਿਤੇ ਹੋਣਾ ਚਾਹੀਦਾ ਨਾ ਵਿਆਹ ਸ਼ਾਦੀਆਂ 'ਚ ਉੱਥੇ ਆਪਣੀਆਂ ਧੀਆਂ ਭੈਣਾਂ ਹੁੰਦੀਆਂ ਨੇ
0: ਸੱਭਿਆਚਾਰ ਨੂੰ ਕੀ ਉਹਨਾਂ ਫੁਲਕਾਰੀਆਂ ਜੀਆਂ ਤਾਂ ਲਈਆਂ ਹੁੰਦੀਆਂ ਚਰਖਾ ਵੀ ਲੈ ਕੇ ਆਉਂਦੇ ਆ ਇੱਕ ਮਿੰਟ
1: ਹਾਂਜੀ
0: ਹੈਲੋ ਓਏ ਹਾਂ ਓਏ
1: ਹੁਣ ਕਿਹਨੂੰ ਫੋਨ ਕਰ ਰਹੇ ਹੋ
0: ਓ ਜੱਗਾ ਬੋਲਦਾ ਓਏ
1: ਜਨਾਬ
0: ਓ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ ਉਹ ਪਿਛਲੀ ਵਾਰ ਵਾਲੀਆਂ ਨਾ ਲੈ ਕਾਲੀਆਂ ਕਾਲੀਆਂ ਜੀਆਂ ਹੈ ਅੱਛਾ ਮੇਰੀ ਗੱਲ ਸੁਣੋ ਭੱਬਰ ਜੀ ਹੈਗੀ ਓਏ ਚੰਗੀਆਂ ਲਿਆ ਯਾਰ ਪਿਛਲੀ ਵਾਰ ਚਾਚਾ ਟਿੱਚਰਾ ਕਰਦਾ ਕਹਿੰਦਾ ਤੁਸੀਂ ਤਾਂ ਮਾਮੇ 4 ਲਾਈਟਾਂ ਵੀ ਲਾਈਆਂ ਉਹਦਾ ਫੇਰ ਨੀ ਸੀ ਮੂੰਹ ਆ ਦੀਦੀ ਦੇ ਉਹਨਾਂ ਦੇ ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ ਹੁਣ ਆਪਰੇਸ਼ਨ ਕਰਾਤਾ ਉਹਦਾ ਹਾਂ ਉਹ ਨੀ ਗੱਲ ਕੋਈ ਪੈਸੇ ਯਾਰ ਹੱਦ ਕਰਦਾ ਯਾਰ ਤੈਨੂੰ ਟਾਈਮ ਨਾ ਦਵਾਉ ਮੈਂ
1: ਹੈਲੋ ਜਨਾਬ
0: ਉਹ ਨਹੀਂ ਵੀਰ ਐਤਕੀ ਨਹੀਂ ਕੁੱਟਦੇ ਕਿਉਂ ਏਦਾਂ ਕਰਦਾ
1: ਆਪਾਂ ਰੇਡੀਓ ਤੇ ਆ
0: ਹਾਂਜੀ ਮੈਂ ਰੇਡੀਓ ਤੇ ਹਾਂ ਮੈਂ ਟਾਈਮ ਨਾ ਆ ਜੀ ਉਹ ਚੰਗੀਆਂ ਲੈ ਡਾਂਸਰ ਆਈਆਂ ਤਾਂ ਦੱਸਾਂ ਗੱਲ ਆਹੋ ਇਹ ਨਾ ਤੂੰ ਕੋਟ ਜਾ ਪਾ ਕੇ ਇਕੱਲਾ ਹੀ ਤੇਰਾ ਫਿਰ
1: ਹੁਣ ਕੱਟੋਗੇ
0: ਹਾਂਜੀ ਚੰਗਾ ਚੰਗਾ ਫਿਰ ਇੱਧਰ ਮੈਡਮ ਹਾਂ ਤੂੰ ਮਾਮਾ ਪੁੱਛ ਕੇ ਅੱਗੇ ਲੈਣਾ ਸੋਹਣੀ ਹੈ ਕਿ ਨਹੀਂ ਚੱਲ ਕੱਟ ਫੋਨ ਹਾਂਜੀ ਹਾਂਜੀ ਹਾਂਜੀ ਮੈਡਮ ਜੀ
1: ਤੁਸੀਂ ਵੀ ਵਿਆਹ ਤੇ ਸੱਦ ਰਹੇ ਹੋ
0: ਨਹੀਂ ਜੀ ਮੈਂ ਨਹੀਂ ਕੀਤੇ ਜੀ ਮਤਲਬ ਉਹ ਮੁੰਡਾ ਸਾਡਾ ਜੀ ਜਿਹੜਾ ਸਾਲਾ ਮੇਰਾ ਜੀ ਜਿਹਦੇ ਪੈ ਗਿਆ ਕਹਿੰਦਾ ਭਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੇ ਫਿਰ ਮੇਰੀ ਜ਼ਿੰਮੇਵਾਰੀ ਲਾਈ ਹੈ ਮੁੰਡਾ ਆਪਣਾ ਜਾਣੂ ਜੀ
1: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ
0: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀ ਜੀ ਡਾਂਸਰਾਂ ਹੁਣ ਮੈਂ ਕਿਵੇਂ ਰੋਕਦਾ ਜੀ
1: ਅੱਛਾ ਜੀ ਠੀਕ ਆ
0: ਮਤਲਬ ਅਗਲੇ ਦੀ ਡਿਮਾਂਡ ਆ ਜੀ ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ ਉਹਨਾਂ ਨੱਚਣਾ ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਤੋਂ ਦੀ ਪੈਸੇ ਸੁੱਟਣੇ ਜੀ
1: ਹੈ ਨਹੀਂ ਤੇ ਜਨਾਬ ਉਹ ਵੀ ਤਾਂ ਫਜ਼ੂਲ ਖਰਚੀ ਹੋਣੀ
0: ਅਗਲੇ ਨੇ ਕਰ ਰਹੇ ਤੁਹਾਨੂੰ ਤੰਗੀ ਆ ਦੱਸੋ ਤੁਹਾਡੀ ਜੇਬ 'ਚ ਹੋਣਾ ਫਜ਼ੂਲ ਖਰਚੀ ਫਜ਼ੂਲ ਖਰਚੀ ਲਾਈ ਤੂੰ ਦੱਸ ਕਿੱਦਾਂ ਦੀ ਬੀਬੀ ਰੱਖੀ ਆ ਤੂੰ ਮੇਰਾ ਮੂੰਹ ਕੀ ਵੇਖੀ ਆ ਨਾ ਯਾਰ
1: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਨਾ ਬੜੀ
0: ਇੱਕ ਮਿੰਟ ਹੈਲੋ ਹਾਂ
1: ਹੁਣ ਕਿਹਨੂੰ ਫੋਨ ਕਰ ਰਹੇ
0: ਹੋ ਹਾਂ ਰੈਡ ਵਾਲੇ ਲਾ ਗਏ ਜੀ ਇਹਨੂੰ
1: ਜਨਾਬ
0: ਕੀ ਇਹਦਾ ਗੱਡੀਆਂ ਨਾ ਓਏ ਉਹਨੂੰ ਕਹਿ ਸਾਰੀਆਂ ਨੋਵਾ ਚਾਹੀਦੀਆਂ ਨੋਵਾ
1: ਓਹੋ
0: ਉਹ ਪਿਛਲੀ ਵਾਰ ਪਾਰਟੀਆਂ ਜਾਂ ਟਾਟਾ ਸੁਮਾ ਨਾ ਕਰਾ ਲਿਓ ਹੈਂ ਮੁੰਡੇ ਵਾਲੀ ਗੱਡੀ ਕੀ ਆਉਂਦੇ ਆ
1: ਆਪਾਂ ਪਹਿਲਾਂ ਗੱਲ ਕਰ ਲਈਏ
0: ਉਹ ਖੜ ਜਾ ਮੈਡਮ ਜੀ ਉਧਰ ਸਾਡੀਆਂ ਗੱਡੀਆਂ ਨੇ ਹੈਂ ਓਏ ਉਹ ਮੈਂ ਰੇਡ ਹੋਏ ਤੇ ਆ ਤੂੰ ਵਿੱਚੋਂ ਦਾਣੇ ਲੈਣੇ ਮੈਂ ਜੋ ਮਰਜ਼ੀ ਕਰ ਲਿਆ ਵਾ ਤੂੰ ਆਪਣੀ ਗੱਲ ਹਾਂਜੀ ਹਾਂਜੀ
1: ਆਰਾਮ
0: ਤੂੰ ਆਪਣੀ ਗੱਲ ਕਰ ਮੇਰੇ ਨਾਲ ਕੀ ਆਦਾ ਗੱਡੀਆਂ ਵਾਲਾ ਉਹ ਹੈਂ
1: ਬਸ ਆਪਾਂ ਪਹਿਲਾਂ ਗੱਲ ਕਰ
0: ਲਈਏ ਓਏ ਉਹਨਾ ਮੈਂ ਯਾਰ ਹੁਣ ਮੇਰੀ ਜਾਨ ਲੈ
1: ਲਓ
0: ਚੱਲ ਜੂ ਮੈਂ ਟਰਾਲੀ ਤੇ ਚੱਲ ਜੂਗਾ ਜਾ ਤੂੰ ਜਾ ਦਫਾ ਜਾ ਉਹ ਚੰਗਾ
1: ਜਨਾਬ ਆਰਾਮ ਨਾਲ ਆਪਾਂ ਪਹਿਲਾਂ ਗੱਲ ਕਰ ਲਈਏ
0: ਤੁਸੀਂ ਕੀ ਆ ਦੱਸੋ ਹਾਂ
1: ਮੈਨੂੰ ਇੱਕ ਗੱਲ ਦੱਸੋ ਵੀ ਆ ਇੱਕੋ ਜਿਹੀਆਂ ਨੋਵਾ ਤੇ ਜਾ ਕੇ ਕੋਈ ਵੱਖਰਾ ਵਿਆਹ ਹੋ ਜੂਗਾ
0: ਤੁਹਾਨੂੰ ਤੰਗੀ ਆ
1: ਕੋਈ ਤੰਗੀ ਨਹੀਂ ਆ
0: ਪਰ ਪੈਸੇ ਨਹੀਂ ਦੇਣੇ ਆ
1: ਤੇ ਪੈਸਾ ਹੀ ਤਾਂ ਖਰਾਬ ਕਰ ਰਹੇ ਹੋ
0: ਇਹਦੇ ਚ ਪੈਸਾ ਕਦੋਂ ਖਰਾਬ ਹੋ ਗਿਆ
1: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ ਕਿਸੇ ਸਸਤੀ ਗੱਡੀ ਚ ਚੱਲ ਜਾਓਗੇ ਤਾਂ ਕਿਹੜਾ ਵਿਆਹ ਨਹੀਂ ਹੋਣਾ
0: ਮੈਂ ਸਸਤੀ ਗੱਡੀ ਚ ਹੁਣ ਮੈਂ ਨਿੱਕਾ ਪਾਈਏ ਸਸਤੀ ਗੱਡੀ ਜਾਂਦਾ ਚੰਗਾ ਲੱਗਦਾ ਤੁਹਾਨੂੰ
1: ਤੁਸੀਂ ਮੁੰਡੇ ਦੇ ਨਾਲ ਪੈ ਜਾਓ
0: ਮੇਰੀ ਸੁਣ ਲਓ ਗੱਲ ਮੈਨੂੰ ਹੁਣ ਪਤਾ ਲੱਗ ਗਿਆ
1: ਕੀ
0: ਮੈਨੂੰ ਇਹ ਸਿੱਧੀ ਗੱਲ ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਹੈ
1: ਕਿਹੜੀ

0: ਗਈ ਚਾਚੀ ਨਾਲ ਮੇਰੀ ਨੀ ਬਣਦੀ ਮੈਨੂੰ ਪਤਾ ਕਿਧਰਾ ਕਿਧਰੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ ਮੈਨੂੰ ਸਦਿਆ ਤੂੰ ਮੇਰੇ
1: ਇੱਥੇ
0: ਮਰਜ਼ੀ ਕਰਦਾ ਮੈਂ ਤੈਨੂੰ ਦੱਸਾਂ ਗੱਲ ਮੈਂ ਕੱਲੇ ਕੱਲੇ ਨੂੰ ਜਾਣਦਾ
1: ਮੈਂ
0: ਕਰਨੂ ਤੁਹਾਡੇ ਨਾਲ ਜੋ ਕਰਨਾ ਸਾਬਤਾ ਵਾ ਮੇਰੀ ਬੇਇੱਜ਼ਤੀ ਕੀਤੀ ਸੀ ਸਦ ਕੇ ਤੁਸੀਂ ਨਿੱਕਾ ਭਾਈ ਜੱਗਾ ਮੇਰਾ ਨਾਂ ਨਿੱਕਾ ਭਾਈ ਆ ਮੈਂ ਮੁੰਡੇ ਦਾ ਮੈਂ ਵਿਹੜਾ ਕਿੱਦਾਂ ਜਾਂਦੀ ਭਰਾ ਵਾ ਮੈਂ ਵਿਹੜਾ ਕਿੱਦਾਂ ਵਿਆਹ ਹੁੰਦਾ ਉੱਥੇ ਨਾਲੇ ਚਾਚੀ ਨੂੰ ਤੂੰ ਕਰਦੀ ਫੋਨ ਆਪਣੀ ਜਾ ਕੇ ਮੈਨੂੰ ਪਤਾ
1: ਓਹੋ ਇਹ ਤਾਂ ਗੁੱਸਾ ਹੀ ਖਾ ਗਏ ਬਿਨਾਂ ਗੱਲ ਤੋਂ
0: ਕਰਦੇ ਤੁਸੀਂ
1: ਅੱਛਾ ਠੀਕ
0: ਮੇਰੇ ਮੂੰਹੋਂ ਗਾਲਾਂ ਨਿਕਲ ਜਾਣੇ ਮੈਂ ਦੱਸਾਂ ਗੱਲ
1: ਨਹੀਂ
0: ਆ ਖੋਲੋ ਬੂਆ ਬਾਜਾ ਮੈਂ ਚੱਲਾਂ ਦਫਾ ਦੇ ਦੋ
1: ਅੱਛਾ ਠੀਕ ਹੈ ਜੀ ਓਹੋ ਇਹ ਤਾਂ ਭਾਈ
0: ਸਾਲਾ ਪਾ ਕੇ ਰੱਖਿਆ ਬੇਇੱਜ਼ਤੀ ਕਰਨ ਦਾ ਸਭ ਲੈ ਆਉਣਾ
1: ਓਹੋ ਇਹ ਤਾਂ ਭਾਈ ਗੁੱਸਾ ਹੀ ਕਰਕੇ ਚੱਲ ਗਿਆ ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ ਕੱਲ ਫਿਰ ਮਿਲਦੀਆਂ

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: हाँ जी हरमन जी की हाल ने
6: एक ही हो गया
5: कुछ ना कुछ ता हो गए जी
6: एक ही हो गया
5: मैं सोचिया भी मैं एवं ना होना एवं मतलब अपना आप लुका के जी रख दे सी
6: की मतलब
5: हुण मैं जी अपना असली रूप जी तोड़े सामने जी रख दे जी
6: हाय हाय हाय शुक्र है कि ते दे मुंह भी जी निकलिया
5: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ
6: ਓ ਵੈਰੀ ਗੁੱਡ
5: ਆਈ ਗੱਲਾਂ ਕਰਿਆ ਕਰੂੰ
6: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ
5: ਵੈਸੇ ਜੀ ਮੈਂ ਕਿਹਾ ਜੀ ਕੀ ਲੈ ਜਾਣਾ ਦੁਨੀਆਂ ਤੋਂ ਜੀ
6: ਤੂੰ ਕਿਤੇ
5: ਮਤਲਬ ਦੁਨੀਆਂ ਮੇਲਾ ਦੋ ਦਿਨ ਦਾ ਹੱਸ ਖੇਡ ਕੇ ਮਿੱਤਰਾ ਲੰਘਾ ਲੈ ਐਵੇਂ ਕਿਉਂ ਸਿਆਪਾ ਪਾਉਣਾ ਗੱਲ ਤੂੰ
6: ਅੱਗੇ
5: ਮੇਲਾ ਲਾ ਲੈ ਔਰ ਕੀ
6: ਤੂੰ ਕਿਤੇ ਪ੍ਰਵਚਨ ਦਾ ਨੀ ਸੁਣ ਕੇ
5: ਆਇਆ ਨਹੀਂ ਜੀ ਤਾਂ ਕੋਈ ਗੱਲ ਨੀ ਹੈਗੀ
6: ਫੇਰ
5: ਵਾ ਠੀਕ ਹੈ ਜੀ ਬਹੁਤ ਵਧੀਆ
6: ਚੱਲ ਠੀਕ ਆ ਹੁਣ ਸਤਿ ਸ਼੍ਰੀ ਅਕਾਲ ਤਾਂ ਕਰਦੇ ਆ ਪਾ ਗਏ ਆ
5: ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ
6: ਤੁਸੀਂ ਐ ਕਰੋ ਗਾਣਾ ਜਰਾ ਸੁਣ ਕੇ ਆਓ ਜਾਂ ਤੇ ਮੈਂ ਇਹਨੂੰ ਸਹੀ ਕਰਾਂ ਜਰਾ
7: ਤੇਰੇ ਇਸ਼ਕ

0: ਵੱਧ ਰਹੇ ਰੇਡੀਓ ਸ਼ੋ ਜਿਸ ਨੂੰ ਪੂਰੇ ਕੈਨੇਡਾ ਨੇ ਦਿੱਤਾ ਹੈ ਆਪਣਾ ਪਿਆਰ।
1: ਕਲਚਰ ਆਫ ਪੰਜਾਬ ਨਾਲ ਜੁੜੋ ਤੇ ਤਰੱਕੀ ਦੇ ਰਸਤੇ ਤੇ ਅੱਗੇ ਵਧੋ।
2: ਐਡਵਰਟਾਈਜ਼ਮੈਂਟ ਇਨਕੁਆਇਰੀਜ਼,
0: ਟਿਊਨ ਇਨ ਟੂ ਕਲਚਰ ਆਫ ਪੰਜਾਬ
1: ਐਂਡ ਨੋ ਦ ਡਿਫਰੈਂਸ।

0: ਸਕਦਾ ਕੋਈ ਰੀਜ਼।
1: ਅਸੀਂ ਹਾਂ ਕਲਚਰ ਆਫ ਪੰਜਾਬ,
2: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਹਾਂ ਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ।
1: ਹੁਣ ਤਾਂ ਨਹੀਂ ਰਹੂੰਗਾ।
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲਿਆ ਪ੍ਰਚਾਰ ਕਰਾ ਲਿਆ,
1: ਹੋ ਗਿਆ
0: ਨੀਤੀਆਂ ਦਾ ਪ੍ਰਚਾਰ ਕਰਾ ਲਿਆ।
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ ਹੋਣਾ।
1: ਆਏ ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨਹੀਂ ਆ, ਅਕਸ਼ੇ ਕੁਮਾਰ ਆ।
0: ਹੈ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ
0: ਅਸ਼ਕੇ
1: ਉਹ ਕੱਕਾ ਹੈ, ਕੱਕਾ ਪਹਿਲਾਂ ਆ
0: ਭਾਜੀ। ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਹੀ ਨਾ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਜੀ। ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਫਾਇਦਾ ਨਹੀਂ। ਅਸ਼ਕੇ ਕੁਮਾਰ ਜਿਹੜਾ ਵੀ ਦੱਸਦੇ ਤੁਸੀਂ ਜੀ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ। ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ। ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਕਿੰਨਾ ਕੁਛ ਦੇਖ ਆਇਆ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਤਾਂ ਆਪਣੇ ਹੀ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾਂ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ। ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੀ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਹੈ ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਨਾਲ ਸ਼ੁਕਰ ਨਹੀਂ ਆਇਆ ਤਾਂ ਸ਼ਨੀਵਾਰ ਨੀ ਮੇਰਾ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨਹੀਂ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈ ਆ ਉਦੋਂ ਦੀ।
0: ਅੱਛਾ ਜੀ।
1: ਉਹ ਗੁਰਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨਹੀਂ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਕਰੰਟ ਲੱਗ ਗਿਆ।
0: ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ, ਇੱਕ ਦਿਨ ਇਹ ਪੱਖਾ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ
1: ਕੀ
0: ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿਚ ਮੈਂ ਪੜਿਆ ਉੱਥੇ ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਮੇਰੀ ਤਾਂ ਗੱਲ ਹੀ ਨੀ, ਉਹ ਤਾਂ ਦੋਵਾਂ ਬੰਦਿਆਂ ਦੀ ਗੱਲ ਸੀ, ਬੰਦੇ ਸਵਾਰੀ ਦੀ ਤੇ ਕੰਡਕਟਰ ਦੀ।
1: ਅੱਛਾ ਅੱਛਾ।
0: ਉਹ ਕਹਿੰਦਾ ਆ ਵੀ ਤੂੰ ਮੇਰੇ ਅਰਸ ਵਾਲਿਆ ਜੀ, ਆ ਬਿਲਾ ਟਿਕਟ ਦਾ ਕੀ ਕੀਤਾ ਜੀ, ਤੈਨੂੰ ਮੈਂ ਦੱਸਾਂ ਗੱਲ ਜੀ।
1: ਅੱਛਾ,
0: ਬਸ ਮੈਂ ਕੰਡਕਟਰ ਵੀ ਕਹਿੰਦਾ ਵੀ ਬਸ ਜੀ ਜਾ ਕੇ ਚੱਕ ਦੋ, ਵੈਸੇ ਆਈਡੀਆ ਨੂੰ ਮੈਂ ਦਿੱਤਾ ਸੀ।
1: ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ।
0: ਮੈਂ ਕਿਹਾ ਵੀ ਯਾਰ ਸਾਨੂੰ ਕਹਿੰਦੇ ਵੀ ਹਰੇਕ ਨੂੰ ਸ਼੍ਰੀਮਾਨ ਜੀ ਕਹਿਣਾ, ਤੇ ਮੈਂ ਕਿਹਾ ਵੀ ਕਹਿੰਦਾ ਵੀ ਫੇਰ ਕੀ ਕਰਦੇ? ਮੈਂ ਕਿਹਾ ਮੈਂ ਸ਼੍ਰੀਮਾਨ ਜੀ ਗਾ ਕੇ ਚੱਕ ਲਈਦਾ।
1: ਮੈਨੂੰ ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿੰਦਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ ਗੱਲ, ਤੈਨੂੰ ਦੱਸਿਆ ਨਾ?
1: ਨਹੀਂ।
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਜੀ ਉਹਨੂੰ ਸੁਣਨ ਨੂੰ ਹਟ ਗਿਆ, ਦਿਸ ਨੂੰ ਹਟ ਗਿਆ ਜੀ, ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਵੇ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ।
1: ਫੇਰ ਤਾਂ ਮੋਰ ਮੂਰ ਚੰਗੇ ਸੇਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ ਵੀ ਬਸ ਹੁਣ ਨਾ ਹਾਈ ਨੈਕ ਵਾਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ, ਮੂੰਹ ਤੇ ਕੁਛ ਨੀ ਕੀਤਾ ਉਹਨੇ।
1: ਅੱਛਾ,
2: ਦਸਤਾਨੇ ਪਾ ਕੇ ਨੀ ਆਇਆ ਸੀ ਅੱਜ? ਬਸ ਤਾਂ ਹੀ ਪਾਏ ਸੀ।
1: ਲੈ ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ, ਠੰਡ ਤਾਂ ਕੀ, ਉਹਦੀ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ, ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ।
1: ਮੈਨੂੰ ਤਾਂ ਲੱਗਦਾ ਤੇਰੇ ਅੰਦਰ ਵੀ ਕੋਈ ਗਰਮੀ ਪੇਸ਼ ਹੋ ਗਈ ਆ।
2: ਮੈਂ ਤਾਂ ਜੀ ਹੁਣ ਮਤਲਬ ਮੈਂ ਕਿਹਾ ਜੀ ਕੀ ਲੈਣਾ ਦੇਣਾ ਦੁਨੀਆਂ ਤੋਂ ਜੀ, ਬਸ ਐਂ ਜੇ ਆਪਾਂ ਸਾਦੇ ਮਰਾਦੇ ਜੇ ਬੰਦੇ ਆ ਜੀ। ਤਿੰਨ ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ, ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ।
1: ਅੱਛਾ,
2: ਮਾਤਾ ਪੀਰ ਨੇ ਚੌਲ ਬਣਾ ਲਈ ਜੀ, ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ। ਸ਼ਾਮ ਤੱਕ ਮੈਂ ਖਾ ਗਈ ਜੀ, ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ, ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
2: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਵੀ ਜਿਹੜੇ ਸੁਨੀਲ ਜਾਖੜ ਹੋਈ ਹੈ ਜੀ,
2: ਹਾਂ ਹਾਂ,
1: ਮਤਲਬ ਮੈਨੂੰ ਐਂ ਨਹੀਂ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐਂ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ ਲੱਗਦੀ।
2: ਉਹ ਕਾਕਾ ਉਹ ਬੈਲਟ ਨੀ,
1: ਹਾਂਜੀ,
2: ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇਦਾਂ ਕਹਿ ਦਿੰਦਾ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇਦਾਂ।
1: ਨਹੀਂ, ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦਿੱਲੀ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਅਤੇ ਕਾਂਗਰਸ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ, ਵੀ ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: राम जी, मेरा बिजनेस नहीं है चलता। बाबा जी बड़े पापड़ मेल मेल देख लेने, कोई गल नहीं बनती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: ओए मैनू क्यों डिस्टर्ब कर रहे हैं? देव ताकरे नु कॉल कर, रेडियो ते अपने कारोबार दी ऐड चला। भाई स्पेशल पैकेज ने उन्हां कोल, फोन कर 416-677-0609 416-677-0609।
0: हां जी मैडम जी, बोलदे नहीं जी तुसी?
2: बोलदी
0: ਤੁਸੀਂ ਉਹ ਗੱਲ ਨੀ ਸੁਣਾਉਂਦੀ, ਮੈਂ ਇਹਦੀ ਗੱਲ ਸੁਣੀ ਹੈ ਜੀ, ਸੱਚੀ ਹੈ ਜੀ। ਉਹ
2: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ, ਛੋਟੀ ਜਿਹੀ ਉਮਰ ਦਾ ਜੀ,
2: ਉਹ ਕਟੱਲਿਆ।
0: ਹਾਂਜੀ
2: ਗੂਗਲ ਬੋਏ,
0: ਮਤਲਬ ਉਹਦਾ ਨਾਮ ਹੈ, ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ।
2: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਜਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਪਾਪਾ ਕਰਿਆ ਹੋਊਗਾ, ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ।
2: ਅੱਛਾ ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਆ।
2: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ।
2: ਕਿਉਂ?
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਦੇਗੜਿਆਂ ਦਾ।
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੇਰੇ ਨਾਲ। ਉਹ
0: ਤਾਂ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਿਆ ਸਰਕਾਰ ਨੇ ਦੇਤਾ।
2: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ।
2: ਕੀ ਬਦਲ ਜੂ?
0: ਕੁੱਟਿਆ ਸੀ ਕਰ ਦੇਣਗੇ ਹੁਣ।
2: ਕੁੱਟਿਆ ਸੀ?
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ।

0: ਹਾਂਜੀ ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ ਮੈਂ ਜਿਹੜੀ ਗੱਲ ਸੁਣੀ ਹੈ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟੱਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਰੱਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀ ਜੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ ਲੱਗਦਾ ਤਾਂ
0: ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਿਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਨਾ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ, ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ। ਐਂ ਤਾਂ ਬਾਈ ਸੱਚ ਬੋਲਦੇ ਆ, ਬੁਰਾ ਆਪੇ ਲੱਗ ਜਾਂਦਾ
1: ਕਰੂੰਗਾ
0: ਤੇ ਮੈਂ ਚੁੱਪ ਹੀ ਆ। ਮੈਂ ਕੀ ਕਿਹਾ,
1: ਵਾਈਨ ਪੀਤੀ ਆ ਤੂੰ ਕਦੀ?
0: ਔਖੀ ਹੁੰਦੀ ਆ।
1: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ। ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ।
0: ਨਹੀਂ ਹੁੰਦੀ ਕੀ ਆ,
1: ਮੈਂ ਸਾਰੀ ਅਸਲੀਅਤ ਉਹਨਾਂ ਨੂੰ। ਕਿਸੇ ਨੇ ਵੀ ਜਿੰਨਾ ਰਿਸ਼ਤਾ ਕਰਨਾ ਕੋਈ ਚਾਹੁੰਦਾ ਤੇ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ, ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ।
0: ਠੀਕ ਆ, ਸਾਰੀ ਅਸਲੀਅਤ ਦੱਸਣੀ ਹੈ।
1: ਅੱਛਾ,
0: ਵੈਨ ਮੈਂ ਨਾ ਇੱਕ ਰਾਂ ਪਰ ਮੈਂ ਕੋਸ਼ਿਸ਼ ਬੜੀ ਕੀਤੀ, ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ।
1: ਕੀ?
0: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ, ਉਹ ਮਿਲਣ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ।
1: ਅੱਛਾ,
0: ਫਿਰ ਉਹ ਪੰਜਾਬ ਆ ਗਿਆ, ਫਿਰ ਉਹਨੇ ਵੈਨ ਪਾ ਲਈ।
1: ਉਹ ਵੈਨ ਨੀ, ਵਾਈਨ।
0: ਵੈਨ ਹੀ?
1: ਉਹ ਵਾਈਨ।
0: ਉਹ ਕੀ ਹੁੰਦੀ ਆ?
1: ਤੂੰ ਛੱਡ, ਤੇਰੇ ਵਾਸ ਦਾ ਰੋਗ ਨੀ ਆ। ਕਹਿੰਦੇ ਆ ਕਿ ਜਿਹੜਾ ਵਾਈਨ
0: ਨੂੰ ਲੱਗੇ ਰੋਗ, ਮੈਨੂੰ ਕਿਉਂ ਲੱਗੇ ਰੋਗ? ਗੰਦੀਆਂ ਗੱਲਾਂ ਕਰਦੀ ਤੂੰ।
1: ਮੈਂ ਗੰਦੀ ਹੋਈ ਆ?
0: ਨਹਾ ਕੇ ਆਇਆ ਕਰ।
1: ਮੈਂ ਨੀ ਨਹਾਉਂਦੀ, ਮੈਂ ਪਾਣੀ ਬਚਾਉਂਦੀ ਆ।
0: ਚਲ ਬਚਾਈ ਜਾ ਫਿਰ।
1: ਹਾਂ, ਜਿਹੜਾ ਵਾਈਨ, ਜਿਹੜੀ ਵਾਈਨ ਹੁੰਦੀ ਆ ਨਾ,
0: ਆਹੋ,
1: ਉਹਦਾ ਜਿਹੜਾ ਗਲਾਸ ਹੁੰਦਾ,
0: ਗਲਾਸ ਹੁੰਦਾ, ਆਹੋ,
1: ਉਹਦੀ ਜਿਹੜੀ ਸ਼ੇਪ ਹੁੰਦੀ ਆ,
0: ਆਹੋ,
1: ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ।
0: ਇਹ ਕਿੰਨੇ ਖੋਜ ਕੀਤੀ ਆ?
1: ਇਹ ਮਤਲਬ ਬਹੁਤ ਸਾਰੇ ਰਿਸਰਚਰਸ
0: ਬੈਠੇ ਨੇ। ਸਾਇੰਸਦਾਨ ਨੇ ਕੀਤੀ ਹੋਣੀ।
1: ਹਾਂ,
0: ਉਹਨੂੰ ਪੰਜਾਬੀ ਸਿਖਾਓ।
1: ਕਿਉਂ?
0: ਉਹਨੂੰ ਮੈਂ ਕਹਿਣਾ ਕਿ ਪੰਜਾਬੀ ਨੇ ਹੁਣੇ ਫਿਰ ਜੇ ਗਾਲਾਂ ਕੱਢੀਆਂ ਤੇ ਫਿਰ ਸਮਝਦਾ ਆ ਜਾਣਗੀਆਂ ਨੂੰ।
1: ਗਾਲਾਂ ਕਿਉਂ ਕੱਢੂ ਪੰਜਾਬੀ?
0: ਉਹਨੂੰ ਬੰਦਾ ਪੁੱਛੇ ਮਾਮਾ ਜਿਹੜੀ ਪੀਣ ਵਾਲੀ ਆ ਗਲਾਸ ਚ ਪਾ ਕੇ ਪੀਵਾਂਗੇ, ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ। ਹੋਰ ਵੀ ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ। ਇਹਨਾਂ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਿਆ ਕਰ, ਤੂੰ ਚਾਹੀਦੀ ਗੱਲ ਸੁਣਾਇਆ ਕਰ, ਜੇ ਨਹੀਂ ਸੁਣਾਉਣੀ ਤਾਂ ਫਿਰ ਗਾਉਣਾ ਸੁਣਾ ਦੇ।
1: ਅੱਛਾ, ਚੱਲ ਤੂੰ ਗਾਣਾ ਸੁਣ ਲਾ। ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ?
0: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ।
1: ਨਹੀਂ ਨਹੀਂ ਨਹੀਂ, ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ।
0: ਤੂੰ ਦੋ ਕਹਿ ਸਾਨੂੰ।
1: ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ, ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ।
0: ਅਸੀਂ ਆਪਣੀ ਨੀਂਦ ਸੌਵਾਂਗੇ, ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ?
1: ਹਾਏ,
0: ਆਰਾਮ ਆਪਣੀ ਨੀਂਦ ਸੌਵੇ, ਅਸੀਂ ਆਪਣੀ ਨੀਂਦ।
1: ਦੇਖ ਮੈਂ ਤੈਨੂੰ ਨਾ,
0: ਭਾਈ ਯਾਰੀ ਪੱਕੀ ਨੀਂਦ ਆਪੋ ਆਪਣੀ।
1: ਹਾਂ ਯਾਰੀ ਆਪਣੀ ਪੱਕੀ ਆ। ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
0: ਆ। ਐਦਾਂ ਦੀਆਂ ਗੱਲਾਂ ਨਾ ਘਰ, ਮੇਰੇ ਘਰਦਿਆਂ ਸੁਣ ਲਿਆ, ਮੈਨੂੰ ਕਹਿਣਗੇ ਕੰਨ ਪਾਕੇ ਹੁੰਦੇ ਆ।
1: ਕੀ?
0: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨੀ ਕਰਨੀਆਂ। ਮੈਂ ਨਾ ਚੌਥੀ ਜਮਾਤ ਚ ਕੁੜੀ ਨਾਲ ਪਿਆਰ ਦੀ ਗੱਲ ਕੀਤੀ, ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ।
1: ਮੇਰਾ ਦਿਲ ਕਰ ਰਿਹਾ ਆਪਣਾ ਸਿਰ ਕੰਧ ਚ ਮਾਰਾਂ।
0: ਕੰਧ ਚ ਮਾਰਨਾ ਹੀ ਪੈਣਾ, ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਪਈ।
1: ਮੇਰੀ ਗੱਲ ਸੁਣੂਗਾ?
0: ਹਾਂਜੀ।
1: ਦੇਖ ਪਹਿਲਾਂ ਤਾਂ ਮੈਨੂੰ ਨਾ, ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ?
0: ਮੈਨੂੰ ਕੀ ਹੋਣਾ ਵਾ, ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾਂ।
1: ਇਹ ਕੈਸੀ ਅਸਲੀ ਗੱਲਾਂ ਆ?
0: ਇਹੋ ਹੀ ਤੇ ਅਸਲੀ ਗੱਲਾਂ ਵਾ। ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ, ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ, ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ। ਮੱਝਾਂ ਰੱਖ ਕੇ ਵੇਖੋ ਫਿਰ, ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ।
1: ਮਤਲਬ
0: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ, ਡੰਡੀਆਂ ਡੰਡੀ। ਸਮਝ ਨੀ ਲੱਗੀ ਨਾ ਮੇਰੀ ਗੱਲ ਦੀ? ਆਪ ਨੂੰ ਨੀ ਲੱਗੀ?
2: ਇੱਕ ਗੱਲ ਦੱਸਾਂ ਓਏ,
3: ਹਾਂ,
2: ਤੁਹਾਡਾ ਕੁੱਤਾ ਤੇ ਨਾ ਡੰਗਰ ਜਿਹਾ ਯਾਦ ਦੇਖ ਲਾ, ਮੇਰੀ ਬਿੱਲੀ ਸਿਆਣੀ ਆ।
3: ਉਹ ਕਿਵੇਂ?
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ, ਕੀ ਨਾਂ ਆ ਉਹਦਾ?
2: ਮਿਆਉਂ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator
2: Nirpa
0: Without fear Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ
0: ਆਪਣੀ ਬੋਲੀ
1: ਆਪਣਾ ਸੱਭਿਆਚਾਰ
0: ਦੇਸ਼ ਤੋਂ ਪਰਦੇਸ
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਵੈਬਸਾਈਟ www.deshpardesradio.com ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ

ਤਮਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਸੈਟਰਡੇ ਦਾ ਦਿਨ ਹੈ, ਪੂਰੀ ਮਸਤੀ ਮਾਰ ਰਹੇ ਹੋਗੇ, ਪੂਰਾ ਇੰਜੋਏ ਕਰ ਰਹੇ ਹੋਗੇ ਵੀਕਐਂਡ ਨੂੰ। ਔਰ ਅੱਜ ਸੈਟਰਡੇ ਹੈ, ਸਤੰਬਰ ਮਹੀਨੇ ਦੀ 12 ਤਾਰੀਖ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮੋ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਮੁਲਾਕਾਤ ਤੁਹਾਡੇ ਨਾਲ ਜਾਰੀ ਰਹੇਗੀ। ਇਸ ਦੌਰਾਨ ਸਾਡੇ ਸਟੂਡੀਓ ਨੰਬਰ ਇੱਕੋ ਹੀ ਹੈ, 905-564-44 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਨੰਬਰ ਸੱਤ ਬਲਾਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ ਲਈਏ ਅਤੇ ਬਾਕੀ ਗੱਲਾਂ ਕਰੀ ਜਾਣੀਆਂ ਆਪਾਂ ਠੀਕ 4 ਵਜੇ ਤੱਕ। ਅਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਆਪਾਂ ਸਰਵਰ ਕਰੀਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਰਾਹੀਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸੈਟਰਡੇ ਦੇ ਪ੍ਰੋਗਰਾਮ ਨਾਲ ਜੁੜ ਚੁੱਕੇ ਹੋ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਤੁਹਾਡੇ ਨਾਲ ਰਹਾਂਗੇ ਠੀਕ ਸ਼ਾਮ ਦੇ 6 ਵਜੇ ਤੱਕ, ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਕੁਝ, ਅਤੇ ਨਾਲ ਗੀਤ ਸੰਗੀਤ ਹੋਰ ਬਹੁਤ ਕੁਛ ਹੋਏਗਾ। ਅਤੇ ਜਿਹੜੇ ਰਹੋ ਸਾਡੇ ਨਾਲ, ਥੋੜੇ ਜਿਹੇ ਕਮਰਸ਼ੀਅਲ ਬ੍ਰੇਕ ਲੈ ਲਈਏ ਅਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ।
1: ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ। ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ, ਤੁਹਾਡਾ ਆਦਮ ਮਨਸਾ ਜੰਸ
7: ਟੋਰਾਂਟੋ। ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: Friday, September 18th, 7 PM at the Living Arts Center, Mississauga.
1: Pehla aaya si badi mohabbat di thi, ummeed karda ha. Is baar bhi tujhe aashirwad doge.
2: Main aa jaa to mera lachiye, lachiye paanch paapa. Main aa jaa to mera lachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: ਕਿਆ ਚਹਿਲ ਪਹਿਲ ਹੈਗੀ ਬਾਹਰ, ਖਾਸ ਕਰਕੇ ਮੌਸਮ ਬੜਾ ਵਧੀਆ ਅਤੇ ਪੂਰਾ ਇੰਜੋਏ ਕਰ ਰਹੇ ਹੋ ਤੁਸੀਂ, ਕਿਉਂਕਿ ਜਾਂਦੇ ਜਾਂਦੇ ਵਿੰਟਰ ਦੇ ਵਿੱਚ ਆਪਾਂ ਨੂੰ ਵਧੀਆ ਜਾਣੀ ਸਨੀ ਡੇ ਮਿਲ ਜਾਣ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਅੱਜ ਕੱਲ੍ਹ ਵੀ ਬਹੁਤ ਸੋਹਣਾ ਟੈਂਪਰੇਚਰ ਸੀ ਅਤੇ ਅੱਜ ਵੀ ਬੜਾ ਵਧੀਆ ਟੈਂਪਰੇਚਰ ਆ ਅਤੇ ਕੱਲ੍ਹ ਨੂੰ ਵੀ ਪੂਰਾ ਵੀਕ ਹੀ ਵਧੀਆ ਦਿਖਾਇਆ ਗਿਆ ਕਿ ਸੋਹਣਾ ਟੈਂਪਰੇਚਰ ਰਹੇਗਾ। ਤਾਂ ਤੁਸੀਂ ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਅਤੇ ਆਪਣੀ ਮੁਲਾਕਾਤ ਹੈਗੀ ਠੀਕ ਸ਼ਾਮ ਦੇ 4 ਵਜੇ ਤੱਕ ਤੁਹਾਡੇ ਨਾਲ ਰਵਾਂਗੇ। ਕੋਈ ਵੀ ਗੀਤ ਸੰਗੀਤ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ, ਫਿਰ ਤੁਸੀਂ ਸਾਨੂੰ ਸਟੂਡੀਓ ਵਿੱਚ ਕਾਲ ਕਰਨੀ ਹੋਏਗੀ, ਕਿਉਂਕਿ ਸਟੂਡੀਓ ਨੰਬਰ ਇੱਕੋ ਹੀ ਆਪਣਾ ਜਦੋਂ ਆਪਾਂ ਪ੍ਰੋਗਰਾਮ ਲਾਈਵ ਕਰਦੇ ਹਾਂ ਉਹ ਹੈਗਾ ਜੀ 905-564-6444। ਵੱਖ ਵੱਖ ਤਰੀਕਿਆਂ ਨਾਲ ਸਾਨੂੰ ਸੁਣ ਵੀ ਸਕਦੇ ਹੋ ਅਤੇ ਵੇਖ ਵੀ ਸਕਦੇ ਹੋ। ਸਾਡੀ ਵੈਬਸਾਈਟ 'ਤੇ ਜਾਓ www.desh-pardesh-radio.com ਜਾਂ www.desh-pardesh-tv.com 'ਤੇ ਜਾ ਕੇ ਤੁਸੀਂ ਜੇਕਰ ਸੁਣਨਾ ਇਕੱਲਾ ਤਾਂ ਫਿਰ ਪਲੇਲਿਸਟ ਪਲੇ ਦੱਬੋ, ਜੇ ਤੁਸੀਂ ਵਾਚ ਕਰਨਾ ਸਾਨੂੰ ਟੀ ਵੀ 'ਤੇ ਫਿਰ ਸਟ੍ਰੀਮ ਦੱਬੋ, ਸਟ੍ਰੀਮ ਦੱਬੇ 'ਤੇ ਸਾਨੂੰ ਤੁਸੀਂ ਵੇਖ ਵੀ ਸਕਦੇ ਹੋ। ਤੁਹਾਡੇ ਆਈ ਪੀ ਟੀ ਵੀ ਬੋਕਸ ਜਿਹੜੇ ਹੈਗੇ ਨੇ ਜਿੰਨੇ ਦੇ ਘਰਾਂ ਵਿੱਚ ਬਹੁਤ ਸਾਰਿਆਂ ਦੇ ਹੈਗੇ, ਸਾਰਿਆਂ ਦੇ ਤਕਰੀਬਨ, ਉਹਦੇ ਪੰਜਾਬੀ ਸੈਕਸ਼ਨ ਜਾਓਗੇ ਤਾਂ ਕਲਿੱਕ ਕਰੋ ਦੇਸ਼ ਪ੍ਰਦੇਸ਼ ਦੇ ਉੱਤੇ, ਉੱਥੇ ਤੁਸੀਂ ਸਾਨੂੰ ਸਟੂਡੀਓ ਵਿੱਚ ਬੈਠੇ ਵੇਖ ਵੀ ਸਕਦੇ ਹੋ, ਗੱਲਾਂ ਬਾਤਾਂ ਕਰਦੇ ਵੀ ਦੇਖ ਸਕਦੇ ਹੋ, ਸੁਣ ਵੀ ਸਕਦੇ ਹੋ। ਤਾਂ ਜੁੜੇ ਰਹੋ ਸਾਡੇ ਨਾਲ, ਕਾਫੀ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਟੈਂਪਰੇਚਰ ਅੱਜ ਹੈਗਾ 26 ਡਿਗਰੀ, ਥੋੜ੍ਹੀ ਜਿਹੀ ਬਦਲਵਾਈ ਰਹੇਗੀ ਪਰ ਕਿਤੇ ਕਿਤੇ ਵਿੱਚ ਥੋੜ੍ਹੀ ਜਿਹੀ ਬਦਲਵਾਈ ਹੋਵੇਗੀ, ਪਰ ਮੋਸਟਲੀ ਅੱਜ ਸਨਸ਼ਾਈਨ ਹੀ ਹੈਗੀ ਆ ਸੋ ਫਾਰ। ਅਤੇ ਕੱਲ੍ਹ ਦਾ ਦਿਨ ਹੈਗਾ ਜਾਂ ਸੰਡੇ ਦਾ, ਹਾਈ ਟੈਂਪਰੇਚਰ 25 ਡਿਗਰੀ ਆ ਅਤੇ ਮੋਸਟਲੀ ਜਾਣੀ ਕਿ ਸਨਸ਼ਾਈਨ ਵੀ ਹੋਏਗਾ, ਥੋੜ੍ਹਾ ਜਿਹਾ ਬਦਲਵਾਈ ਵੀ ਹੋਊਗੀ। ਅਤੇ ਐਤਵਾਰ ਦਾ ਮੌਸਮ ਆ ਔਰ ਮੰਡੇ ਸਤੰਬਰ 14 ਨੂੰ ਹਾਈ ਟੈਂਪਰੇਚਰ 20 ਡਿਗਰੀ, ਬਦਲਵਾਈ ਦੇ ਨਾਲ ਕਲਾਊਡ ਵੀ ਹੋਣਗੇ। ਅਤੇ ਟਿਊਜ਼ਡੇ ਵੀ 15 ਸਤੰਬਰ ਨੂੰ ਟੈਂਪਰੇਚਰ 22 ਡਿਗਰੀ ਆ, ਸੁਬਾਹ ਵਿੱਚ ਬਾਰਿਸ਼ ਹੋਣ ਦੇ ਆਸਾਰ ਨੇ। ਅਤੇ ਰੇਡੀ ਪ੍ਰਾਮ ਬੇਸ ਪ੍ਰਦੇਸ਼ਾਂ ਤੋਂ ਜਿਹੜੇ ਹੋਏ ਹੋ, ਸਟੂਡੀਓ ਨੰਬਰ 905-564-6444। ਇੱਕ ਨਾ ਮੈਂ ਸੇਲ ਦਾ ਤੁਹਾਨੂੰ ਵੇਰਵਾ ਦੇ ਦਿਆਂ, ਕਿਉਂਕਿ ਗ੍ਰੋਸਰੀ ਵੀਕਐਂਡ 'ਤੇ ਪੈਂਦੀ ਹੈ, ਖਰਨੀ ਕਰਨੀ ਹੁੰਦੀ ਆ। ਤਾਂ ਮੈਂ ਤੁਹਾਨੂੰ ਲੈ ਕੇ ਚੱਲਣਾ 25 ਸੈਂਡਲਵੁੱਡ ਪਾਰਕਵੇ 'ਤੇ, ਇੰਡੀਅਨ ਫਰੂਟ ਲੈਂਡ ਦੀ ਇਹ ਬ੍ਰਾਂਚ ਹੈਗੀ ਆ, ਜਿੱਥੇ ਕਿ ਬੜੀਆਂ ਵਧੀਆ ਦਾਲਾਂ ਲੱਗੀਆਂ ਹੋਈਆਂ ਨੇ। ਇੱਕ ਤਾਂ ਇਹਨਾਂ ਨੇ ਨਾ ਭਾਈ ਤੁਹਾਡੇ ਵਾਸਤੇ ਚਨਾ ਦਾਲ ਇਹ ਲਗਾਈ ਆ 299 ਦੀ 4 ਪਾਮ, ਅਤੇ ਨਾਲ ਦੀ ਨਾਲ ਸਪਲੈਟ ਜਿਹੜੇ ਹੈਗੇ ਨੇ ਉਰਦ ਦਾਲ 399 ਦੀ 4 ਪਾਉਂਡ, ਮਸਰ ਦਾਲ 299 ਦੀ 4 ਪਾਉਂਡ, ਔਰ ਇਸ ਤੋਂ ਇਲਾਵਾ ਬੇਸਣ ਹੈਗਾ 399 ਅੰਗੂਰ ਦਾ 4 ਪਾਉਂਡ, ਔਰ ਬਾਗ ਬੱਕਰੀ ਚਾਹ ਪੱਤੀ 2 ਪਾਉਂਡ ਹੈਗੀ ਆ 999 ਦੀ, ਪ੍ਰੀਮੀਅਰ ਚਾਹ ਪੱਤੀ ਹੈਗੀ 1 ਕਿਲੋ 999 ਦੀ ਟਾਟਾ ਦੀ, ਅਤੇ ਇੰਡੀਅਨ ਬਾਲਟੀ ਵਾਲਾ ਗੁੜ 5 ਕਿਲੋ 899 ਦਾ, ਸਰੋਂ ਦੇ ਸਾਗ ਦਾ ਡੱਬਾ $99 ਨੂੰ, ਔਰ ਹੈਪੀ ਡੇਅਰੀ ਪਨੀਰ ਹੈਗਾ 399 ਦਾ 350 ਗ੍ਰਾਮ, ਬਰਾੜ ਦੇ ਇਹਨਾਂ ਨੇ ਬਰਗਰ ਲਗਾਏ ਨੇ ਬੈਜੀ ਕਾਫੀ, ਅਤੇ 499 ਦੇ। ਇਸ ਤੋਂ ਇਲਾਵਾ ਪਕਵਾਨ ਜਿਹੜੇ ਨੇ ਪਰਾਂਠੇ ਪਲੇਨ ਉਹ ਹੈਗੇ 499 ਦੇ। ਅਤੇ ਜ਼ਰੂਰ ਤੁਸੀਂ ਪਹੁੰਚੋ ਔਰ 25 ਸੈਂਟਰਵੁੱਡ ਪਾਰਕਵੇ 'ਤੇ ਔਰ ਇਸ ਸੇਲ ਦਾ ਪੂਰਾ ਪੂਰਾ ਫਾਇਦਾ ਉਠਾਓ। ਦੋਸਤੋ ਅੱਜ ਸੁਨੇਚਰ 12, ਲੇਕਿਨ ਤੁਹਾਡੀ ਕਾਲ ਕੋਲ ਆਉਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਆਕਸੀਜਨ ਦਾ ਕੰਮ ਕਰਦੀ ਹੈ ਜਿਹੜੀ ਕਾਲ ਆਉਂਦੀ ਆ। ਅਤੇ ਸਾਨੂੰ ਇਹ ਹੁੰਦਾ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਅਤੇ ਉਹ ਤਾਂ ਹੁੰਦਾ ਲੰਮਾ ਸਮਾਂ ਹੁੰਦਾ ਮੈਨੂੰ ਪਤਾ ਸੈਟਰਡੇ, ਪਰ ਆਸੇ ਪਾਸੇ ਵੀ ਜਾਂਦੇ ਹੋ, ਪਰ ਜਦੋਂ ਗੱਡੀ ਗੁੱਡੀ 'ਚ ਹੁੰਦੇ ਹੋ ਨਾ ਤਾਂ ਫੋਨ ਘੁੰਮਾ ਕੇ ਨਾ ਹਾਈ ਸ਼ਾਇਦ ਮਾਰ ਲਿਆ ਕਰੋ, ਉਹਦੇ ਨਾਲ ਕੀ ਹੁੰਦਾ ਤੁਸੀਂ ਵੀ ਅਤੇ ਅਸੀਂ ਵੀ ਬਿਜ਼ੀ ਰਹਾਂਗੇ, ਅਤੇ ਫਿਰ ਤੁਹਾਨੂੰ ਅਸੀਂ ਪੂਰੇ ਐਨ ਟਾਈਮ ਰੱਖਾਂਗੇ ਠੀਕ 4 ਵਜੇ ਸ਼ਾਮ ਦੇ ਤੱਕ, ਵੀਕਐਂਡ ਤੁਹਾਡਾ ਪੂਰਾ ਅਸੀਂ ਇੰਜੋਏਬਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਟੂਡੀਓ ਨੰਬਰ 905-564-6444 ਸਟੂਡੀਓ ਟੈਲੀਫੋਨ ਨੰਬਰ ਨੇ। ਅਤੇ ਮੈਂ ਲੰਚ ਟਾਈਮ ਹੋ ਗਿਆ, ਮੈਂ ਤੁਹਾਨੂੰ ਖਾਣ ਨੂੰ ਦੇ ਦਿਆਂ ਥੋੜ੍ਹਾ ਜਿਹਾ, ਔਰ ਉਹ ਵੀ ਸਪੈਸ਼ਲ ਲੱਗਿਆ ਹੋਇਆ ਇਸ ਕਰਕੇ ਮਨੀ ਸੇਵਿੰਗ ਵੀ ਹੈਗੀ ਆ। ਇੰਡੀਅਨ ਫਰੂਟ ਲੈਂਡ ਜਿਹੜੀ ਬ੍ਰਾਂਚ ਹੈਗੀ 25 ਸੈਂਟਰਵੁੱਡ ਪਾਰਕਵੇ, ਉੱਥੇ ਬੈਜੀ ਥਾਲੀ ਲਗਾਈ ਆ ਉਹਨਾਂ ਨੇ 499 ਨੂੰ, ਪਰ ਮਿਕਸ ਥਾਲੀ ਆ ਪੂਰੀ, ਅਤੇ ਰੋਟੀਆਂ ਲੈ ਸਕਦੇ ਨਾਲ ਲੈ ਸਕਦੇ ਤੁਹਾਡੀ ਆਪਣੀ ਚੋਇਸ ਆ। ਬੈਜੀ ਬਰਗਰ 399 ਦਾ ਹੈਗਾ, ਅਤੇ ਚਿਕਨ ਬਿਰਿਆਨੀ ਹੈਗੀ ਆ 699 ਦੀ, ਚਨਾ ਭਟੂਰਾ 399 ਦਾ, ਮੂਲੀ ਪਰੌਂਠੇ ਲਗਾਏ ਨੇ 299 ਈਚ ਖਾਓ ਅੱਜ, ਅਤੇ ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਦਾ 699 ਦਾ ਲਗਾਇਆ। ਓਕੇ 3631 ਨੂੰ ਲੈਣੇ ਆਪਾਂ ਨਾਲ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਤੁਹਾਡਾ।
1: ਸਿੱਧੂ ਸਾਹਿਬ, ਅਮਰਜੀਤ ਸਿੰਘ ਮੈਂ ਬੋਲੋ, ਕੀ ਹਾਲ ਚਾਲ?
0: ਜੀ ਮੈਂ ਸਾਹਿਬ, ਤੁਸੀਂ ਸੁਣਾਓ। ਵਧੀਆ, ਪੂਰਾ ਵੀਕਐਂਡ ਦਾ ਲੈਂਦੇ ਹਾਂ ਨਜ਼ਾਰਾ, ਅਤੇ ਮੇਰੇ ਤੁਸੀਂ ਕਹਿੰਦੇ ਨਾ ਵੀ ਮਨਪ੍ਰੀਤ ਛੁੱਟੀਆਂ ਦੇ ਨਹੀਂ ਭੇਜਦੇ, ਮੈਂ ਪੂਰਾ ਵੀਕ ਹੀ ਭੇਜਦਾ। ਮੈਂ ਕਿਹਾ ਭਾਈ ਤੂੰ ਛੁੱਟੀਆਂ 'ਤੇ ਜਾ, ਮੈਂ ਕਵਰ ਕਰੂੰਗਾ।
1: ਮੈਨੂੰ ਸਰਪ੍ਰਾਈਜ਼ ਸੀ, ਮੈਂ ਕਿਹਾ ਅੱਜ ਮਨਪ੍ਰੀਤ ਆਉਂਦੀ ਹੁੰਦੀ ਆ, ਅਤੇ ਫਿਰ ਤੁਸੀਂ ਪ੍ਰੋਗਰਾਮ ਸ਼ੁਰੂ ਕਹਿਤਾ ਜੁੜੇ ਰਹਾਂਗੇ ਤੁਹਾਡੇ ਨਾਲ 6 ਵਜੇ ਤੱਕ, ਫਿਰ ਮੈਂ ਸੋਚਿਆ ਰਿਕਾਰਡਡ ਪ੍ਰੋਗਰਾਮ ਆ ਗਿਆ।
0: ਨਹੀਂ, ਮੈਥੋਂ ਨਿਕਲ ਗਿਆ ਨਾ ਕਿ 6 ਵਜੇ ਯੂਜ਼ ਟੂ ਆਨ ਵੀਕ ਡੇਜ਼ ਦੇ ਵਿੱਚ ਨਾ।
1: ਹੁਣ ਤੁਸੀਂ ਫਿਰ ਕਿਹਾ ਨਾ ਵੀ ਸ਼ਨੀਵਾਰ ਦਾ ਦਿਨ ਆ ਅਤੇ ਤੁਹਾਡੇ ਨਾਲ 4 ਵਜੇ ਤੱਕ, ਫਿਰ ਮੈਂ ਕਿਹਾ ਲੈ ਵੀ ਉਹਨਾਂ ਕੋਲ ਗਲਤੀ ਹੋ ਗਈ ਪਹਿਲਾਂ।
0: ਹਾਂ ਨਹੀਂ, ਉਹ ਫਿਰ ਵੀਕਡੇ 'ਚ ਲੈ ਲਾ, ਮੈਂ ਵੀਕਡੇ 'ਚ ਸੀਗਾ। ਹਾਂ, ਉਹ ਵੀਕਡੇ 'ਚ ਜ਼ਿਆਦਾ ਦਿਨ ਹੁੰਦੇ ਆ, ਫਿਰ ਵੀਕਡੇ ਜ਼ਿਆਦਾ ਕਹਿੰਦੇ ਆ ਚਾਰ ਵਜੇ, 3 ਤੋਂ 6 ਸੁਣਨਾ ਹੈ ਨਾ। ਅਤੇ
1: ਹਾਂਜੀ ਹਾਂਜੀ,
0: ਉਹ ਸੁਣਾਓ ਕੀ ਨਵੀਂ ਤਾਜ਼ੀ ਆ। ਨਿਰਮਲਜੀਤ ਮੈਂ ਕਰ ਲੈਣਾ ਜੀ, ਅੱਜ ਲੱਗੇ ਭੁੱਲ ਗਏ ਹੋਵਾਂਗੇ, ਸੁਣਾ ਦਿਆਂਗੇ ਅੱਜ ਕੋਈ ਨੀ, ਹੈ ਨਾ। ਹਾਂਜੀ
1: ਨੱਚਣਾ,
0: ਹਾਂਜੀ ਬੜੀ ਜਲਦੀ ਲਾਉਂਦੇ ਹਾਂ। ਠੀਕ ਹੈ
1: ਠੀਕ ਹੈ,
0: ਥੈਂਕ ਯੂ। ਅਗਲੇ ਗੱਲ ਸਾਡੇ ਨਾਲ ਨੇ 6433 ਜੀ ਆਨੂ ਜੀ।
2: ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਬਹੁਤ ਵਧੀਆ ਵੀਰੇ, ਸਤਿ ਸ਼੍ਰੀ
2: ਅਕਾਲ। ਇਹ ਪ੍ਰੋਗਰਾਮ ਬਹੁਤ ਵਧੀਆ ਤੁਹਾਡਾ ਚੱਲਦਾ, ਮਤਲਬ ਕਿ ਤੇ ਮੈਂ ਕਿਹਾ ਚਲੋ ਸਿੱਧੂ ਸਾਹਿਬ ਨੂੰ ਤਾਂ ਹਾਜ਼ਰੀ ਲਾਉਂਦੇ ਹਾਂ।
0: ਬਿਲਕੁਲ ਬਿਲਕੁਲ,
2: ਹਾਂਜੀ ਹਾਂਜੀ, ਨੇ ਵੈਦਰ ਵੀ ਬਹੁਤ ਸੋਹਣਾ ਸੀ ਜਿੱਦਾਂ ਜ਼ਿਕਰ ਕਰਦੇ ਸੀ, ਵੈਦਰ ਵਧੀਆ ਹੋਵੇ, ਸਾਰਾ ਕੁਛ ਵਧੀਆ।
0: ਬਿਲਕੁਲ, ਟੈਂਪਰੇਚਰ ਆਪਾਂ
2: ਟਾਈਮ ਲੱਗਾ ਤਾਂ ਨਾ ਸਰਦੂਲ ਸਿਕੰਦਰ ਦਾ ਗਾਣਾ ਲਾ ਦਿਓ, ਹੁਸਨਾਂ ਦੇ ਮਾਲਕ ਉਹ ਸਤਾਇਆ ਨਾ ਕਰੋ।
0: ਨਹੀਂ, ਆਪਾਂ ਟਾਈਮ ਕੋਲ ਖੁੱਲਾ ਟਾਈਮ ਆ ਲਾਵਾਂਗੇ। ਗੀਤ ਨੀ ਸ਼ੁਰੂ ਕੀਤਾ, ਸ਼ਬਦ ਸੁਣਿਆ ਪਹਿਲਾਂ, ਤੇ ਹੁਣ ਫਿਰ ਆਪਾਂ ਗੀਤ ਸੰਗੀਤ ਵੀ ਸ਼ੁਰੂ ਕਰਦੇ ਹਾਂ, ਤੇ ਨਾਲ ਤੁਹਾਡੀਆਂ ਕੋਲਾਂ ਕੋਲੋਂ ਵੀ ਆ ਜਾਣਗੀਆਂ, ਉਹ ਵੀ ਲੈ ਆਵਾਂਗੇ। ਮੈਂ ਇਹ ਚਾਹੁੰਦਾ ਹੁੰਦਾ ਕਿ ਸੈਟਰਡੇ ਦਾ ਪ੍ਰੋਗਰਾਮ ਹੋਣ ਜਾਂ ਫਰਾਈਡੇ ਦਾ ਪ੍ਰੋਗਰਾਮ ਹੋਵੇ, ਮੋਸਟਲੀ ਫਰਮਾਇਸ਼ਾਂ ਹੀ ਪੇਸ਼ ਕਰਦੇ ਹਾਂ। ਕੱਲ੍ਹ ਬਹੁਤ ਫਰਮਾਇਸ਼ਾਂ ਆਈਆਂ ਫਰਾਈਡੇ ਵਾਲੇ ਪ੍ਰੋਗਰਾਮ ਦੇ ਵਿੱਚ ਨਾ, ਸਾਨੂੰ ਆਪਣੇ ਸੁਣਾਉਣ ਦਾ ਬੜਾ ਮੌਕਾ ਹੀ ਨਹੀਂ ਮਿਲਿਆ ਮੈਨੂੰ, ਖਾਸ ਕਰਕੇ ਕਿਉਂਕਿ ਮਨਪ੍ਰੀਤ ਦਾ ਛੁੱਟੀਆਂ 'ਤੇ ਆ ਉਹਨਾਂ ਦਾ, ਤਾਂ ਹੈ ਨਾ। ਤੋ ਇਸ ਕਰਕੇ ਵੀਕ ਵਾਸਤੇ, ਅਤੇ ਮੈਂ ਕੱਲ੍ਹ ਪ੍ਰੋਗਰਾਮ ਕਰ ਰਿਹਾ ਸੀ ਫਰਾਈਡੇ ਵਾਲਾ ਵੀ, ਅਤੇ ਸੈਟਰਡੇ ਵੀ ਮੇਰੀ ਹੁਣ ਜ਼ਿੰਮੇਵਾਰੀ ਲੱਗੀ ਹੋਈ ਆ। ਅਤੇ ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਚਲੋ ਇੱਕ ਪੁਰਾਣਾ ਜਿਹਾ ਗੀਤ ਸੁਣਾਉਂਦੇ ਹਾਂ, ਹੁਣ ਤਾਂ ਵੈਸੇ ਤਾਂਗਿਆਂ ਦਾ ਟਾਈਮ ਹੀ ਹੈ ਨਹੀਂ, ਪਹਿਲਾਂ ਹੁੰਦਾ ਕਿਤੇ ਕਿਤੇ ਟਾਵੇਂ ਹੋ ਸਕਦੇ ਆ ਕਿਸੇ ਪਿੰਡ 'ਚ ਕੋਈ ਇੱਕ ਅੱਧਾ ਹੋਵੇ ਟਾਂਗਾ, ਪਰ ਹੋ ਸਕਦਾ ਕਈ ਹੋਰ ਸਟੇਟ ਦੇ ਵਿੱਚ ਟਾਂਗੇ ਹੋਣ। ਅਤੇ ਹੱਥਾਂ ਵਾਲੇ ਟਾਂਗੇ ਤਾਂ ਕਲਕੱਤਾ ਵਿੱਚ ਚੱਲਦੇ ਸੀ ਨਾ, ਬੜੇ ਆਪਣੇ ਬੰਦੇ ਖਿੱਚਦੇ ਹੁੰਦੇ ਸੀ ਤੁਸੀਂ, ਜਿਹੜੇ ਕਲਕੱਤਾ 'ਚ ਰਹਿੰਦੇ ਹੋਣਗੇ, ਉਹਨਾਂ ਨੂੰ ਰਿਕਸ਼ਾ ਕਹਿੰਦੇ ਐਕਚੁਅਲੀ, ਟਾਂਗਾ ਤਾਂ ਨਹੀਂ ਕਹਿੰਦੇ, ਰਿਕਸ਼ਾ ਕਹਿੰਦੇ। ਟਾਂਗੇ ਤਾਂ ਥੋੜ੍ਹਾ ਜਿਹਾ ਹੋਰ ਤੁਰਾ ਬਣ ਜਾਂਦਾ, ਟਾਂਗੇ ਦਾ ਹੀ ਪੁਰਾਣਾ ਗੀਤ ਹੈ, ਅਤੇ ਉਹ ਸੁਣੋ, ਅਤੇ ਫਿਰ ਆਪਾਂ ਤੁਹਾਡੀਆਂ ਫਰਮਾਇਸ਼ਾਂ ਨਾਲ ਜਿਹੜਾ ਪੇਸ਼ ਕਰੀਆਂ ਨੇ, ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ, ਅਤੇ ਗੀਤ ਮੈਂ ਸੁਣ ਰਿਹਾ ਧਿਆਨ ਨਾਲ ਟਾਂਗੇ ਵਾਲਾ, ਅਤੇ ਟਾਂਗੇ ਬਸੇ ਪਹਿਲਾਂ ਲੁਧਿਆਣੇ 'ਚ ਬਹੁਤ ਹੁੰਦੇ ਸੀ, ਘੰਟਾ ਘੋਰ ਦੇ ਖੜ੍ਹੇ ਹੁੰਦੇ ਸੀ ਆਪਣਾ ਪੁਰਾਣੇ ਸਮਿਆਂ ਦੇ ਵਿੱਚ, ਅਤੇ ਵੈਸੇ ਵੀ ਬੱਸ ਅੱਡੇ ਵੀ ਜਾਣਾ ਹੁੰਦੇ ਸੀ ਟਾਂਗੇ ਰਾਹੀਂ ਲੋਕ, ਵੈਸੇ ਵੀ ਸੈਰ ਕਰਨੀ ਹੁੰਦੀ ਸ਼ਹਿਰ ਦੀ, ਉਹ ਵੀ ਟਾਂਗੇ ਨਾਲ ਹੁੰਦੀ ਸੀ ਬਹੁਤ ਦੇਰ ਪਹਿਲਾਂ। ਰੋਟੀ ਬਣਾਉਣ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ, ਮੈਂ ਗਾਇਕ ਨੂੰ ਸੁਣ ਰਿਹਾ ਸੀਗਾ, ਵਿੱਚੀ ਸੈਰ ਕਹਿ ਰਿਹਾ ਸੀਗਾ, ਵਿੱਚੀ ਛੱਛਾ ਲਾ ਦਿੰਦਾ, ਸ਼ੈਰ ਸ਼ੈਰ ਕਰਾਵਾਂ ਨਹੀਂ, ਸੈਰ ਹੀ ਹੁੰਦੇ ਅਸਲੀ ਦੱਸ ਅਸ ਆਪਣੇ ਰੋਟੀ ਬਣਾਉਣ ਦੇਸ਼ ਪਰਦੇ ਜੁੜੇ 'ਚ। ਲਓ ਤੁਹਾਨੂੰ ਬੁਲਾਉਂਦੇ ਹਾਂ ਸਪੈਕਸ ਐਕਸਪ੍ਰੈਸ ਦੇ ਬਹੁਤ ਸਾਰੇ ਸਪੈਸ਼ਲ ਲੱਗੇ ਨੇ ਅੱਜ, ਡਾਕਟਰ ਵੀ ਅਵੇਲੇਬਲ ਨੇ, ਇਹ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਾਂ ਕੈਨੇਡੀ ਐਂਡ ਸਟੀਲ 'ਤੇ, ਰੈਜੂਲੇਸ਼ਨ ਡਰਾਈਵ 'ਤੇ ਨੇ, ਸਪੈਕਸ ਐਕਸਪ੍ਰੈਸ ਤੋਂ ਜੁੜ ਚੁੱਕੇ ਨੇ ਰਾਜਨ ਹੋਰੀ, ਅਤੇ ਉਹਨਾਂ ਨੂੰ ਨਾਲ ਜੁੜਦੇ। ਰਾਜਨ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ, ਸਾਡੇ ਸਾਰੇ ਸਰੋਤਿਆਂ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਜੀ। ਜਿਹੜੇ ਵੀ ਸਰੋਤੇ ਸਾਡੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਅੱਜ ਵੀ ਆ ਸਕਦੇ ਹੋ। ਜੇ ਅੱਜ ਨਹੀਂ ਆ ਸਕਦੇ ਤੇ ਅਗਲੇ ਹਫਤੇ ਵੀ ਸਾਡੇ ਕੋਲ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਮੰਗਲਵਾਰ ਨੂੰ ਵੀ ਡਾਕਟਰ ਅਵੇਲੇਬਲ ਹੁੰਦੇ ਨੇ। ਸੋ ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ। ਸਾਡਾ ਫੋਨ ਨੰਬਰ ਹੈ ਜੀ 905-460-8888, 905-460-8888। ਅਤੇ ਜਿਹੜੀ ਸਾਡੀ ਸਪੈਸ਼ਲ ਬੈਕ ਟੂ ਸਕੂਲ ਸੇਲ ਚੱਲ ਰਹੀ ਜੀ, ਉਹਦਾ ਤੁਸੀਂ ਫਾਇਦਾ ਇਸ ਵੀਕ ਵੀ ਚੱਕ ਸਕਦੇ ਹੋ। ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਹਾਨੂੰ ਤੁਹਾਡੀ ਗਲਾਸਿਸ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਤੁਸੀਂ ਸਿਰਫ ਤੇ ਸਿਰਫ ਐਂਟੀ ਗਲੇਅਰ ਕੋਡਿੰਗ ਜਿਹੜੀ ਹੈ ਜੀ, ਇਹਦਾ ਹੀ ਪੇ ਕਰਨਾ ਹੈ। ਔਰ ਨਾਲ ਦੀ ਨਾਲ ਜਿਹੜੇ ਤੁਹਾਨੂੰ ਬ੍ਰਾਂਡਡ ਫਰੇਮ ਦੇ ਰਹੇ ਹਾਂ, ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ ਜੀ। ਗੁੱਚੀ ਦੇ ਫਰੇਮ, ਪਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਚ ਦੇ, ਇਹਨਾਂ ਦੇ ਉੱਤੇ ਫਲੈਟ 50% ਆਫ ਹੈ ਜੀ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨਾ ਦੇ ਫਰੇਮ, ਇਹਨਾਂ ਦੇ ਉੱਤੇ ਫਲੈਟ 75% ਡਿਸਕਾਊਂਟ ਹੈ ਜੀ। ਤੇ ਸਭ ਤੋਂ ਵਧੀਆ ਸੇਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਬਾ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ ਸਿੱਧੂ ਸਾਹਿਬ, 299 $299 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਤਕਰੀਬਨ 700 to 800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੋਇਆ ਸਾਡੇ ਕੋਲ, ਜਿਹਦੇ ਚ ਆ ਕੇ ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ ਤੇ $29 ਚ ਇਹ ਬ੍ਰਾਂਡਡ ਫਰੇਮ ਤੁਸੀਂ ਘਰ ਲੈ ਕੇ ਜਾ ਸਕਦੇ ਹੋ। ਸੋ ਡੀਲਾਂ ਲੈਣ ਦੀ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਉੱਤੇ, 35 ਰੈਜੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਫੋਨ ਨੰਬਰ ਸਾਡਾ ਕੋਈ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਕਰਦੇ ਹਾਂ। ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ ਇੱਕ ਸਪੈਸ਼ਲ ਡੀਲ ਵੀ ਕਹਿੰਦੇ ਜੀ, ਅਸੀਂ ਸਪੈਸ਼ਲ ਲੈ ਕੇ ਆਏ ਹਾਂ। ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ, ਉਹਨਾਂ ਨੂੰ ਅਸੀਂ ਟਿਫਨੀ ਦੇ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਦਿਆਂਗੇ। ਇਹ ਡੀਲ ਸਿਰਫ ਦੇਸ਼ ਪ੍ਰਦੇਸ਼ ਸਰੋਤਿਆਂ ਵਾਸਤੇ ਜੀ। ਸੋ ਹੁਣੇ ਕਾਲ ਕਰ ਲਓ 905-460-8888, 905-460-8888।
0: ਸ਼ੁਕਰੀਆ ਰਾਜਨ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਸਨ ਰਾਜਨ ਹੋਰੀ ਸਪੈਕਸ ਐਕਸਪ੍ਰੈਸ ਤੋਂ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ, ਮੈਂ ਤੁਹਾਡਾ ਆਪਣਾ ਹੋਸਟ ਹਾਂ ਤੇਜਿੰਦਰ ਸਿੰਘ ਸਿੱਧੂ, ਮੇਰੇ ਵੱਲੋਂ ਸਭ ਨੂੰ ਇੱਕ ਵਾਰੀ ਜੀ ਆਨ। ਅਗਲਾ ਫਰਮਾਇਸ਼ੀ ਗੀਤ ਪੇਸ਼ ਕਰਾਂਗੇ, ਪਰ ਇਸ ਤੋਂ ਪਹਿਲਾਂ ਥੋੜ੍ਹਾ ਮੈਸੇਜ ਮੈਂ ਲਵਾਂਗਾ। ਬਹੁਤ ਨਹੀਂ ਮੈਸੇਜ ਲੈਂਦੇ ਹੁੰਦੇ ਅਸੀਂ, ਔਰ ਉਹ ਮੈਸੇਜ ਇਹ ਹੈਗਾ ਕਿ ਜੇਕਰ ਤੁਸੀਂ ਖਾਸ ਕਰਕੇ ਨਾ ਕਹਿੰਦੇ ਹੁੰਦੇ ਆ ਕਿ ਤੁਸੀਂ ਨਾ ਨਿਪੁੰਨ ਬਣੋ ਕਿਸੇ ਵੀ ਖਿੱਤੇ ਦੇ ਵਿੱਚ, ਕਈ ਵਾਰੀ ਆਪਾਂ ਸੋਚਦੇ ਹਾਂ ਯਾਰ ਜੋਬ ਨਹੀਂ ਮਿਲਦੀ, ਆਹ ਨਹੀਂ ਹੁੰਦਾ, ਪਰ ਜੇਕਰ ਤੁਹਾਡੇ ਕੋਈ ਸਕਿੱਲ ਹੈਗਾ ਨਾ, ਜੋਬਾਂ ਆਲਵੇਜ਼ ਦੇਅਰ ਫੋਰ ਯੂ। ਕਈ ਲੋਕਾਂ ਕੋਲ ਤਾਂ ਇੰਨੀਆਂ ਜੋਬਾਂ ਹੁੰਦੀਆਂ, ਉਹਨਾਂ ਨੂੰ ਆਪਸ਼ਨ ਹੀ ਬਹੁਤ ਹੁੰਦੀਆਂ, ਪਰ ਉਹਦੇ ਵਾਸਤੇ ਨਾ ਤੁਹਾਨੂੰ ਕੁਈਨਜ਼ਵੁੱਡ ਕਾਲਜ ਤੋਂ ਅਪਗ੍ਰੇਡ ਕਰਨਾ ਪੈਣਾ ਇਸ ਕੰਟਰੀ ਦੇ ਵਿੱਚ। ਇੱਕ ਤਾਂ ਫਾਰਮੇਸੀ ਅਸਿਸਟੈਂਟ ਦਾ ਕੋਰਸ ਹੈਗਾ ਜੀ, ਔਨਲਾਈਨ ਹੀ ਹੈ, 10 ਵੀਕ ਦਾ ਕੋਰਸ ਹੈ ਇਹ, ਵੀਕਐਂਡ ਜਾਂ ਤੁਸੀਂ ਵੀਕਡੇਜ਼ ਵੀ ਕਰ ਸਕਦੇ ਹੋ। ਇੱਕ ਹੈਗਾ ਨਾ ਕੋਈ ਨੈਨੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ, ਇਹਦੇ ਵਿੱਚ ਕਾਫੀ ਜੋਬਾਂ ਹੁੰਦੀਆਂ, ਕਲਾਸਿਸ ਵੀਕਐਂਡ 'ਤੇ ਲੱਗਦੀਆਂ ਨੇ। ਥਰਡ ਹੈਗਾ ਨਾ ਕੋਈ ਮੈਡੀਕਲ ਆਫਿਸ ਐਡਮਿਨ ਦਾ, ਇਹ ਅਕਸਰ ਹੀ ਜੋਬਾਂ ਚਾਹੀਦੀਆਂ ਹੁੰਦੀਆਂ ਜਦੋਂ ਕੋਈ ਵੀ ਮੈਡੀਕਲ ਫੀਲਡ ਵਿੱਚ ਜਿਹੜਾ ਐਡਮਿਨ ਆਫਿਸ ਡਿਪਲੋਮਾ ਹੈਗਾ। ਇਹ ਨਾ ਜਬੜੀ ਜਲਦੀ ਇਹਦਾ ਕੋਰਸ ਸ਼ੁਰੂ ਹੋ ਰਿਹਾ। ਇਸ ਤੋਂ ਇਲਾਵਾ ਸ਼ਾਰਟ ਕੋਰਸ ਹੈਗੇ ਨੇ ਬੇਸਿਕ ਐਡਵਾਂਸ ਕੰਪਿਊਟਰ ਦੇ, ਇੰਗਲਿਸ਼ ਸਪੀਕਿੰਗ ਦੇ, ਅਕਾਊਂਟਿੰਗ ਦੇ, ਡਾਟਾ ਐਂਟਰੀ ਦੇ, ਹੈ ਨਾ, ਜਾਂ ਫਰੈਂਚ ਸਿੱਖਣੀ ਆ ਉਹ ਵੀ ਕੋਰਸ ਵੀ ਕਰਦੇ ਨੇ ਕੁਈਨਜ਼ਵੁੱਡ ਕਾਲਜ। ਏਅਰਪੋਰਟ ਦੇ ਵਿਲੀਅਮਸ ਪਾਰਕ ਦੇ ਕੋਲੇ ਨੇ, ਵਿਲੀਅਮਸ ਪਾਰਕ ਦੇ ਉੱਪਰ ਨੇ। ਟੈਲੀਫੋਨ ਨੰਬਰ ਕੁਈਨਜ਼ਵੁੱਡ ਕਾਲਜ ਦਾ 9058720088 ਟੈਲੀਫੋਨ ਨੰਬਰ ਹੈ। ਲਓ ਫਿਰ ਦੋਸਤੋ, ਮੈਂ ਇੱਕ ਮੈਸੇਜ ਹੋਰ ਲੈ ਲਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਕਰੋਚ ਨੇ ਤਾਂ ਵੈਸੇ ਵੀ ਚੰਗਾ ਨਹੀਂ ਲੱਗਦਾ, ਐਵੇਂ ਤੁਰੇ ਫਿਰਦੇ ਨਾਲ ਕਦੀ ਆਉਂਦੀ ਹੁੰਦੀ ਆ, ਹੈ ਨਾ। ਅਤੇ ਟਰਾਂਟੋ ਪੈਸਟ ਰੈਸਟ ਵਾਲੇ ਜਾਂ ਤੁਹਾਡੀ ਐਕੜ ਦੇ ਵਿੱਚ ਕੋਈ ਸਕੰਕ ਆ ਗਿਆ, ਜਾਨਵਰ ਆ ਗਿਆ ਕੋਈ ਬੈਕਯਾਰਡ ਦੇ ਵਿੱਚ, ਇਹ ਸਾਰੇ ਕੰਮ ਕਰਦੇ ਨੇ ਇਹ। ਔਰ ਜਾਨਵਰ ਹੋਣ, ਕੀੜੀਆਂ ਹੋਣ, ਬੈੱਡ ਬੈਗਸ ਹੋ ਗਏ, ਅਤੇ ਸਕੰਕ ਹੋ ਗਏ, ਰਕੂਨ ਹੋ ਗਏ, ਖਤੰਗ ਕਰਦੇ ਆ। ਰਕੂਨ ਤਾਂ ਅੱਗੇ ਵੀ ਛੱਤਾਂ ਵੀ ਪਾੜ ਦਿੰਦੇ, ਬਹੁਤ ਨੁਕਸਾਨ ਕਰਦੇ, ਤਾਂ ਉਹਦਾ ਪਹਿਲਾਂ ਇਲਾਜ ਕਰ ਲਿਆ ਕਰੋ। 100% ਸਸਪੈਕਸ਼ਨ ਹੈਗੀ ਆ, ਗੌਰਮੈਂਟ ਅਪਰੂਵ ਨੇ, ਉਹੀ ਦਵਾਈਆਂ ਯੂਜ਼ ਕਰਦੇ ਨੇ ਜਿਹੜੀ ਗੌਰਮੈਂਟ ਅਪਰੂਵ ਕਰਦੀ ਆ। ਕਾਲ ਕਰਨਾ ਤੁਸੀਂ ਇਸ ਨੰਬਰ 'ਤੇ 6475158000 647-515-8000 ਡਿਲੀਵਰ ਨੰਬਰ ਹੈ। ਅਤੇ ਅਗਲੇ ਕਾਲਰ ਨੂੰ ਲੈ ਲਈਏ, ਅਤੇ ਫਿਰ ਆਪਾਂ ਵੱਧਦੇ ਹਾਂ ਅੱਗੇ। 3772 ਜੀਆਨੂ ਜੀ, 3772 ਜੀਆਨੂ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਸ਼ੁਭ ਨਾਮ ਕੀ ਵੀਰੇ ਆਪਣਾ?
2: ਭਾਜੀ ਮੇਰਾ ਨਾਮ ਸ਼ਬੇਕ ਸਿੰਘ ਹੈ।
0: ਸ਼ਬੇਕ ਸਿੰਘ, ਅੱਛਾ ਠੀਕ ਹੈ ਜੀ।
2: ਅਤੇ ਮੈਨੂੰ ਨਾ ਇੱਕ ਨੰਬਰ ਚਾਹੀਦਾ ਸੀ ਕੋਈ ਸੈੱਲ ਫੋਨ ਦੀ ਡੀਲ ਵਾਸਤੇ ਕੋਈ।
0: ਅੱਛਾ ਜੀ, 6472131313 ਦੀ ਕਾਲ, ਐਕਚੁਲੀ ਨੋ 6472101313 ਇੱਥੇ ਕਾਲ ਕਰ ਲਓ ਅਤੇ ਤੁਹਾਨੂੰ ਡੀਲ ਮਿਲ ਜਾਊਗੀ। ਕਿਹੜੀ ਪ੍ਰੋਗਰਾਮ ਦੇਸ ਪ੍ਰੋਗਰਾਮ? ਹਾਂਜੀ 3631 ਆ ਗਏ ਬਾਈ ਜੀ।
2: ਗੱਡੀ ਬੱਸ ਕੁਛ ਨੀ ਮਿਲੂਗਾ, ਈ ਬਾਈਕ ਨਹੀਂ ਮਿਲੂਗਾ, ਸਿਰਫ ਕੱਲੇ ਬਾਈਕ ਆ ਤੇ ਘੋੜਾ ਗੱਡੀਆਂ, ਇਹਨਾਂ ਦੇ ਤੁਹਾਨੂੰ ਸੈਰ ਕਰਾਉਂਦੇ ਆ ਲੋਕੀ ਵੀ ਉਧਰ
0: ਜਾਂਦੇ,
2: ਉਹਨਾਂ ਦੇ ਜਾਂਦੇ ਆ।
0: ਨਹੀਂ ਸਾਡੇ ਵੀ ਇੱਥੇ ਹੈਗੇ ਨੈਗਰਾ ਦਾ ਲੇਕ ਨਾ, ਆਪਣੇ ਬਹੁਤ ਬਿਊਟੀਫੁਲ ਹੈਗਾ ਟਾਊਨ ਹੈਗਾ ਥੱਲੇ ਲੇਕ ਦੇ ਕੋਲੇ, ਉੱਥੇ ਜ਼ਿਆਦਾਤਰ ਤੁਹਾਡੇ ਸਟੇਟ ਤੋਂ ਹੀ ਲੋਕ ਨਾ ਘੁੰਮਣ ਫਿਰਨ ਆਉਂਦੇ ਨੇ, ਬਹੁਤ ਚੱਲਦੇ ਇਹਦੇ ਖਾਣ ਪੀਣ ਦੇ, ਕਾਫੀ ਵਧੀਆ ਚੀਜ਼ਾਂ ਹੈਗੀਆਂ ਨੇ। ਅਤੇ ਉੱਥੇ ਨਾ ਬੜੇ ਸੋਹਣੇ ਘੋੜੇ ਆਪਣੇ ਘੋੜਿਆਂ ਦੇ ਨਾਲ ਨਾ ਤਾਂਗੇ ਨੇ, ਲੋਕ ਤਾਂਗੇ 'ਤੇ ਰਾਈਡ ਲੈਂਦੇ ਆ, ਹੈਗੇ ਨੇ 10-11 ਤਾਂ ਹੋਣਗੇ ਤਾਂਗੇ ਉੱਥੇ। ਹਾਂਜੀ ਉਹ ਤਾਂ ਫਿਰ ਉਹ ਕਿਹੜੀ ਜਿਸ ਸ਼ਹਿਰ ਦੀ ਗੱਲ ਕਰ ਰਹੇ ਤੁਸੀਂ?
2: ਸਾਊਥ
0: ਅਮਰੀਕਾ ਚ ਪੈਂਦਾ ਜਾਂ ਅਮਰੀਕਾ ਚ ਪੈਂਦਾ? ਮਿਸ਼ੀਗਨ ਸਟੇਟ। ਠੀਕ ਹੈ ਠੀਕ ਆ। ਬਾਇਰ ਦਾ ਬੈਸਟ ਹੈਗਾ ਨਾ ਉਹ ਜਾਣ ਨੂੰ? ਬੜਾ ਪਿੰਡ ਲੰਮਾ ਨੀ ਹੈਗਾ। ਹਾਂ ਵੈਸੇ ਨਾਈਸ ਹੈ, ਦੇਖਣ ਦੇਖਣ ਯੋਗ ਹੈਗਾ।
2: ਬਹੁਤ ਵਧੀਆ ਜੀ, ਤੁਸੀਂ ਅਲੱਗ, ਤੁਸੀਂ ਇਹ ਨੀ ਮਹਿੰਗਾ ਬਾਕੀ ਸ਼ਹਿਰਾਂ ਨੂੰ ਟੁੱਟਿਆ ਆਈਲੈਂਡ ਆ, ਚੀਜ਼ਾਂ ਵੀ ਤਕਰੀਬਨ ਰੀਜਨੇਬਲ ਪ੍ਰਾਈਸ ਤੇ ਜਿਸ ਤਰ੍ਹਾਂ ਸਾਡੇ ਇੱਥੇ ਆਮ ਮਿਲਦੀਆਂ।
0: ਠੀਕ ਠੀਕ ਠੀਕ ਠੀਕ ਠੀਕ
2: ਟੂਰਿਸਟ ਬਹੁਤ ਟੂਰਿਸਟ ਆਉਂਦਾ ਜੀ ਉੱਥੇ।
0: ਵੈਰੀ ਗੁੱਡ ਵੈਰੀ ਗੁੱਡ, ਠੀਕ ਹੈ ਜੀ।
2: ਤੁਸੀਂ ਵੀ ਟਾਈਮ ਮਿਲਿਆ ਬੱਚਿਆਂ ਨੂੰ ਲੈ ਕੇ ਜਾਓ, ਦੇਖਣ ਵਾਲੀ ਚੀਜ਼ ਹੈ।
0: ਜ਼ਰੂਰ ਜਾਣਗੇ, ਜ਼ਰੂਰ ਜਾਣਗੇ, ਮਿਹਰਬਾਨੀ। ਰੇਡੀਓ ਪ੍ਰੋਗਰਾਮ ਹੈ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਅਤੇ ਲਓ ਅਗਲਾ ਗੀਤ ਵੀ ਆਪਾਂ ਲਾ ਦਈਏ ਤੁਹਾਡੇ ਲਈ, ਪਰਮੈਸ਼ ਗੀਤ ਆ ਚੀਮਾ ਸਾਹਿਬ ਨੇ ਮੇਰੇ ਖਿਆਲ ਇਹਨਾਂ ਦਾ ਲਿਖਿਆ ਹੋਣਾ, ਮੇਰੇ ਖਿਆਲ ਪਰਮੈਸ਼ ਨੇ ਕੀਤੀ ਹੁੰਦੀ ਆ, ਕਰਦੇ ਵੀ ਹੁੰਦੇ ਆ ਵੀ ਇਹਨਾਂ ਨੇ ਲਿਖਿਆ ਵੀ ਹੁੰਦਾ। ਅਤੇ ਗਾਇਕ ਕਈ ਵਾਰੀ ਨਾ ਨਿਰਮਲਜੀਤ ਨਿਰਮਾ ਉਹਨਾਂ ਨੇ ਪਹਿਲਾਂ ਚੀਮਾ ਸਾਹਿਬ ਕਾਫੀ ਗਾਉਂਦੇ ਹੁੰਦੇ ਸੀਗੇ, ਕਾਫੀ ਵਧੀਆ ਵਧੀਆ ਉਹਨਾਂ ਦੇ ਗਾਣੇ ਸੀਗੇ, ਪਰ ਅੱਜ ਕੱਲ੍ਹ ਤਾਂ ਘੱਟ ਕਰਾਉਂਦੇ ਥੋੜ੍ਹੇ ਜਿਹੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਚੁਣਿਆ ਲਓ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਚਲੋ AM 520 ਤੋਂ ਗੀਤ ਸੰਗੀਤ ਬੜਾ ਵਧੀਆ ਚੱਲ ਰਿਹਾ ਹੈਗਾ ਤੁਹਾਡੇ ਲਈ। ਬੜਾ ਪਿਆਰਾ ਗੀਤ ਸੀ ਮਿਸ ਪੂਜਾ ਅਤੇ ਨਿਰਮਲਜੀਤ ਨੇਮਾ ਦੀ ਆਵਾਜ਼ ਦੇ ਵਿੱਚ ਸੀਗਾ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਅੱਛਾ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਦੋਸਤੋ ਤੁਹਾਨੂੰ, ਮੈਂ ਨਾ ਦੱਸ ਦਿਆਂ ਕਿ ਦਿਨ ਬੜਾ ਖੂਬਸੂਰਤ ਹੈ ਪਰ ਗਰੋਸਰੀ ਤਾਂ ਘਰ ਦੀ ਲੋੜ ਪੈਂਦੀ ਪੈਂਦੀ ਆ, ਤਾਂ ਕਿ ਫਾਇਦਾ ਉਠਾ ਸਕੋ। ਇਸ ਸਮੇਂ ਬਹੁਤ ਸਾਰੇ ਲੋਕ ਨਿਕਲ ਆਉਂਦੇ ਆ ਇਸ ਸਮੇਂ ਨੂੰ ਗਰੋਸਰੀ ਕਰਨ ਨੂੰ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇੰਡੀਅਨ ਫਰੂਟ ਲੈਂਡ ਦੀ ਬ੍ਰਾਂਚ ਹੈਗੀ ਆ 25 ਸੈਂਡਰਵੁੱਡ ਪਾਰਕਵੇ, ਹਾਈਵੇ 10 ਅਤੇ ਸੈਂਡਰਵੁੱਡ ਪਾਰਕਵੇ ਦੇ ਨਾ ਕਵਰ ਨੂੰ ਤਾਂ ਹੈਗੀ ਆ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ। ਉੱਥੇ ਨਾ ਕਾਫੀ ਸਪੈਸ਼ਲ ਲੱਗੇ ਹੋਏ ਨੇ, ਉਹਦਾ ਫਾਇਦਾ ਉਠਾ ਲਓ। ਤੁਹਾਡੀਆਂ ਸੋਹਣੀਆਂ ਘਰਾਂ ਦੇ ਵਿੱਚ ਹੁੰਦੀਆਂ, ਮਹਿਕਮਾ ਉਹਨਾਂ ਦਾ ਹੁੰਦਾ ਗਰੋਸਰੀ ਦਾ, ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਲੱਗਦੀ ਆ ਅਤੇ ਉਹ ਫਿਰ ਸਟੋਪ ਵੀ ਕਰ ਲੈਂਦੀਆਂ, ਕੋਲਡ ਰੂਮ 'ਚ ਰੱਖ ਲੈਂਦੀਆਂ। ਇੱਕ ਤਾਂ ਹੈਗਾ ਸ਼ੇਰ ਦੇਸੀ ਸਟਾਈਲ ਆਟਾ 6.99 ਦਾ 10 ਪਾਊਂਡ, ਸਵਰਨਾ ਚੱਕੀ ਆਟਾ 10 ਪਾਊਂਡ ਹੈਗਾ, 20 ਪਾਊਂਡ ਹੈਗਾ 10.99 ਦਾ, 20 ਪਾਊਂਡ 10.99 ਦਾ। ਇੰਡੀਅਨ ਗੇਟ ਫੀਸਟ ਰਾਈਸ ਨੇ, ਇਹ ਹੈਗੇ ਨੇ ਜੀ 10 ਪਾਊਂਡ 8.99 ਦੇ। ਬਰਾਡ ਦਹੀਂ 2% ਲੈ ਲਓ ਜਾਂ ਦੂਜਾ ਹੋਮੋ ਲੈ ਲਓ, ਇਹ ਹੈਗਾ 5.99 ਦਾ 1.8 kg। ਰਸ ਮਲਾਈ 3 ਫਲੇਵਰ ਦੇ ਵਿੱਚ ਮਿਲਦੀ ਆ 6.99 ਦੀ ਬਰਾਡ ਦੀ। ਦੁੱਧ ਲਗਾਇਆ ਉਹਨਾਂ ਨੇ, ਬੜਾ ਸਸਤਾ ਲਗਾ, ਨੀਲਸਨ ਦਾ ਦੁੱਧ ਹੈ, ਨੀਲਸਨ ਦਾ ਮਿਲਕ ਹੈਗਾ 2% 4.99 ਦਾ ਲੀਟਰ, ਹਾਂਜੀ 4.99 ਦਾ 4 ਲੀਟਰ ਹੈਗਾ, ਹਾਂਜੀ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੰਡੀਅਨ ਮਸਟਰਡ ਓਇਲ, ਸਰੋਂ ਦਾ ਤੇਲ 5 ਲੀਟਰ ਹੈਗਾ 19.99 ਦਾ, ਅਤੇ ਘਿਓ ਹੈਗਾ ਬਰਾਡ ਦਾ 1.8 kg, ਇਹ ਲਾਇਆ 22.99 ਨੂੰ, ਅਤੇ ਕਾਫੀ ਹੋਰ ਚੀਜ਼ਾਂ ਵੀ ਲਾਈਆਂ ਹੋਈਆਂ ਨੇ। ਸੋਨਾ ਮਨਸੂਰੀ ਰਾਈਸ 20 ਪਾਊਂਡ ਲਗਾਏ ਨੇ 9.99 ਦੇ। ਤੁਸੀਂ ਪਹੁੰਚ ਜਾਓ, ਇੱਕੋ ਬ੍ਰਾਂਚ 'ਤੇ ਸੇਲ ਲੱਗੀ ਹੋਈ ਆ ਜਿਹੜੀ ਕਿ ਸੁਪਰ ਸੇਲ ਹੈਗੀ ਆ, ਚੱਲਣੀ ਹੈਗੀ ਇਹ 27 ਤੱਕ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨੂੰ ਜੁੜੇ ਹੋਏ ਹੋ। ਅਗਲਾ ਪਰਮੈਸ਼ੀ ਗੀਤ ਵੀ ਸਾਡੀ ਲਾਈਨ ਅਪ 'ਤੇ ਆ ਪਰ ਹੁਸਨਾਂ ਦੇ ਮਾਲਕੋ, ਪਰ ਮੈਂ ਚਾਹੁੰਦਾ ਕੋਈ ਨਾ ਵਿੱਚ ਨਗਮਾ ਜਿਹਾ ਵੀ ਲਾਉਂਦਾ ਇੱਕ ਅੱਧਾ ਉੱਡਣ ਲਈ, ਹੈ ਨਾ। ਜੇ ਕਾਲੀ ਆ ਤਾਂ ਮੈਨੂੰ ਫੋਨ ਕਰਕੇ ਦੱਸ ਦਿਓ, ਨਹੀਂ ਤਾਂ ਮੈਂ ਇੱਕ ਨਗਮੇ ਤੋਂ ਬਾਅਦ ਲਾ ਦੂੰਗਾ ਹੁਸਨਾਂ ਦੇ ਮਾਲਕੋ, ਨਹੀਂ ਪਹਿਲਾਂ ਲਾ ਦਿੰਦੇ ਜਿਵੇਂ ਤੁਸੀਂ ਕਹੋ ਮੈਂ ਕਰ ਲੈਂਦੇ ਹਾਂ। ਹਾਂਜੀ 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਕਰਵਾਉਣੀ ਹੈ, ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ ਰੋਹਿਤ ਸਿੱਧੂ ਹੋਰੀ, ਫਾਈਵ ਸਟਾਰ ਬ੍ਰੋਕਰ ਨੇ ਕੰਮ ਕਰਦੇ ਨੇ ਆਟੋ ਇੰਸ਼ੋਰੈਂਸ ਵਾਸਤੇ, ਤੁਹਾਡੇ ਵਾਸਤੇ ਬੜੀ ਵਧੀਆ ਇੰਸ਼ੋਰੈਂਸ ਕਰਦੇ ਨੇ। ਟੈਲੀਫੋਨ ਨੰਬਰ 416-900-1300, 416-999-1300। ਘਰ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਜੇ, ਹੈ ਜੀ, ਜਾਂ ਟਰੱਕਾਂ ਦੀ ਕਰਵਾਉਣੀ ਹੋਵੇ ਤਾਂ ਇਹ ਕਰਦੇ ਨੇ, ਕਾਫੀ ਲੰਬੇ ਸਮੇਂ ਇਸ ਫੀਲਡ ਵਿੱਚ ਹੀ ਕੰਮ ਕਰਦੇ ਨੇ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਲਓ ਪਰ ਇੱਕ ਗੀਤ ਸੁਣ ਲਈਏ, ਪਿਆਰਾ ਜਿਹਾ ਇਹ ਨਗਮਾ ਹੀ ਹੈ, ਮੇਰੇ ਵੀ ਤੁਹਾਨੂੰ ਚੰਗਾ ਲੱਗੇਗਾ, ਅਤੇ ਉਸ ਤੋਂ ਫੌਰਨ ਬਾਅਦ ਫਿਰ ਆਪਾਂ ਅਗਲਾ ਗੀਤ ਪੇਸ਼ ਕਰਾਂਗੇ। ਸਾਡੇ ਨਾਲ ਕੋਈ ਮਿੱਠੀ ਪਿਆਰੀ ਗੱਲਬਾਤ ਕਰਨੀ ਹੈ ਸਟੂਡੀਓ ਦੇ ਵਿੱਚ, ਤੁਸੀਂ ਮੈਨੂੰ ਪਤਾ ਕਿ ਲਹਿਰ ਕੋਈ ਕਿਸ ਪਾਸੇ ਜਾ ਰਿਹਾ ਹੋਗਾ, ਕੋਈ ਕਸਕੋ ਬੜਿਆ ਹੋਗਾ, ਕੋਈ ਕਿਸੇ ਪਾਸੇ ਬੜਿਆ ਹੋਗਾ, ਹਾਂਜੀ ਬਹੁਤ ਸਾਰੇ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਗਏ ਹੋਣਗੇ ਕੋਈ ਫੰਕਸ਼ਨ ਅਟੈਂਡ ਕਰਨ, ਜਿੱਥੇ ਵੀ ਹੋ ਸ਼ੁਭ ਇਸ਼ਾਮਾ।

0: जहां हमें जमाना देखे
1: तो

0: ਜਦੋਂ ਇਹ ਗੀਤ ਲੱਗਿਆ ਹੈ ਤਾਂ ਤੁਹਾਨੂੰ ਕਿਹੜੇ ਸਿਤਾਰੇ ਪੁਰਾਣੇ ਯਾਦ ਆ ਗਏ? ਕੁਛ ਹੈ ਤੁਹਾਨੂੰ ਯਾਦ ਹੀ ਹੋਏਗਾ, ਵੈਸੇ ਤਾਂ ਇੰਨਾ ਮਸ਼ਹੂਰ ਗੀਤ ਹੈ ਨਾ, ਕਿਹਦੇ 'ਤੇ ਫਿਲਮਾਇਆ ਹੋਇਆ ਗੀਤ ਹੈ ਮੈਨੂੰ ਤਾਂ ਪਤਾ, ਪਰ ਤੁਸੀਂ ਦੱਸ ਸਕਦੇ ਮੈਨੂੰ? ਕਿਉਂਕਿ 905-564-6444-905-564-6444 ਆਪਣੇ ਸਮੇਂ ਦੇ ਬਿਹਤਰੀਨ ਸਟਾਰ ਸੀਗੇ ਦੋ, ਹੈ ਨਾ, ਬੜੇ ਪਿਆਰੇ ਪਿਆਰੇ ਪਿਆਰੇ ਸਟਾਰ ਮਿਲੇ ਆਪਣੀ ਫਿਲਮ ਇੰਡਸਟਰੀ ਨੂੰ ਨਾ, ਬੰਬੇ ਨੂੰ। ਉਹ ਵੀ ਸਾਰੇ ਮੋਸਟਲੀ ਨਾ ਬਹੁਤ ਜ਼ਿਆਦਾ ਆਪਣੇ ਜਿਹੜੇ ਸਟਾਰ ਸੀ ਨਾ, ਪੰਜਾਬ ਤੋਂ ਬਹੁਤ ਸੀ, ਗੁਰਦਾਸਪੁਰ ਇਲਾਕੇ ਤੋਂ ਵੀ ਕਾਫੀ ਸੀ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦਿਆਂ ਬੋਲਟਨ ਵਾਲਿਆਂ ਦੀ, ANJ ਆਟੋਮੋਟਿਵ ਰਿਪੇਅਰ। ANJ ਆਟੋਮੋਟਿਵ ਰਿਪੇਅਰ 'ਤੇ ਤੁਸੀਂ ਨਾ ਆਪਣੀਆਂ ਕਾਰਾਂ ਦੇ ਰਿਪੇਅਰ ਵੀ ਕਰਾਉਂਦੇ ਹੋ, ਨਾਲ ਦੀ ਨਾਲ ਹੁਣ ਵਿੰਟਰ ਸੀਜ਼ਨ ਆਉਣਾ, ਆਲ ਸੀਜ਼ਨ ਟਾਇਰ ਵੀ ਪਵਾ ਸਕਦੇ ਹੋ, ਅਤੇ ਮੈਂ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਦਾ ਅੱਗੇ ਜਾ ਕੇ। ਪਰ ਪਹਿਲਾਂ ਕਾਲ ਲੈ ਲੈ ਮੈਂ 2825 GGA। ਮੈਂ ਪੁੱਛਿਆ ਸੀਗਾ ਵੀ ਫਿਲਮ ਵਿੱਚ ਕਿਹਦੇ ਦੇ ਫਿਲਮਾਇਆ ਹੋਇਆ ਗੀਤ, ਮੈਂ ਉਹ ਪੁੱਛ ਰਿਹਾ ਸੀਗਾ।
1: ਮੈਨੂੰ ਲੱਗਦਾ ਆਪਣੇ ਰਾਖੀ ਆ।
0: ਅੱਛਾ, ਰਾਖੀ ਕਹਿ ਰਹੇ ਹੋ, ਠੀਕ ਹੈ, ਪੁੱਛ ਲੈਣਾ ਸਾਡੇ ਸਰੋਤਿਆਂ ਤੋਂ। ਹੁਣੇ ਮੈਂ ਗੀਤ ਪਲੇ ਕੀਤਾ ਸੀਗਾ ਤੇ ਬੜਾ ਪਿਆਰਾ ਗੀਤ ਸੀ, ਆਜ ਮਦਹੋਸ਼ ਹੋਆ ਜਾਏ ਰੇ ਮੇਰਾ ਦਿਲ ਮੇਰਾ ਦਿਲ। ਅੱਗੇ ਉਹ ਕਹਿੰਦੇ ਆ ਸ਼ਰਾਰਤ ਕਰਨੇ ਕੋ ਲਲਚਾਏ ਰੇ ਮੇਰਾ ਦਿਲ ਮੇਰਾ ਦਿਲ, ਹੈ ਨਾ। ਤੋ ਵੀ ਇਸ ਤਰ੍ਹਾਂ ਦੇ ਗੀਤ, ਚੰਚਲ ਦੇ ਗੀਤ ਚੰਗੇ ਲੱਗਦੇ ਨੇ ਕਈ ਵਾਰੀ, ਹੈ ਨਾ, ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਜਿਹੜੇ ਹੋਏ। ਮੈਨੂੰ ਦੱਸਿਓ ਭਾਈ, ਮੈਨੂੰ ਤਾਂ ਪਤਾ ਹੈ, ਦੱਸ ਦੇਣਾ ਤੁਹਾਨੂੰ, ਮੈਨੂੰ ਪਤਾ ਕਿ ਬੜਾ ਮਸ਼ਹੂਰ ਗੀਤ ਆ, ਇਹ ਕੀਤੇ ਫਰਮਾਇਆ ਹੋਇਆ। ਅੱਛਾ, ANJ ਆਟੋਮੋਟਿਵ ਵਾਲਿਆਂ ਨੇ ਵੀ ਸੌਂਗ ਦੀ ਰਿਕੁਐਸਟ ਕੀਤੀ ਆ, ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ, ਪਰਮਿੰਦਰ ਹੋਣੀ ਕਹਿੰਦੇ ਸੁਣਾ ਦਿਓ, ਹੈ ਨਾ, ਸਦੀਕ ਸਾਹਿਬ ਲਾ ਦਿਓ ਕਹਿੰਦੇ ਹੈ। ਔਰ ਉੱਥੋਂ ਤੁਸੀਂ ਜਾ ਕੇ ਨਾ ਬੋਲਟਨ ਦੇ ਵਿੱਚ ਮਿਲ ਜਾ ਪਰਮਿੰਦਰ ਸਿੰਘ ਜਾਨ, ਹੁਣ ਜਾ ਕੇ ਮਿਲੋ, ਗੱਡੀਆਂ ਦੀ ਬਰਾਮਦ ਕਰਾਇਆ ਕਰੋ, ਬੜੇ ਹਾਂਜੀ ਦਮਦਾਰ ਇਨਸਾਨ ਨੇ ਅਤੇ ਮਿਲਣਸਾਰ ਇਨਸਾਨ ਨੇ, ਅਤੇ ਜ਼ਰੂਰ ਮਿਲਿਆ ਉਹਨਾਂ ਜਾ ਕੇ ਉੱਥੇ। ਖਾਸ ਕਰਕੇ ਇਹਨਾਂ ਨੇ ਨਾ ਵਿੰਟਰ ਵਾਸਤੇ ਟਾਇਰ ਮੰਗਵਾਏ ਨੇ, ਬਹੁਤ ਸਾਰੇ ਵਧੀਆ ਵਧੀਆ ਤੁਸੀਂ ਪਵਾ ਸਕਦੇ ਹੋ, ਆਲ ਸੀਜ਼ਨ ਗ੍ਰਿਪ ਵਾਲੇ, ਅਤੇ ਨਾਲ ਹੀ ਵੀਲ ਅਲਾਈਨਮੈਂਟ ਕਰ ਦੇਣਗੇ, ਹੈ ਨਾ। ਉੱਥੇ ਹੀ ਹਰ ਤਰ੍ਹਾਂ ਦੀ ਸਸਪੈਂਸ਼ਨ ਵਰਕ ਦਾ ਕੰਮ ਕੀਤਾ ਜਾਂਦਾ, ਇੰਜਨ ਵਰਕ ਕੀਤਾ ਜਾਂਦਾ, ਬ੍ਰੇਕ ਜੋਬ ਹੋ ਗਈ, ਇਹ ਤਾਂ ਨੈਚੁਰਲੀ ਆਮ ਜੀ ਚੀਜ਼ ਆ, ਐਗਜ਼ੋਸਟ ਸਿਸਟਮ ਰਿਪੇਅਰ ਹੋ ਗਿਆ, ਅਤੇ ਇੰਜਨ ਰੀਬਿਲਟ ਕਰਾਉਣਾ ਉਹ ਵੀ ਕਰਦੇ ਨੇ, ਓਇਲ ਚੇਂਜ ਕਰਾਉਣਾ, ਰਸਟ ਪਰੂਫ ਦਾ ਕੰਮ ਜ਼ਰੂਰ ਕਰਾ ਲਿਆ ਕਰੋ, ਤਾਂ ਕਿ ਫਿਰ ਅੱਗੇ ਅੱਗੇ ਵਿੰਟਰ ਆ ਰਹੀ ਆ, ਫਿਰ ਸਨੋਅ ਪੈਂਦੀ ਆ, ਅਤੇ ਫਿਰ ਤੁਹਾਡੀ ਗੱਡੀ ਪ੍ਰੋਟੈਕਸ਼ਨ ਵਿੱਚ ਰਹਿੰਦੀ ਆ। ਇਹ ਹੈਗੇ ਨੇ ਆਪਣੇ ਬ੍ਰੈਮਟਨ ਅਤੇ ਆਪਣੇ ਬੋਲਟਨ ਦੇ ਬਿਲਕੁਲ ਬਾਰਡਰ 'ਤੇ, 50 ਅਤੇ ਮੇਫੀਲਡ, ਹਾਂਜੀ, ਅਤੇ ਦੂਜੇ ਪਾਸੇ ਥੱਲੇ ਨੂੰ ਜਾ ਕੇ ਥੋੜ੍ਹਾ ਯਾਰਡ ਜਿਹਾ ਪੈਂਦਾ ਸੀ ਪੀ ਰੇਲ, ਥੋੜ੍ਹਾ ਦੂਰ ਆ, ਇਹ ਬਿਲਕੁਲ 50 'ਤੇ ਮੇਫੀਲਡ ਦੇ ਕੋਲ ਨੇ ਪੈਂਦੇ ਨੇ, ਬੋਲਟ ਜਾਂਦਾ ਉਹਦਾ ਐਡਰੈਸ ਹੁੰਦਾ, 91 ਹਿੱਲੀ ਰੋਡ, ਹੋਮ ਡਿਪੂ ਤੋਂ ਨੈਕਸਟ ਡੋਰ ਨੇ, 905-857-7596 ਟੈਲੀਫੋਨ ਨੰਬਰ ਉਹਨਾਂ ਦਾ, 905-857-7596 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਉਹ ਕਹਿੰਦੇ ਸਾਨੂੰ ਸਦੀਕ ਸਾਹਿਬ ਸੁਣਾਓ, ਅਤੇ ਗੱਡੀ ਜਾ ਰਹੇ ਹਾਂ ਅਸੀਂ, ਕੋਈ ਗੱਲ ਨਹੀਂ, ਤੁਹਾਨੂੰ ਜਾਣ ਤੋਂ ਪਹਿਲਾਂ, ਪਹੁੰਚਣ ਤੋਂ ਪਹਿਲਾਂ ਡੈਸਟੀਨੇਸ਼ਨ ਤੋਂ ਤੁਹਾਨੂੰ ਸੁਣਾ ਦਿੰਦੇ ਹਾਂ ਗੀਤ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?